ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਓ।

ਹਰਨ ਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇਕ ਦਾਤੇ ਇਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਉ ਤੁਧ ਬਿਨ ਵਰਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਬਖਾਣਾ। ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ, ਸੇ ਜਨ ਯੁਗ ਮਹਿ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਨ ਟੂਟੀ ਜਮ ਕੀ ਫਾਸੀ।

ਆਸਾ ਮਹੱਲਾ ਪਹਿਲਾ ਤਿਤ ਸਰਵਰੜ ਪਹਿਲ ਨਿਵਾਸਾ ਪਾਣੀ ਪਾਵਕ ਤਨ ਹੈ ਕੀ ਆ ਪੰਕ ਜੋ ਮੋਹ ਪਾਗ ਨਹੀਂ ਚੱਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਹੇ ਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ

ਭਜ ਕੇਵਲ ਨਾਮ ਸਰੰਗ ਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਾਪ ਤਪ ਸੰਜਮ ਧਰਮ।

ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁੰਨ ਰਾਸ਼ਿਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਪਵਨ ਕੇ ਸਿਰਜਨ ਹਾਰੇ ਦਾਹ ਜਾਨ ਮੁਹਲੇ ਹੋ ਬਾਰੇ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦਿਆ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਦ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵਹੋ ਆਪ ਹਾਥ ਦਿਆ ਮੋਹੇ ਬਚਾਵਹੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਸ਼ਾੜ ਕੋਈ ਅਵਰ ਨ ਧਿਆਉਂ ਜੋ ਵਰ ਚਾਹਾਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਆਹੇ ਚੁਣ ਚੁਣ ਸੱਤਰ ਹਮਾਰੇ ਮਾਰੀ ਆਹੇ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨੀ ਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰੀਐ ਹੋ ਰੱਛਾ ਰਾਖ ਲਿਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬਾਲ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਬ ਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ

ਚਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈ ਜਛਨ ਉਪਜਾਇਓ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸੁਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਾਧੇ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਾਬਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਿਭਕਾ ਨਿਰਲੰਬ ਆਦ ਅਨਿਲ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਾਸ਼ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚਿੰਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਦੇਰਜ ਸੇਤ ਦਕੀਨੀ ਉਤਪੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੁਆ ਬੈਠਾ ਕਹੂੰ ਸਿਮਟ ਭਇਓ ਸੰਕਰੀ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪਾਵ ਆਦ ਜੁਗਾਦ ਸਰੂਪ ਸਵਯੰ ਭਾਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉੜ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਆਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਾਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ

ਚਾਓ ਭਾਈ ਮੈਂ ਨਾ ਗਣੇਸ਼ ਸਾਹਿਬ ਪ੍ਰਥਮ ਮਨਾਉਂ ਕਿਸਨ ਬੇਸਨ ਕਬ ਹੂੰ ਨੈ ਧਿਆਉ ਕਾਨ ਸੁਨੇ ਪਹਿਚਾਨ ਨ ਤਨਸੋ ਲਿਵ ਲਾਗੀ ਮੋਰੀ ਪਾਗ ਇਨਸੋ ਮਹਾਕਾਲ ਰਖਵਾਰ ਹਮਾਰੋ ਮਹਾਲੋਹ ਮੈਂ ਕਿੰਕਰ ਥਾਰ ਆਪਣਾ ਜਾਨ ਕਰੋ ਰਖਵਾਰ ਵਾਹੇ ਗਹੇ ਕੀ ਲਾਜ ਵਿਚਾਰ ਆਪਣਾ ਜਾਨ ਬੁਝਾ ਪ੍ਰਤ ਪਰੀਐ ਜੁਣ ਚੁਣ ਸਤਰ ਹਮਾਰੇ ਮਰੀਆ ਦੇਗ ਤੇਗ ਜਗ ਮੈਂ ਦੋ ਚੱਲੈ ਰਾਖੇ ਆਪ ਮੋਹਿ ਔਰ ਨਾਂਦ ਲੈ ਤੁਮ ਮਾਮ ਕਰਹੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ

ਮੈਂ ਆਨ ਦੁਆਰ ਤੁਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦਿਆ ਹਾਥੋ ਬਾਰੋ ਹਮਰੇ ਸਾਬ ਬੈਰੀਅਨ ਸੰਘਾਰੋ ਪ੍ਰਥਮ ਧਰਹੋਂ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਾਤ੍ਰ ਤਿਰੁਚਾਰੋ ਜੂਗ ਹੋਏ ਕਬ ਲੇਹੋ ਸੁਧਾਰੋ ਕਬਿਓ ਬਾਜ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੇ ਹਉ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ।

ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ।

ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਜਨਾ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਨੋ ਸੰਤਾ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਹਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਜਿਤ ਘਰ ਅਨਹਦ ਵਾਜੇ ਅਣਦ ਸੁਨੋਹ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀ

ਤਰਸ ਪਏ ਹੋਈ, ਤਰਸ ਪਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀ ਵੈ ਹਰਿਆ। ਦਰਸ ਪਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀ ਵੈ ਹਰਿਆ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ।

ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਦਿਆ ਗੈ ਅਰਦਾਸ

ਵਾਹਿ ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੌਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇ ਇੱਕ ਬਹਾਦਰ ਸਿਮਰੀ ਆਇ ਕਰਨ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇਕ ਅੰਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਤਾਕਤ ਚਵਰ ਛਤਰ ਦੇ ਮਾਲਕ ਸਰਬ ਕਲਾ ਭਰਪੂਰ ਜੁਗੋ ਜੁਗੇ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਹ ਜੀ ਕਾ ਤੇ ਅੰਦਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਸੁਣ ਕਿਰਨ ਡਿੱਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਵਾਹਿਤ ਨਾ ਪ੍ਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਪਿਤਾ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਨਾਮ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਦੇ ਪ੍ਰਵਾਹ ਚਲਾ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਕੀਤਾ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸ਼ੁਕਰਾਨਾ ਹੈ ਜੀ ਆਪ ਜੀ ਕੇ ਹਜ਼ੂਰ ਪਾਵਨ ਚਰਨਾ ਕਮਲਾਂ ਪਾਸ ਸੋਦਰ ਦੀ ਚੌਂਕੀ ਸ੍ਰੀ ਰਹਿਰਾ ਸਾਹਿਬ ਜੀ ਕੇ ਪਾਠ ਜੀ ਦੀ ਅਰਦਾਸ ਬੇਨਤੀ ਅੱਖਰਵਾਦ ਘਾਟ ਭੁੱਲ ਚੁੱਕ ਦੀ ਮਾਫ਼ੀ ਬਖਸ਼ੋ ਅੱਗੇ ਵਾਸਤੇ ਸਮਤ ਸੋਝੀ ਬਖਸ਼ੋ ਸੁੱਧ ਸਪਸ਼ਟ ਪ੍ਰੇਮ ਭੈ ਭਾਵਨਾ ਦੇ ਨਾਲ ਗੁਰਬਾਣੀ ਪੜਨ ਸੇਵਾ ਸਿਮਰਨ ਕਥਾ ਕੀਰਤਨ ਕਰਨ ਦੇ ਬਲ ਉਦਮ ਚਾਓ ਬਖਸ਼ਿਸ਼ ਕਰੋ ਜੀ ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਪੜ੍ਹਨ ਸੁਣਨ ਵਾਲੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਆਪ ਜੀ ਕੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਾਰ ਤੇ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਕਰੋ ਸਮੁੱਚੀਆਂ ਹੀ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ ਬਾਣੀ ਬਾਣੀ ਨਾਲ ਪਿਆਰ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਜੀ ਅੰਗ ਸੰਗ ਸਹਾਇਕ ਹੋਣਾ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾਂ ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ ਰਾਜ ਭਾਗ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕਾਮ ਨੂੰ ਨਿਹਾਲ ਕਰੋ ਜੀ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ ਭਾਈ ਭਗਵੰਤ ਸਿੰਘ
ਦੀ ਚੜ੍ਹਦੀ ਕਲਾ ਤੰਦਰੁਸਤੀ ਦੀ ਅਰਦਾਸ ਬੇਨਤੀ ਯਾਤਨਾ ਹੈ। ਜਸਵਿੰਦਰ ਸਿੰਘ ਸਹੋਤਾ ਨੂੰ ਸਮਤ ਦੀ ਦਾਤ ਬਖਸ਼ਿਸ਼ ਕਰੋ। ਸਹਿਬ ਸਿੰਘ ਅਤੇ ਅਨਮੋਲ ਕੌਰ ਬੱਚਿਆਂ ਦੀ ਵਿਦਿਆ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਯਾਤਨਾ ਹੈ ਜੀ। ਆਪ ਜੀ ਕਿ ਹਜ਼ੂਰ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸੱਜ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ

ਜੀ ਭੋਗ ਲਾਓ। ਲੱਗਿਆ ਭੋਗ ਸਿੱਧ ਪ੍ਰਸਾਦ ਸੰਗਤ ਵਿੱਚ ਵਰਤੇ, ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ। ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਜਪੇ ਸੁਭਾਏ ਮਾਣ ਮੁਖਾਰ ਬਿੰਤ ਮੁਖ ਵਾਕ, ਬਖਸ਼ਿਸ਼ ਕਰਕੇ ਨਿਹਾਲ ਕਰੋ ਮੁਖ ਵਾਕ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ, ਉਪਰੰਤ ਸੰਧਿਆ ਸਮੇਂ ਦੀ ਬਾਣ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ।

दंडावत बंदन अनेक बार सर्व कला समर्थ डोलन ते राखह प्रभु।

ਐਨ ਸੁਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ।

ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰ ਅੰਮ੍ਰਿਤ ਰੂਪ ਗੁਰਬਾਣੀ ਰਹਿਰਾ ਸਾਹਿਬ ਦੇ ਪਾਠ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਹੁਣ ਸੰਧਿਆ ਸਮੇਂ ਦੀਵਾਨ ਦੀ ਅਰੰਭਤਾ, ਆਰਤੀ, ਆਰਤਾ, ਸ਼ਬਦ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ ਪਾਸਾ ਭਾਈ ਜਗਰੂਪ ਸਿੰਘ ਜੀ, ਜਵੱਜੀ ਟਕਸਾਲ ਵਾਲੇ ਅਤੇ ਉਹਨਾਂ ਦਾ ਸਤਿਕਾਰਯੋਗ ਰਾਗੀ ਜਥਾ ਸਤਸੰਗ ਜੀ ਕਾਲ ਰੋਜ ਤੋਂ ਗੁਰੂ ਘਰ ਵਿਖੇ ਹਫ਼ਤਾਵਾਰੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਅਖੰਡਪੁਰ ਸਾਹਿਬ 3 ਨੰਬਰ ਹਾਲ ਵਿੱਚ ਪ੍ਰਾਰੰਭ ਹੋਏ ਹਨ। ਕੱਲ੍ਹ ਭੋਗ ਪਾਏ ਜਾਣਗੇ ਅਤੇ ਕੱਲ੍ਹ ਸਤਸੰਗ ਜੀ ਸਵੇਰੇ 10 ਵਜੇ ਦੇ ਲਗਭਗ ਨਿਸ਼ਾਨ ਸਾਹਿਬ ਦੇ ਚੋੜੇ ਸਾਹਿਬ ਦੀ ਸੇਵਾ ਹੋਵੇਗੀ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੱਧ ਤੋਂ ਵੱਧ ਚੋੜੇ ਸਾਹਿਬ ਦੀ ਸੇਵਾ ਦੇ ਵਿੱਚ ਹਾਜ਼ਰੀਆਂ ਭਰ ਕੇ ਤਨ ਮਨ ਧਨ ਨਾਲ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨ ਜੀ। ਉਪਰੰਤ 1 ਵਜੇ ਸ਼ਹੀਦੀ ਗੈਲਰੀ ਵਿੱਚ ਮੌਜੂਦਾ ਸੰਘਰਸ਼ ਦੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਸ਼ੋਭਿਤ ਕੀਤੀਆਂ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬਖਸ਼ਿਸ਼ ਮਹਾਨ ਰਹਿਮਤ ਚਬਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ। ਸਾਹਿਬ ਦੇ ਪਾਵਨ ਚਰਨਾਂ 'ਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਸੰਧਿਆ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ। ਗੁਰੂ ਕਿਰਪਾ ਕਰੇ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਥਾਂਏ ਪਾ ਕੇ ਆਪਣੇ ਦਰੋਂ ਕਰੋ ਨਾਮ ਦੀਆਂ ਦਾਤਾਂ ਸੇਵਾ ਦੀਆਂ ਦਾਤਾਂ ਸਰਬੱਤ ਸੰਗਤਾਂ ਨੂੰ ਸਤਿਗੁਰ ਬਖਸ਼ਿਸ਼ ਕਰਨ। ਸਰਬੱਤ ਸੰਗਤਾਂ ਦੇ ਘਰਾਂ 'ਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਬਰਕਤਾਂ, ਬੱਚਿਆਂ ਦੇ ਸਿਰਾਂ 'ਤੇ ਸਤਿਗੁਰੂ ਮਿਹਰ ਭਰਿਆ ਹੱਥ ਰੱਖਣ। ਕੀਰਤਨ ਕਰਦੇ ਹਾਂ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਉਚਾਰਨ ਕਰਦੇ ਹਾਂ। ਬੇਅੰਤ ਬੇਅੰਤ ਬੇਅੰਤ ਗਲਤੀਆਂ ਹੋ ਗਈਆਂ, ਸੰਗਤ ਸਤਿਗੁਰੂ ਬਖਸ਼ਣ ਯੋਗ ਹਨ, ਖਿਮਾ ਕਰਨਾ। ਆਓ, ਅਗਲਾ ਸਮਾਂ ਬੜਾ ਹੀ ਸੁਹਾਵਣਾ ਹੈ। ਸਿੱਖ ਪੰਥ ਦੀ ਮਹਾਨ ਸਤਿਕਾਰਕ ਹਸਤੀ, ਸਤਿਕਾਰਯੋਗ ਸੰਤ ਬਾਬਾ ਅਵਤਾਰ ਸਿੰਘ ਜੀ, ਬਦਨੀ ਕਲਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦਾ ਸਿੱਖ ਪੰਥ ਦੀ ਸਤਿਕਾਰਕ ਬਹੁਤ ਹੀ ਪੂਜਨੀਕ ਹਸਤੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਮਹਾਂਪੁਰਸ਼ਾਂ ਦੇ ਮਹਾਂਪੁਰਸ਼ ਪੋਤਰੇ ਲੱਗਦੇ ਹਨ। ਸੋ ਉਹਨਾਂ ਨੇ ਆਪ ਜੀ ਨੂੰ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ, ਗੁਰ ਇਤਿਹਾਸ ਦੀ ਕਥਾ ਸਰਵਣ ਕਰਵਾਉਣੀ ਹੈ। ਆਪ ਜੀ ਬੜੇ ਪਿਆਰ ਦੇ ਨਾਲ ਇਸੇ ਤਰ੍ਹਾਂ ਬੈਠ ਕੇ ਸਤਿਕਾਰਯੋਗ ਬਾਬਾ ਜੀ ਪਾਸੋਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਬਚਨ ਸਰਵਣ ਕਰੋ। ਦਾਸਰਿਆਂ ਦੇ ਨਾਲ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਓ। ਮੁੱਖ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਜਗਰੂਪ ਸਿੰਘ ਜੀ, ਵੱਜੀ ਟਕਸਾਲ ਵਾਲੇ ਅਤੇ ਉਹਨਾਂ ਦੇ ਸਤਿਕਾਰਯੋਗ ਰਾਗੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਆਰਤੀ ਆਰਤਾ ਗੁਰਬਾਣੀ ਦੇ ਰਸ ਪਿੰਨੇ ਸ਼ਬਦ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਹੁਣ ਸਮਾਂ ਹੋਇਆ ਹੈ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਦਾ। ਹਾਜ਼ਰੀ ਭਰ ਰਹੇ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਅਵਤਾਰ ਸਿੰਘ ਜੀ, ਬਦਨੀ ਕਲਾਂ ਵਾਲੇ। ਸੋ 15 ਤਰੀਕ ਤੱਕ ਆਪ ਸੰਗਤਾਂ ਨੂੰ ਇਸੇ ਤਰ੍ਹਾਂ ਨਿਹਾਲ ਕਰਨਗੇ। ਦੁਪਹਿਰੇ 11 ਤੋਂ 12 ਅਤੇ ਸ਼ਾਮ ਦੀ ਕਥਾ ਵਿਚਾਰ ਦੁਆਰਾ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਮਹਾਂਪੁਰਸ਼ਾਂ ਦੇ ਪਾਸੋਂ ਪਾਵਨ ਪਵਿੱਤਰ ਵਿਚਾਰ ਕਥਾ ਵਿਚਾਰਾਂ ਸੁਣ ਕਰਕੇ ਸਮੇਂ ਔਰ ਸਵਾਸਾਂ ਨੂੰ ਸਫਲੇ ਕਰਨਾ ਹੈ। ਸਾਧ ਸੰਗਤ ਜੀ, ਹਫ਼ਤਾਵਾਰੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਕੱਲ੍ਹ ਰੋਜ਼ ਤੋਂ ਗੁਰੂ ਘਰ ਵਿਖੇ ਸ਼੍ਰੀ ਅਖੰਡ ਸਾਹਿਬ ਆਰੰਭ ਹੋਏ ਹਨ, ਜਿਨ੍ਹਾਂ ਦੇ ਭੋਗ ਕੱਲ੍ਹ ਸਵੇਰੇ ਪਾਏ ਜਾਣਗੇ। ਉਪਰੰਤ 10 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਸਾਹਿਬ ਦੀ ਸੇਵਾ ਹੋਵੇਗੀ। 1 ਵਜੇ ਦੇ ਲਗਭਗ ਸ਼ਹੀਦ ਗੈਲਰੀ ਦੇ ਵਿੱਚ ਮੌਜੂਦਾ ਸੰਘਰਸ਼ ਦੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ ਵਿਸ਼ੇਸ਼ ਤੌਰ ਉੱਪਰ ਦਲ ਖਾਲਸਾ ਦੇ ਬਾਣੀ ਭਾਈ ਗਜਿੰਦਰ ਸਿੰਘ ਦੀ ਦਲ ਖਾਲਸਾ ਅਤੇ ਹੋਰ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਸੰਘਰਸ਼ ਦੇ ਵਿੱਚ ਬੇਅੰਤ ਬੇਅੰਤ ਯੋਗਦਾਨ ਪਾਇਆ ਹੈ। ਸੋ ਸਾਧ ਸੰਗਤ ਜੀ, ਆਪ ਸੰਗਤਾਂ ਨੇ ਕੱਲ੍ਹ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਕਥਾ ਵਿਚਾਰ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ।

वाहेगुरु जी की फतेह। विघ्न विनाशन सो

ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸੰਗਤਾਂ, ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਲੜੀਵਾਰ ਇਤਿਹਾਸ ਦੀ ਕਥਾ ਦਾ ਸਮਾਂ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ, ਦੋਹੇ ਥਾ ਬਾਣੀ ਕਾ ਬੋਹੇ ਥਾ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਕਾਰ ਸੇਵਾ ਕਰਵਾ ਰਹੇ ਹਨ। ਬਹੁਤ ਸਾਰੇ ਗੁਰਸਿੱਖ ਮਾਈ ਭਾਈ ਸੇਵਾ ਦੇ ਵਿੱਚ ਯੋਗਦਾਨ ਪਾ ਰਹੇ ਹਨ। ਇੱਕ ਫਫੜੇ ਪਿੰਡ ਤੋਂ ਸਖੀ ਸਰਵਰ, ਜਿਸ ਨੂੰ ਲਾਲਾਂ ਵਾਲਾ ਪੀਰ ਵੀ ਕਹਿੰਦੇ ਹਨ, ਉਸਦਾ ਉਪਾਸ਼ਕ ਭਾਈ ਬਹਿਲੋ, ਉਹ ਵੀ ਗੁਰੂ ਮਹਾਰਾਜ ਦੇ ਪਾਸ ਪੁੱਜਿਆ ਹੈ। ਪਹਿਲਾਂ ਗੁਰੂ ਮਹਾਰਾਜ ਨੇ ਹੁਕਮਨਾਮਾ ਭੇਜਿਆ, ਪਰ ਉਸ ਨੂੰ ਕੁਛ ਵੀ ਪਤਾ ਨਹੀਂ ਸੀ ਹੁਕਮਨਾਮਾ ਕਿਸ ਨੇ ਭੇਜਿਆ, ਕਿਉਂ ਭੇਜਿਆ। ਫਿਰ ਦੂਸਰਾ ਹੁਕਮਨਾਮਾ ਗਿਆ, ਫਿਰ ਇਹ ਗੁਰੂ ਮਹਾਰਾਜ ਦੇ ਕੋਲ ਆ ਗਿਆ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਸ ਨੂੰ ਆਖਿਆ, ਭਾਈ ਸ਼ਰਧਾ ਰੱਖਣੀ ਚਾਹੀਦੀ ਹੈ। ਜਿਹੜਾ ਮਨੁੱਖ ਸ਼ਰਧਾ ਰੱਖਦਾ ਹੈ ਉਹਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ। ਚਾਹੇ ਕੋਈ ਦੇਵੀ ਦੇਵਤਾ ਹੋਵੇ, ਗੁਰੂ ਪੀਰ ਕੋਈ ਰਹਿਬਰ ਹੋਵੇ, ਜਿਸ 'ਤੇ ਸ਼ਰਧਾ ਰੱਖੀਏ, ਸ਼ਰਧਾ ਨਾਲ ਸੇਵਾ ਕਰੀਏ, ਫਿਰ ਮਨ ਦੀ ਪ੍ਰਸੰਨਤਾ ਹੁੰਦੀ ਹੈ, ਫਿਰ ਚੰਗੇ ਫਲ ਦੀ ਪ੍ਰਾਪਤੀ ਹੁੰਦੀ ਹੈ। ਹੁਣ ਭਾਈ ਬਹਿਲੋ ਦੇ ਨਾਲ ਗੁਰੂ ਮਹਾਰਾਜ ਦੇ ਬਚਨ ਬਲਾਸ ਹੋ ਰਹੇ ਹਨ, ਉਹ ਆਪ ਸੰਗਤਾਂ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ।

0: ਤਕਰੀਬਨ ਵਾਜ ਸਤਿਗੁਰੂ ਜੀ ਕਹਿਣ ਲੱਗੇ, ਭਾਈ ਬਹਿਲੋ, ਜੇ ਤੂੰ ਗੁਰੂ ਘਰ ਤੇ ਸ਼ਰਧਾ ਰੱਖੇਗਾ ਫੇਰ ਤੈਨੂੰ ਸਾਰੇ ਫਲ ਪ੍ਰਾਪਤ ਹੋ ਸਕਦੇ ਹਨ।
1: ਬਿਨ ਸ਼ਰਧਾ ਕੁਛ ਹਾਥ ਨਾ ਆਏ।
0: ਸ਼ਰਧਾ ਹੀ ਨਹੀਂ ਤੇ ਫਿਰ ਸੇਵਾ ਵੀ ਕਿਸੇ ਲੇਖੇ ਵਿਚ ਨਹੀਂ ਪੈ ਸਕਦੀ ਤੇ ਨਾ ਹੀ ਮਨ ਦੀ ਇੱਛਾ ਕਦੀ ਪੂਰੀ ਹੋ ਸਕਦੀ ਹੈ।
1: ਸ਼ਰਧਾ ਮੂਲ ਭਗਤ ਤੁਚ ਸਾਰੇ।
0: ਗਿਆਨ ਰੂਪੀ ਬਿਰਸ਼ ਦਾ ਮੁੱਢ ਸ਼ਰਧਾ ਹੈ ਤੇ ਜਿਹੜੀ ਭਗਤੀ ਹੈ ਇਹ ਮਾਨੋ ਉਸਦੀ ਛਿੱਲ ਹੈ।
1: ਗਿਆਨ ਧਰੋਵਰ ਉਦੈ ਉਦਾਰੀ।
0: ਇਸ ਤੋਂ ਅੱਗੇ ਗਿਆਨ ਦਾ ਬ੍ਰਿਕਸ਼, ਗਿਆਨ ਦਾ ਦਰਖਤ, ਉਹ ਅੱਗੇ ਪ੍ਰਫੁੱਲਤ ਹੁੰਦਾ ਹੈ।
1: ਫਲ ਕੇਵਲ ਕੋ ਪ੍ਰਾਪਤ ਹੋਏ।
0: ਜਿਹੜਾ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰੇ ਫਿਰ ਉਸਨੂੰ ਕੇਵਲ ਮੁਕਤੀ ਦਾ, ਚਾਰ ਬੈਕੁੰਠ ਦੀਆਂ ਮੁਕਤੀਆਂ ਮੰਨੀਆਂ ਹਨ, ਸਲੋਕ, ਸਮੀਪ, ਸਾਰੂਪ, ਸਾਯੁਜ, ਤੇ ਦੂਸਰੀ ਕੇਵਲ ਮੁਕਤੀ ਇਹਨਾਂ ਤੋਂ ਵੱਖਰੀ ਹੈ ਜਿਸ ਨੂੰ ਅਭੇਦ ਮੁਕਤੀ ਵੀ ਕਿਹਾ ਜਾਂਦਾ ਹੈ। ਉਹਦਾ ਸਰੂਪ ਇਹ ਹੈ, ਜਿਉਂ ਜਲ ਮਹਿ ਹੈ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ ਕਦੀ ਵੱਖ ਨਹੀਂ ਹੁੰਦਾ, ਇਸੇ ਤਰ੍ਹਾਂ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਈਦਾ ਹੈ।
1: ਜਿਸ ਤੇ ਸੰਕਟ ਹੋਏ ਨਾ ਕੋਈ।
0: ਫਿਰ ਜਦੋਂ ਕੇਵਲ ਮੁਕਤੀ ਪ੍ਰਾਪਤ ਹੋ ਜਾਂਦੀ ਫਿਰ ਕੋਈ ਕਿਸੇ ਕਿਸਮ ਦਾ ਜਨਮ ਮਰਨ ਦਾ ਦੁੱਖ ਉਹ ਨਹੀਂ ਵਿਆਪਤ ਹੋ ਸਕਦਾ।
1: ਸ਼ਰਧਾ ਬਿਨ ਸਭ ਨਿਸ਼ਫਲ ਕਰਮ।

0: ਵਾਸਤੇ ਸ਼ਰਧਾ ਹੋਣੀ ਚਾਹੀਦੀ ਹੈ।
1: ਜਿਸ ਤੇ ਮਨ ਬਾਛਤ ਫਲ ਲਹੀ ਹੈ,
0: ਸ਼ਰਧਾ ਤੋਂ ਬਾਅਦ ਅੱਗੇ ਮਨ ਇੱਛਤ ਫਲ ਪ੍ਰਾਪਤ ਹੋ ਜਾਂਦੇ ਹਨ।
1: ਇਮ ਕਹਿ ਸਤਿਗੁਰ ਕੀਨ ਦਿਹਾਰੀ,
0: ਇਉਂ ਕਹਿ ਕੇ ਗੁਰੂ ਮਹਾਰਾਜ ਨੇ ਉਹਦੀ ਕੁਝ ਦਿਹਾੜੀ ਨਿਯਤ ਕਰ ਦਿੱਤੀ। ਕਿਉਂ? ਦੋ ਕਿਸਮ ਦੇ ਸੇਵਾਦਾਰ ਸਨ, ਇੱਕ ਤਾਂ ਨਿਸਕਾਮ ਸੇਵਾ ਕਰਦੇ ਸਨ ਤੇ ਕਈ ਸਕਾਮ ਸੇਵਾ ਵੀ ਕਰਦੇ ਹੁੰਦੇ। ਸਕਾਮ ਸੇਵਾ ਉਸ ਨੂੰ ਕਹਿੰਦੇ ਨੇ ਵੀ ਜਿਹੜੀ ਕੋਈ ਇੱਛਾ ਨੂੰ ਲੈ ਕੇ ਸੇਵਾ ਕਰਦੇ ਨੇ, ਜਿਵੇਂ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਕਈ ਗ੍ਰੰਥੀ ਸਿੰਘ ਹੁੰਦੇ ਨੇ, ਲਾਂਗਰੀ ਸਿੰਘ ਹੁੰਦੇ ਨੇ, ਪੱਕੇ ਤੌਰ 'ਤੇ ਉਹਨਾਂ ਨੂੰ ਸੇਵਾ ਲਈ ਰੱਖਿਆ ਜਾਂਦਾ। ਫਿਰ ਕੋਈ ਨਾ ਕੋਈ ਉਹਨਾਂ ਦੀ ਤਨਖਾਹ, ਮਿਹਨਤ ਦਾ ਫਲ ਉਹ ਵੀ ਨਿਯਤ ਕੀਤਾ ਜਾਂਦਾ। ਦੂਸਰੇ ਨਿਸਕਾਮੀ ਸੇਵਕ ਵੀ ਹੁੰਦੇ ਨੇ ਜਿਨ੍ਹਾਂ ਦਾ ਪਹਿਲਾਂ ਹੀ ਚੰਗਾ ਗੁਜ਼ਾਰਾ ਹੁੰਦਾ ਹੈ। ਅਤੇ ਇਉਂ ਭਾਈ ਬਹਿਲੋ ਨੂੰ ਗੁਰੂ ਮਹਾਰਾਜ ਨੇ ਆਖਿਆ, ਭਾਈ ਤੈਨੂੰ ਇੰਨਾ ਮਿਹਨਤ ਦਾ ਫਲ ਵੀ ਮਿਲੇਗਾ, ਤੂੰ ਸੇਵਾ ਕਰਨੀ ਸ਼ੁਰੂ ਕਰ ਦੇ ਅਤੇ ਤੈਨੂੰ ਰੋਜ਼ ਦਿਹਾੜੀ ਵੀ ਮਿਲਿਆ ਕਰੇਗੀ।
1: ਲਿਹੋ ਗੁਰ ਘਰ ਤੇ ਕਰਹੋ ਅਹਾਰੀ,
0: ਤੇ ਗੁਰੂ ਘਰ ਤੋਂ ਦਿਹਾੜੀ ਵੀ ਲਵੀ ਤੇ ਨਾਲੇ ਲੰਗਰ ਫ੍ਰੀ ਮਿਲੇਗਾ।
1: ਅਬ ਤੀਰਥ ਕੀ ਕਾਰ ਕਰੀਜੈ,
0: ਹੁਣ ਇੱਥੇ ਸਰੋਵਰ ਦੀ ਸੇਵਾ ਚੱਲ ਰਹੀ ਹੈ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਤੂੰ ਸੇਵਾ ਦੇ ਵਿੱਚ ਸ਼ਾਮਿਲ ਹੋ ਜਾ।
1: ਸਭ ਸੰਗਤ ਕੇ ਸੰਗ ਮਿਲੀ ਜੈ,
0: ਜਿੰਨੀ ਹੋਰ ਸੰਗਤ ਸੇਵਾ ਕਰ ਰਹੀ ਤੂੰ ਵੀ ਉਹਦੇ ਨਾਲ

0: ਤੇ ਉੱਥੇ ਬਹੁਤ ਸਾਰੇ ਬਾਲਣ ਇਕੱਠਾ ਕਰਕੇ ਤੇ ਉਹਨਾਂ ਇੱਟਾਂ ਨੂੰ ਪਕਾਇਆ ਜਾ ਰਿਹਾ ਹੈ।
1: ਤਾਂ ਸਿੱਖ ਸੇਵਾ ਬਹੁ ਕਰਹੀ,
0: ਉੱਥੇ ਉਹ ਭੱਠਿਆਂ ਦੇ ਉੱਤੇ ਬਹੁਤ ਸਾਰੇ ਸਿੱਖ ਕਈ ਨਿਸਕਾਮ ਸੇਵਾ ਕਰ ਰਹੇ ਨੇ, ਕਈ ਸਕਾਮ ਸੇਵਾ ਕਰ ਰਹੇ ਹਨ।
1: ਕਰਦਮ ਤੇ ਇੰਟਨ ਕੋ ਕਰਹੀ,
0: ਫਿਰ ਉਹ ਪਹਿਲਾਂ ਮਿੱਟੀ ਗੁੰਨ ਕੇ

0: ਇੱਟਾਂ ਨੂੰ ਜਿੱਥੇ ਪੱਠੇ ਲਾਏ ਨੇ ਆਵੇ ਲਾਏ ਨੇ ਉਹਨਾਂ ਦੇ ਵਿੱਚ ਲਿਜਾ ਕੇ ਰੱਖਦੇ ਹਨ।
1: ਜਿਮ ਨੀਕੇ ਪੱਕ ਹੈ ਗਨ ਆਵੇ
0: ਤੇ ਭਾਈ ਬਹਿਲੋ ਨੂੰ ਆਖਿਆ ਵੀ ਜਿਵੇਂ ਆਵੇ ਵਿੱਚ ਇੱਟਾਂ ਚੰਗੀ ਤਰ੍ਹਾਂ ਪੱਕ ਸਕਣ।
1: ਤਿਮ ਈਂਧਨ ਬਿਦ ਸੋ ਦੇਹੋ ਪਾਵੇ
0: ਇਸ ਤਰ੍ਹਾਂ ਤੁਸੀਂ ਉੱਥੇ ਈਂਧਨ ਦਾ ਬਾਲਣ ਦਾ ਪ੍ਰਬੰਧ ਕਰਨਾ ਜਿਹਦੇ ਨਾਲ ਇੱਟਾਂ ਸੋਹਣੀਆਂ ਪੱਕ ਜਾਣ।
1: ਤਹਿ ਥਿਤ ਰਹੋ ਸਭਿਨ ਸੋ ਕਹੋ
0: ਤੂੰ ਉੱਥੇ ਆਵਿਆਂ ਦੇ ਕੋਲੇ ਰਹਿਣਾ ਭੱਠਿਆਂ ਦੀ ਨਿਗਰਾਨੀ ਕਰਨੀ ਹੈ ਤੇ ਵੱਧ ਤੋਂ ਵੱਧ ਸੋਹਣੇ ਤਰੀਕੇ ਦੇ ਨਾਲ ਇੱਟਾਂ ਤਿਆਰ ਹੋਣ ਤੇ ਇਸ ਗੱਲ ਦਾ ਪੂਰਾ ਖਿਆਲ ਰੱਖਣਾ ਹੈ।
1: ਇਹੋ ਤੀਰਥ ਕੀ ਸੇਵਾ ਲਹੋ
0: ਕਿਉਂਕਿ ਇਹ ਜਿਹੜੀ ਰਾਜ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ ਬਹੁਤ ਮਹਾਨ ਹੈ।
1: ਇਮ ਸੁਣ ਕੇ ਬਹਿਲੋ ਹਰ ਖਾਇਓ
0: ਇਉਂ ਸੁਣ ਕੇ ਭਾਈ ਬਹਿਲੋ ਬਹੁਤ ਪ੍ਰਸੰਨ ਹੋਇਆ।
1: ਕਰ ਬੰਧਨ ਸਿੱਖਣ ਮਹਿ ਆਇਓ
0: ਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਆਗਿਆ ਲਈ ਜਿੱਥੇ ਸਿੱਖ ਸੇਵਾ ਕਰਦੇ ਸਨ ਉਹਨਾਂ ਸਿੱਖਾਂ ਵਿੱਚ ਸੰਗਤਾਂ ਵਿੱਚ ਪਹੁੰਚ ਗਿਆ।
1: ਕਰਬੇ ਲੱਗਿਓ ਟਹਿਲ ਤਿੰਨ ਸੰਗ
0: ਫਿਰ ਉਹਨਾਂ ਦੇ ਨਾਲ ਮਿਲ ਕੇ ਤੇ ਉਹ ਆਵੇ ਦੀ ਭੱਠਿਆਂ ਦੀ ਇੱਟਾਂ ਪਕਾਉਣ ਦੀ ਸੇਵਾ ਕਰਨ ਲੱਗ ਗਿਆ।
1: ਸਕਲ ਦਿਵਸ ਜੇਤੋ ਬਲ ਅੰਗ
0: ਸਾਰਾ ਦਿਨ ਸੇਵਾ ਕਰਦਾ ਜਿੰਨਾ ਸਰੀਰ ਵਿੱਚ ਅੰਗਾਂ ਵਿੱਚ ਬਲ ਹੈ ਭਾਵ ਪੂਰੀ ਤਨਦੇਹੀ ਦੇ ਨਾਲ ਅੱਡੀ ਚੋਟੀ ਦਾ ਜ਼ੋਰ ਲਾ ਕੇ ਸੇਵਾ ਕਰ ਰਿਹਾ।

0: ਤੇ ਫਿਰ ਉਸ ਵੇਲੇ ਸੇਵਾ ਤੋਂ ਫ੍ਰੀ ਹੋ ਕੇ ਜਿੱਥੇ ਸਿੱਖਾਂ ਦੇ ਡੇਰੇ ਨੇ, ਕਈ ਪਿੰਡਾਂ ਦੀਆਂ ਸੰਗਤਾਂ ਆਪ ਲੰਗਰ ਤਿਆਰ ਕਰਦੀਆਂ ਸਨ, ਫਿਰ ਉਹਨਾਂ ਦੇ ਡੇਰੇ ਵਿੱਚ ਪਹੁੰਚ ਜਾਂਦਾ ਹੈ।
1: ਅਲਪ ਆਹਾਰ ਤਬ ਹੈ ਕਰ ਰਹੇ,
0: ਤੇ ਫਿਰ ਉਹਨਾਂ ਦੇ ਕੋਲੋਂ ਆਪਣੇ ਛਕਣ ਦੇ ਵਾਸਤੇ ਕੁਝ ਨਾ ਕੁਝ ਭੋਜਨ

0: ਤੇ ਸਾਰਾ ਦਿਨ ਗੁਰੂ ਘਰ ਦੀ ਸੇਵਾ ਕਰਦਾ ਰਹਿੰਦਾ ਹੈ।
1: ਸਿਮਰਨ ਕਰਤੇ ਨਿਸਾ ਬਤਾਵੇ,
0: ਤੇ ਜਦੋਂ ਦਿਨੇ ਸੇਵਾ ਕਰਦਾ ਹੈ ਰਾਤ ਨੂੰ ਚੌਂਕੜਾ ਲਾ ਕੇ ਸਿਮਰਨ ਕਰਨਾ ਸ਼ੁਰੂ ਕਰ ਦਿੰਦਾ ਹੈ।
1: ਦੂਜੇ ਲੋਕ ਈਟਕਾ ਆਵੇ,
0: ਕਈ ਲੋਕਾਂ ਨੂੰ ਪੁੱਛਦਾ ਹੈ ਵੀ ਇੱਟਾਂ ਸਭ ਤੋਂ ਚੰਗੇ ਤਰੀਕੇ ਦੇ ਨਾਲ ਵਧੀਆ ਕਿਵੇਂ ਪੱਕ ਸਕਦੀਆਂ ਹਨ,
1: ਕਿਸ ਤੇ ਇਹ ਨੀਕੇ ਪੱਕ ਜਾਵੇ,
0: ਜਿਸ ਕਰਕੇ ਸਾਰੀਆਂ ਇੱਟਾਂ ਸੋਹਣੇ ਤਰੀਕੇ ਦੇ ਨਾਲ ਲਾਲ ਪੱਕੀਆਂ ਤਿਆਰ ਹੋ ਸਕਣ, ਓਹਦੇ ਬਾਰੇ ਜੁਗਤੀਆਂ ਪੁੱਛਦਾ ਹੈ।
1: ਤਬਹਿ ਕਿਸੂ ਨੇ ਕਹਿਓ ਸੁਣਾਏ,
0: ਤੇ ਕਿਸੇ ਨੇ ਉਹਨੂੰ ਇਹ ਆਪਣੇ ਵੱਲੋਂ ਸਲਾਹ ਦਿੱਤੀ ਹੈ,
1: ਬਿਸ਼ਟਾ ਜੇ ਕਰ ਇਨ ਮਹਿ ਪਾਏ,
0: ਜੇ ਆਪਾਂ ਗੋਬਰ ਇਹਦੇ ਵਿਚ ਤੇ ਹੋਰ ਇਹ ਆਪਣੇ ਗੋਹਾ ਵਗੈਰਾ ਪਾਈਏ ਨਾ, ਤੇ ਫਿਰ ਇੱਟਾਂ ਸੋਹਣੀਆਂ ਪੱਕ ਜਾਂਦੀਆਂ ਹਨ।
1: ਤਾਂ ਆਛੀ ਪੱਕ ਹੈ ਹੋਏ ਲਾਲ,
0: ਜਿਹੜੀ ਗੋਹਿਆਂ ਦੀ ਅੱਗ ਦੇ ਨਾਲ ਪਾਥੀਆਂ ਦੀ ਅੱਗ ਦੇ ਨਾਲ ਇੱਟਾਂ ਬਹੁਤ ਸੋਹਣੀਆਂ ਪੱਕਦੀਆਂ ਹਨ, ਲਾਲ ਹੋ ਜਾਂਦੀਆਂ।
1: ਕਸੈ ਨਾ ਫੂਟ ਹੈ ਸੋ ਤਤਕਾਲ,
0: ਫਿਰ ਪੱਕੀਆਂ ਵੀ ਬਹੁਤ ਬਣਦੀਆਂ ਨੇ, ਨਾ ਕਦੀ ਕਸਦੀਆਂ ਨਾ ਕਦੀ ਟੁੱਟਦੀਆਂ ਹਨ।
1: ਇਮ ਸੁਣ ਪ੍ਰੇਰੇ ਸੁਪਚਬ ਤੇਰੇ,
0: ਇਉਂ ਸੁਣ ਕੇ ਇਹਨੇ ਬਹੁਤ ਸਾਰੇ ਜਿਹੜੇ ਕੋਈ ਜਮਾਦਾਰ ਸਨ, ਭੰਗੀ ਲੋਕ ਸਨ, ਉਹਨਾਂ ਨੂੰ ਇਕੱਠਿਆਂ ਕੀਤਾ ਤੇ ਸੇਵਾ ਵਿਚ ਲਾ ਦਿੱਤਾ।
1: ਭਰੈ ਸੂਪ ਲਦ ਰਾਸ਼ਬ ਪ੍ਰੇਰੇ,
0: ਤੇ ਫਿਰ ਉਹ ਛੱਜ ਭਰ ਭਰ ਕੇ ਗੋਬਰ ਦੇ ਇਕੱਠੇ ਕਰਦੇ ਨੇ, ਤੇ ਗਧਿਆਂ ਤੇ ਲਦ ਲਦ ਕੇ ਭੱਠਿਆਂ ਦੇ ਕੋਲ ਲੈ ਆਉਂਦੇ ਹਨ।
1: ਈਂਟਨ ਕੇ ਚੌ ਫੇਰੇ ਪਾਏ,
0: ਤੇ ਉਹ ਜਿਹੜਾ ਪਾਥੀਆਂ ਦਾ ਬਾਲਣ ਹੈ ਉਹ ਉਸ ਆਵੇ ਦੀਆਂ ਇੱਟਾਂ ਦੇ ਆਲੇ ਦੁਆਲੇ ਚਿਣ ਰਿਹਾ।

0: ਨਾਲ ਭੱਠਿਆਂ ਦੀ ਸੇਵਾ, ਇੱਟਾਂ ਪਕਾਉਣ ਦੀ ਸੇਵਾ ਕਰ ਰਹੇ ਹਨ।
1: ਗਨ ਇੰਟਨ ਕੇ ਲਾਏ ਪਜਾਵੇ,
0: ਲਓ ਹੁਣ ਜਿਹੜੀਆਂ ਇੱਟਾਂ ਦੇ ਬਹੁਤ ਸਾਰੇ ਵੱਡੇ ਵੱਡੇ ਆਵੇ ਭੱਠੇ ਉਹ ਤਿਆਰ ਕਰ ਦਿੱਤੇ ਹਨ।
1: ਬਾਕੀ ਬਹੁਤ ਸੁੰਦਰ ਭਈ ਲਾਲ,
0: ਜਿੰਨੀਆਂ ਇੱਟਾਂ ਉਸ ਵੇਲੇ ਤਿਆਰ ਹੋਈਆਂ ਜਦੋਂ ਪੱਕੀਆਂ ਤੇ ਬਹੁਤ ਸੋਹਣੀਆਂ ਲਾਲ ਸੁਰਖ ਹੋ ਗਈਆਂ।
1: ਬਹਿਲੋ ਹਰਖਿਓ ਹਿਰਦੇ ਵਿਸਾਲ,
0: ਬਹਿਲੋ ਜੀ ਮੁੱਖ ਸੇਵਾਦਾਰ ਸਨ ਤੇ ਜਦੋਂ ਬਹੁਤ ਸੋਹਣੀਆਂ ਇੱਟਾਂ ਪੱਕ ਗਈਆਂ ਉਹ ਬੜੇ ਪ੍ਰਸੰਨ ਹੋਏ।
1: ਸ਼੍ਰੀ ਅਰਜਨ ਲਖ ਅੰਤਰ ਜਾਮੀ,
0: ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਾਣ ਕੇ ਭਾਈ ਬਹਿਲੋ ਨੇ ਬਹੁਤ ਵੱਡੀ ਸੇਵਾ ਕੀਤੀ ਹੈ।
1: ਸੇਵਾ ਸਿੱਖਣ ਕੀ ਪਿਖ ਸਵਾਮੀ,
0: ਵੀ ਸਿੱਖਾਂ ਨੇ ਬੜੇ ਪ੍ਰੇਮ ਦੇ ਨਾਲ ਸੇਵਾ ਕੀਤੀ ਹੈ, ਸੋਹਣੀਆਂ ਇੱਟਾਂ ਤਿਆਰ ਕੀਤੀਆਂ ਹਨ।
1: ਕੁਛ ਕ ਇੰਟ ਕਾ ਨਿਕਟ ਮੰਗਾਈ,
0: ਪਰਖਣ ਦੇ ਲਈ ਕੁਛ ਇੱਟਾਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਪਾਸ ਮੰਗਵਾ ਲਈਆਂ।
1: ਕੀਨ ਬਿਲੋਕਨ ਨੀਠ ਬਣਾਈ,
0: ਇਹ ਦੇਖਣ ਵਾਸਤੇ ਵੀ ਪੱਕੀਆਂ ਨੇ, ਵਧੀਆ ਪੱਕ ਗਈਆਂ ਨੇ, ਚੰਗੀਆਂ ਬਣੀਆਂ ਨੇ, ਕੁਝ ਇੱਟਾਂ ਆਪਣੇ ਕੋਲ ਮੰਗਵਾ ਲਈਆਂ।
1: ਪਰਮ ਪ੍ਰਸੀਦੇ ਵਾਕ ਸੁਣਾਏ,
0: ਤੇ ਗੁਰੂ ਮਹਾਰਾਜ ਨੇ ਦੇਖਿਆ ਸੋਹਣੀਆਂ ਇੱਟਾਂ ਪੱਕੀਆਂ, ਦੇ ਕੇ ਬਚਨ ਆਖੇ,
1: ਇਹੋ ਆਵਾ ਅਬ ਭਲੋ ਪਕਾਏ।
0: ਕਹਿੰਦੇ ਵੀ ਇਹ ਜਿਹੜਾ ਆਵਾ ਹੈ ਇਹਦਾ ਮਤਲਬ ਭੱਠੇ ਦੀਆਂ ਇੱਟਾਂ ਬਹੁਤ ਸੋਹਣੀਆਂ ਤੁਸੀਂ ਤਿਆਰ ਕੀਤੀਆਂ ਹਨ।
1: ਅਤ ਸੇਵਾ ਬਹਿਲੋ ਕੀ ਦੇਖ,
0: ਤੇ ਭਾਈ ਬਹਿਲੋ ਦੀ ਇਹਦੇ ਵਿਚ ਬਹੁਤ ਵੱਡੀ ਸੇਵਾ ਸੀ ਤੇ ਉਹਦੀ ਬਹੁਤ ਸੋਹਣੀ ਸੇਵਾ ਤੱਕ ਕੇ।
1: ਕਿਰਪਾ ਦ੍ਰਿਸ਼ਟ ਗੁਰ ਕਰਤ ਵਿਸ਼ੇਖ,
0: ਗੁਰੂ ਮਹਾਰਾਜ ਭਾਈ ਬਹਿਲੋ ਵਾਲ ਬੜੀ ਮਿਹਰ ਦੀ ਦ੍ਰਿਸ਼ਟੀ ਪਾ ਰਹੇ ਹਨ।
1: ਅੰਤਹ ਕਰਨ ਭਇਓ ਨਿਰਮਲਿਆ,
0: ਇਹ ਨਿਸਕਾਮ ਸੇਵਾ ਕਰ ਰਿਹਾ ਸੀ ਭਾਈ ਬਹਿਲੋ, ਇਹਦਾ ਮਨ, ਇਹਦਾ ਸੀਨਾ, ਇਹਦਾ ਅੰਤਹ ਕਰਨ ਨਿਰਮਲ ਹੋ ਗਿਆ।
1: ਵਿਸ਼ੇ ਵਾਸ਼ਨਾ ਦਿਕ ਸਭ ਦਲੀਆ,
0: ਜੋ ਮਨ ਦੇ ਵਿਚ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਉੱਠਦੀਆਂ ਸਨ ਉਹ ਸਾਰੀਆਂ ਸ਼ਾਂਤ

0: ਇੱਟਾਂ ਪਕਾਉਣ ਦਾ ਭੱਠੇ ਦਾ ਕੰਮ ਬਹੁਤ ਸੋਹਣੇ ਤਰੀਕੇ ਦੇ ਨਾਲ ਕਰ ਰਿਹਾ ਹੈ।
1: ਇੱਕ ਦਿਨ ਸ਼੍ਰੀ ਅਰਜਨ ਗੁਰ ਬੈਸੇ।
0: ਇੱਕ ਦਿਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੌਜ ਵਿਚ ਬੈਠੇ ਸਨ।
1: ਕਹਿਓ ਲਾਂਗਰੀ ਆਏ ਸੋ ਐਸੇ।
0: ਤੇ ਜਿਹੜਾ ਲਾਂਗਰੀ ਸਿੰਘ ਸੀ ਲੰਗਰ ਤਿਆਰ ਕਰਨ ਵਾਲਾ, ਓਹਨੇ ਆ ਕੇ ਬੇਨਤੀ ਕੀਤੀ,
1: ਚੂਨ ਆਜ ਨਹਿ ਭਇਓ ਤਿਆਰੀ।
0: ਕਹਿਣ ਲੱਗਾ ਮਹਾਰਾਜ ਅੱਜ ਲੰਗਰ ਦੇ ਵਿਚ ਆਟਾ ਸਮਾਪਤ ਹੋ ਗਿਆ, ਅੱਜ ਲੰਗਰ ਤਿਆਰ ਨਹੀਂ ਹੋ ਸਕਿਆ।
1: ਅਟਕੀ ਦੇਗ ਸੋ ਭਈ ਲਚਾਰੀ।
0: ਕਿਉਂਕਿ ਬੇਬਸੀ ਹੋ ਗਈ ਤੇ ਸੰਗਤ ਬਹੁਤੀ ਆ ਗਈ ਹੈ, ਤੇ ਇਸ ਲਈ ਅੱਜ ਸੰਗਤ ਵਾਸਤੇ ਲੰਗਰ ਨਹੀਂ ਤਿਆਰ ਹੋ ਰਿਹਾ।
1: ਸ੍ਰੀ ਗੁਰ ਸਿੱਖਣ ਸਾਥ ਅਲਾਏ।
0: ਉਸ ਵੇਲੇ ਬਹੁਤ ਸਾਰੇ ਗੁਰਸੇ ਗੁਰੂ ਮਹਾਰਾਜ ਦੇ ਕੋਲ ਬੈਠੇ ਸਨ, ਉਹਨਾਂ ਨੂੰ ਸਤਿਗੁਰੂ ਨੇ ਫਰਮਾਇਆ,
1: ਆਜ ਦੇਗ ਕੋ ਔਰ ਚਲਾਏ।
0: ਕਹਿੰਦੇ ਭਾਈ ਹੋਰ ਕੋਈ ਗੁਰਸਿੱਖ ਪ੍ਰੇਮੀ ਲੰਗਰ ਦੀ ਸੇਵਾ ਕਰਨੀ ਚਾਹੁੰਦਾ ਤੇ ਉਹਦੇ ਲਈ ਸੁਨਹਿਰੀ ਮੌਕਾ ਹੈ, ਉਹ ਲੰਗਰ ਦੀ ਸੇਵਾ ਕਰ ਸਕਦਾ ਹੈ।
1: ਸੁਣ ਬਹਿਲੋ ਹੋਏ ਖਰੇ ਉਚਾਰੀ।
0: ਤੇ ਭਾਈ ਬਹਿਲੋ ਦੇ ਮਨ ਦੇ ਵਿਚ ਪ੍ਰੇਮ ਜਾਗਿਆ ਤੇ ਇਹਨੇ ਖੜੇ ਹੋ ਕੇ ਹੱਥ ਜੋੜ ਕੇ ਬੇਨਤੀ ਕੀਤੀ,
1: ਰਾਵਰ ਕਰੀ ਜੋ ਮੋਹ ਦਿਹਾਰੀ।
0: ਕੀ ਆਖਿਆ? ਸੱਚੇ ਪਾਤਸ਼ਾਹ ਜਿਹੜੀ ਤੁਸੀਂ ਮੈਨੂੰ ਦਿਹਾੜੀ ਦੇਣੀ ਕੀਤੀ ਸੀ, ਭਾ ਮਿਹਨਤ ਦਾ ਫਲ, ਉਹ ਮਾਇਆ ਸਾਰੀ ਮੈਂ ਇਕੱਠੀ ਕਰਕੇ ਰੱਖੀ ਹੋਈ ਹੈ।
1: ਸਰਬ ਇਕੱਤਰ ਹੈ ਸੋ ਧਰੀ।
0: ਤੇ ਜਿੰਨੀ ਮਾਇਆ ਰੋਜ਼ ਮੈਨੂੰ ਦਿਹਾੜੀ ਮਿਹਨਤਾਨਾ ਮਿਲਦਾ ਹੈ, ਉਹ ਮੈਂ ਸਾਰੀ ਜੋੜ ਕੇ ਜਮਾ ਕਰਕੇ ਆਪਣੇ ਕੋਲ ਸੰਭਾਲ ਕੇ ਰੱਖੀ ਹੋਈ ਹੈ।
1: ਮੈਂ ਨਿਜ ਗੁਜਰ ਅਪਰ ਬਿਦ ਕਰੀ।
0: ਤੇ ਮੈਂ ਮਹਾਰਾਜ ਸਿੱਖਾਂ ਦੇ ਘਰੋਂ ਮੰਗ ਮੰਗ ਕੇ ਤੇ ਇਸ ਤਰ੍ਹਾਂ ਆਪਣੇ ਜੀਵਨ ਦਾ ਨਿਰਵਾਹ ਕਰਦਾ ਰਿਹਾ ਹਾਂ, ਲੰਗਰ ਛਕਦਾ ਰਿਹਾ ਹਾਂ।
1: ਸੋ ਸਭ ਰਸਤ ਦੇਗ ਦੇਹੋ ਪਾਏ।
0: ਜਿਹੜੀ ਤੁਹਾਡੀ ਤਨਖਾਹ ਦੀ ਮਾਇਆ ਮੈਨੂੰ ਮਿਲੀ ਹੈ ਤੇ ਅੱਜ ਮੇਰੇ ਮਨ ਦੇ ਵਿੱਚ ਸ਼ਰਧਾ ਭਾਵਨਾ ਪਿਆਰ ਉਮ ਗਿਆ ਕਿ ਮੈਂ ਗੁਰੂ ਕੇ ਲੰਗਰ ਦੀ ਸੇਵਾ ਕਰਾਂ, ਅੱਜ ਲੋੜ ਹੈ, ਇਸ ਲਈ ਮਹਾਰਾਜ ਸਾਰੀ ਮਾਇਆ

0: ਮਹਾਰਾਜ ਕਹਿਣ ਲੱਗੇ, ਭਾਈ ਤੂੰ ਕਿੱਥੋਂ ਸ਼ਕੇ ਛਕਾਵੇਂਗਾ? ਕਹਿਣ ਲੱਗਾ, ਸੱਚੇ ਪਾਤਸ਼ਾਹ, ਅਸੀਂ ਗੁਰੂ ਦਾ ਦਿੱਤਾ ਹੀ ਖਾਨੇ ਹਾਂ, ਅੱਗੇ ਕਿਹੜਾ ਤੁਸੀਂ ਕਿਸੇ ਗੱਲ ਦੀ ਕਮੀ ਰਹਿਣ ਦਿੱਤੀ ਹੈ?
1: ਸ਼੍ਰੀ ਅਰਜਨ ਸੁਣ ਬੋਲੇ ਸਿੱਖ।
0: ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਕਹਿਣ ਲੱਗੇ, ਭਾਈ ਸਿੱਖਾ ਸੁਣ,
1: ਆਪਣਾ ਫਿਰੋ ਘਰ ਘਰ ਹਿਤ ਭਿੱਖ।
0: ਕਹਿੰਦੇ ਵੀ ਤੂੰ ਦਰ ਦਰ ਭਿੱਖਿਆ ਮੰਗ ਕੇ ਭੋਜਨ ਛਕਦਾ ਫਿਰਦੈ, ਇਹ ਸਿੱਖ ਦਾ ਕਿਰਦਾਰ ਨਹੀਂ ਹੈ, ਇਹ ਸਿੱਖ ਦਾ ਧਰਮ ਨਹੀਂ ਹੈ ਮੰਗ ਮੰਗ ਕੇ ਖਾਣਾ, ਦਰ ਦਰ ਟੁਕੜੇ ਮੰਗ ਕੇ ਖਾਣੇ, ਇਹ ਕੰਮ ਕਰਨਾ ਛੱਡ ਦੇ।
1: ਮਾਂਗ ਮਾਂਗ ਟੁਕੜੇ ਬਹੁ ਥਾਂ ਬਨ,
0: ਤੂੰ ਥਾਂ ਥਾਂ ਦੇ ਉੱਤੋਂ ਟੁਕੜੇ ਮੰਗ ਮੰਗ ਕੇ ਖਾ ਰਿਹਾ ਹੈ,
1: ਸੋ ਸਭ ਹਮਕੋ ਕਰੋ ਖੁਆਵਨ।
0: ਨਾਲ ਇਹ ਵੀ ਹੈ, ਹੁਣ ਕਈਆਂ ਦੇ ਘਰੇ ਵਿੱਚ ਘਰਾਂ ਵਿੱਚ ਤਾਂ ਚਲੋ ਕੋਈ ਸੋਚਮ, ਕੋਈ ਪਵਿੱਤਰਤਾ, ਕੋਈ ਮਰਯਾਦਾ ਰੱਖੀ ਜਾਂਦੀ ਹੈ, ਅਤੇ ਹੁਣ ਕਈ ਨਹੀਂ ਵੀ ਰੱਖਦੇ। ਇਸੇ ਲਈ ਗੁਰੂ ਮਹਾਰਾਜ ਕਹਿੰਦੇ, ਲੋਕਾਂ ਦੇ ਬਚੇ ਅਤੇ ਮੰਗੇ ਹੋਏ ਟੁਕੜੇ ਉਹ ਸਾਨੂੰ ਵੀ ਤੂੰ ਛਕਾ ਦੇਣਾ, ਕਿਉਂ? ਗੁਰਸਿੱਖ ਦਾ ਇਹ ਇੱਕ ਇਹ ਅਸੂਲ ਹੁੰਦਾ ਹੈ, ਉਹ ਜਦੋਂ ਵੀ ਲੰਗਰ ਛਕਦਾ ਨਾ, ਤਾਂ ਉਹ ਪਹਿਲਾਂ ਗੁਰੂ ਮਹਾਰਾਜ ਦਾ ਨਾਮ ਲੈਂਦਾ, ਜਾਂ ਕਿਸੇ ਸ਼ਬਦ ਦਾ ਪਾਠ ਕਰਦਾ, ਜਾਂ ਵਾਹਿਗੁਰੂ ਮੰਤਰ ਦਾ ਜਾਪ ਕਰਦਾ, ਜਾਂ ਕੋਈ ਸਲੋਕ ਪੜ੍ਹਦਾ, ਜਾਂ ਮੂਲ ਮੰਤਰ ਦਾ ਹੀ ਪਾਠ ਕਰਦਾ, ਅਤੇ ਗੁਰੂ ਮਹਾਰਾਜ ਨੂੰ ਭੋਗ ਲਵਾਉਣ ਦੀ ਕੋਸ਼ਿਸ਼ ਕਰਦਾ। ਅਤੇ ਫਿਰ ਸਤਿਗੁਰੂ ਕਹਿੰਦੇ, ਜਿਹੜੇ ਤੂੰ ਲੋਕਾਂ ਦੇ ਘਰੋਂ ਮੰਗ ਮੰਗ ਕੇ ਟੁਕੜੇ ਇਕੱਠੇ ਕਰਦਿਆਂ, ਅਤੇ ਸਾਨੂੰ ਵੀ ਉਹੀ ਖਵਾ ਦੇਣਾ। ਕੋਈ ਸ਼ਰਧਾ ਭਾਵਨਾ ਦੇ ਨਾਲ ਜਦੋਂ ਗੁਰੂ ਦਾ ਨਾਮ ਲੈ ਕੇ ਗ੍ਰਾਹੀ ਮੂੰਹ ਵਿੱਚ ਪਾਉਂਦਾ ਨਾ, ਉਹ ਗੁਰੂ ਮਹਾਰਾਜ ਨੂੰ ਪਹੁੰਚਦੀ ਹੁੰਦੀ ਹੈ। ਹੁਣ ਸਾਡੇ ਵਿੱਚ ਕਈ ਇਹੋ ਜਿਹੇ ਵੀ ਵਿਚਾਰਧਾਰਾ ਦੇ ਲੋਕ ਹਨ, ਅਤੇ ਜਿਹੜੇ ਇਹ ਕਹਿ ਦਿੰਦੇ ਨੇ ਬਈ ਗੁਰੂ ਮਹਾਰਾਜ ਨੂੰ ਭੋਗ ਤਾਂ ਲੱਗਦਾ ਹੀ ਨਹੀਂ ਹੈ, ਇਹੋ ਜਿਹੀ ਸੋਚ ਵਾਲੇ ਵੀ ਬੰਦੇ ਨੇ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਇਹ ਲੋਕ ਕਿਹੋ ਜਿਹੀ ਗੁਰੂ ਪ੍ਰਤੀ ਸ਼ਰਧਾ ਭਾਵਨਾ ਰੱਖਦੇ ਹਨ, ਕਹਿੰਦੇ ਵੀ ਗੁਰੂ ਮਹਾਰਾਜ ਨੂੰ ਭੋਗ ਨਹੀਂ ਲੱਗਦਾ, ਅਤੇ ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਂਦਾ ਵੀ ਗੁਰੂ ਮਹਾਰਾਜ ਹਾਜ਼ਰ ਨਾਜ਼ਰ ਸਤਿਗੁਰੂ ਨੇ, ਗੁਰੂ ਦੀ ਪ੍ਰਗਟ ਦੇਹ ਹਨ ਸਾਕਸ਼ਾਤ, ਇਹ ਸਾਡੇ ਸਤਿਗੁਰੂ ਨੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨਾਂ ਨੂੰ ਭੋਗ ਨਹੀਂ ਲੱਗਦਾ, ਹੋਰ ਕਿਹਨੂੰ ਲੱਗੇਗਾ? ਉਹਨਾਂ ਦਾ ਅੱਗੋਂ ਇਹ ਜਵਾਬ ਹੁੰਦਾ ਵੀ ਇਹ ਮੂਰਤੀਆਂ ਨੂੰ ਭੋਗ ਲੱਗਦਾ, ਪੰਡਿਤ ਲੋਕ ਮੂਰਤੀਆਂ ਨੂੰ ਭੋਗ ਲਵਾਉਂਦੇ ਨੇ, ਇਹ ਉਹਨਾਂ ਦੀ ਤਰਕ ਹੁੰਦੀ ਅੱਗੋਂ ਵੀ ਭੋਗ ਮੂਰਤੀਆਂ ਨੂੰ ਲੱਗਦਾ। ਪਰ ਉਹ ਇਹ ਜਦੋਂ ਗੱਲ ਕਹਿੰਦੇ ਨੇ ਨਾ, ਜਦੋਂ ਆਪਾਂ ਗਹਿਰਾਈ ਦੇ ਨਾਲ ਇਸ ਦੀ ਵਿਚਾਰ ਕਰਾਂਗੇ, ਕੋਹ ਕਰਾਂਗੇ, ਮੂਰਤੀਆਂ ਤਾਂ ਜੜ ਹੁੰਦੀਆਂ ਨੇ, ਉਹ ਕਦੀ ਭੋਗ ਲਾ ਹੀ ਨਹੀਂ ਸਕਦੀਆਂ, ਉਹਨਾਂ ਨੂੰ ਕਿਵੇਂ ਭੋਗ ਲੱਗ ਸਕਦਾ? ਇਹ ਉਹਨਾਂ ਦੀ ਤਰਕ ਬਿਲਕੁਲ ਅਸੰਗਤ ਹੈ, ਬਿਲਕੁਲ ਗਲਤ ਹੈ। ਵੀ ਮੂਰਤੀਆਂ ਤਾਂ ਹੈ ਹੀ ਜੜ, ਉਹਦੇ ਬਾਰੇ ਗੁਰਬਾਣੀ ਵਿੱਚ ਵੀ ਖੰਡਨ ਕੀਤਾ ਹੋਇਆ, ਪਾਤ ਪਹਿਤ ਅਰ ਲਾਭ ਸੀ ਕਰ ਕਰਾ ਕਾ ਸਾਰ, ਭੋਗਣ ਹਾਰੇ ਭੋਗਿਆ ਸਮੂਰਤ ਕੇ ਮੋਕਸ਼ਾ। ਵੀ ਜਿਹੜੇ ਮੂਰਤੀਆਂ ਨੂੰ ਭੋਗ ਲਾਉਣੇ ਪੰਡਿਤ ਨੇ, ਮੂਰਤੀਆਂ ਜੜ ਨੇ, ਐਵੇਂ ਉਹਨਾਂ ਦੇ ਮੂੰਹ ਦੇ ਉੱਤੇ ਮਾੜਾ ਜਿਹਾ ਕੋਈ ਨਾ ਕੋਈ ਪਦਾਰਥ ਘਿਓ ਆਦਿਕ ਲਾ ਦਿੰਦੇ ਨੇ, ਅਤੇ ਬਾਅਦ ਵਿੱਚ ਸਵਾਹ ਮਾਰ ਦਿੰਦੇ ਨੇ ਮੂੰਹ ਦੇ ਉੱਤੇ ਵੀ ਕੀੜੀਆਂ ਨਾ ਚੜ ਜਾਣ, ਇਹ ਭੋਗ ਲਵਾਉਣਾ ਥੋੜ੍ਹਾ ਹੋ ਗਿਆ। ਮੂਰਤੀਆਂ ਤਾਂ ਭੋਗ ਲਾ ਹੀ ਨਹੀਂ ਸਕਦੀਆਂ, ਅਤੇ ਜਾਂ ਤਾਂ ਫਿਰ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਤਿਗੁਰੂ ਨਾ ਮੰਨੋ, ਨਹੀਂ ਭੋਗ ਲੱਗਦਾ, ਤੁਹਾਡੀ ਗੱਲ ਮੰਨੀ ਜਾ ਸਕਦੀ ਹੈ। ਜੇ ਸਤਿਗੁਰੂ ਹਾਜ਼ਰ ਨਾਜ਼ਰ ਨੇ, ਪ੍ਰਤੱਖ ਸਤਿਗੁਰੂ ਨੇ, ਫਿਰ ਗੁਰੂ ਮਹਾਰਾਜ ਨੂੰ ਜਦੋਂ ਆਪਾਂ ਅਰਦਾਸ ਕਰਦੇ ਹਾਂ, ਕਿਰਪਾਨ ਪੇਟ ਕਰਦੇ ਹਾਂ, ਨਾਲੇ ਪੰਕਤੀਆਂ ਉਚਾਰਨ ਕਰਦੇ ਹਾਂ, ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ, ਅਤੇ ਉਸ ਵੇਲੇ ਗੁਰੂ ਮਹਾਰਾਜ ਭੋਗ ਲਾਉਂਦੇ ਹਨ। ਇਹ ਗੁਰਸਿੱਖ ਨੂੰ ਭਰੋਸਾ ਅਤੇ ਯਕੀਨ ਇਤਕਾਦ ਕਰਨ ਦੀ ਲੋੜ ਹੈ ਵੀ ਗੁਰੂ ਮਹਾਰਾਜ ਭੋਗ ਲਾਉਂਦੇ ਨੇ। ਆਹ ਹੁਣ ਤੁਸੀਂ ਦੇਖੋ, ਇਤਿਹਾਸ ਵਿੱਚ ਜ਼ਿਕਰ ਆਇਆ ਹੈ, ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਹਰ ਆਦਮੀ 2 ਜਾਂ 3 ਟਾਈਮ ਭੋਜਨ ਛਕਦਾ, ਪਰ ਮੈਂ ਦੇਖਦਾ ਹਾਂ ਤੁਸੀਂ ਤਾਂ ਮਹੀਨੇ ਦੇ ਵਿੱਚ 1-2 ਵਾਰੀ, ਕਈ ਵਾਰੀ 6-6 ਮਹੀਨੇ ਬਾਅਦ ਕੋਈ ਖਾਸ ਪ੍ਰੇਮੀ ਸਿੱਖ ਮਿਲਦਾ ਹੈ, ਉਹਦੇ ਘਰੋਂ ਹੀ ਧਰਮ ਦੀ ਕਿਰਤ ਦਾ ਕੁਝ ਅੰਸ਼ ਭੋਜਨ ਛਕਦੇ ਹੋ, ਤੇ ਨਹੀਂ ਤਾਂ ਕੁਛ ਛਕਦੇ ਹੀ ਨਹੀਂ। ਇਹਦਾ ਕੀ ਕਾਰਨ ਹੈ? ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਭਾਈ ਮਰਦਾਨਿਆਂ, ਜਿਹੜੇ ਸਾਡੇ ਭਾਵਨਾ ਵਾਲੇ ਸਿੱਖ ਨੇ, ਗੁਰੂ 'ਤੇ ਭਰੋਸਾ ਰੱਖਣ ਵਾਲੇ ਗੁਰੂ ਦੇ ਸਿੱਖ ਨੇ, ਜਦੋਂ ਭੋਜਨ ਤਿਆਰ ਹੁੰਦਾ ਜਾਂ ਕੜਾਹ ਪ੍ਰਸ਼ਾਦੀ ਦੇਗ ਤਿਆਰ ਹੁੰਦੀ ਹੈ, ਉਹ ਸ਼ਰਧਾ ਭਾਵਨਾ ਦੇ ਨਾਲ ਕਿਰਪਾਨ ਭੇਟ ਕਰਦੇ ਨੇ। ਪਹਿਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਪੰਜਾ ਲੱਗਦਾ ਸੀ, ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਤੀਰ ਨਾਲ ਭੋਗ ਲੱਗਣਾ ਸ਼ੁਰੂ ਹੋਇਆ। ਕਲਗੀਧਰ ਪਾਤਸ਼ਾਹ ਨੇ ਕਿਰਪਾਨ ਭੇਟ ਕਰਨ ਦੀ ਮਰਿਆਦਾ ਚਲਾਈ, ਅਤੇ ਉਹ ਗੁਰੂ ਮਹਾਰਾਜ ਨੂੰ ਭੋਗ ਲੱਗਣਾ ਉਸਨੂੰ ਕਹਿੰਦੇ ਸਨ। ਅਤੇ ਬਾਣੀ ਦੀ ਪੰਕਤੀ ਵੀ ਇਸੇ ਗੱਲ ਦੀ ਤਸਦੀਕ ਕਰਦੀ, ਹੁਣ ਲਾਭ ਭੋਗ ਹਰ ਰਾਏ, ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਭੋਗ ਲਾਉਂਦੇ ਹਨ।
1: ਅਬ ਲੰਗਰ ਤੇ ਕਰਹੋ ਅਹਾਰਾ,
0: ਤੇ ਗੁਰੂ ਮਹਾਰਾਜ ਕਹਿਣ ਲੱਗੇ, ਤੂੰ ਮੰਗਵੇਂ ਟੁਕੜਿਆਂ ਦਾ, ਸਾਨੂੰ ਵੀ ਭੋਗ ਖਵਾਉਣਾ ਹੈ ਲੋਕਾਂ ਦੇ ਘਰੋਂ ਮੰਗ ਮੰਗ ਕੇ, ਇਹ ਚੰਗੀ ਗੱਲ ਨਹੀਂ ਹੈ। ਅਤੇ ਤੂੰ ਆਪ ਗੁਰੂ ਕੇ ਲੰਗਰ ਵਿੱਚ ਸੁਚਮ ਦੇ ਨਾਲ, ਮਰਿਆਦਾ ਦੇ ਨਾਲ ਲੰਗਰ ਤਿਆਰ ਹੁੰਦਾ, ਤੂੰ ਉੱਥੇ ਛਕ, ਤੇ ਉੱਥੇ ਗੁਰੂ ਮਹਾਰਾਜ ਨੂੰ ਭੋਗ ਵੀ ਲਵਾਇਆ ਜਾਂਦਾ ਹੈ।
1: ਨਹਿ ਜਾਚ ਹੋ ਤੁਹੇ ਭਾਉ ਉਦਾਰਾ,
0: ਤੇ ਇਹ ਗੱਲ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਵਸਾ ਲੈ, ਵੀ ਤੂੰ ਕਿਸੇ ਦੇ ਘਰ ਤੋਂ ਜਾ ਕੇ ਪ੍ਰਸ਼ਾਦਾ ਮੰਗਣਾ ਨਹੀਂ ਹੈ। ਜਿਵੇਂ ਆ ਪੁਰਾਣਾ ਪਿੰਡਾਂ ਦਾ ਰਿਵਾਜ ਸੀ, ਕਈ ਗੁਰਦੁਆਰਿਆਂ ਦੇ ਵਿੱਚ ਸੇਵਾਦਾਰ ਰੱਖਿਓ ਡਾਲੀ ਮੰਗ ਕੇ ਲਿਆਉਂਦੇ ਨੇ, ਘਰ ਘਰ ਜਾ ਕੇ ਮੰਗਦੇ ਫਿਰਦੇ ਨੇ, ਇਹ ਸਿੱਖੀ ਮਰਿਆਦਾ ਦੇ ਅਨੁਕੂਲ ਨਹੀਂ ਹੈ।
1: ਹਮਰੀ ਕਰ ਪ੍ਰਸੰਨਤਾ ਐਸੇ,
0: ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਬਹਿਲੋ, ਵੀ ਤੂੰ ਗੁਰੂ ਕੇ ਲੰਗਰ ਵਿੱਚੋਂ ਛਕ ਲਿਆ ਕਰ, ਜਿੰਨਾ ਵੀ ਲੰਗਰ ਪਾਣੀ ਛਕਣਾ ਹੁੰਦਾ, ਤੇ ਨਾਲ ਸੇਵਾ ਕਰਿਆ ਕਰ।
1: ਜਾਚੇ ਟੁਕੜੇ ਦੇਹ ਨਾ ਕੈਸੇ,
0: ਆ ਜਿਹੜੇ ਲੋਕਾਂ ਦੇ ਕੋਲੋਂ ਮੰਗ ਮੰਗ ਕੇ ਟੁਕੜੇ ਖਾਣਾ ਨਾ, ਤੇ ਇਹ ਸਾਨੂੰ ਨਹੀਂ ਚੰਗੀ ਲੱਗਦੀ ਗੱਲ, ਤੂੰ ਫਿਰ ਸਾਨੂੰ ਵੀ ਭੋਗ ਲਵਾਉਣਾ, ਸਾਡਾ ਵੀ ਨਾਮ ਲੈ ਕੇ ਮੂੰਹ ਵਿੱਚ ਗ੍ਰਾਹੀ ਪਾਉਣਾ, ਤੇ ਅਸੀਂ ਇਹ ਟੁਕੜੇ ਲੋਕਾਂ ਦੇ ਮੰਗਵੇਂ ਨਹੀਂ ਖਾ ਸਕਦੇ।
1: ਵਾਹਿਗੁਰੂ ਕਹਿ ਅਰਪਤ ਹਮੈ,
0: ਕਿਉਂ ਜਦੋਂ ਤੂੰ ਛਕਦਾ ਪਹਿਲਾਂ ਸਤਨਾਮ ਵਾਹਿਗੁਰੂ ਕਹਿੰਦਾ, ਕੋਈ ਮੂਲ ਮੰਤਰ ਦਾ ਕੋਈ ਵਾਹਿਗੁਰੂ ਦਾ ਜਾਪ ਕਰਕੇ ਮੂੰਹ ਵਿੱਚ ਗ੍ਰਾਹੀ ਪਾਉਂਦਾ ਗੁਰੂ ਦਾ ਸਿੱਖ, ਉਹ ਫਿਰ ਸਾਨੂੰ ਵੀ ਉਹ ਛਕਣਾ ਪੈਂਦਾ ਹੈ।
1: ਟੁਕੜੇ ਦੇਤ ਜੋ ਖੈਬੇ ਸਮੈ,
0: ਤੇ ਤੂੰ ਜਦੋਂ ਖਾਣਾ ਪਹਿਲਾਂ ਗੁਰੂ ਦਾ ਨਾਮ ਲੈਣਾ, ਤੇ ਗੁਰੂ ਦੇ ਨਾਮ ਤੇ ਸਾਨੂੰ ਛਕਣਾ ਪੈਂਦਾ ਹੈ।
1: ਹਮ ਕੋ ਪ੍ਰਾਪਤ ਹੋਵਤ ਆਏ,
0: ਜਦੋਂ ਕੋਈ ਗੁਰਸਿੱਖ ਭਾਵਨਾ ਦੇ ਨਾਲ ਸਾਡਾ ਨਾਮ ਲੈ ਕੇ ਛਕਦਾ, ਉਹ ਭੋਜਨ ਛਕਿਆ ਸਾਨੂੰ ਪਹੁੰਚ ਜਾਂਦਾ ਹੈ।
1: ਲੈ ਗੁਰ ਨਾਮ ਅਪਰ ਦੇ ਖਵਾਏ,
0: ਤੇ ਫਿਰ ਤੂੰ ਉਹ ਸਾਨੂੰ ਪਹਿਲਾਂ ਖਵਾਉਣਾ, ਤੇ ਫਿਰ ਹੋਰਾਂ ਨੂੰ ਵੀ ਖਵਾ ਦਿੰਦਾ, ਫਿਰ ਆਪ ਵੀ ਛਕ ਲੈਣਾ ਹੈ।
1: ਆਦੋ ਭੋਜਨ ਆਪ ਅਚੈ ਹੈ,
0: ਇਸ ਲਈ ਅਸੀਂ ਹੁਣ ਉਹ ਜਿਹੜਾ ਭੋਜਨ ਹੈ ਤੇਰਾ ਇਸ ਤਰ੍ਹਾਂ ਦਾ ਨਹੀਂ ਕਦੀ ਛਕਾਂਗੇ।
1: ਅਰਧ ਗੁਰੂ ਹਿਤ ਤੂੰ ਅਰਪੈ ਹੈ,
0: ਕਿਉਂਕਿ ਤੂੰ ਅੱਧਾ ਆਪ ਛਕਦਾ, ਅੱਧਾ ਗੁਰੂ ਮਹਾਰਾਜ ਨੂੰ ਭੇਟ ਕਰ ਦਿੰਦਾ, ਤੇ ਕੁਛ ਸੰਗਤਾਂ ਨੂੰ ਛਕਾ ਦੇਣਾ, ਅਸੀਂ ਇਹੋ ਜਿਹਾ ਭੋਜਨ ਨਹੀਂ ਛਕ ਸਕਦੇ।
1: ਤਜਹੋ ਸੋ ਅਚਵਹੋ ਦੇਗ ਅਹਾਰਾ,
0: ਤੂੰ ਹੁਣ ਇਹ ਕੰਮ ਕਰਨਾ ਛੱਡ ਕੇ, ਮੰਗ ਕੇ ਖਾਣਾ ਛੱਡ ਦੇ, ਤੇ ਤੂੰ ਗੁਰੂ ਕੇ ਲੰਗਰ ਵਿੱਚ ਭੋਜਨ ਛਕ ਲਿਆ ਕਰ।
1: ਕਰਹੋ ਪ੍ਰੇਮ ਸੋ ਤੀਰਥ ਕਾਰਾ,
0: ਤੇ ਫਿਰ ਪ੍ਰੇਮ ਦੇ ਨਾਲ ਸਰੋਵਰ ਦੀ ਸੇਵਾ ਚੱਲ ਰਹੀ ਹੈ, ਤੇ ਪ੍ਰੇਮ ਦੇ ਨਾਲ ਤੂੰ ਸਰੋਵਰ ਦੀ ਸੇਵਾ ਕਰ ਲਿਆ ਕਰ।
1: ਸੁਣ ਬਹਿਲੋ ਮਾਨੀ ਗੁਰਬਾਣੀ,
0: ਜਦੋਂ ਭਾਈ ਬਹਿਲੋ ਨੇ ਗੁਰੂ ਮਹਾਰਾਜ ਦੀ ਇਹ ਸਾਰੀ ਸਿੱਖਿਆ ਰੂਪ ਬਾਣੀ ਸੁਣੀ,
1: ਕਰਨ ਲੱਗਿਓ ਤਿਮ ਜਥਾ ਬਖਾਨੀ,
0: ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਗਿਆ ਕੀਤੀ ਉਸੇ ਤਰ੍ਹਾਂ ਹੀ ਕਰਨ ਲੱਗ ਪਿਆ। ਇਹ ਨਹੀਂ ਹੈ ਵੀ ਉਹਨੇ ਆਪਣੀ ਮਰਜ਼ੀ ਕਰਨੀ ਸੀ, ਜਿਵੇਂ ਗੁਰੂ ਮਹਾਰਾਜ ਨੇ ਹੁਕਮ ਕੀਤਾ ਸੱਚ ਬਚਨ ਕਹਿ ਕੇ ਮੰਨ ਲਿਆ।
1: ਬਹੁ ਨਰ ਖਨਹਿ ਉਠਾਵਹਿ ਭਾਰ,
0: ਹੁਣ ਦੂਜੇ ਪਾਸੇ ਸੇਵਾ ਚੱਲ ਰਹੀ ਹੈ, ਬਹੁਤ ਸਾਰੇ ਗੁਰਸਿੱਖ ਮਿੱਟੀ ਪੁੱਟਦੇ ਨੇ, ਤੇ ਫਿਰ ਟੋਕਰਿਆਂ ਦੇ ਵਿੱਚ ਭਰ ਭਰ ਕੇ ਬਹੁਤਾ ਭਾਰ, ਤੇ ਉਹਨੂੰ ਚੱਕ ਕੇ ਬਾਹਰ ਸੁੱਟਦੇ ਹਨ।
1: ਕਰਹਿ ਬ੍ਰਿੰਦ ਮ੍ਰਿਤਕਾ ਕੀ ਕਾਰ,
0: ਕਿਉਂਕਿ ਹੁਣ ਕਾਰ ਸੇਵਾ ਚੱਲ ਰਹੀ ਸੀ, ਸਰੋਵਰ ਦੀ ਸੇਵਾ ਚੱਲ ਰਹੀ ਸੀ, ਤੇ ਮਿੱਟੀ ਪਟ ਪਟ ਕੇ ਟੋਕਰਿਆਂ ਦੇ ਨਾਲ ਬਾਹਰ ਸੁੱਟੀ ਜਾ ਰਹੀ ਸੀ।
1: ਬਹਿਲੋ ਧਰਹਿ ਟੋਕਰਾ ਆਗੈ,
0: ਭਾਈ ਬਹਿਲੋ ਜੀ ਜਿੱਥੇ ਵੀ ਮਿੱਟੀ ਪਟਦੇ ਸਨ ਗੁਰਸਿੱਖ, ਉਹਨਾਂ ਦੇ ਸਾਹਮਣੇ ਇੱਕ ਵੱਡਾ ਟੋਕਰਾ ਲਿਆ ਕੇ ਰੱਖ ਦਿੰਦਾ।
1: ਖਨਹਿ ਸਿੱਖ ਇੱਕ ਭਰਬੇ ਲੱਗੈ,
0: ਤੇ ਜਿਹੜੇ ਸਿੱਖ ਮਿੱਟੀ ਪੜਦੇ ਸੀ ਉਹਨਾਂ ਵਿੱਚੋਂ ਕੋਈ ਮਿੱਟੀ ਪੜਦਾ, ਕੋਈ ਟੋਕਰੇ ਭਰਨ ਲੱਗ ਜਾਂਦਾ ਹੈ।
1: ਬਹੁਤ ਮ੍ਰਿਤਕਾ ਪਾਵ ਹੈ ਤਾਂ ਹੀ,
0: ਹੁਣ ਗੁਰਸਿੱਖ ਜਦੋਂ ਸੇਵਾ ਕਰਦੇ ਨੇ, ਕਈ ਵਾਰੀ ਸਿੱਖਾਂ ਦੇ ਵਿੱਚ ਸੇਵਾਦਾਰਾਂ ਦੇ ਵਿੱਚ ਇਹ ਸੁੱਤੇ ਸਿਰ ਦੀ ਇਹੋ ਜਿਹਾ ਥੋੜਾ ਬਹੁਤ ਮਾਹੌਲ ਬਣ ਹੀ ਜਾਂਦਾ ਹਾਸੇ ਮਜ਼ਾਕ ਵਾਲਾ, ਕਹਿੰਦੇ ਹੋਰ ਪਾ ਦਿਓ ਮਿੱਟੀ, ਹੋਰ ਪਾ ਦਿਓ, ਉਹ ਟੋਕਰਾ ਭਰ ਦਿੰਦੇ ਨੇ, ਹੋਰ ਉੱਤੇ ਭਰੀ ਜਾਂਦੇ ਹਨ।
1: ਇਹੋ ਤਿੰਨ ਕੋ ਕਿਮ ਬਰਜਤ ਨਾਹੀ,
0: ਤੇ ਕਹਿੰਦੇ ਵੀ ਇਹ ਉਹਨਾਂ ਨੂੰ ਰੋਕਦਾ ਨੀ, ਕਹਿੰਦਾ ਪਾ ਲੋ ਜਿੰਨਾ ਪਾਉਣਾ, ਜਿੰਨੀ ਮਰਜ਼ੀ ਮਿੱਟੀ ਪਾ ਦੇਵੋ।
1: ਪਰ ਹੈ ਜੋ ਮ੍ਰਿਤਕਾ ਤਿਨਹੋ ਅਗਾਰੀ,
0: ਲਓ ਜਦੋਂ ਮਿੱਟੀ ਦੇ ਨਾਲ ਐਨ ਸਿਰੇ ਤੱਕ ਨੱਕੋ ਨੱਕ ਟੋਕਰਾ ਭਰ ਦਿੰਦੇ ਹਨ।
1: ਤਰਹਿ ਟੋਕਰਾ ਕਰਹਿ ਸੋ ਭਾਰੀ,
0: ਤੇ ਫਿਰ ਉਹ ਟੋਕਰਾ ਬਹੁਤ ਭਾਰੀ ਹੋ ਜਾਂਦਾ। ਮਿੱਟੀ ਦਾ ਭਾਰ ਹੀ ਵੈਸੇ ਬਹੁਤ ਹੁੰਦਾ, ਤੇ ਜਦੋਂ ਬਹੁਤਾ ਟੋਕਰਾ ਭਰ ਦਿੰਦੇ ਨੇ ਉਹ ਬਹੁਤਾ ਭਾਰ ਉਹਦੇ ਵਿੱਚ ਭਰ ਜਾਂਦਾ ਹੈ।
1: ਆਪ ਗੁਰੂ ਦੇ ਸੇ ਟੱਕ ਚੱਖ ਲਾਵੇ,
0: ਭਾਈ ਬਹਿਲੋ ਰੋਕਦਾ ਨੀ, ਕਹਿੰਦਾ ਪਾ ਲੋ ਜਿੰਨੀ ਪਾਉਣੀ ਹੈ, ਤੇ ਆਪ ਗੁਰੂ ਮਹਾਰਾਜ ਦੇ ਵਾਲੀ ਇੱਕ ਟੱਕ ਉਹਨਾਂ ਵੱਲ ਤੱਕਦਾ ਰਹਿੰਦਾ ਹੈ।
1: ਇਤ ਉਤ ਦ੍ਰਿਸ਼ਟ ਨਾ ਕਬਹੂ ਚਲਾਵੇ,
0: ਇਧਰ ਉਧਰ ਨਿਗਾਹ ਕਰਦਾ ਹੀ ਨੀ, ਉਹਦਾ ਧਿਆਨ ਗੁਰੂ ਮਹਾਰਾਜ ਦੇ ਵਾਲੀ ਹਮੇਸ਼ਾ ਜੁੜਿਆ ਰਹਿੰਦਾ ਹੈ।
1: ਸਤਿਗੁਰ ਮੁਖ ਕੋ ਦੇਖਤ ਰਹੇ,
0: ਹਰ ਵੇਲੇ ਗੁਰੂ ਮਹਾਰਾਜ ਦੇ ਮੁਖ ਨੂੰ ਤੱਕਦਾ ਹੀ ਰਹਿੰਦਾ ਹੈ।
1: ਚੁੱਕੋ ਸੀਸ ਪਰ ਜਬ ਨਰਕ ਹੈ,
0: ਲਓ ਜਦੋਂ ਟੋਕਰਾ ਭਰ ਜਾਂਦਾ ਟੀਸੀ ਤੱਕ, ਤੇ ਫਿਰ ਉਹਨੂੰ ਸੇਵਾਦਾਰ ਕਹਿੰਦੇ ਲੈ ਵੀ ਭਰ ਗਿਆ ਟੋਕਰਾ, ਚੱਕ ਹੁਣ ਇਹਨੂੰ। ਉਹ ਕਹਿੰਦਾ ਵੀ ਹੁਣ ਇਕੱਲੇ ਤੋਂ ਤਾਂ ਮੈਥੋਂ ਚੱਕਿਆ ਨਹੀਂ ਜਾਣਾ, ਇੱਕ ਵਾਰੀ ਤੁਸੀਂ ਮੇਰੇ ਸਿਰ 'ਤੇ ਟਿਕਾ ਦਿਓ। ਫਿਰ ਅੱਗੇ ਦੋ ਤਿੰਨ ਜਿਹੜੇ ਸਿੱਖ ਨੇ ਉਹ ਚੱਕ ਕੇ ਭਾਰਾ ਟੋਕਰਾ ਉਹਦੇ ਸਿਰ 'ਤੇ ਰੱਖ ਦਿੰਦੇ ਹਨ।
1: ਦੋਏ ਤਰੇ ਨਰ ਉਠਵਾਵਨ ਕਰੇ,
0: ਉਹ ਇਕੱਲੇ ਤੋਂ ਤਾਂ ਚੁੱਕਿਆ ਨਹੀਂ ਜਾਂਦਾ, ਦੋ ਤਿੰਨ ਆਦਮੀ ਭਰਿਆ ਟੋਕਰਾ ਚੱਕ ਕੇ ਭਾਈ ਬਹਿਲੋ ਦੇ ਸਿਰ 'ਤੇ ਰੱਖ ਦਿੰਦੇ ਹਨ।
1: ਗਿਨਹਿ ਨਾ ਕਛੂ ਸੋ ਸਿਰ ਪਰ ਧਰੇ,
0: ਪਰ ਉਹ ਨਹੀਂ ਇਸ ਗੱਲ 'ਤੇ ਗਿਣਤੀ ਬਿਨਤੀ ਕਰਦਾ ਵੀ ਬਹੁਤਾ ਭਾਰ ਮੈਨੂੰ ਚੁਕਾਈ ਜਾਂਦੇ ਹੋ। ਜਿੰਨੇ ਵੀ ਮਿੱਟੀ ਭਰ ਦਿੰਦੇ ਨੇ ਉਹ ਸਿਰ 'ਤੇ ਟੋਕਰਾ ਚੱਕ ਕੇ ਤੁਰ ਪੈਂਦਾ ਹੈ।
1: ਵਹਿਰ ਗੇਰ ਪੁਨ ਆਵਹਿ ਦੌਰ,
0: ਫਿਰ ਉਹ ਮਿੱਟੀ ਨੂੰ ਬਾਹਰ ਸੁੱਟ ਕੇ ਤੇ ਫਿਰ ਦੌੜ ਕੇ ਆਉਂਦਾ, ਕਹਿੰਦਾ ਲਓ ਵੀ ਹੋਰ ਪਾ ਦਿਓ।
1: ਗੁਰਮੁਖ ਪਿਖ ਹੈ ਥਿਰੈ ਤਿਸ ਠੌਰ,
0: ਬਸ ਗੁਰੂ ਮਹਾਰਾਜ ਦੇ ਵੱਲ ਦੇਖਦਾ ਰਹਿੰਦਾ, ਦਰਸ਼ਨ ਦੀਦਾਰੇ ਕਰਦਾ ਰਹਿੰਦਾ, ਹੋਰ ਪਾਸੇ ਉਹਦਾ ਧਿਆਨ ਜਾਂਦਾ ਹੀ ਨਹੀਂ ਹੈ।
1: ਹੱਸਣ ਹੇਤ ਨਰ ਭਰੈ ਵਿਸਾਲ,
0: ਜਿਹੜੇ ਸੇਵਾਦਾਰ ਨੇ ਵੀ ਕਹਿੰਦੇ ਹੋਰ ਪਾਓ, ਅੱਗੇ ਨਾਲੋਂ ਵੱਧ ਪਾਓ, ਹੋਰ ਉਹਦੇ ਵਿੱਚ ਮਿੱਟੀ ਵੱਧ ਤੋਂ ਵੱਧ ਭਰ ਦਿੰਦੇ ਹਨ।
1: ਕੇਤਕ ਮਣ ਮ੍ਰਿਤਕਾ ਕੇ ਨਾਲ,
0: ਕਵੀ ਜੀ ਕਹਿੰਦੇ ਨੇ ਕਈ ਮਣ ਉਸ ਟੋਕਰੇ ਵਿੱਚ ਮਿੱਟੀ ਭਰ ਦਿੰਦੇ ਨੇ ਕਿ ਮਣਾ ਭਾਰ ਉਹਦਾ ਹੋ ਜਾਂਦਾ ਹੈ।
1: ਸਭ ਮਿਲ ਕਰਹਿ ਹਾਸ ਤਿਸ ਕੇਰੇ,
0: ਕਹਿੰਦੇ ਵੀ ਹਾਲੇ ਥੋੜਾ ਹੋਰ ਪਾਓ ਮਿੱਟੀ, ਹੋਰ ਪਾਓ, ਇਹੋ ਆਪਸ ਵਿੱਚ ਹਾਸਾ ਮਖੌਲ ਕਰਦੇ ਹਨ।
1: ਕੁਛ ਨਹਿ ਗਮਨ ਹੈ ਗੁਰੂ ਦਿਸ਼ਹੇਰੇ,
0: ਬਸ ਇਹ ਕਿਸੇ ਗੱਲ ਦੀ ਵਿਚਾਰ ਨਹੀਂ ਕਰਦਾ, ਕਿਸੇ ਗੱਲ ਦੀ ਗੌਰ ਨਹੀਂ ਕਰਦਾ, ਬਸ ਗੁਰੂ ਮਹਾਰਾਜ ਵਾਲੇ ਦਾ ਧਿਆਨ ਹੈ। ਕਹਿੰਦਾ ਪਾ ਲੋ ਜਿੰਨੀ ਮਰਜ਼ੀ ਮਿੱਟੀ ਭਰ ਦਿਓ ਟੋਕਰਾ, ਜਿੰਨੇ ਵੀ ਪਾਉਂਦੇ ਨੇ ਚੱਕ ਕੇ ਲੈ ਜਾਂਦਾ ਹੈ।
1: ਭਾਰ ਉਠਾਵ ਹੈ ਜੇ ਤਿਕ ਪਾਵ ਹੈ,
0: ਜਿੰਨੀ ਵੀ ਮਿੱਟੀ ਭਰ ਦਿੰਦੇ ਨੇ, ਜਿੰਨਾ ਮਰਜ਼ੀ ਮਣਾ ਮੂੰਹ ਭਾਰ ਹੋਵੇ ਉਹ ਸਿਰ ਤੇ ਚੁੱਕ ਕੇ ਲੈ ਜਾਂਦਾ ਹੈ।
1: ਵਹਿਰ ਗੇਰ ਦੌਰਤ ਪੁਨ ਆਵ ਹੈ,
0: ਫਿਰ ਬਾਹਰ ਸੁੱਟ ਕੇ ਫਿਰ ਦੌੜ ਕੇ ਆਉਂਦਾ, ਭੱਜ ਕੇ ਆਉਂਦਾ ਵੀ ਕਹਿੰਦਾ ਲਓ ਹੋਰ ਭਰ ਦਿਓ। ਇਉਂ ਸੇਵਾ ਪ੍ਰੇਮ ਦੇ ਨਾਲ ਭਾਈ ਬਹਿਲੋ ਕਰ ਰਿਹਾ ਹੈ।
1: ਮੁਖ ਤੇ ਮੌਨ ਕਹਿ ਨਹਿ ਕਾਹੂ,
0: ਮੁਖੋਂ ਚੁੱਪ ਰਹਿੰਦਾ, ਕੋਈ ਗੱਲ ਕਿਸੇ ਨੂੰ ਨਹੀਂ ਕਹਿੰਦਾ, ਵੱਧ ਘੱਟ ਮਸਤ ਹੋ ਕੇ ਸੇਵਾ ਕਰੀ ਜਾ ਰਿਹਾ ਹੈ।
1: ਪਿਖ ਹੈ ਪ੍ਰੇਮ ਰਾਤਾ ਰੰਗ ਮਾਹੂ,
0: ਕਿਉਂਕਿ ਸਾਰੇ ਸਿੱਖ ਵੇਖਦੇ ਨੇ ਵੀ ਸੇਵਾ ਤੇ ਗੁਰੂ ਮਹਾਰਾਜ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ।
1: ਜਬ ਲੱਗ ਗੁਰ ਬੈਠ ਹੈ ਖਨ ਵਾਵ ਹੈ,
0: ਜਿੰਨਾ ਚਿਰ ਤੱਕ ਗੁਰੂ ਅਰਜਨ ਦੇ ਮਹਾਰਾਜ ਸਰੋਵਰ ਦੇ ਕੰਢੇ ਤੇ ਬੈਠ

0: ਜੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਹੋਰ ਥਾਂ ਤੇ ਚਲੇ ਜਾਂਦੇ ਨੇ, ਕਿਉਂ? ਕਈ ਵਾਰੀ ਲੰਗਰ ਪਾਣੀ ਵੀ ਛਕਣਾ ਹੁੰਦਾ, ਆਰਾਮ ਵੀ ਕਰਨਾ ਹੁੰਦਾ। ਜਦੋਂ ਗੁਰੂ ਮਹਾਰਾਜ ਸੇਵਾ ਤੋਂ ਵਿਹਲੇ ਹੋ ਕੇ ਕਿਸੇ ਹੋਰ ਥਾਂ ਤੇ ਚਲੇ ਜਾਂਦੇ ਹਨ,
1: ਕਰਹਿ ਕਾਰ ਪਜਾਵਨ ਠੌਰ,
0: ਫਿਰ ਉਹ ਜਾ ਕੇ ਜਿੱਥੇ ਪੱਠੇ ਨੇ ਆਵੇ ਲਾਏ ਹੋਏ ਨੇ ਉੱਥੇ ਇੱਟਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੰਦਾ ਹੈ।
1: ਸੁਪਤਹ ਅਲਪ ਜਾਮਨੀ ਜਾਨ,
0: ਇਹ ਹੈ ਗੁਰਸਿੱਖ ਦਾ ਜੀਵਨ। ਰਾਤ ਦੇ ਸਮੇਂ ਬਹੁਤ ਘੱਟ ਸੌਂਦਾ, ਥੋੜਾ ਸਮੇਂ ਥੋੜਾ ਹੀ ਖਾਵੇ, ਇਹ ਗੁਰਸਿੱਖਾਂ ਦੀ ਅਵਸਥਾ ਹੁੰਦੀ ਹੈ। ਤੇ ਥੋੜਾ ਖਾਣਾ ਤੇ ਫਿਰ ਥੋੜੀ ਨੀਂਦ ਲੈਂਦੇ ਹਨ।
1: ਸੇਵਹਿ ਸਰਬ ਸਮੇ ਹਿਤ ਠਾਨ,
0: ਤੇ ਸਾਰੇ ਸਮਿਆਂ ਦੇ ਵਿੱਚ ਸੇਵਾ ਹੀ ਕਰਦਾ ਰਹਿੰਦਾ, ਇਹਨੂੰ ਸੇਵਾ ਦੇ ਵਿੱਚੋਂ ਹੀ ਮੇਵਾ ਦਿਖਾਈ ਦੇ ਰਿਹਾ ਹੈ।
1: ਛੁਦਾ ਪਿਪਾਸਾ ਨੀਂਦ ਨਾ ਜਾਨ ਹੈ,
0: ਕਦੇ ਭੁੱਖ ਪਿਆਸ ਦੀ ਵੀ ਪਰਵਾਹ ਨਹੀਂ ਕਰਦਾ, ਭੁੱਖ ਪਿਆਸ ਦੀ ਪਰਵਾਹ ਨਹੀਂ ਕਰਦਾ, ਚਾਹੇ ਸ਼ਕੁਨ ਮਿਲੇ ਜਾਂ ਨਾ ਮਿਲੇ, ਬਸ ਸੇਵਾ ਲਈ ਤਤਪਰ ਰਹਿੰਦਾ ਹੈ।
1: ਆਲਸ ਬਿਨ ਸੇਵਾ ਸਵਧਾਨ ਹੈ,
0: ਲਓ ਇਉਂ ਦਿਨ ਰਾਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਹੀ ਸਮਾਂ ਸਫਲ ਕਰਦਾ ਰਹਿੰਦਾ ਹੈ।
1: ਜਬ ਗੁਰ ਮਿਲੇ ਲਾਈ ਟਾਕਰ ਹੈ,
0: ਲਓ ਜਦੋਂ ਗੁਰੂ ਮਹਾਰਾਜ ਸਾਹਮਣੇ ਆ ਜਾਂਦੇ ਨੇ ਤੇ ਫਿਰ ਉਧਰ ਇਹਦੀ ਤਾਰ ਲੱਗ ਜਾਂਦੀ ਹੈ, ਇੱਕ ਟੱਕ ਗੁਰੂ ਮਹਾਰਾਜ ਦੇ ਦਰਸ਼ਨ ਹੀ ਕਰਦਾ ਰਹਿੰਦਾ ਹੈ।
1: ਜਥਾ ਚਕੋਰ ਚੰਦ ਕੋ ਚਹੈ,
0: ਲਓ ਜਿਵੇਂ ਚਕੋਰ ਚੰਦਰਮਾ ਨੂੰ ਤੱਕਦੀ ਹੈ ਨਾ, ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ, ਇਸੇ ਤਰ੍ਹਾਂ ਭਾਈ ਬਹਿਲੋ ਸੇਵਾ ਕਰਦਾ ਕਰਦਾ ਗੁਰੂ ਮਹਾਰਾਜ ਦੇ ਵੱਲ ਟਿਕਟ

0: ਫਿਰ ਆਵੇ ਜਿੱਥੇ ਲਾਏ ਹੋਏ ਨੇ ਪੱਠਿਆਂ ਦੀ ਜਾ ਕੇ ਸੇਵਾ ਸ਼ੁਰੂ ਕਰ ਦਿੰਦਾ ਹੈ।
1: ਭਲੀ ਰੀਤ ਕਰ ਪ੍ਰੇਮ ਪਕਾਵੇ,
0: ਲੋ ਬੜੇ ਪ੍ਰੇਮ ਦੇ ਨਾਲ ਇੱਟਾਂ ਨੂੰ ਪਕਾਉਂਦਾ ਭਾਵ, ਕਿਉਂਕਿ ਇਹਦੀ ਮੁੱਖ ਡਿਊਟੀ ਗੁਰੂ ਮਹਾਰਾਜ ਨੇ ਜਿੱਥੇ ਉਹ ਆਵੇ ਸਨ ਪੱਠੇ ਲਾਏ ਹੋਏ ਸਨ ਇੱਟਾਂ ਪਕਾਉਣ ਦੀ ਲਾਈ ਹੈ, ਤੇ ਜਿੰਨਾ ਚਿਰ ਗੁਰੂ ਮਹਾਰਾਜ ਬੈਠਦੇ ਨੇ ਉੱਥੇ ਉਹ ਸਰੋਵਰ ਦੀ ਸੇਵਾ ਕਰਦੇ ਨੇ, ਫਿਰ ਉਹ ਆਵਿਆਂ ਤੇ ਜਾ ਕੇ ਇੱਟਾਂ ਪਕਾਉਣ ਦੀ ਸੇਵਾ ਸ਼ੁਰੂ ਕਰ ਦਿੰਦਾ ਹੈ।
1: ਤੁਨ ਭਾਈ ਭਗਤੂ ਚੱਲ ਆਇਓ,
0: ਲੋ ਇੱਧਰ ਭਾਈ ਬਹਿਲੋ ਜੀ ਸੇਵਾ ਕਰ ਰਹੇ ਸਨ, ਤੇ ਦੂਸਰੇ ਪਾਸੇ ਮਾਲਵੇ ਦੀ ਧਰਤੀ ਤੋਂ ਭਾਈ ਭਗਤੂ ਜੀ ਜੋ ਬਾਬਾ ਆਦਮ ਜੀ ਦੇ ਪੁੱਤਰ ਸਨ ਉਹ ਚੱਲ ਕੇ ਆ ਗਏ।
1: ਤੀਰਥ ਕਾਰ ਕਰਨ ਚਿੱਤ ਲਾਇਓ,
0: ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਮਹਾਰਾਜ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਹਨ, ਤੇ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਦਾ ਦੂਰ ਦੁਰਾਡੇ ਤੋਂ ਸੰਗਤਾਂ ਸੇਵਾ ਕਰਨ ਲਈ ਪਹੁੰਚ ਜਾਂਦੀਆਂ ਹਨ।
1: ਸ੍ਰੀ ਗੁਰੂ ਰਾਮਦਾਸ ਬਚ ਕਹਿਓ,
0: ਕਿਉਂਕਿ ਗੁਰੂ ਰਾਮਦਾਸ ਮਹਾਰਾਜ ਨੇ ਤੇ ਇਹਨਾਂ ਦੇ ਪਿਤਾ ਬਾਬਾ ਆਦਮ ਜੀ ਨੂੰ ਬਚਨ ਕਿਹਾ ਸੀ,
1: ਜਿਸਨੇ ਜਨਮ ਜਗਤ ਮਹਿ ਲਹਿਓ,
0: ਤੇ ਇਸੇ ਲਈ ਭਾਈ ਭਗਤੂ ਜੀ ਦਾ ਸੰਸਾਰ ਦੇ ਵਿੱਚ ਆਗਮਨ ਹੋਇਆ ਸੀ। ਪਿੱਛੇ ਪ੍ਰਸੰਗ ਤੁਸੀਂ ਸੁਣ ਹੀ ਲਿਆ ਹੋਵੇਗਾ, ਤੇ ਜੇ ਨਹੀਂ ਸੁਣਿਆ ਸੰਖੇਪ ਦਾਸ ਅਰਜ਼ ਕਰਨੀ ਚਾਹੁੰਦਾ ਹੈ। ਬਾਬਾ ਆਦਮ ਜੀ ਉਹਨਾਂ ਦੀ ਕਾਫੀ ਵਡੇਰੀ ਉਮਰ ਹੋ ਗਈ ਸੀ, ਦਾੜਾ ਵੀ ਚਿੱਟਾ ਹੋ ਗਿਆ। ਉਹਨਾਂ ਦੇ ਘਰ ਦੇ ਵਿੱਚ ਸੰਤਾਨ ਨਹੀਂ ਸੀ ਹੁੰਦੀ, ਅਤੇ ਉਹਨਾਂ ਨੇ ਜੋ ਜੋ ਕੋਈ ਡਾਕਟਰੀ ਇਲਾਜ ਸਨ ਉਹ ਵੀ ਕਰਵਾਏ, ਜੋ ਕੁਛ ਹੋਰ ਕੋਈ ਲੋਕਾਂ ਨੇ ਦੱਸਿਆ, ਕੋਈ ਸੁਖਣਾ ਵੀ ਸੁਖੀਆਂ, ਪੀਰ ਫਕੀਰ ਵੀ ਮਨਾਏ, ਪਰ ਕਿਧਰੋਂ ਵੀ ਖੈਰ ਨਾ ਪਈ। ਫਿਰ ਉਸਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਦਾ ਘਰ ਹੈ, ਉੱਥੋਂ ਕੋਈ ਖਾਲੀ ਨਹੀਂ ਮੁੜਦਾ। ਅਤੇ ਫਿਰ ਇਹ ਉੱਥੇ ਜਦੋਂ ਸਰੋਵਰ ਦੀ ਸੇਵਾ ਚੱਲ ਰਹੀ ਸੀ, ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ, ਅਤੇ ਹਾਜ਼ਰ ਹੋਏ ਫਿਰ ਇਹਨਾਂ ਨੇ ਸੇਵਾ ਕੀ ਕਰਨੀ ਆਰੰਭ ਕੀਤੀ। ਜੰਗਲ ਦੇ ਵਿੱਚ ਜਾਂਦੇ ਨੇ ਗੁਰੂ ਕੇ ਲੰਗਰ ਦੇ ਵਾਸਤੇ ਲੱਕੜਾਂ ਕੱਟ ਕੇ, ਅਤੇ ਜਾਂ ਫਿਰ ਲੱਕੜਾਂ ਜੰਗਲ ਦੇ ਵਿੱਚੋਂ ਲੱਭ ਕੇ ਗੁਰੂ ਕੇ ਲੰਗਰ ਵਾਸਤੇ ਇੱਥੇ ਆ ਕੇ ਸੇਵਾ ਕਰਦੇ ਸਨ, ਅਤੇ ਉਸ ਲੱਕੜਾਂ ਦੇ ਨਾਲ ਲੰਗਰ ਤਿਆਰ ਹੁੰਦਾ ਸੀ। ਫਿਰ ਇਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ, ਇੱਕ ਪੰਡ ਲੱਕੜਾਂ ਦੀ ਸਵੇਰੇ ਲੈ ਕੇ ਆਉਂਦੇ, ਫਿਰ ਦੂਸਰੀ ਪੰਡ ਸ਼ਾਮ ਨੂੰ ਲੈਣ ਚਲੇ ਜਾਂਦੇ। ਲਗਾਤਾਰ ਲੰਗਰ ਦੀ ਸੇਵਾ ਦਾ ਇਸ ਤਰ੍ਹਾਂ ਇਹ ਧਿਆਨ ਕਰਿਆ ਕਰਦੇ ਸਨ, ਅਤੇ ਇਹ ਜਦੋਂ ਸੇਵਾ ਕਰਦੇ ਸਨ ਅਤੇ ਲੱਕੜਾਂ ਲਿਆ ਕੇ ਇਹਨਾਂ ਨੇ ਇੱਕ ਪੰਡ ਆਪਣੇ ਕੋਲ ਰੱਖ ਲੈਣੀ ਅਤੇ ਇੱਕ ਲੰਗਰ ਵਿੱਚ ਪਾ ਦੇਣੀ, ਕਿ ਜਦੋਂ ਕਿਤੇ ਐਮਰਜੈਂਸੀ ਲੋੜ ਪਵੇ, ਕੋਈ ਬਾਲਣ ਮੁੱਕ ਵੀ ਸਕਦਾ ਹੈ, ਉਸ ਵੇਲੇ ਲੰਗਰ ਨਾ ਬੰਦ ਹੋਵੇ। ਇਸ ਖਿਆਲ ਦੇ ਨਾਲ ਕੁਛ ਬਾਲਣ ਜਮ੍ਹਾਂ ਕਰਕੇ ਰੱਖ ਲੈਂਦੇ ਸਨ। ਇਉਂ ਬਾਬਾ ਆਦਮ ਜੀ ਨੇ ਬੜੇ ਪ੍ਰੇਮ ਦੇ ਨਾਲ ਅਤੇ ਲੰਗਰ ਦੇ ਬਾਲਣ ਦੀ ਸੇਵਾ ਆਰੰਭ ਕੀਤੀ। ਇੱਕ ਦਿਨ ਫਿਰ ਐਸਾ ਵੀ ਹੋਇਆ, ਪਰਖ ਦੀ ਘੜੀ ਆ ਗਈ, ਬੇਅੰਤ ਸੰਗਤਾਂ ਆਈਆਂ ਨੇ, ਅਤੇ ਉਸ ਵੇਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਹਾਲੇ ਸ਼ਹਿਰ ਵਸ ਰਿਹਾ ਸੀ। ਸੰਗਤਾਂ ਦੇ ਰਹਿਣ ਦੇ ਲਈ ਕੋਈ ਸਰਾਵਾਂ ਜਾਂ ਕੋਈ ਹੋਰ ਚੀਜ਼ਾਂ ਨਹੀਂ ਸੀ ਬਣ ਸਕੀਆਂ, ਅਤੇ ਉਸ ਵੇਲੇ ਅਚਾਨਕ ਮੀਂਹ ਪੈਣ ਲੱਗ ਪਿਆ। ਮੌਸਮ ਸਰਦੀ ਦਾ ਸੀ, ਜਦੋਂ ਮੀਂਹ ਪੈਣ ਲੱਗਿਆ ਅਤੇ ਸਾਰੀਆਂ ਸੰਗਤਾਂ ਤੰਬੂਆਂ ਵਿੱਚ ਰਹਿੰਦੀਆਂ ਸਨ, ਤੰਬੂ ਵੀ ਭਿੱਜ ਗਏ, ਸਮਾਨ ਵੀ ਭਿੱਜ ਗਿਆ, ਅਤੇ ਮੀਂਹ ਨੇ ਸਾਰਾ ਹੀ ਮਾਹੌਲ ਅਸਤ ਵਿਅਸਤ ਕਰ ਦਿੱਤਾ। ਅਤੇ ਫਿਰ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬੜੇ ਫਿਕਰ ਦੇ ਵਿੱਚ ਸਨ, ਸੇਵਾਦਾਰਾਂ ਨੂੰ ਕਹਿ ਰਹੇ ਸਨ ਬਈ ਸੰਗਤ ਦੀ ਵੱਧ ਤੋਂ ਵੱਧ ਸੇਵਾ ਕਰੋ, ਕਿਸੇ ਨੂੰ ਤਕਲੀਫ ਪਰੇਸ਼ਾਨੀ ਨਾ ਹੋਵੇ, ਸਾਰਿਆਂ ਦਾ ਪਤਾ ਕਰੋ। ਅਤੇ ਸੇਵਾਦਾਰ ਇਧਰ ਉਧਰ ਦੌੜੇ ਫਿਰਦੇ ਸਨ। ਅਤੇ ਫਿਰ ਕੁਛ ਸਮੇਂ ਤੋਂ ਬਾਅਦ ਮੀਂਹ ਬੰਦ ਹੋਇਆ, ਪਰ ਸੀਤ ਹਵਾ ਚੱਲ ਰਹੀ ਸੀ, ਅਤੇ ਉਸ ਵੇਲੇ ਗੁਰੂ ਮਹਾਰਾਜ ਗੁਰੂ ਕੇ ਮਹਿਲਾਂ 'ਤੇ ਚੜ੍ਹੇ ਅਤੇ ਦੂਰ ਦੂਰ ਨਿਗਾਹ ਮਾਰੀ, ਕੀ ਵੇਖਦੇ ਨੇ ਕਿ ਉਸ ਵੇਲੇ ਅੰਗੀਠੇ ਬਲ ਰਹੇ ਨੇ, ਧੂਣੀਆਂ ਲੱਗੀਆਂ ਹੋਈਆਂ। ਅਤੇ ਗੁਰੂ ਮਹਾਰਾਜ ਨੇ ਦੂਰੋਂ ਉੱਤੋਂ ਵੇਖ ਕੇ ਸੇਵਾਦਾਰਾਂ ਨੂੰ ਪੁੱਛਿਆ, ਕਹਿਣ ਲੱਗੇ ਭਾਈ ਰਾਤ ਦਾ ਸਮਾਂ ਹੈ ਅਤੇ ਮੌਸਮ ਵੀ ਬਰਸਾਤ ਦਾ ਹੈ, ਅਤੇ ਇਹ ਜਿਹੜੇ ਅੰਗੀਠੇ ਲੱਗ ਰਹੇ ਨੇ ਕਿਹੜੇ ਸਿੱਖ ਨੇ ਸੇਵਾ ਕੀਤੀ ਹੈ? ਫਿਰ ਪਤਾ ਲੱਗਿਆ ਇੱਕ ਬਾਬਾ ਆਦਮ ਹੈ, ਉਹਦੇ ਨਾਲ ਧਰਮ ਪਤਨੀ ਵੀ ਨਾਲ ਸੀ ਵੀ ਉਹਨਾਂ ਦੋਨਾਂ ਨੇ ਰਲ ਕੇ ਸੇਵਾ ਕੀਤੀ ਹੈ। ਗੁਰੂ ਮਹਾਰਾਜ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋਏ। ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾ, ਜਿਨ੍ਹਾਂ 'ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਫਿਰ ਸੇਵਾ ਦੁਆਰਾ ਉਹਨਾਂ ਨੂੰ ਉੱਚੇ ਮੁਰਾਤਬੇ ਮਿਲਦੇ ਨੇ। ਜੋ ਵੀ ਚਾਹੁੰਦੇ ਨੇ ਉਹ ਉਹਨਾਂ ਦੀਆਂ ਝੋਲੀਆਂ ਸਤਿਗੁਰੂ ਭਰ ਦਿੰਦੇ ਨੇ। ਅਤੇ ਗੁਰੂ ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਨੂੰ ਸਾਡੇ ਪਾਸ ਬੁਲਾਓ। ਬਾਬਾ ਆਦਮ ਧਰਮ ਪਤਨੀ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਦੇ ਕੋਲ ਪਹੁੰਚ ਜਾਂਦੇ ਨੇ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋ ਕੇ ਕਹਿੰਦੇ ਨੇ, ਬਾਬਾ ਜੀ ਤੁਸੀਂ ਸੰਗਤ ਦੀ ਸੇਵਾ ਕੀਤੀ ਹੈ। ਸੰਗਤ ਗੁਰੂ ਦਾ ਰੂਪ ਹੈ, ਸੰਗਤ ਵਿੱਚ ਰੱਬ ਵਸਦਾ, ਵਿੱਚ ਸੰਗਤ ਹਰ ਪ੍ਰਭ ਵਸਿਆ ਜੀ। ਹੁਣ ਦੱਸੋ ਤੁਹਾਡੀ।
2: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Seva bakhsho te khushiyan chahidiyan ne tuhaniyan. ਸਤਿਗੁਰੂ ਕਹਿਣ ਲੱਗੇ, ਨਹੀਂ ਅੱਜ ਅਸੀਂ ਬਹੁਤ ਪ੍ਰਸੰਨ ਹਾਂ। ਜਿੱਤੜੇ ਫਲਮਨ ਬੰਸ਼ੀਏ ਤਿੱਤੜੇ ਸਤਿਗੁਰ ਪਾਸ, ਜੋ ਚਾਹੀਦਾ ਮੰਗ ਸਕਦੇ ਹੋ। ਜੋ ਮੰਗ ਹੈ ਠਾਕੁਰੀ ਆਪਣੇ 'ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ 'ਤੇ, ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਫਿਰ ਨਾ ਕੁਛ ਮੰਗ ਸਕੇ। ਫਿਰ ਜਾ ਕੇ ਘਰ ਵਾਲੀ ਨੂੰ ਕਹਿਣ ਲੱਗੇ, ਭਾਗਵਾਨ ਨੇ ਗੁਰੂ ਮਹਾਰਾਜ ਬੜੇ ਪ੍ਰਸੰਨ ਨੇ, ਜੇ ਕੁਛ ਲੈਣਾ ਤਾਂ ਹੁਣ ਦੱਸ। ਕਹਿਣ ਲੱਗੇ, ਫਿਰ ਜਿਹੜੀ ਇੱਛਾ ਲੈ ਕੇ ਆਏ ਹਾਂ ਅਤੇ ਉਹ ਬੇਨਤੀ ਕਰੀਏ। ਕਹਿੰਦਾ, ਤੂੰ ਕਰ, ਫਿਰ ਮੈਨੂੰ ਤਾਂ ਸੰਗ ਆਉਂਦੀ ਹੈ। ਅਤੇ ਫਿਰ ਉਸ ਮਾਤਾ ਨੇ ਨਾਲ ਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਜੇ ਤਰੁੱਠੇ ਹੋ ਤਾਂ ਤੁਸੀਂ ਪੁੱਤਰ ਦੀ ਦਾਤ ਬਖਸ਼ੋ। ਗੁਰੂ ਰਾਮਦਾਸ ਮਹਾਰਾਜ ਕੁਛ ਪਲ ਖਾਮੋਸ਼ ਹੋ ਗਏ, ਕੋਈ ਜਵਾਬ ਨਹੀਂ ਦਿੱਤਾ। ਅੰਤਰ ਧਿਆਨ ਹੋ ਕੇ ਸੋਚਣ ਲੱਗੇ। ਕਹਿਣ ਲੱਗੇ, ਪੁੱਤਰ ਤਾਂ ਤੁਹਾਡੇ ਕਰਮਾਂ ਵਿੱਚ ਹੀ ਨੇ, ਪੁੱਤਰ ਕਿਵੇਂ ਦੇ ਦਈਏ। ਉਹ ਚੁੱਪ ਕਰਕੇ ਖੜ੍ਹੇ ਰਹੇ। ਕਹਿੰਦੇ, ਹੁਣ ਤੂੰ ਸੇਵਾ ਕੀਤੀ, ਅਸੀਂ ਤੁਹਾਨੂੰ ਬਚਨ ਵੀ ਕਰ ਚੁੱਕੇ ਹਾਂ, ਇਸ ਲਈ ਹੁਣ ਤੁਹਾਨੂੰ ਖਾਲੀ ਨਹੀਂ ਅਸੀਂ ਮੋੜਨਾ। ਗੁਰੂ ਮਹਾਰਾਜ ਕਹਿਣ ਲੱਗੇ, ਸਾਡੇ ਚਾਰ ਸਾਹਿਬਜ਼ਾਦੇ ਹੋਣੇ ਸਨ, ਤਿੰਨ ਹੋ ਗਏ ਨੇ, ਅਤੇ ਇੱਕ ਸਾਹਿਬਜ਼ਾਦਾ ਸਾਡੇ ਘਰ ਆਉਣਾ ਸੀ, ਉਹ ਹੁਣ ਅਸੀਂ ਤੁਹਾਡੇ ਘਰ ਭੇਜ ਰਹੇ ਹਾਂ। ਇਹ ਹੈ ਜਿੱਤੜੇ ਫਲਮਨ ਬੰਸ਼ੀਆ ਤਿੱਤੜੇ ਸਤਿਗੁਰ ਪਾਸ। ਫਿਰ ਭਾਈ ਭਗਤੂ ਜੀ ਦਾ ਜਨਮ ਹੋਇਆ ਸੀ। ਉਹ ਹੁਣ ਭਾਈ ਭਗਤੂ ਜੀ, ਜਿਨ੍ਹਾਂ ਦਾ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਦੇ ਨਾਲ ਦੁਨੀਆਂ ਵਿੱਚ ਆਗਮਨ ਹੋਇਆ ਸੀ, ਉਹ ਗੁਰੂ ਦੇ ਪਿਆਰ ਵਾਲੇ ਸਿੱਖ, ਜਦੋਂ ਸੇਵਾ ਹੋ ਰਹੀ ਸੀ ਸਰੋਵਰ ਦੀ, ਤੇ ਉਹ ਵੀ ਉੱਥੇ ਪਹੁੰਚ ਗਏ ਹਨ।
1: ਮ੍ਰਿਤਕਾ ਵਹਿਰ ਨਿਕਾਸੇ ਜਾਏ।
0: ਦੇਖ ਲੋ, ਹੈ ਵੱਡੇ ਵੱਡੇ ਗੁਰਸੇ ਕਮਾਈਆਂ ਵਾਲੇ, ਕਈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵਰਗੇ ਵੀ ਸਨ, ਸਭ ਨੇ ਸੇਵਾ ਕੀਤੀ ਹੈ। ਹੁਣ ਭਾਈ ਭਗਤੂ ਜੀ ਵੀ ਆ ਕੇ ਉਹ ਵੀ ਸੇਵਾ ਦੇ ਵਿੱਚ, ਮਿੱਟੀ ਪੁੱਟਣ ਦੀ ਕਾਰ ਸੇਵਾ ਦੇ ਵਿੱਚ ਲੱਗ ਗਏ।
1: ਖਨ ਹੈ ਕਬ ਹੋ ਕਬ ਸੀਸ ਉਠਾਏ।
0: ਕਦੇ ਮਿੱਟੀ ਪੱਟਣ ਦੀ ਸੇਵਾ ਕਰਦੇ ਨੇ, ਕਦੇ ਟੋਕਰੀ ਦੀ ਸੇਵਾ ਵੀ ਕਰਦੇ ਨੇ। ਸੇਵਾ ਤੇ ਕੋਈ ਵੀ ਹੋਵੇ ਤੇ ਉਹ ਕਰਨੀ ਚਾਹੀਦੀ ਹੈ, ਉਹਦੇ ਨਾਲ ਜੀਵਨ ਦੀ ਸਫਲਤਾ ਹੁੰਦੀ ਹੈ। ਨਹੀਂ ਤੇ ਭਾਈ ਗੁਰਦਾਸ ਜੀ ਨੇ ਲਿਖਿਆ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇ ਫਲ ਕਰਨੀ। ਇਹ ਹੱਥਾਂ ਪੈਰਾਂ ਦੀ ਸਫਲਤਾ ਸੇਵਾ ਨਾਲ ਹੁੰਦੀ ਹੈ। ਜੇ ਸੇਵਾ ਨਹੀਂ ਕਰਾਂਗੇ ਤੇ ਸਾਡੀ ਹੱਥਾਂ ਪੈਰਾਂ ਦੀ ਅੰਗਾਂ ਦੀ ਸਫਲਤਾ ਨਹੀਂ ਹੋ ਸਕਦੀ। ਇਸ ਲਈ ਸਭ ਨੂੰ ਸੇਵਾ ਕਰਨੀ ਚਾਹੀਦੀ ਹੈ। ਇਹੀ ਸਿੱਖਿਆ ਸਾਨੂੰ ਇਤਿਹਾਸ ਤੋਂ ਪ੍ਰਾਪਤ ਹੁੰਦੀ ਹੈ ਤੇ ਆਪਾਂ ਇਸ ਇਤਿਹਾਸ ਨੂੰ ਸੁਣੀਏ, ਆਪਣੇ ਜੇਨ ਵਿੱਚ ਵਸਾਈਏ ਤੇ ਨਾਲ ਸਾਰੀ ਸੰਗਤ ਦਾ। ਦਾਸ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਗੁਰ ਇਤਿਹਾਸ ਨੂੰ ਸਰਵਣ ਕੀਤਾ। ਹੁਣ ਇੱਥੇ ਹੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਲਈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਲੜੀਵਾਰ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰਵਾ ਰਹੇ ਸਨ। ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਬਾਬਾ ਅਵਤਾਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ, ਸਮੂਹ ਹੀ ਸੰਗਤਾਂ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਖਾਲਸਾ ਜੀ, ਜੋ ਪਰਸੋਂ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿਖੇ ਜੋ ਤਕਰੀਬਨ 2-3 ਹਫ਼ਤੇ ਲਈ ਸਾਡੇ ਪਾਸ ਪਹੁੰਚੇ ਨੇ 10 ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਬਾਬਾ ਜੀ ਨੂੰ ਜੀਓ ਆਇਆ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜੋ ਬੇਨਤੀ ਨੂੰ ਪ੍ਰਵਾਨ ਕਰਕੇ ਜੋ ਗੁਰਦੁਆਰਾ ਸਾਹਿਬ ਵਿਖੇ ਕਥਾ ਦੀ ਹਾਜ਼ਰੀ ਸਵਾਵਾਂ ਭਰ ਰਹੇ ਨੇ, ਆਪ ਸੰਗਤਾਂ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਨੇ। ਸੋ ਖਾਲਸਾ ਜੀ, ਜੋ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਚੱਲ ਰਹੇ ਨੇ, ਜਿਨ੍ਹਾਂ ਵਿੱਚ ਜੋ ਬੇਨਤੀਆਂ ਕਰਦੇ ਆ ਰਹੇ ਹਾਂ, ਕੱਲ੍ਹ ਸਵੇਰ ਨੂੰ ਜੋ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਬਦਲਣ ਦੀ ਸੇਵਾ ਹੋਵੇਗੀ, ਜੋ ਕਿ ਤਕਰੀਬਨ 10 ਵਜੇ ਸੇਵਾ ਆਰੰਭ ਹੋਣੀ ਹੈ। ਸੋ ਸਾਰੇ ਹੀ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਤਨ ਮਨ ਧਾਨਾ ਸਵਾਵਾਂ ਕਰਕੇ ਆਪਾਂ ਲਾਹੇ ਪ੍ਰਾਪਤ ਕਰੀਏ ਜੀ। ਔਰ ਜੋ ਵਿਸ਼ੇਸ਼ ਐਤਵਾਰ ਨੂੰ ਹਫ਼ਤਾਵਾਰੀ ਦੀਵਾਨ ਸੱਜਦੇ ਨੇ, ਜੋ ਕਿ ਪਾਵਨ ਪਵਿੱਤਰ ਇਤਿਹਾਸਕ ਦਿਹਾੜੇ ਲੰਘੇ ਹੁੰਦੇ ਨੇ, ਔਰ ਜੋ ਸ਼ਹੀਦਾਂ ਦੇ ਦਿਹਾੜੇ ਲੰਘਦੇ ਨੇ ਉਸ ਹਫ਼ਤੇ ਦੇ ਵਿੱਚ, ਉਹਨਾਂ ਨੂੰ ਸਮਰਪਿਤ ਜਿਹੜੇ ਐਤਵਾਰ ਦੇ ਦੀਵਾਨ ਹੁੰਦੇ ਨੇ। ਸੋ ਵੱਧ ਚੜ੍ਹ ਕੇ ਆਪਾਂ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਸੋ ਖਾਲਸਾ ਜੀ, ਸ਼ਨੀਵਾਰ ਨੂੰ ਜੋ ਹਰ ਸ਼ਨੀਵਾਰ 7 ਵਜੇ ਤੋਂ ਲੈ ਕੇ 8 ਵਜੇ ਤੱਕ ਨਾਮ ਸਿਮਰਨ ਜੋ ਗੁਰਮੁਖ ਪਿਆਰੇ ਕਰਵਾਉਂਦੇ ਨੇ, ਸੋ ਉਹ ਹੁਣ ਨਾਮ ਸਿਮਰਨ 8 ਵਜੇ ਤੱਕ ਹੋਣੇ ਨੇ। ਇਹਨਾਂ ਤੋਂ ਉਪਰੰਤ ਜੋ ਕਵੀਸ਼ਰੀ ਜਥਾ ਹੈ ਭਾਈ ਜੋਗਾ ਸਿੰਘ ਜੀ ਭਾਗੋਵਾਲ ਵਾਲੇ, ਉਹਨਾਂ ਨੇ ਹਾਜ਼ਰੀਆਂ ਭਰਨੀਆਂ ਨੇ। ਸੋ ਵੱਧ ਚੜ੍ਹ ਕੇ ਖਾਲਸਾ ਜੀ, ਇਸੇ ਤਰ੍ਹਾਂ ਹੀ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਆਪਾਂ ਲਾਹੇ ਪ੍ਰਾਪਤ ਕਰੀਏ। ਔਰ ਨਾਲ ਹੀ ਬੇਨਤੀ ਹੈ ਕਿ ਜੋ ਖੰਡੇ ਬਾਟੇ ਦੀ ਪਾਹੁਲ ਕੱਲ੍ਹ ਸਵੇਰ ਨੂੰ ਜੋ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ, ਉੱਥੇ ਸਵੇਰੇ 6 ਵਜੇ ਖੰਡੇ ਬਾਟੇ ਦੀ ਪਾਹੁਲ ਤਿਆਰ ਹੋ ਰਹੀ ਹੈ। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜੋ ਵੀ ਮਾਈ ਭਾਈ ਅਜੇ ਗੁਰੂ ਦੇ ਲੜ ਨਹੀਂ ਲੱਗੇ, ਆਓ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਗੁਰੂ ਦੇ ਲੜ ਲੱਗੀਏ, ਖੰਡੇ ਬਾਟੇ ਪਹੁਲ ਦੇ ਧਾਰਨੀ ਹੋਈਏ, ਤਾਂ ਕਿ ਸਾਡਾ ਇਹ ਜਿਹੜਾ ਪਾਵਨ ਪਵਿੱਤਰ ਜੀਵਨ ਉਹ ਸਫਲ ਹੋ ਸਕੇ, ਬਾਣੀ ਅਤੇ ਬਾਣੀ ਦੇ ਧਾਰਨੀ ਅਸੀਂ ਬਣ ਸਕੀਏ। ਸੋ ਗੁਰੂ ਸਾਹਿਬ ਜੀ ਰਹਿਮਤ ਕਰਨ, ਕੱਲ੍ਹ ਸਵੇਰ ਨੂੰ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਜੋ 152 ਸਟਰੀਟ 'ਤੇ ਹੈ, ਉਸ ਅਸਥਾਨ ਦੇ ਉੱਤੇ ਖਾਲਸਾ ਜੀ ਸਵੇਰ ਨੂੰ 6 ਵਜੇ ਖੰਡੇ ਬਾਟੇ ਦੀ ਪਹੁਲ ਤਿਆਰ ਹੋ ਰਹੀ ਹੈ। ਸੋ ਆਓ ਜੀ ਖਾਲਸਾ ਜੀ, ਨਾਮ ਸਿਮਰਨ ਦੇ ਨਾਲ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਵਾਹਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਸਦਕਾ ਆਪਾਂ ਨੂੰ ਇਹ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ, ਇਹਨਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰੀਏ, ਵਾਹਿਗੁਰੂ ਸਿਮਰਨ ਦੇ ਨਾਲ ਜੁੜੀਏ ਜੀ। ਆਪਾਂ ਸਾਰਿਆਂ ਨੇ ਰਸਨਾ ਦੇ ਨਾਲ ਵਾਹਿਗੁਰੂ ਸਿਮਰਨ ਕਰਨਾ ਅਤੇ ਆਪਣੀ ਹੀ ਆਵਾਜ਼ ਵਿੱਚ ਧਿਆਨ ਰੱਖਦੇ ਹੋਏ ਆਪਾਂ ਸਾਰਿਆਂ ਨੇ ਸਿਮਰਨ ਕਰਨਾ ਜੀ। ਵਾਹਿ ਕਹਿਣਾ, ਇਹਨੂੰ ਸੁਣਨਾ, ਗੁਰੂ ਕਹਿਣਾ, ਇਹਨੂੰ ਸੁਣਨਾ, ਇਸ ਤਰ੍ਹਾਂ ਆਪਾਂ ਆਪਣੇ ਮਨ ਨੂੰ ਵਿਚਾਰਾਂ ਫੁਰਨਿਆਂ ਤੋਂ ਰਹਿਤ ਕਰਨ ਦੀ ਕੋਸ਼ਿਸ਼ ਕਰਨੀ ਆ। ਵਾਰ ਵਾਰ ਮਨ ਨੇ ਵਿਚਾਰਾਂ ਫੁਰਨਿਆਂ ਵਿੱਚ ਜਾਣਾ, ਆਪਾਂ ਇਹਨੂੰ ਮੋੜ ਕੇ ਲੈ ਕੇ ਆਉਣਾ, ਆਪਣੀ ਆਵਾਜ਼ ਵਿੱਚ ਇਹਦਾ ਧਿਆਨ ਲਵਾਉਣਾ, ਜਿਸ ਤਰ੍ਹਾਂ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਨੇ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ, ਅੱਗੇ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਸਰਵਣੀ ਸੁਣੀਏ, ਰਸਨਾ ਗਾਈਏ, ਹਿਰਦੇ ਧਿਆਈਏ ਸੋਈ। ਸੋ ਆਪਾਂ ਆਪਣੇ ਆਵਾਜ਼ ਵਿੱਚ ਧਿਆਨ ਰੱਖਦੇ ਹੋਏ ਸਾਰਿਆਂ ਨੇ ਸਿਮਰਨ ਕਰਨਾ ਜੀ। ਕੋਸ਼ਿਸ਼ ਕਰਨੀ ਆ ਕਿ ਆਪਾਂ ਨੇਤਰ ਬੰਦ ਰੱਖੀਏ, ਤਾਂ ਕਿ ਆਪਣਾ ਮਨ ਨੇਤਰਾਂ ਦੇ ਰਾਹੀਂ ਬਾਹਰ ਵਿਚਾਰਾਂ ਵਿੱਚ ਨਾ ਜਾਵੇ। ਸੋ ਆਓ ਜੀ, ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਬੜੇ ਹੀ ਪਿਆਰ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਕਰੀਏ ਜੀ ਸ਼ੁਰੂ। ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ।

Vai Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

वाहे गुरु वाहे गुरु वाहे गुरु वाहे गुरु वाहे गुरु वाहे।

Guru Vai Guru Vai

वाहे गुरु वाहे गुरु वाहे।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧਸੰਗਤ ਜੀ, ਸੱਚੇ ਪਾਤਸ਼ਾਹ ਜੀ ਦੀ ਪਾਰ ਕਿਰਪਾ ਸਦਕਾ ਆਪਾਂ ਨੂੰ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ। ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਸਾਰੇ ਨੇਤਰ ਬੰਦ ਕਰਕੇ ਆਪਾਂ ਸਿਮਰਨ ਕਰੀਏ ਅਤੇ ਸੰਗਤ ਦੇ ਨਾਲ ਮਿਲ ਕੇ ਆਪਾਂ ਸਾਰੇ ਸਿਮਰਨ ਕਰੀਏ। ਜੇ ਆਪਾਂ ਅੱਖਾਂ ਖੋਲ੍ਹ ਕੇ ਬੈਠੇ ਹਾਂ ਤਾਂ ਮਨ ਤਾਂ ਸਾਡਾ ਫਿਰ ਵਿਚਾਰਾਂ ਵਿੱਚ ਚੱਲੀ ਜਾਂਦਾ। ਕੋਸ਼ਿਸ਼ ਕਰਨੀ ਆ ਕਿ ਆਪਾਂ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨਾ, ਜੋ ਵਿਚਾਰਾਂ ਦੀ ਮੈਲ ਲੱਗੀ ਆ ਉਹ ਆਪਾਂ ਵਾਹਿਗੁਰੂ ਸਿਮਰਨ ਦੇ ਦੁਆਰਾ ਧੋਣ ਦਾ ਯਤਨ ਕਰਨਾ। ਮਹਾਰਾਜ ਸਮਝਾਉਂਦੇ ਨੇ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ। ਸੋ ਜੇ ਆਪਾਂ ਅੱਖਾਂ ਖੋਲ੍ਹ ਕੇ ਬੈਠੇ ਰਹਾਂਗੇ ਫਿਰ ਆਪਣਾ ਮਨ ਵਿਚਾਰਾਂ ਵਿੱਚ ਚੱਲੀ ਜਾਏਗਾ। ਰਸਨਾ ਆਪਣੀ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਆ ਪਰ ਮਨ ਨਹੀਂ ਕਹਿ ਰਿਹਾ। ਸੋ ਆਪਾਂ ਕੋਸ਼ਿਸ਼ ਕਰੀਏ ਕਿ ਸੰਗਤ ਦੇ ਨਾਲ ਮਿਲ ਕੇ ਆਪਾਂ ਸਾਰੇ ਸਿਮਰਨ ਕਰੀਏ ਤਾਂ ਕਿ ਬਾਕੀ ਸੰਗਤ ਦਾ ਧਿਆਨ ਸਾਡੇ ਕਰਕੇ ਨਾ ਖਰਾਬ ਹੋਵੇ। ਜਦੋਂ ਆਪਾਂ ਲੈ ਵੱਖਰੀ ਹੋ ਜਾਂਦੀ ਆ ਫਿਰ ਬਾਕੀ ਸੰਗਤ ਦਾ ਧਿਆਨ ਆਪਣੀ ਆਵਾਜ਼ ਵਿੱਚ ਨਹੀਂ ਲੱਗਦਾ। ਸੋ ਆਪਾਂ ਕੋਸ਼ਿਸ਼ ਕਰਨੀ ਆ ਕਿ ਸਾਰੇ ਮਿਲ ਕੇ ਆਪਾਂ ਇੱਕੋ ਲੈ ਦੇ ਵਿੱਚ, ਇੱਕੋ ਚਾਲ ਦੇ ਵਿੱਚ ਆਪਾਂ ਮਿਲ ਕੇ ਸਿਮਰਨ ਕਰੀਏ। ਜਿੰਨਾ ਸਮਾਂ ਆਪਣਾ ਬਾਕੀ ਬਚਿਆ ਆਪਾਂ ਪੂਰੀ ਕੋਸ਼ਿਸ਼ ਕਰੀਏ ਕਿ ਇੱਕ ਮਨ ਇੱਕ ਚਿੱਤ ਹੋ ਕੇ ਆਪਾਂ ਵਾਹਿਗੁਰੂ ਸਿਮਰਨ ਦੇ ਨਾਲ ਜੁੜੀਏ। ਆਓ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਕਰੋ ਜੀ ਕਿਰਪਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਇਸੇ ਗੁਰੂ ਘਰ ਵਿਖੇ ਹਰ ਰੋਜ਼ ਅੰਮ੍ਰਿਤ ਵੇਲੇ 5:45 ਤੋਂ 6:45 ਤੱਕ ਇੱਥੇ ਸਿਮਰਨ ਅਭਿਆਸ ਇਸੇ ਤਰ੍ਹਾਂ ਹੁੰਦੇ ਨੇ, ਅਤੇ ਸ਼ਨਿਚਰਵਾਰ ਨੂੰ ਆਪਾਂ ਸਾਰੇ ਰਲ ਮਿਲ ਕੇ 7 to 8 ਤੱਕ ਸਿਮਰਨ ਅਭਿਆਸ ਕਰਦੇ ਹਾਂ, ਅਤੇ ਐਤਵਾਰ ਨੂੰ ਅੰਮ੍ਰਿਤ ਵੇਲੇ ਅਤੇ ਸਿਮਰਨ ਤੋਂ ਬਾਅਦ ਦਰਬਾਰ ਹਾਲ ਨੰਬਰ 2 ਦੇ ਵਿੱਚ 7 ਤੋਂ ਲੈ ਕੇ 9 ਤੱਕ ਸਿਮਰਨ ਅਭਿਆਸ ਚੱਲਦੇ ਨੇ। ਸੋ ਆਪ ਜੀ ਜਿੱਥੇ ਵੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਸਕਦੇ ਹੋ, ਆਪਣੇ ਦੋਸਤਾਂ ਮਿੱਤਰਾਂ ਨੂੰ ਸੰਗੀਆਂ ਸਾਥੀਆਂ ਨੂੰ ਆਪਾਂ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਲਾਹੇ ਲਿਆ ਕਰੀਏ। ਇਹ ਆਪਣੀ ਜ਼ਿੰਦਗੀ ਦਾ ਮਕਸਦ ਹੈ। ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਨੇ, ਭਈ ਪ੍ਰਾਪਤ ਮਾਨ ਖੁਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸੋ ਸੱਚੇ ਪਾਤਸ਼ਾਹ ਜੀ ਮਿਹਰ ਬਖਸ਼ਿਸ਼ ਕਰਨ, ਵੱਧ ਤੋਂ ਵੱਧ ਆਪਣਾ ਨਾਮ ਜਪਾਉਣ, ਗੁਰਬਾਣੀ ਪੜ੍ਹਨ ਸੁਣਨ ਅਤੇ ਵਿਚਾਰਨ ਦਾ ਚਾਉ ਅਤੇ ਉੱਦਮ ਬਖਸ਼ਿਸ਼ ਕਰਨ, ਸੇਵਾ ਸਿਮਰਨ ਅਤੇ ਸੰਗਤ ਦੀਆਂ ਦਾਤਾਂ ਬਖਸ਼ਿਸ਼ ਕਰਨ। ਸੱਚੇ ਪਾਤਸ਼ਾਹ ਜੀ ਇੰਨੀ ਸੇਵਾ ਪ੍ਰਵਾਨ ਕਰਨੀ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੁਰਮੁਖ ਪਿਆਰਿਆਂ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਗੁਰਮੰਤਰ ਸਿਮਰਨ ਦੇ ਨਾਲ ਜੋੜਿਆ ਹੈ। ਹੁਣ ਪੰਥ ਪ੍ਰਸਿੱਧ ਕਵਿਸ਼ਰੀ ਜਥਾ ਜਾਣੀ ਜੋਗਾ ਸਿੰਘ ਜੀ ਭਾਗੋਵਾਲੀਆ ਆਪ ਸੰਗਤਾਂ ਨੂੰ ਕਵਿਸ਼ਰੀ ਵਾਰਾਂ ਰਾਹੀਂ ਨਿਹਾਲ ਕਰਨਗੇ, ਜੋ ਕੱਲ੍ਹ ਰੋਜ਼ ਤੋਂ ਗੁਰੂ ਘਰ ਵਿਖੇ ਸ਼੍ਰੀ ਅਖੰਡਪੁਰ ਸਾਹਿਬ ਆਰੰਭ ਹੋਏ ਹਨ, ਜਿਨ੍ਹਾਂ ਦੇ ਕੱਲ੍ਹ ਸਵੇਰੇ ਭੋਗ ਪਾਏ ਜਾਣਗੇ, ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ। 10 ਕਾਲ ਨਿਸ਼ਾਨ ਸਾਹਿਬ ਦੇ ਚੋਲੇ ਸਾਹਿਬ ਦੀ ਸੇਵਾ ਹੋਵੇਗੀ। ਆਪ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। 1 ਸ਼ਹੀਦੀ ਗੈਲਰੀ ਦੇ ਵਿੱਚ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਪਾਵਨ ਤਸਵੀਰਾਂ ਸੁਸ਼ੋਭਿਤ ਕੀਤੀਆਂ ਜਾਣਗੀਆਂ, ਵਿਸ਼ੇਸ਼ ਤੌਰ ਦੇ ਉੱਪਰ ਸ਼ਾਮ 1:00 ਦੁਪਹਿਰੇ ਹਰਚਰਨ ਸਿੰਘ ਜੀ ਧਾਮੀ ਜੀ ਦਲ ਖਾਲਸਾ ਵਾਲੇ ਹਾਜ਼ਰੀਆਂ ਭਰਨਗੇ। ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਕਵਿਸ਼ਰੀ ਵਾਰਾਂ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

ਵਿਸਰ ਨਾਹੀਂ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਬੰਦਾ ਪੈਦਾ ਹੀ ਸ਼ੁੱਧ ਬਰਾਏ ਬੰਦਗੀ ਕੁਝ ਅਲਾਜੇ ਹਸਤ ਬਹਾਰੇ ਜ਼ਿੰਦਗੀ ਦੌਲਤੇ ਜਵੇਦ ਬਾਸ਼ਦ ਬੰਦਗੀ ਬੰਦਗੀ ਕੁਨ ਬੰਦਗੀ ਕੁਨ ਬੰਦਗੀ ਰਹਿਮਤਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਸੰਧਿਆ ਦੇ ਦੀਵਾਨ ਵਿੱਚ ਬੜੇ ਅਦਬ ਔਰ ਸਤਿਕਾਰ ਨਾਲ ਜੁੜ ਕੇ ਬੈਠੇ ਸਤਿਕਾਰਯੋਗ ਸਤਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹੋ ਸਮੇਂ ਚੋਂ ਸਮਾਂ ਕੱਢ ਕੇ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਦਾਰ ਕਰਨ ਵਾਸਤੇ ਆਇਓ। ਸਤਿਗੁਰੂ ਜੀ ਤੁਹਾਡੀ ਯਾਤਰਾ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣੇ ਹੁਣੇ ਆਪ ਜੀ ਨੇ ਨਾਮ ਸਿਮਰਨ ਅਭਿਆਸ ਰਾਹੀਂ ਆਪਣੀ ਰੂਹ ਨੂੰ ਉਸ ਪਰਮੇਸ਼ਰ ਦੇ ਦੁਆਰ ਨਾਲ ਜੋੜ ਕੇ ਅਨੁਭਵੀ ਤਜਰਬੇ ਕੀਤੇ ਨੇ। ਹੁਣ ਕੁਝ ਸਮਾਂ ਸਤਿਗੁਰਾਂ ਦੇ ਇਤਿਹਾਸ ਦੀ ਲੜੀ ਜੋ ਚੱਲ ਰਹੀ ਹੈ ਉਹ ਕਹਿਣ ਦਾ ਹੈ। ਕਿਰਪਾ ਕਰੋ, ਅਸੀਸ ਦਿਓ, ਰਸਨਾ ਪਵਿੱਤਰ ਕਰੋ ਤੇ ਸਾਰੇ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਪਾਤਸ਼ਾਹ ਮਹਾਰਾਜ ਆਈਆਂ ਹੋਈਆਂ ਰੂਹਾਂ ਨੂੰ ਨਾਮ ਦੀ ਰੰਗਣ ਵਿੱਚ ਰੰਗ ਕੇ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਕਿਉਂਕਿ ਗੁਰਦੁਆਰਾ ਸਾਡੀ ਸੋਚ ਦਾ ਕੇਂਦਰ ਹੁੰਦਾ ਹੈ, ਜਿੱਥੋਂ ਆ ਕੇ ਅਸੀਂ ਆਪਣੀ ਆਤਮਾ ਨੂੰ ਪਰਮੇਸ਼ਰ ਦੇ ਰੰਗ ਵਿੱਚ ਰੰਗ ਕੇ ਆਪਣੇ ਜੀਵਨ ਦਾ ਮਕਸਦ ਪੂਰਾ ਕਰਨਾ ਹੁੰਦਾ। ਤੋ ਜੀਵਨ ਦਾ ਮਕਸਦ ਹਜ਼ੂਰ ਨੇ ਜਿਹੜਾ ਦੱਸਿਆ ਉਹ ਤਾਂ ਇਹੀ ਹੈ, ਸਵਾਸ ਸਵਾਸ ਉਸ ਨੂੰ ਯਾਦ ਕਰਨਾ, ਉਸਦੀ ਯਾਦ ਵਿੱਚ ਡੁੱਬ ਕੇ ਉਸਦੇ ਗੁਣ ਗਾਉਣੇ। ਤੇ ਮਹਾਰਾਜ ਕਹਿੰਦੇ ਉਹੀ ਪ੍ਰਵਾਨ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਤੋ ਆਪ ਜੀ ਨੇ ਨਾਮ ਸਿਮਰਨ ਅਭਿਆਸ ਵਿੱਚ ਹਾਜ਼ਰੀ ਲਵਾਈ ਹੈ, ਅੰਮ੍ਰਿਤ ਵੇਲੇ ਵੀ ਚੱਲਦਾ, ਜ਼ਰੂਰ ਜਿਹਦੇ ਕੋਲ ਸਮਾਂ ਹੋਵੇ ਆਇਆ ਕਰੋ। ਆਓ, ਕੱਲ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਸੀ ਕਿ ਜਗਤ ਦੇ ਤਾਰਨਹਾਰ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਨੂੰ ਤਾਰਦੇ ਤਾਰਦੇ ਮੱਕੇ ਦੀ ਧਰਤੀ ਤੇ ਪਹੁੰਚੇ। ਉੱਥੇ ਉਹਨਾਂ ਨੇ ਕੌਤਕ ਰਚਾਇਆ, ਇੱਕ ਬੜਾ ਵੱਡਾ ਸਵਾਦ ਰਚਿਆ ਉਹਨਾਂ ਮੁੱਲਾ ਮੌਲਵੀਆਂ ਮੁਲਾਣਿਆਂ ਨਾਲ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦਲੀਲ ਨਾਲ ਸਾਬਤ ਕੀਤਾ ਕਿ ਉਹ ਪਰਮੇਸ਼ਰ ਸਰਵ ਵਿਆਪਕ ਹੈ, ਇਸ ਸੰਸਾਰ ਦਾ, ਇਸ ਬ੍ਰਹਿਮੰਡ ਦਾ ਇੱਕ ਜ਼ਰਰਾ ਵੀ ਵਾਹਿਗੁਰੂ ਦੀ ਹੋਂਦ ਤੋਂ ਬਿਨਾਂ ਨਹੀਂ ਹੈ, ਜਲਾਂ ਥਲਾਂ ਖੰਡਾਂ ਬ੍ਰਹਿਮੰਡਾਂ ਨਦੀਆਂ ਨਾਲਿਆਂ ਤਾਰਿਆਂ ਸਤਾਰਿਆਂ ਸੂਰਜਾਂ ਵਿੱਚ ਸਭ ਥਾਂ ਉਸ ਦੀ ਹੋਂਦ ਹੈ, ਔਰ ਕੋਈ ਵੀ ਜੀਵ ਇਸ ਤਰ੍ਹਾਂ ਦਾ ਨਹੀਂ ਜਿਹੜਾ ਉਸਦੇ ਹੁਕਮ ਤੋਂ ਬਿਨਾਂ ਇਸ ਧਰਤੀ ਤੇ ਉਪਜਿਆ ਹੋਵੇ। ਸਾਰੀਆਂ ਦਿਸ਼ਾਵਾਂ ਉਹਦੀਆਂ, ਔਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਦਲੀਲ ਨਾਲ ਉਹਨਾਂ ਨੂੰ ਨਿਰ ਉਤਰ ਕੀਤਾ। ਜਦੋਂ ਹਜ਼ੂਰ ਤੁਰਨ ਲੱਗੇ ਤਾਂ ਕਈਆਂ ਦੇ ਦਿਲ ਵਿੱਚ ਖਿਆਲ ਸੀ ਕੋਈ ਸਵਾਲ ਅਜਿਹਾ ਪੁੱਛਿਆ ਜਾਏ ਜਿਸ ਦਾ ਜਵਾਬ ਗੁਰੂ ਮਹਾਰਾਜ ਜੀ ਕੋਲ ਨਾ ਹੋਵੇ, ਜਾਂ ਜਿਸ ਦੇ ਆਸਰੇ ਸਾਨੂੰ ਗੁਰੂ ਮਹਾਰਾਜ ਉੱਤੇ ਵਾਰ ਕਰਨ ਦਾ ਮੌਕਾ ਮਿਲੇ। ਤੋ ਕੁਝ ਮੁੱਲਾਂ ਮਲਾਣਿਆਂ ਨੇ ਆਖਿਆ, ਮਹਾਰਾਜਾ ਤੁਹਾਡੇ ਕੋਲ ਇੱਕ ਕਿਤਾਬ ਹੈ, ਪੰਜਾਬ ਦੀ ਧਰਤੀ ਤੋਂ ਤੁਸੀਂ ਇਸ ਨੂੰ ਨਾਲ ਲੈ ਕੇ ਆਏ ਹੋ, ਇਹਦੇ ਵਿੱਚ ਕੀ ਲਿਖਿਆ? ਮਹਾਰਾਜ ਕਹਿੰਦੇ ਰੱਬ ਦੀ ਸਿਫਤ ਸਲਾਹ, ਸੱਚ ਲਿਖਿਆ। ਉਹ ਕਹਿੰਦੇ ਫਿਰ ਮਹਾਰਾਜ ਇੱਕ ਸਵਾਲ ਸਾਡਾ ਹੱਲ ਕਰੋ, ਹਰ ਧਰਮ ਆਪਣੇ ਆਪ ਨੂੰ ਵਧੀਆ ਕਹਿੰਦਾ ਹੈ, ਜਦੋਂ ਕਰਤੇ ਦੀ ਦਰਗਾਹ ਵਿੱਚ ਮਨੁੱਖ ਨੇ ਖਤਮ ਹੋ ਕੇ ਜਾਣਾ ਹੈ, ਉੱਥੇ ਖੁਦਾ ਦੀ ਨਜ਼ਰ ਅਨਾਇਤ ਮੁਸਲਮਾਨਾਂ ਉੱਤੇ ਜ਼ਿਆਦਾ ਹੋਵੇਗੀ ਜਾਂ ਹਿੰਦੂਆਂ ਉੱਤੇ ਜ਼ਿਆਦਾ ਹੋਵੇਗੀ, ਕਿਉਂਕਿ ਦੋ ਵੱਡੇ ਧਰਮ ਸੀ। ਤੋ ਮਹਾਰਾਜ ਨੇ ਬੜਾ ਸਹਿਲ ਜਵਾਬ ਦਿੱਤਾ, ਭਾਈ ਗੁਰਦਾਸ ਜੀ ਨੇ ਲਿਖਿਆ, ਪੁੱਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਵੇਂ ਰੋਏ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੀ ਕਰਤੇ ਦੀ ਦਰਗਾਹ ਹੈ ਉੱਥੇ ਨਾ ਤੇ ਰਿਸ਼ਵਤ ਚੱਲਦੀ ਹੈ, ਨਾ ਕਿਸੇ ਦੀ ਸ਼ਿਫਾਰੇ ਚੱਲਦੀ ਹੈ, ਨਾ ਜਾਤ ਦਾ ਮਸਲਾ, ਨਾ ਪਾਤ ਦਾ ਮਸਲਾ, ਨਾ ਕਿਸੇ ਦਾ ਮਜ਼ਹਬ ਪ੍ਰਧਾਨ ਹੈ। ਉੱਥੇ ਤਾਂ ਆਤਮਾ ਸੂਖਮ ਰੂਪ ਵਿੱਚ ਜਾਂਦੀ ਹੈ, ਸਰੀਰਕ ਚੋਲਾ ਵੀ ਇੱਥੇ ਰਹਿ ਜਾਂਦਾ। ਉਹਦੇ ਕੋਲੋਂ ਇਹ ਪੁੱਛਿਆ ਜਾਂਦਾ ਵੀ ਤੈਨੂੰ ਸਰੀਰਕ ਜਾਮਾ ਦੇ ਕੇ ਸੰਸਾਰ ਤੇ ਭੇਜਿਆ ਸੀ, ਕਿੰਨੇ ਕਰਮ ਚੰਗੇ ਕਰਕੇ ਆਇਆ, ਜਿਹਦੇ ਪੱਲੇ ਕਰਮਾਂ ਦੀ ਕੋਈ ਚੰਗੀ ਰਾਸ ਹੋਵੇਗੀ ਉਹਦਾ ਮੁੱਖ ਉੱਥੇ ਉੱਜਲ ਹੋਵੇਗਾ, ਉੱਥੇ ਜਾਤ ਪਾਤ ਦਾ ਝਗੜਾ ਕੋਈ ਨਹੀਂ ਹੈ।
ਔਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਹ ਗੱਲ ਕਹਿ ਕੇ ਬੜੀ ਵੱਡੀ ਦਲੇਰੀ ਕੀਤੀ ਕਿ ਤੁਹਾਡੇ ਧਰਮ ਦਾ ਇਹ ਖਿਆਲ ਇੱਕ ਭਰਮ ਹੈ ਕਿ ਸ਼ਾਇਦ ਖੁਦਾ ਮੁਸਲਮਾਨਾਂ ਉੱਤੇ ਬਹੁਤੀ ਨਿਆਮਤ ਕਰਦਾ, ਉਹਦਾ ਫਜ਼ਲ ਹਰ ਉਸ ਇਨਸਾਨ ਉੱਤੇ ਹੈ ਜਿਹੜਾ ਵਾਹਿਗੁਰੂ ਦੇ ਗੁਣ ਗਾਉਂਦਾ, ਚਾਹੇ ਉਹ ਕਿਸੇ ਵੀ ਮਜ਼ਹਬ ਦਾ ਕਿਉਂ ਨਾ ਹੋਵੇ। ਤੋ ਖਾਲਸਾ ਜੀ ਲੰਮੀ ਚੌੜੀ ਸਾਖੀ ਹੈ, ਆਪਾਂ ਇੱਕ ਦੋ ਕਵਿਤਾ ਕਹਿ ਕੇ ਖਿਮਾ ਦੇ ਜਾਚਕ ਹੋਣਾ, ਕਿਉਂਕਿ ਮਹਾਰਾਜ ਦੀਆਂ ਯਾਤਰਾ ਦਾ ਜ਼ਿਕਰ ਕਰ ਰਹੇ। ਮੱਕੇ ਤੋਂ ਮਦੀਨਾ 350 ਮੀਲ ਹੈ, ਹਜ਼ੂਰ ਪਾਤਸ਼ਾਹ ਮਹਾਰਾਜ ਪੈਦਲ ਚੱਲ ਕੇ ਉੱਥੇ ਗਏ, ਕਿਉਂਕਿ ਇੱਥੇ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਕਬਰ ਹੈ ਜਿੱਥੇ ਉਹਨਾਂ ਨੂੰ ਸਪੁਰਦੇ ਖਾਕ ਕੀਤਾ ਗਿਆ। ਔਰ ਇੱਥੋਂ ਅਰਬਾਂ ਦੇ ਨਗਰਾਂ ਪਿੰਡਾਂ ਥਾਣੀ ਹੁੰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਉਸ ਧਰਤੀ ਤੇ ਪਹੁੰਚੇ ਜਿਸ ਨੂੰ ਅਸੀਂ ਬਗਦਾਦ ਕਹਿੰਦੇ ਹਾਂ। ਬੜਾ ਵੱਡਾ ਸ਼ਹਿਰ ਸੀ ਉਸ ਵਕਤ, ਮੁੱਲਾ ਮਲਾਣਿਆਂ ਦੀ ਯੂਨੀਵਰਸਿਟੀ ਸੀ, ਇੰਜ ਕਹਿ ਲਓ ਇਸਲਾਮ ਦਾ ਪ੍ਰਚਾਰ ਕੇਂਦਰ ਸੀ। ਤੋ ਮਹਾਰਾਜ ਦਾ ਨਜ਼ਰੀਆ ਹੁੰਦਾ ਸੀ ਜਿੱਥੇ ਵੀ ਕਿਤੇ ਜਾਣਾ ਨਗਰ ਤੋਂ ਬਾਹਰ ਬਹਿਣਾ ਤੇ ਹਮੇਸ਼ਾ ਕਬਰਾਂ ਵਿੱਚ ਬਹਿਣਾ। ਇਹ ਇੱਕ ਸੰਕੇਤ ਸੀ ਕਿ ਜਿਸ ਬੰਦੇ ਨੇ ਸੱਚ ਦੀ ਆਵਾਜ਼ ਬੁਲੰਦ ਕਰਨੀ ਹੈ ਉਹਨੂੰ ਆਪਣੀ ਮੌਤ ਪ੍ਰਵਾਨ ਕਰ ਲੈਣੀ ਚਾਹੀਦੀ ਹੈ, ਕਿਉਂਕਿ ਸੱਚ ਸੀਸ ਦੀ ਮੰਗ ਕਰਦਾ। ਤਾਂ ਹਜ਼ੂਰ ਨੇ ਸੁੰਨਸਾਨ ਜਗ੍ਹਾ ਤੇ ਬੈਠ ਕੇ ਅੰਮ੍ਰਿਤ ਵੇਲੇ ਉਸ ਪਰਮੇਸ਼ਰ ਨਾਲ ਚਿੱਤ ਜੋੜ ਕੇ ਬਾਣੀ ਪੜ੍ਹੀ ਔਰ ਨਾਮ ਸਿਮਰਨ ਅਭਿਆਸ ਸ਼ੁਰੂ ਕੀਤਾ। ਮਰਦਾਨੇ ਦੀ ਰਬਾਬ ਸੀ, ਗੁਰੂ ਨਾਨਕ ਜੀ ਦੀ ਰਸਨਾ ਸੀ, ਜਿਹੜਾ ਵੀ ਕੋਈ ਸੁਣਦਾ ਮੰਤਰ ਮੁਗਧ ਹੋ ਰਿਹਾ ਸੀ। ਤੇ ਸਿਮਰਨ ਦੇ ਵਿੱਚ ਇਹ ਤਾਕਤ ਹੈ, ਮਨੁੱਖਾਂ ਦੀ ਗੱਲ ਤਾਂ ਛੱਡੋ, ਇਹ ਬਨਸਪਤੀ ਨੂੰ ਵੀ ਪ੍ਰਭਾਵਿਤ ਕਰਦਾ ਪਰਮੇਸ਼ਰ ਦਾ ਨਾਮ। ਆਓ, ਅੰਮ੍ਰਿਤ ਵੇਲਾ ਸੀ, ਇਕਾਗਰਤਾ ਬਣੀ ਹੋਈ ਸੀ, ਕੋਈ ਵਿਰਲਾ ਵਿਰਲਾ ਮਨੁੱਖ ਅੰਮ੍ਰਿਤ ਵੇਲੇ ਜਾਗਦਾ ਹੁੰਦਾ, ਅੱਜ ਵੀ ਤੁਸੀਂ ਵੇਖਦੇ ਹੋ। ਤੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਵਕਤ ਨੂੰ ਸੰਭਾਲਦੇ ਸੀ ਜਿਵੇਂ ਉਹਨਾਂ ਨੇ ਬਗਦਾਦ ਦੇ ਸੁਨਸਾਨ ਇਲਾਕੇ ਵਿੱਚ ਰਬਾਬ ਦੀ ਤਾਰ ਨਾਲ ਛੇੜ ਕੇ ਰਾਗ ਨੂੰ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਕਰਨੀ ਆਰੰਭ ਕੀਤੀ। ਔਰ ਤਿਵੇਂ ਤਿਵੇਂ ਉਸ ਵਾਜੂ ਮੰਡਲ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਹੋਣ ਲੱਗੀ। ਉਹ ਸਾਰੀ ਤਸਵੀਰ ਇਹਨਾਂ ਸ਼ਬਦਾਂ ਵਿੱਚ ਉਮਨ ਕੀਤੀ ਜਾ ਰਹੀ ਹੈ।

ਖਾਲਸਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਯਾਤਰਾ ਦਾ ਜ਼ਿਕਰ ਕਰਦਿਆਂ ਆਪਣੀਆਂ ਵਾਰਾਂ ਵਿੱਚ ਅੰਕਿਤ ਕੀਤਾ ਹੈ ਕਿ ਟਿਕਾ ਬਣਿਆ ਹੋਇਆ ਸੀ ਅੰਮ੍ਰਿਤ ਵੇਲਾ ਇਕਾਗਰਤਾ ਚੰਨ ਤਾਰੇ ਗੁਰੂ ਮਹਾਰਾਜ ਜੀ ਨੂੰ ਸੀ ਝੁਕਾ ਰਹੇ ਸੀ। ਜਪਜੀ ਸਾਹਿਬ ਦਾ ਪਾਠ ਕਰਕੇ ਹਜ਼ੂਰ ਨੇ ਸਤ ਕਰਤਾਰ ਦੀਆਂ ਆਵਾਜ਼ਾਂ ਦਿੱਤੀਆਂ, ਗੁਰਬਰ ਅਕਾਲ ਦੀਆਂ ਆਵਾਜ਼ਾਂ ਦਿੱਤੀਆਂ।

ਔਰ ਆਪਣੇ ਢੰਗ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਬਗਾਨਾ ਮੁਲਕ ਸੀ, ਉਹਨਾਂ ਨੇ ਇਹ ਨਾਰੇ ਪਹਿਲੀ ਵਾਰੀ ਸੁਣੇ। ਕੁਝ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨੇੜੇ ਆ ਕੇ ਬੈਠੇ ਹੋਏ ਸੀ, ਪਰ ਉਹਨਾਂ ਦੇ ਅੰਦਰ ਤਰਸਬ ਦੀ ਅੱਗ ਬਲਦੀ ਸੀ ਔਰ ਕੱਟੜਪੰਥੀ ਵਿਚਾਰਾਂ ਦੇ ਉਹ ਲੋਕ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦ ਜਪਜੀ ਸਾਹਿਬ ਨੂੰ ਪੜਿਆ ਤਾਂ ਉਹਨਾਂ ਨੇ ਇਸ ਗੱਲ ਤੇ ਇਤਰਾਜ ਕੀਤਾ ਵੀ ਸਾਡੇ ਨਬੀ ਨੇ ਸੱਤ ਆਕਾਸ਼ ਸੱਤ ਪਤਾਲ ਬ੍ਰਹਿਮੰਡ ਦੇ ਲਿਖੇ ਨੇ, ਇੱਥੇ ਪਤਾਲਾਂ ਪਤਾਲ ਲੱਖ ਆਗਾਸਾਂ ਆਗਾਸ ਹੋਰ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਰ, ਔਰ ਇਹ ਕੌਣ ਆ ਗਿਆ ਜਿਹੜਾ ਕਹਿੰਦਾ ਵੀ ਲੱਖਾਂ ਹੀ ਪਤਾਲ ਨੇ ਲੱਖਾਂ ਹੀ ਆਕਾਸ਼ ਨੇ ਇਸ ਕੁਦਰਤ ਦੇ ਅੰਦਰ। ਤੋ ਕਈ ਵਾਰੀ ਗੁਰਬਾਣੀ ਦੇ ਅੰਦਰ ਕੋਈ ਗੱਲ ਕਿਸੇ ਹੋਰ ਨਜ਼ਰੀਏ ਨਾਲ ਲਿਖੀ ਹੁੰਦੀ ਹੈ, ਸਮਝਣ ਵਾਲਾ ਜਾਂ ਪ੍ਰਚਾਰਨ ਵਾਲਾ ਉਹਨੂੰ ਕਿਸੇ ਹੋਰ ਨਜ਼ਰੀਏ ਤੋਂ ਸਮਝਦਾ। ਇਹਨਾਂ ਨੂੰ ਇੰਜ ਲੱਗਾ ਵੀ ਜਿਵੇਂ ਇਹ ਕੋਈ ਸਾਧੂ ਲੋਕ ਆਣ ਕੇ ਦੇਸ਼ਾਂ ਪ੍ਰਦੇਸ਼ਾਂ ਤੋਂ ਸਾਡੇ ਕੋਲ ਤੋਂ ਸਾਡੇ ਹੀ ਧਰਮ ਦੀ ਤੁਹੀਨ ਕਰ ਰਹੇ, ਔਰ ਇਹਨਾਂ ਨੇ ਜਾ ਕੇ ਵੱਡੇ ਮੌਲਵੀ ਕੋਲ, ਪੀਰ ਦਸਤਗੀਰ ਉਸ ਸਮੇਂ ਦਾ ਪ੍ਰਸਿੱਧ ਉਥੋਂ ਦਾ ਰਹਿਣ ਵਾਲਾ ਵੱਡਾ ਆਲਮ ਫਾਜ਼ਲ ਲੋਕ ਸੀ, ਉਹਦੇ ਅਧੀਨ ਸਾਰੇ ਮੁੱਲਾ ਮੁਲਾਣੇ ਕਾਜੀ ਲੋਕ ਸਨ। ਵੱਡੇ ਕਾਜੀ ਕੋਲ ਜਾ ਕੇ ਇਹਨਾਂ ਨੇ ਸ਼ਿਕਾਇਤ ਕੀਤੀ, ਕਹਿਣ ਲੱਗੇ ਵੀ ਇਹ ਕਿਸ ਤਰ੍ਹਾਂ ਦਾ ਰਮਤਾ ਸਾਧੂ ਆਇਆ, ਉਹਦੇ ਨਾਲ ਇੱਕ ਉਹਦਾ ਸੇਵਕ ਹੈ, ਹੈ ਤੇ ਕੋਈ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਔਰ ਬੜੀ ਅਲਾਹੀ ਬਾਣੀ ਪੜਦਾ, ਪਰ ਉਸਨੇ ਆਪਣੇ ਕਲਾਮ ਦੇ ਵਿੱਚ ਲੱਖਾਂ ਆਕਾਸ਼ ਲੱਖਾਂ ਪਤਾਲਾਂ ਦੀ ਗੱਲ ਕੀਤੀ ਹੈ, ਸੱਤ ਕਰਤਾਰ ਕਿਹਾ ਔਰ ਸਾਡੇ ਧਰਮ ਨੂੰ ਅਜ਼ਮਤ ਨੂੰ ਉਹਨਾਂ ਵੰਗਾਰਿਆ ਹੈ। ਜੇ ਉਹਦੀ ਬੋਲਬਾਣੀ ਤੋਂ ਲੋਕ ਪ੍ਰਭਾਵਿਤ ਹੋ ਗਏ, ਉਹਦਾ ਸਿੱਕਾ ਇੱਥੇ ਚੱਲ ਗਿਆ ਤੇ ਕਿਤੇ ਲੋਕ ਸਾਡੀ ਅਜ਼ਮਤ ਤੋਂ ਇਨਕਾਰੀ ਨਾ ਹੋ ਜਾਣ। ਯਾਦ ਰੱਖੋ, ਧਰਮਾਂ ਦੇ ਅੰਦਰ ਵੀ ਇਹ ਇੱਕ ਭਰਮ ਹੁੰਦਾ ਹੈ ਵੀ ਕੋਈ ਧਰਮ ਸਾਡੇ ਤੋਂ ਅੱਗੇ ਨਾ ਲੰਘ ਜਾਏ, ਕੋਈ ਵਿਚਾਰਧਾਰਾ ਸਾਡੇ ਤੋਂ ਵੱਧ ਵਿਕਾਸ ਨਾ ਕਰ ਜਾਏ। ਆਦਿਕਾਲ ਤੋਂ ਇਸ ਤਰ੍ਹਾਂ ਹੁੰਦਾ ਹੈ, ਪਰ ਜਿਸ ਧਰਮ ਦੇ ਵਿੱਚ ਜਾਨ ਹੁੰਦੀ ਹੈ ਔਰ ਸੰਸਾਰ ਦੇ ਹਾਣੀ ਹੋਣ ਦੀ ਭਾਵਨਾ ਹੁੰਦੀ ਹੈ, ਉਹ ਆਪਣਾ ਵਿਕਾਸ ਗਤੀਸ਼ੀਲ ਕਰਦਾ ਰਹਿੰਦਾ। ਤੋ ਇਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਵੀ ਉਹਨੇ ਇਸ ਤਰ੍ਹਾਂ ਦਾ ਇੱਕ ਕਲਾਮ ਪੜਿਆ, ਉਹਦੇ ਵਿੱਚ ਸਾਡੀ ਅਜ਼ਮਤ ਨੂੰ ਵੰਗਾ ਰਿਹਾ। ਇੱਕ ਮੌਲਵੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਾਣਦਾ ਸੀ ਔਰ ਮੱਕੇ ਮਦੀਨੇ ਹਜ਼ੂਰ ਦੇ ਦਰਸ਼ਨ ਕਰਕੇ ਆਇਆ ਸੀ, ਉਹਨੇ ਆਖਿਆ ਵੀ ਉਹ ਕੋਈ ਆਮ ਪਖੀਰ ਨਹੀਂ ਹੈ, ਬੜੀ ਤਾਕਤ ਵਾਲਾ ਰੱਬ ਦਾ ਸਰੂਪ ਹੈ, ਉਹਨੂੰ ਨਾਨਕ ਤਵਾ ਕਹਿੰਦੇ, ਨਾਨਕ ਜੋਗੀ ਕਹਿੰਦੇ, ਨਾਨਕ ਗੁਰੂ ਵੀ ਲੋਕ ਕਹਿੰਦੇ ਨੇ, ਉਹਦੇ ਸ਼ਬਦਾਂ ਵਿੱਚ ਬੜੀ ਜਾਨ ਹੈ, ਉਹ ਸ਼ਬਦ ਪੜ੍ਹੇ ਤੇ ਬਨਸਪਤੀ ਨੂੰ ਆਪਣੇ ਰੰਗ ਵਿੱਚ ਰੰਗ ਦਿੰਦਾ, ਇਸ ਕਰਕੇ ਉਹਦੇ ਨਾਲ ਚੰਗੀ ਤਰ੍ਹਾਂ ਪੇਸ਼ ਆਇਓ, ਕਿਉਂਕਿ ਉਹਨੇ ਵੱਡੇ ਵੱਡੇ ਮੌਲਵੀ ਮੱਕੇ ਦੇ ਵਿੱਚ ਨਿਰ ਉਤਰ ਕੀਤੇ ਨੇ ਔਰ ਉਹਨਾਂ ਦੀ ਪੇਸ਼ ਨਹੀਂ ਜਾਣ ਦਿੱਤੀ। ਔਰ ਸਰਵਣ ਕਰੋ, ਇਹ ਲੋਕ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਲੋਂ ਸੁਣ ਕੇ ਗਏ, ਜਿਵੇਂ ਵੱਡੇ ਮੌਲਵੀ ਕੋਲ ਵੱਡੇ ਕਾਜੀ ਕੋਲ ਜਾ ਕੇ ਸ਼ਿਕਾਇਤ ਲਾਉਂਦੇ ਆ ਵੀ ਸ਼ਹਿਰੋਂ ਬਾਹਰ ਇੱਕ ਕਾਫਰ ਆਇਆ, ਇੱਕ ਸਾਧੂ ਆਇਆ, ਉਹ ਆਪਣੇ ਢੰਗ ਨਾਲ ਆਪਣਾ ਕਲਾਮ ਪੜ੍ਹਦਾ, ਪਰ ਉਹਦੇ ਵਿੱਚ ਸਾਡੇ ਨਬੀ ਦੀਆਂ ਦੱਸੀਆਂ ਹੋਈਆਂ ਜਿਹੜੀਆਂ ਗੱਲਾਂ ਉਹਦੇ ਵਿਰੁੱਧ ਕੁਝ ਗੱਲਾਂ ਨੇ ਜਿਹੜੀਆਂ ਸਾਡੇ ਧਰਮ ਦੇ ਉਲਟ ਜਾਂਦੀਆਂ, ਉਹਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਜੇ ਹੋ ਸਕੇ ਤੇ ਉਹਦੀ ਦਲੀਲ ਸੁਣਨ ਤੋਂ ਪਹਿਲਾਂ ਹੀ ਉਹਨੂੰ ਸੰਗੇ ਸਾਰ ਕਰਕੇ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ, ਕਿਉਂਕਿ ਇਹ ਉਹ ਸ਼ਹਿਰ ਹੈ ਜਿੱਥੇ ਮਨਸੂਰ ਨੂੰ ਐਨਲ ਹੱਕ ਕਹਿਣ ਦੇ ਦੋਸ਼ ਵਿੱਚ ਹੀ ਕੱਟੜਪੰਥੀ ਵਿਚਾਰਧਾਰ ਵਾਲਿਆਂ ਨੇ ਫਤਵੇ ਲਵਾ ਕੇ ਔਰ ਸੂਲੀ ਤੇ ਚਾੜ ਕੇ ਖਤਮ ਕਰ ਦਿੱਤਾ ਸੀ। ਉਹ ਸ਼ਹਿਰ ਵਿੱਚ ਸੱਚ ਦੀ ਗੱਲ ਕਰਨੀ ਕੋਈ ਸੌਖੀ ਨਹੀਂ ਸੀ। ਆਓ ਸੁਣੋ ਸ਼ਿਕਾਇਤ ਕਰਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਕੀ ਕਹਿ ਰਹੇ।

ਪੱਕਾ ਡਰ ਇਸਲਾਮ ਦਾ ਉਸਨੇ ਦਿਲੋਂ ਭੁਲਾਇਆ, ਉੱਕਾ ਡਰ ਇਸਲਾਮ ਦਾ ਉਸਨੇ ਦਿਲੋਂ ਭੁਲਾਇਆ, ਉੱਕਾ ਡਰ ਇਸਲਾਮ ਦਾ ਉਸਨੇ ਦਿਲੋਂ

0: ਵਿੱਚ ਬਗਦਾਦ ਝੰਡਾ ਸੱਚ ਦਾ ਗਿਆ ਚਲਾਇਆ।
1: ਖਾਲਸਾ ਜੀ, ਫੈਸਲਾ ਹੋਇਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਜੇ ਅਸੀਂ ਸਿੱਧ ਗੋਸ਼ਟ ਕੀਤੀ, ਭਾਵ ਦਲੀਲ ਪੂਰਵਕ ਗੱਲ ਕੀਤੀ ਤੇ ਉਹਦੀਆਂ ਵਿਚਾਰਾਂ ਵਿੱਚ ਇੰਨੀ ਵਡਿਆਈ ਹੈ, ਸਾਡੀ ਕੋਈ ਗੱਲ ਉਹਦੇ ਸਾਹਮਣੇ ਖਲੋਣੀ ਨਹੀਂ। ਤੇ ਜਿੱਥੇ ਮਨੁੱਖ ਦਲੀਲ ਨਾਲ ਗੱਲ ਕਰਨ ਬਾਤ ਤੋਂ ਹਾਰ ਜਾਏ ਜਾਂ ਦਲੀਲ ਨਾਲ ਗੱਲਬਾਤ ਕਰਨ ਦੀ ਸਮਰੱਥਾ ਨਾ ਹੋਵੇ, ਫਿਰ ਉਹ ਜਸਮਾਨੀ ਹਮਲੇ ਤੇ ਆ ਜਾਂਦਾ। ਕਹਿੰਦੇ ਫਿਰ ਕਰੀਏ ਕੀ? ਕਹਿੰਦੇ ਜੇ ਉਹ ਬਗਦਾਦ ਵਿੱਚ ਆ ਕੇ ਸਾਨੂੰ ਜਿੱਤ ਗਿਆ ਤੇ ਲੋਕ ਉਹਦੇ ਨਾਲ ਹੋ ਜਾਣਗੇ, ਫਿਰ ਸਾਡੀ ਹਾਰ ਹੋਵੇਗੀ। ਉਸ ਤੋਂ ਪਹਿਲਾਂ ਹੀ ਉਹਦਾ ਕੰਮ ਖਤਮ ਕਰ ਦਈਏ। ਪ੍ਰਦੇਸ਼ ਵਿੱਚ ਆਇਆ, ਫਤਵਾ ਲਾਓ, ਧਰਮ ਦੇ ਨਾਂ ਉੱਤੇ ਪੱਥਰ ਮਾਰ ਮਾਰ ਕੇ ਮਾਰ ਦਿਓ ਤੇ ਦੋਸ਼ ਇਹ ਲਾਓ ਵੀ ਉਹਨੇ ਸਾਡੇ ਧਰਮ ਦੇ ਖਿਲਾਫ਼ ਬੋਲਿਆ। ਮੁੱਲਾ ਮਲਾਣਿਆਂ ਦਾ ਖਾਲਸਾ ਜੀ ਉਦੋਂ ਜ਼ੋਰ ਸੀ, ਹੁਣ ਵੀ ਹੈ, ਕੱਟੜਪੰਥੀ ਵਿਚਾਰਧਾਰਾ ਵਾਲੇ ਲੋਕ। ਉਹਨਾਂ ਨੇ ਬਿਨਾਂ ਕੋਈ ਦਲੀਲ ਸੁਣਿਆ ਹੀ ਇਹ ਕਹਿਤਾ ਵੀ ਜਾਓ ਉਸ ਕਾਫਰ ਨੂੰ ਮਾਰ ਮੁਕਾਓ, ਇਹਦੇ ਨਾਲ ਤੁਹਾਨੂੰ ਸਵਾਬ ਪ੍ਰਾਪਤ ਹੋਏਗਾ, ਪੁੰਨ ਪ੍ਰਾਪਤ ਹੋਏਗਾ। ਦੁਨੀਆਂ ਕਿਤੇ ਦੀ ਕਿਤੇ ਚਲ ਗਈ ਹੈ, ਪਰ ਹਾਲੇ ਵੀ ਕਈ ਲੋਕ ਖਿਆਲਾਂ ਕਰਕੇ ਅੱਗੇ ਨਹੀਂ ਵਧੇ। ਔਰ ਇਸਲਾਮ ਫਤਵੇ ਦੇ ਨਾਂ ਤੇ ਬੜਾ ਭੜਕਦਾ ਹੈ, ਲੋਕ ਹੱਥ ਵਿੱਚ ਪੱਥਰ ਫੜ ਕੇ ਉਧਰ ਨੂੰ ਤੁਰੇ ਜਿੱਧਰ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਬੈਠੇ ਸਨ, ਆਪਣੇ ਮੌਲਵੀਆਂ ਦਾ ਹੁਕਮ ਵਜਾਉਣ ਵਾਸਤੇ ਵੀ ਕਾਫਰ ਨੂੰ ਮਾਰ ਦੇਣਾ। ਇੱਕ ਭੀੜ ਤੁਰੀ ਆ ਰਹੀ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਮਰਦਾਨਾ ਪਹਿਲਾਂ ਹੀ ਬੈਠਾ ਉਧਰ ਨੂੰ ਵੇਖ ਰਿਹਾ ਸੀ ਵੀ ਇਹ ਜਿਹੜੇ ਬੰਦੇ ਆਪਾਂ ਨੂੰ ਸੁਣ ਕੇ ਗਏ ਇਹਨਾਂ ਭਲਾ ਨੇ ਗਦਾਰਨਾ। ਜਦੋਂ ਮਰਦਾਨੇ ਨੇ ਵੇਖਿਆ ਲੋਕ ਅੱਲਾਹੂ ਦੇ ਨਾਰੇ ਲਾਉਂਦੇ ਪੱਥਰ ਫੜ ਕੇ ਤੁਰੇ ਆ ਰਹੇ, ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਮੱਕਿਓਂ ਤੇ ਬਚ ਗਏ ਸਾਂ, ਇੱਥੋਂ ਨਹੀਂ ਹੁਣ ਜਾਂਦੇ ਸੁੱਕੇ। ਇਹ ਧਰਮ ਬੜਾ ਕੱਟੜਪੰਥੀ ਧਰਮ ਹੈ। ਉਹ ਵੇਖੋ ਭੀੜ ਤੁਰੀ ਆਉਂਦੀ ਹੈ, ਇਹਨਾਂ ਨੇ ਪੱਥਰ ਮਾਰ ਮਾਰ ਕੇ ਸਾਨੂੰ ਮਾਰ ਦੇਣਾ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਲੋਕਾਂ ਦੇ ਮਾਰਿਆਂ ਨਹੀਂ ਮਰਦੇ, ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋਣੀ ਚਾਹੀਦੀ ਹੈ, ਤੂੰ ਪਰਵਾਹ ਨਾ ਕਰ, ਇਹਨਾਂ ਦਾ ਜ਼ੋਰ ਸਾਡਾ ਜੋ ਮਾਲਕ ਹੈ ਉਹ ਆਪੇ ਥੰਮ ਲਏਗਾ। ਖਾਲਸਾ ਜੀ ਸਾਖੀ ਵਾਲਾ ਕਹਿੰਦਾ ਜਦੋਂ ਨੇੜੇ ਆਏ ਹਜ਼ੂਰ ਨੂੰ ਮਾਰਨ ਵਾਸਤੇ ਤੇ ਮਰਦਾਨੇ ਨੂੰ ਯਕੀਨ ਸੀ, ਉਹਨੇ ਆਖਿਆ ਬਾਬਾ ਫਿਰ ਕੋਈ ਹੁਣ ਵਰਤਾ ਕਲਾ, ਇਹਨਾਂ ਨੂੰ ਪਤਾ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਕਤੀਆਂ ਦੇ ਮਾਲਕ ਨੇ। ਜਦੋਂ ਇਸ ਤਰ੍ਹਾਂ ਕਰਕੇ ਹਜ਼ੂਰ ਵੱਲ ਨੂੰ ਉਹਨਾਂ ਨੇ ਪੱਥਰ ਸੁੱਟਣੇ ਸ਼ੁਰੂ ਕੀਤੇ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮਾਲਕ ਨੂੰ ਚੇਤੇ ਕਰਕੇ ਆਖਿਆ ਸਤ ਕਰਤਾਰ, ਸਤ ਕਰਤਾਰ। ਜਿੱਥੇ ਖਲੋਤੇ ਸੀ ਉੱਥੇ ਖਲੋਤੇ ਰਹਿ ਗਏ, ਹੱਥਾਂ ਵਿੱਚ ਪੱਥਰ ਉਸੇ ਤਰ੍ਹਾਂ ਫੜੇ ਰਹਿ ਗਏ ਔਰ ਪੱਥਰ ਦੀਆਂ ਮੂਰਤੀਆਂ ਬਣ ਗਏ। ਸੱਚੇ ਪਾਤਸ਼ਾਹ ਮਹਾਰਾਜ ਵਾਹਿਗੁਰੂ ਦਾ ਨਾਮ ਜਪਦੇ ਰਹੇ। ਮਰਦਾਨਾ ਗੁਰਦੇਵ ਪਾਤਸ਼ਾਹ ਦੇ ਚਰਨਾਂ ਤੇ ਝੁਕਿਆ। ਰੌਲਾ ਪੈ ਗਿਆ ਬਗਦਾਦ ਵਿੱਚ ਵੀ ਜਿਹੜੇ ਸੰਗੇ ਸਾਰ ਕਰਨ ਗਏ ਸੀ ਬਾਬੇ ਨੂੰ ਉਹ ਤੇ ਆਪ ਪੱਥਰ ਬਣ ਗਏ, ਉਹਨੇ ਕੋਈ ਕਰਾਮਾਤ ਵਰਤਾਈ ਹੈ, ਔਰ ਸਾਰਿਆਂ ਦੇ ਹੱਥਾਂ ਵਿੱਚ ਪੱਥਰ ਫੜੇ ਰਹਿ ਗਏ। ਤੇ ਫਿਰ ਉਹਨਾਂ ਦੇ ਆਤਮਾ ਨੂੰ ਇਹ ਵਿਸ਼ਵਾਸ ਹੋਇਆ ਵੀ ਉਹ ਕੋਈ ਰੱਬੀ ਪਖੀਰ ਆਮ ਨਹੀਂ ਹੈ, ਉਹਨੂੰ ਆਦਰ ਦੇਣਾ ਚਾਹੀਦਾ, ਉਹਦਾ ਸਤਿਕਾਰ ਕਰਨਾ ਚਾਹੀਦਾ। ਜੇ ਕੋਈ ਗੱਲ ਪੁੱਛਣੀ ਹੈ ਤੇ ਨਿਮਰਤਾ ਨਾਲ ਰੱਬ ਬਾਰੇ ਧਰਮ ਬਾਰੇ ਦਲੀਲ ਨਾਲ ਉਹਨਾਂ ਕੋਲ ਪੁੱਛ ਲਈਏ, ਕੀ ਪਤਾ ਉਹਦੇ ਕੋਲੋਂ ਆਪਾਂ ਨੂੰ ਕੋਈ ਫਾਇਦਾ ਹੀ ਹੋ ਜਾਵੇ। ਇਸ ਕਰਕੇ ਆਪਾਂ ਨੂੰ ਹਾਰ ਮੰਨਣੀ ਚਾਹੀਦੀ। ਵੱਡਾ ਮੌਲਵੀ ਆਇਆ ਮਹਾਰਾਜ ਜੀ ਦੇ ਚਰਨਾਂ ਤੇ ਝੁਕਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਤੇ ਕਾਮਲ ਮੁਰਸ਼ਦ ਹੋ, ਦਯਾਵਾਨ ਹੋ, ਇਹਨਾਂ ਲੋਕਾਂ ਨੂੰ ਪਤਾ ਨਹੀਂ ਸੀ ਵੀ ਤੁਸੀਂ ਏਡੀ ਵੱਡੀ ਅਜ਼ਮਤ ਦੇ ਮਾਲਕ ਹੋ, ਇੰਨੀ ਵੱਡੀ ਤੁਹਾਡੇ ਕੋਲ ਤਾਕਤ ਹੈ। ਇਹ ਐਵੇਂ ਇੱਕ ਦੂਜੇ ਦੇ ਆਖੇ ਲੱਗ ਕੇ ਬਿਨਾਂ ਪੁੱਛਿਆ ਪੱਥਰ ਮਾਰਨ ਆ ਗਏ, ਇਹਨਾਂ ਨੇ ਤੁਹਾਨੂੰ ਪਰਦੇਸੀ ਜਾਣ ਕੇ ਗਲਤ ਫਹਿਮੀ ਵਿੱਚ ਤੁਹਾਡੇ ਤੇ ਅਟੈਕ ਕੀਤਾ ਹੈ, ਤੇ ਨਿਰਦੋਸ਼ ਲੋਕ ਨੇ, ਕਿਰਪਾ ਕਰੋ ਤੁਸੀਂ ਦਯਾਵਾਨ ਹੋ, ਇਹਨਾਂ ਨੂੰ ਨਿਰਜਿੰਦ ਤੋਂ ਜਿੰਦ ਵਿੱਚ ਫਿਰ ਲਿਆਓ, ਭਾਵ ਇਹਨਾਂ ਦੇ ਜਿਹੜੇ ਫਿਰ ਦਿਲ ਨੇ ਉਹ ਧੜਕਣ ਲਾ ਦਿਓ, ਇਹਨਾਂ ਦੇ ਅੰਦਰ ਜੀਵ ਆਤਮਾ ਭੇਜੋ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਠੀਕ ਹੈ, ਪਰ ਇਸ ਤਰ੍ਹਾਂ ਕਿਸੇ ਆਏ ਦਾ ਨਿਰਾਦਰ ਕਰਨਾ ਇਹ ਇਸਲਾਮ ਦੀ ਦੁਨੀਆਂ ਵਿੱਚ ਸੋਭਾ ਨਹੀਂ ਦਿੰਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੰਤਰ ਧਿਆਨ ਹੋ ਕੇ ਉਹਨਾਂ ਤੇ ਨਿਗਾਹ ਪਾ ਕੇ ਰਹਿਮਤ ਦੀ ਫਿਰ ਸਤਿ ਕਰਤਾਰ ਆਖਿਆ। ਸਾਖੀ ਵਾਲਾ ਲਿਖਦਾ ਹੈ ਉਹਨਾਂ ਲੋਕਾਂ ਦੇ ਹੱਥਾਂ ਵਿੱਚੋਂ ਪੱਥਰ ਛੁੱਟ ਗਏ, ਪਾਣੀਓ ਪਾਣੀ ਹੋ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ, ਮਾਫੀਆਂ ਮੰਗੀਆਂ। ਗੜ ਬਗਦਾਦ ਨਵਾਏ ਕੇ ਮੱਕਾ ਮਦੀਨਾ ਸਭ ਨਵਾਇਆ ਦਾ ਭਾਵ ਇਹੋ ਹੀ ਹੈ ਵੀ ਉਹਨਾਂ ਦੇ ਅੰਦਰ ਜਿਹੜੀ ਹਉਮੈ ਹੰਕਾਰ ਦੀ ਕੰਧ ਸੀ ਉਹ ਢਹਿ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨੀ ਝੁਕੇ, ਸਤਿਕਾਰ ਨਾਲ ਲੈ ਗਏ ਔਰ ਬੜੇ ਸਤਿਕਾਰ ਨਾਲ ਬਿਠਾਇਆ, ਸਤਿਕਾਰ ਕੀਤਾ ਤੇ ਮੁੜ ਕੇ ਫਿਰ ਸਹਿ ਸੁਭਾਅ ਪੁੱਛਿਆ, ਕਹਿੰਦੇ ਮਹਾਰਾਜ ਜਿਹੜਾ ਤੁਸੀਂ ਕਲਾਮ ਗਾ ਰਹੇ ਸੀ ਉਹਦੇ ਵਿੱਚ ਤੁਸੀਂ ਲੱਖਾਂ ਪਤਾਲਾਂ ਆਕਾਸ਼ਾਂ ਦੀ ਗੱਲ ਕਰਦੇ ਹੋ। ਮਹਾਰਾਜ ਕਹਿੰਦੇ ਹਾਂ, ਇਹ ਰੱਬੀ ਬਾਣੀ ਹੈ, ਇਹਨੂੰ ਅਸੀਂ ਜਪਜੀ ਸਾਹਿਬ ਦਾ ਸਰਨਾਵਾ ਦਿੱਤਾ, ਰਾਗ ਤੋਂ ਮੁਕਤ ਹੈ, ਪਰਮੇਸ਼ਰ ਦੇ ਘਰੋਂ ਆਈ ਹੈ, ਅੰਮ੍ਰਿਤ ਵੇਲੇ ਸਾਡਾ ਫਰਜ਼ ਹੈ, ਅਸੀਂ ਇਸ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਗਾਉਂਦੇ ਹਾਂ, ਇਹ ਪਰਮੇਸ਼ਰ ਨਾਲ ਮਿਲਾਪ ਕਰਾਉਂਦੀ ਹੈ। ਮਹਾਰਾਜ ਪਰ ਉਹਦੇ ਵਿੱਚ ਤੁਸੀਂ ਲੱਖ ਆਕਾਸ਼ ਪਤਾਲ ਕਿਸ ਤਰ੍ਹਾਂ ਕਰਤੇ, ਸਾਡੇ ਨਵੀਆਂ ਤੇ ਸੱਤ ਆਕਾਸ਼ਾਂ ਦੀ ਗੱਲ ਕੀਤੀ, ਸੱਤਵੇਂ ਆਕਾਸ਼ ਤੇ ਖੁਦਾ ਦੀ ਰੂਹ ਨੂੰ ਮੰਨਿਆ ਔਰ ਤੁਹਾਡੇ ਵਿਚਾਰ ਵਿੱਚ ਲੱਖਾਂ ਕਿਵੇਂ ਹੋ ਗਏ। ਮਹਾਰਾਜ ਕਹਿੰਦੇ ਤੁਹਾਡੇ ਨਵੀ ਨੇ ਗਲਤ ਨਹੀਂ ਕਿਹਾ ਤੇ ਗਲਤ ਅਸੀਂ ਵੀ ਨਹੀਂ ਕਹਿ ਰਹੇ, ਸਮੇਂ ਸਮੇਂ ਵਿਚਾਰਧਾਰਾ ਬਦਲਦੀ ਰਹਿੰਦੀ ਹੈ। ਤੁਹਾਡੇ ਪੈਗੰਬਰ ਨੇ ਆਪਣੀ ਅਜ਼ਮਤ ਨਾਲ ਸੱਤ ਵੇਖੇ, ਉਹਨਾਂ ਨੇ ਤੁਹਾਨੂੰ ਸੱਤਾਂ ਤੇ ਟਿਕਣ ਦੀ ਗੱਲ ਕਹੀ, ਪਰ ਗੁਰੂ ਨਾਨਕ ਦੀ ਅੱਖ ਨੇ ਜਦੋਂ ਇਸ ਬ੍ਰਹਿਮੰਡ ਨੂੰ ਨੇੜਿਓ ਹੋ ਕੇ ਵੇਖਿਆ ਤੇ ਏਡਾ ਵੱਡਾ ਬ੍ਰਹਿਮੰਡ ਹੈ, ਇਹਦੇ ਵਿੱਚ ਲੱਖਾਂ ਆਕਾਸ਼ ਪਤਾਲ ਨੇ, ਇਹਦੀ ਕੋਈ ਗਿਣਤੀ ਮਿਣਤੀ ਨਹੀਂ ਹੋ ਸਕਦੀ, ਨਾ ਇਹ ਕਦੇ ਬ੍ਰਹਿਮੰਡ ਗਿਣਤੀਆਂ ਮਿਣਤੀਆਂ ਵਿੱਚ ਆ ਸਕਦਾ, ਕਿਉਂਕਿ ਇਹ ਉਸਨੇ ਥਾਪਿਆ ਹੈ ਜਿਹਦੀ ਮਹਿਮਾ ਸ਼ਬਦਾਂ ਵਿੱਚ ਕਿਸੇ ਭਾਸ਼ਾ ਵਿੱਚ ਮੁਕੰਮਲ ਹੀ ਨਹੀਂ ਹੋ ਸਕਦੀ, ਜਿਸ ਨੂੰ ਮਾਣਿਆ ਜਾ ਸਕਦਾ, ਅਨੁਭਵ ਕੀਤਾ ਜਾ ਸਕਦਾ, ਲੇਕਿਨ ਉਸ ਨੂੰ ਸੀਮਾ ਤਹਿਤ ਰੱਖ ਕੇ ਇੱਕ ਵਿਸ਼ਰਾਮ ਚਿੰਨ ਦੇ ਅੰਦਰ ਨਹੀਂ ਲਿਆਂਦਾ ਜਾ ਸਕਦਾ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਲਿਖਿਆ ਵੀ ਆਪਣੀ ਗੁਰਬਾਣੀ ਵਿੱਚ, ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਤੇਰਾ ਅੰਤ ਲਹਾਂ, ਜੈ ਜੈ ਦੇਖਾਂ ਤੈ ਤੈ ਤੂੰ ਹੀ ਤੁਝ ਤੇ ਨਿਕਸੀ ਫੂਟ ਮਾਰ। ਤੂੰ ਇੱਕ ਦਰਿਆ ਵਰਗਾ, ਸਾਡੀ ਸੋਚ ਇੱਕ ਮਛਲੀ ਵਰਗੀ ਹੈ, ਤੇਰੇ ਨਾਲ ਖੇਡਿਆ ਜਾ ਸਕਦਾ, ਮਾਣਿਆ ਜਾ ਸਕਦਾ, ਪਰ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਕਹਿੰਦੇ ਮਹਾਰਾਜ ਪ੍ਰੈਕਟੀਕਲ ਰੂਪ ਵਿੱਚ ਦਿਖਾਓ। ਸੱਚੇ ਪਾਤਸ਼ਾਹ ਕਹਿੰਦੇ ਲਿਆਓ ਜਿੰਨੇ ਵੇਖਣੇ। ਕਹਿੰਦੇ ਪੀਰ ਦਾ ਕਾਕਾ, ਇਹਨੂੰ ਦਿਖਾਓ ਕਿੰਨੇ ਆਕਾਸ਼ ਦੇ ਕਿੰਨੇ ਪਤਾਲ ਹੈ। ਮਹਾਰਾਜ ਕਹਿੰਦੇ ਆ ਜਾ ਵੀ ਸਾਡੇ ਕੋਲ ਬਹਿ ਜਾ। ਉਹਦੇ ਸਿਰ ਉੱਤੇ ਛਟੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰੱਖੀ, ਸਰੀਰ ਉਹਦਾ ਉੱਥੇ ਸੀ ਲੇਕਿਨ ਉਹਦੀ ਰੂਹ ਸੂਖਮ ਰੂਪ ਵਿੱਚ ਉਹਦੇ ਸਰੀਰ ਤੋਂ ਲਾਂਭੇ ਕਰਕੇ ਖੰਡਾਂ ਬ੍ਰਹਿਮੰਡਾਂ ਵਿੱਚ ਉਹਦੀ ਯਾਤਰਾ ਕਰਵਾਈ। ਜਦੋਂ ਉਹ ਫਿਰ ਆਪਣੇ ਅੰਤਰ ਧਿਆਨ ਤੋਂ ਧਿਆਨ ਵਿੱਚ ਆਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਕੇ ਕਹਿੰਦੇ ਦੱਸ ਬਈ ਇਹਨਾਂ ਨੂੰ ਕਿੰਨੇ ਕੁ ਆਕਾਸ਼ ਪਤਾਲ ਤੇਰੀ ਆਤਮਾ ਵੇਖ ਕੇ ਆਈ ਹੈ। ਉਹਨੇ ਤੋਬਾ ਕਰਕੇ ਆਖਿਆ ਜੋ ਇਹ ਬਾਬਾ ਕਹਿੰਦਾ ਇਹ ਸੱਚ ਜੇ, ਔਰ ਨਾ ਕੋਈ ਗਿਣਤੀ ਹੋ ਸਕਦੀ ਨਾ ਮਿਣਤੀ ਹੋ ਸਕਦੀ, ਏਡਾ ਵੱਡਾ ਕਰਤੇ ਦਾ ਬ੍ਰਹਿਮੰਡ ਹੈ। ਔਰ ਇਹ ਗੱਲ ਵਿਗਿਆਨ ਵੀ ਕਹਿੰਦਾ ਕਿ ਪਰਮੇਸ਼ਰ ਦੀ ਸਾਜੀ ਹੋਈ ਸ੍ਰਿਸ਼ਟੀ ਨੂੰ ਕਿਸੇ ਵੀ ਤਰੀਕੇ ਨਾਲ ਨਾਪਿਆ ਨਹੀਂ ਜਾ ਸਕਦਾ, ਏਡਾ ਵੱਡਾ ਬ੍ਰਹਿਮੰਡ ਹੈ। ਔਰ ਵਿਗਿਆਨੀ ਅਕਲਾਂ ਬੇਸ਼ੱਕ ਕਿੰਨੀ ਤਰੱਕੀ ਕਰ ਗਈਆਂ ਪਰ ਹਾਲੇ ਵੀ ਉਸਦੀ ਇਸ ਸਾਜੀ ਹੋਈ ਪ੍ਰਕਿਰਤੀ ਨੂੰ ਇਹ ਕਹਿਣਾ ਵੀ ਇੰਨੀ ਹੈ, ਇਹ ਅਸੰਭਵ ਬਾਤ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਝੁਕੇ, ਸਤਿਕਾਰ ਕੀਤਾ। ਕਹਿੰਦੇ ਮਹਾਰਾਜ ਦੋ ਤਿੰਨ ਸਵਾਲ ਨੇ, ਉਹ ਤੁਹਾਡੇ ਕੋਲ ਪੁੱਛਣੇ ਆ, ਉਹ ਫਿਰ ਆਪਾਂ ਕੱਲ ਪੁੱਛ ਲਵਾਂਗੇ, ਅੱਜ ਤੁਸੀਂ ਆਰਾਮ ਕਰੋ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਜਿਹੜਾ ਵੀ ਤੁਸੀਂ ਸਵਾਲ ਪੁੱਛਣਾ ਪ੍ਰੇਮ ਪਿਆਰ ਨਾਲ ਪੁੱਛੋ, ਤੁਹਾਡੇ ਹਰ ਸਵਾਲ ਦਾ ਉੱਤਰ ਬੜੇ ਵਧੀਆ ਦਲੀਲ ਪੂਰਵਕ ਢੰਗ ਨਾਲ ਦਿੱਤਾ ਜਾਏਗਾ। ਇਸ ਤੋਂ ਅੱਗੇ ਕੀ ਸਵਾਲ ਉਹਨਾਂ ਗੁਰਦੇਵ ਪਾਤਸ਼ਾਹ ਜੀ ਤੋਂ ਪੁੱਛੇ ਆਪਾਂ ਕੱਲ ਵੇਰਵਾ ਸਾਂਝਾ ਕਰਾਂਗੇ। ਸਾਰਾ ਦਿਨ ਗੁਰੂ ਕੀ ਸਿੱਖ ਸੰਗਤ ਨੇ ਦਰਸ਼ਨ ਦਾਰ ਕੀਤੇ, ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜ ਸਭ ਦੀ ਹਾਜ਼ਰੀ ਦਾ ਪ੍ਰਵਾਨ ਕਰਨ, ਕੱਲ ਨੂੰ ਨਿਸ਼ਾਨ ਸਾਹਿਬ ਉਹਨਾਂ ਦੇ ਚੋਲੇ ਤਬਦੀਲ ਹੋਣੇ ਨੇ, ਸੇਵਾ ਕੀਤੀ ਜਾਣੀ ਹੈ, ਸਰਬੱਤ ਗੁਰੂ ਕੀ ਸਿੱਖ ਸੰਗਤ ਹਾਜ਼ਰੀ ਭਰੋ। ਮਹਾਰਾਜ ਸਭਨਾਂ ਨੂੰ ਚੜ੍ਹਦੀ ਕਲਾ ਦਰੋਂ ਕਰੋ, ਗੁਰਸਿੱਖੀ ਜੀਵਨ ਬਖਸ਼ਣ, ਆਓ ਆਨੰਦ ਸਾਹਿਬ ਜੀ ਦੇ ਜਾਪ ਹੋਣਗੇ, ਉਪਰੰਤ ਅਰਦਾਸ ਬੇਨਤੀ, ਸਤਿਗੁਰੂ ਜੀ ਆਪਣੇ ਨਿੱਜ ਆਸਣ ਤੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ, ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ, ਕੋਈ ਨ ਜਾਣੈ ਤੁਮਰਾ ਅਨ ਉਚੇ ਤੇ ਉਚਾ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੌਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀ ਐ ਕਰਨਾ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕਰਨ ਡਿਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਾ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਓ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਿਆ ਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਡ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਪਾਵਨ ਤਖਤਾਂ ਤੇ ਪ੍ਰਕਾਸ਼ ਮਨ ਹੋ ਕੇ ਨਾਮ ਗੁਰਬਾਣੀ ਦੇ ਪ੍ਰਵਾਹ ਚਲਾ ਕੇ ਸਿੱਖ ਸੰਗਤਾਂ ਨੂੰ ਨਜ਼ਰ ਨਿਹਾਲ ਕੀਤਾ ਸਤਿਗੁਰੂ ਜੀ

ਵੀ ਸ਼੍ਰੀ ਵਾਰਾਂ ਗਾਇਨ ਕੀਤੇ ਗਏ। ਆਪ ਜੀ ਕਾ ਜਸ ਗਾਇਨ ਕਰਦਿਆਂ ਬਾਣੀ ਪੜ੍ਹਦਿਆਂ ਅੱਖਰ ਵਾਦ ਘਾਟ ਭੁੱਲ ਚੁੱਕ ਦੀ ਮਾਫ਼ੀ ਬਖਸ਼ੋ। ਅੱਗੇ ਵਾਸਤੇ ਸਮੱਤ ਸੋਝੀ ਬਖਸ਼ੋ। ਸੁੱਧ ਸਪਸ਼ਟ ਪ੍ਰੇਮ ਭੈ ਭਾਵਨਾ ਦੇ ਨਾਲ ਗੁਰਬਾਣੀ ਪੜ੍ਹਨ ਸੇਵਾ ਸਿਮਰਨ ਕਥਾ ਕੀਰਤਨ ਗੁਰ ਇਤਿਹਾਸ ਗਾਇਨ ਕਰਨ ਦੇ ਬਲ ਉੱਦਮ ਚਾਓ ਬਖਸ਼ਿਸ਼ ਕਰੋ ਜੀ। ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਕਰੋਂ ਸਮੁੱਚੀਆਂ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ ਬਾਣੀ ਬਾਣੀ ਨਾਲ ਪਿਆਰ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ ਰਾਜ ਭਾ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ ਜੀ। ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਅਰੋਗਤਾਵਾਂ ਚੜ੍ਹਦੀਆਂ ਕਲਾ ਰਿਹਾਈਆਂ ਬਖਸ਼ਿਸ਼ ਕਰਨੀਆਂ। ਗਰੀਬ ਨਵਾਜ ਗੁਰਮੀਤ ਸਿੰਘ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਅਰਦਾਸ। ਅਰਸ਼ਦੀਪ ਕੌਰ ਵੱਲੋਂ ਸ਼ੁਕਰਾਨੀ ਚੜ੍ਹਦੀ ਕਲਾ ਦੀ ਅਰਦਾਸ। ਭਾਈ ਸ਼ਵਿੰਦਰਪਾਲ ਸਿੰਘ ਭਾਈ ਬਿਕਰਮਜੀਤ ਸਿੰਘ ਵੱਲੋਂ ਸਰਬੱਤ ਦੇ ਭਲੇ ਚੜ੍ਹਦੀ ਕਲਾ ਦੀ ਅਰਦਾਸ। ਆਪ ਜੀ ਕੇ ਹਜੂਰ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ। ਕਾਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵਹ ਭੋਗ ਹਰ ਰਾਇ। ਆਪ ਜੀ ਭੋਗ ਲਾਓ ਲੱਗਿਆ ਭੋਗ ਸੀ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ। ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਏ ਮਾਨ ਮੁਖਾਰ ਬਿੰਦ ਤੋਂ ਮੁੱਖ ਵਾਕ ਬਖਸ਼ਿਸ਼ ਕਰਕੇ ਨਿਹਾਲ ਕਰਤਾਰਥ ਕਰੋ ਜੀ। ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਾਮ ਲੈਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ ਦਿੱਲੀ ਤਖ਼ਤ ਪਰ ਬਹੇਗੀ ਛਤਰ ਝੁਲੈਗਾ ਸੀਸ ਪਰ ਖੰਡਾ ਜਾ ਕੇ ਹਾਥ ਮੈਂ ਸੋ ਹਮਰੀ ਰਸ਼ਿਆ ਕਰੈ।

0: अहन सुसहद सुभाय दर्शन परसे गुरु के जन्म मरण दुख जाय होवे सिफत खसमंदी नूरे
1: 1550 KRPI रेडियो ते तुसी सुन रहे सी लाइव फ्रॉम गुरु नानक सिख गुरुद्वारा साहिब स्कॉट रोड सरी
2: यू आर लिसनिंग टू KRPI 1550 रेडियो फर्नडेल वाशिंगटन
3: गुरमत दा जमाना आया धन गुरु नानक देव जी महाराज दा जमाना आया आपने साफ कह दिता जद प्रभु ने ही ऐसा जीवन बनाया है कुछ बाहर है कुछ अंदर है दोहां दी फिक्र करो दोहें पासे दी फिक्र करो तन भी उसका दिता होया मन भी उसका दिता होया चेतना उसे दी दिती हुई है बाहर दी भी फिक्र करो अंदर दी भी फिक्र करो किरत ते कीर्ति दोहां ते गुरु नानक ने जोर दिता तू किरत कर ताकि तन दी परवरिश चलती रहे तू कीर्ति कर ताकि तेनू परम आनंद दी प्राप्ति होवे प्रभु दी प्राप्ति होवे तू किसे वक्त बार मुखी हो जा फिर अंतर मुखी हो जा जैसे श्वास बार जांदा है अंदर जांदा है लेकिन गुरमत दा भी ए संदेश गुरु नानक देव जी दी भी ए गल कोई बहुत समझ दे च नहीं आई किसे अवतारी पुरुष दी गल नू पूर्ण तौर ते समझना अज भी कठिन है अज भी कठिन है तो मैं अर्ज करा कुछ ऐसे लोग ने जो जीवन भर बार मुखी रहिंदे ने अंदर दी फिक्र नहीं करदे हुण विद्वान इंज कहिंदे ने बाहर दी यात्रा हंकार दी यात्रा है अगर ये अंदर नहीं मुड़दा पिया तो बाहर दी सारी यात्रा हंकार दी यात्रा है अंदर दी यात्रा निरंकार दी यात्रा है एक हंकार दी यात्रा है एक निरंकार दी यात्रा है हंकारी मनुख परबल हंकारी मनुख एक मासूम बच्चे कोलों हंकार नहीं चलता क्योंकि वो समझदा ही नहीं समझदा ही नहीं एक मासूम दो तीन साल दे बच्चे दे सामने मनुख अपने हंकार नू प्रगट नहीं कर सकता चलता ही नहीं वो समझदा ही नहीं पर एक शक्तिशाली है ताकतवर है ओदे सामने भी हंकार नहीं चलता उथे नहीं चलता एक मासूम बच्चा हंकार नू समझदा नहीं एक शक्तिशाली हंकार नू समझदा है पर उथे चलदा नहीं इस वास्ते अक्सर हंकारी मनुख अपने तो छोटिया नू लभेगा छोटिया नू उथे उसकी तृप्ति आउंदी है या वद तो वद दूसरियां नू छोटा मन्नेगा हर पक तो छोटा समझेगा मन्नेगा उदी हंकार दी तृप्ति इसे दी बाहर दी यात्रा हंकार दी यात्रा है मैं एक दफा फिर अर्ज करा मनुख दिया लोड़ा कोई बहुत ज्यादा नहीं है मनुख दा हंकार बहुत बड़ा प्रबल है मनुख बहुत कुछ अपने हंकार दी खातर करदा कदी बगौर मुताला कर लेना शेख सादी साहब कहिंदे ने मेरियां भी अखां ने संसार दियां भी अखां ने 90% कम ते मैं लोकां दी अखां वास्ते करदा अपनी अखां वास्ते ना किवें मैं लोकां दी नजरां तो उच्चा उठ जावां ते लोकी सिर उच्चा करके मैनूं वेखण हंकार ए चाहंदा है नौ खंड पृथ्वी दे च मैं जाने आ जावां महाराज कहिंदे नवां खंडां विच जाणी है ਨਾਲ ਚਲੇ ਸਭ ਕੋਇ। ਸਿਰਫ ਇੱਕ ਸ਼ਹਿਰ ਦੇ ਲੋਕੀ ਹੀ ਮੈਨੂੰ ਨਾ ਮੰਨਣ, ਸਿਰਫ ਇੱਕ ਮੁਲਕ ਦੇ ਲੋਕੀ ਹੀ ਮੈਨੂੰ ਨਾ ਜਾਣਦੇ ਹੋਣ। ਸਾਰਾ ਸੰਸਾਰ ਜਾਣਦਾ ਹੋਵੇ ਤੇ ਸਾਰਾ ਸੰਸਾਰ ਝੁਕੇ ਵੀ। ਹੰਕਾਰ ਦੀ ਇਹ ਮੰਗ ਹੈ। ਇਹ ਗੱਲ ਵੱਖਰੀ ਹੈ, ਹੰਕਾਰ ਕਦੀ ਤ੍ਰਿਪਤ ਨਹੀਂ ਹੋ ਸਕਦਾ। ਸਦਾ ਹਮੇਸ਼ਾ ਕੋਈ ਨਾ ਕੋਈ ਉਸ ਤੋਂ ਅੱਗੇ ਹੋਵੇਗਾ। ਜੇ ਇਹ ਧਨ ਵਿੱਚ ਅੱਗੇ ਹੋਵੇਗਾ ਤੇ ਕੋਈ ਸਿਹਤ ਵਿੱਚ ਤੰਦਰੁਸਤੀ ਚ ਅੱਗੇ ਹੋਵੇਗਾ, ਤੇ ਜੇ ਤੰਦਰੁਸਤੀ ਵਿੱਚ ਅੱਗੇ ਹੈ ਕਿ ਕਲਾ ਵਿੱਚ ਗਿਆਨ ਵਿੱਚ ਪਿੱਛੇ ਹੋਵੇਗਾ, ਕੋਈ ਇਸ ਤੋਂ ਅੱਗੇ ਹੋਵੇਗਾ। ਤੇ ਜੇ ਇਹ ਕਲਾ ਤੇ ਗਿਆਨ ਵਿੱਚ ਅੱਗੇ ਤੇ ਕੋਈ ਸੁਆਪਣ ਵਿੱਚ ਇਸ ਤੋਂ ਅੱਗੇ ਹੋਵੇਗਾ, ਸੁੰਦਰਤਾ ਵਿੱਚ ਇਸ ਤੋਂ ਅੱਗੇ ਹੋਵੇਗਾ, ਕਿਸੇ ਨਾ ਕਿਸੇ ਪੱਖ ਵਿੱਚ ਹਰ ਮਨੁੱਖ ਦੇ ਕੋਲੋਂ ਕੋਈ ਨਾ ਕੋਈ ਅੱਗੇ ਹੋਵੇਗਾ। ਮਨੁੱਖ ਹਰ ਪਹਿਲੂ ਵਿੱਚ ਅੱਗੇ ਨਹੀਂ ਹੋ ਸਕਦਾ। ਅੱਜ ਤੱਕ ਕੋਈ ਇਸ ਤਰ੍ਹਾਂ ਦਾ ਮਨੁੱਖ ਹੋਇਆ ਹੀ ਨਹੀਂ ਜੋ ਹਰ ਪਹਿਲੂ ਵਿੱਚ ਅੱਗੇ ਹੋਵੇ। ਇਹ ਵੀ ਮੈਂ ਅਰਜ਼ ਕਰਦੇ, ਕਿਸੇ ਨਾ ਕਿਸੇ ਚ ਪਛੜਿਆ ਹੋਇਆ ਹੋਵੇਗਾ। ਕਲਾ ਵਿੱਚ ਅੱਗੇ ਹੋਵੇਗਾ, ਸਰੀਰਕ ਬਲ ਵਿੱਚ ਪਛੜਿਆ ਹੋਇਆ ਹੋਵੇਗਾ, ਤੰਦਰੁਸਤੀ ਵਿੱਚ ਪਛੜਿਆ ਹੋਵੇਗਾ, ਸੁਪਨ ਵਿੱਚ ਪਛੜਿਆ ਹੋਵੇਗਾ, ਤਾਕਤ ਬਾਹੂ ਬਲ ਰਾਜਨੀਤੀ ਵਿੱਚ ਜਾਂ ਧਨ ਸੰਪਦਾ ਵਿੱਚ ਪਛੜਿਆ ਹੋਇਆ ਹੋਵੇਗਾ। ਹਰ ਪੱਖ ਵਿੱਚ ਮਨੁੱਖ ਅੱਗੇ ਨਹੀਂ ਹੁੰਦਾ। ਹੰਕਾਰ ਹਰ ਪੱਖ ਵਿੱਚ ਅੱਗੇ ਹੋਣਾ ਚਾਹੁੰਦਾ। ਬੜੀ ਚੋਟ ਲੱਗਦੀ ਉਸ ਨੂੰ ਜਦ ਕਿਸੇ ਪਹਿਲੂ ਚ ਉਸ ਨਾਲੋਂ ਕੋਈ ਅੱਗੇ ਹੋਵੇ। ਹੰਕਾਰੀ ਦੁਖੀ ਹੋ ਜਾਂਦਾ, ਬਹੁਤ ਦੁਖੀ ਹੋ ਜਾਂਦਾ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਛੋਟੇ ਮਾਸੂਮ ਬੱਚੇ ਦੇ ਸਾਹਮਣੇ ਮਨੁੱਖ ਦਾ ਹੰਕਾਰ ਨਹੀਂ ਚੱਲਦਾ, ਕਿਉਂਕਿ ਸਮਝਦਾ ਹੀ ਨਹੀਂ ਹੰਕਾਰ ਕੀ ਹੁੰਦਾ। ਸਮਰੱਥ ਸ਼ਕਤੀਸ਼ਾਲੀ ਦੇ ਸਾਹਮਣੇ ਵੀ ਹੰਕਾਰ ਨਹੀਂ ਚੱਲਦਾ, ਕਿਉਂਕਿ ਮੰਨਦਾ ਨਹੀਂ। ਉੱਥੇ ਹੰਕਾਰ ਚੱਲਦਾ ਨਹੀਂ। ਇਸ ਵਾਸਤੇ ਹੰਕਾਰੀ ਅਕਸਰ ਆਪਣੇ ਤੇ ਛੋਟਿਆਂ ਨੂੰ ਲੱਭੇਗਾ ਜਾਂ ਦੂਸਰਿਆਂ ਨੂੰ ਛੋਟਾ ਸਮਝੇਗਾ। ਹੰਕਾਰ ਦੀ ਯਾਤਰਾ, ਨਿਰੰਕਾਰ ਦੀ ਯਾਤਰਾ, ਵਿਨਿਮਰਤਾ ਦੀ ਯਾਤਰਾ, ਨਿਰਮਾਣਤਾ ਦੀ ਯਾਤਰਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਵਿਨਿਮਰਤਾ ਸਾਰੇ ਗੁਣਾਂ ਦਾ ਨਿਚੋੜ ਹੈ, ਗੁਰੂ ਨਾਨਕ ਇੰਜ ਕਹਿੰਦੇ। ਜਿਵੇਂ ਤਿਲ ਨੇ ਤੇ ਫਿਰ ਤਿਲਾਂ ਦਾ ਤੇਲ ਹੈ, ਬਦਾਮ ਨੇ ਤੇ ਫਿਰ ਬਦਾਮਾਂ ਦਾ ਰੋਗਨ ਹੈ, ਸਾਰੇ ਗੁਣ ਨੇ ਤੇ ਫਿਰ ਗੁਣਾਂ ਦਾ ਤੱਤ ਹੈ ਕਿ ਵਿਨਿਮਰਤਾ, ਨਿਰਮਾਣਤਾ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਇੱਕ ਆਲਮ ਇੰਜ ਕਹਿੰਦਾ, ਜ਼ੁਬਾਂ ਖੋ ਲੇਂਗੇ ਮੁਝ ਪਰ ਬਦ ਜ਼ੁਬਾਂ ਕਿਆ ਬਦਸ਼ੁਆਰੀ ਸੇ, ਕਿ ਮੈਨੇ ਖਾਕ ਭਰਦੀ ਹੈ ਉਨਕੇ ਮੂੰਹ ਮੈਂ ਖਾਕ ਸਾਰੀ ਸੇ। ਮੈਂ ਤੇ ਸਾਰਿਆਂ ਦੀ ਖਾਕਸਾਰ ਹੋ ਗਿਆ, ਪੈਰਾਂ ਦੀ ਖਾਕ ਹੋ ਗਿਆ, ਹੁਣ ਹੋਰ ਮੈਨੂੰ ਕੀ ਪਛਾੜੋਗੇ। ਮੈਂ ਤੇ ਖੁਦ ਹੀ ਪਛੜਿਆ, ਮੈਂ ਤੇ ਸਭ ਦੇ ਪੈਰਾਂ ਦੀ ਖਾਕ। ਦੀ ਸਾਵਤ ਹੈ ਬਹੁਤ ਬਿਹਾਲਾ, ਗੁਰੂ ਅਰਜਨ ਦੇਵ ਜੀ ਮਹਾਰਾਜ, ਸਗਲ ਚਰਨ ਕੀ ਇਹੋ ਮਨ ਰਾਲਾ। ਹੇ ਪ੍ਰਭੂ, ਮੈਂ ਤੇ ਸਾਰਿਆਂ ਦੇ ਚਰਨਾਂ ਦੀ ਖਾਕ, ਸਾਰਿਆਂ ਦੇ ਚਰਨਾਂ ਦੀ ਥੋੜ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਵਾਕ ਸ਼ਬਦ ਹੈ ਤੇ ਲੰਗਰ ਆਗ ਦਾ ਪਰ ਹੈ ਪਰਸ਼ਨ ਵਿੱਚ ਸਾਰਾ। ਅਖੀਰਲੀਆਂ ਪੰਕਤੀਆਂ ਸਤਿਗੁਰੂ ਉੱਥੇ ਕਹਿੰਦੇ ਨੇ, ਬਦਬਖਤ ਹਮਚੋ ਬਖੀਲ ਗਾਫਲ, ਬੇਨਜ਼ਰ ਬੇਬਾਕ। ਹੇ ਪ੍ਰਭੂ, ਮੈਂ ਕੋਈ ਚੰਗੀ ਕਿਸਮਤ ਲੈ ਕੇ ਨਹੀਂ ਆਇਆ, ਮੇਰੀ ਪ੍ਰਾਲਬਧ ਚੰਗੀ ਨਹੀਂ ਹੈ। ਕਿਉਂ ਤੂੰ ਨਹੀਂ ਮਿਲਿਆ? ਕੀ ਹੋਇਆ ਜੇ ਬਹੁਤ ਕੁਛ ਮਿਲਿਆ, ਤੂੰ ਨਹੀਂ ਮਿਲਿਆ। ਬਦ ਵਖਤ ਹਮ ਚੋਂ ਬਖੀਲ, ਚੁਗਲਖੋਰ ਵੀ ਆ, ਨਿੰਦਾ ਵੀ ਕਰਦਾ, ਹੰਕਾਰੀ ਮਨੁੱਖ ਨੂੰ ਨਿੰਦਾ ਵਿੱਚ ਰਸ ਮਿਲਦਾ। ਜਿਹਨੂੰ ਉਂਝ ਛੋਟਾ ਨਹੀਂ ਕਰ ਸਕਦਾ, ਨਿੰਦਾ ਨਾਲ ਛੋਟਾ ਕਰਨ ਦੀ ਕੋਸ਼ਿਸ਼ ਕਰਦਾ। ਨਿੰਦਾ ਕੀ ਆਉਂਦੀ ਹੈ? ਗੱਲ ਨੂੰ ਘਟਾ ਕੇ ਬਿਆਨ ਕਰਨਾ। ਖੁਸ਼ਾਮਦ ਕੀ ਇਹ? ਗੱਲ ਨੂੰ ਵਧਾ ਕੇ ਬਿਆਨ ਕਰਨਾ। ਦੋਵੇਂ ਝੂਠ ਨੇ, ਦੋਹਾਂ ਨਾਲ ਮਨ ਮੈਲਾ ਆਉਂਦਾ, ਦੋਹਾਂ ਨਾਲ ਮਨੁੱਖ ਪਰਮਾਤਮਾ ਤੋਂ ਦੂਰ ਆਉਂਦਾ। ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰੋਕਦੇ ਨੇ, ਉਸਤਤ ਨਿੰਦਾ ਦੋ ਤੇ ਆ ਗਏ, ਖੋਜੇ ਪਦ ਨਿਰਬਾਨਾ, ਪਰ ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਣਾ। ਔਖੀ ਖੇਡ ਹੈ ਕਿ ਮਨੁੱਖ ਨਿੰਦਾ ਵੀ ਨਾ ਕਰੇ ਤੇ ਉਪਮਾ ਵੀ ਨਾ ਕਰੇ। ਜਾਂ ਮਨੁੱਖ ਘਟਾ ਕੇ ਗੱਲ ਕਰਦਾ ਹੈ, ਜਾਂ ਵਧਾ ਕੇ ਕਰਦਾ ਹੈ। ਅਕਸਰ ਵੈਰੀ ਦੀ ਗੱਲ ਮਨੁੱਖ ਘਟਾ ਕੇ ਕਰਦਾ ਹੈ, ਅੰਦਰ ਈਰਖਾ ਹੈ, ਜਲਨ ਹੈ, ਤੇ ਮਨੁੱਖ ਘਟਾ ਕੇ ਗੱਲ ਕਰਦਾ ਹੈ, ਨਿੰਦਾ ਕਰਦਾ ਹੈ। ਅੰਦਰ ਕੋਈ ਲਾਲਸਾ ਤੇ ਲੋਭ ਹੈ ਤੇ ਮਨੁੱਖ ਖੁਸ਼ਾਮਦ ਕਰਦਾ ਹੈ, ਵਧਾ ਕੇ ਗੱਲ ਕਰਦਾ ਹੈ। ਫੁੱਲ ਨੂੰ ਕੰਡਾ ਕਹਿ ਦੇਣਾ ਇਹ ਨਿੰਦਾ ਹੈ, ਗੱਲ ਘਟਾ ਕੇ ਬਿਆਨ ਕੀਤੀ ਗਈ ਹੈ। ਪਰ ਕੰਡੇ ਨੂੰ ਫੁੱਲ ਕਹਿ ਦੇਣਾ ਇਹ ਖੁਸ਼ਾਮਦ ਹੈ, ਗੱਲ ਵਧਾ ਕੇ ਬਿਆਨ ਕੀਤੀ ਗਈ ਹੈ। ਇਹਨਾਂ ਦੋਹਾਂ ਨਾਲ ਮਨ ਮੈਲਾ ਹੁੰਦਾ ਹੈ। ਫੁੱਲ ਨੂੰ ਭਾਵੇਂ ਕੰਡਾ ਕਹੀਏ, ਭਾਵੇਂ ਕੰਡੇ ਨੂੰ ਫੁੱਲ ਕਹਿ ਦਈਏ। ਮੈਂ ਕਈ ਦਫਾ ਹੈਰਾਨ ਹੁੰਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਤਰ੍ਹਾਂ ਦੇ ਪੁਰਸ਼ ਨਿਰਪੱਖਸ਼ ਆਉਂਦੇ ਨੇ, ਪਕਸ਼ਪਾਤੀ ਨਹੀਂ ਆਉਂਦੇ। ਭਾਈ ਗੁਰਦਾਸ ਜੀ ਨੇ ਇੱਕ ਲੰਬੀ ਚੌੜੀ ਪੌੜੀ ਵਿੱਚ ਇੱਕ ਵਾਰਤਾ ਲਿਖੀ, ਉਹਦਾ ਵੀ ਸੂਖਸ਼ਮ ਜਿਹਾ ਰੂਪ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਦੁਰਯੋਧਨ ਸ੍ਰੀ ਕ੍ਰਿਸ਼ਨ ਜੀ ਦੇ ਪਾਸ ਗਏ, ਕਹਿਣ ਲੱਗੇ, ਭਗਵਾਨ ਜਿਤਨੇ ਤੁਸੀਂ ਸਖਾ ਅਰਜਨ ਦੇ ਹੋ ਮੇਰੇ ਵੀ ਹੋ, ਜਿਤਨਾ ਸੰਬੰਧ ਤੁਹਾਡਾ ਉਹਨਾਂ ਨਾਲ ਹੈ ਮੇਰੇ ਨਾਲ ਵੀ ਹੈ, ਸਾਡੀ ਮਦਦ ਕਰੋ ਤੁਸੀਂ, ਮੈਂ ਤੁਹਾਡੇ ਕੋਲ ਆਇਆ ਫਰਿਆਦ ਲੈ ਕੇ। ਇਸ ਕਥਾ ਨੂੰ ਭਾਈ ਗੁਰਦਾਸ ਜੀ ਨੇ ਆਪਣੇ ਢੰਗ ਨਾਲ ਬਿਆਨ ਕੀਤਾ। ਸ੍ਰੀ ਕ੍ਰਿਸ਼ਨ ਨੇ ਕਿਹਾ, ਇੱਕ ਮੈਂ ਹਾਂ, ਇੱਕ ਮੇਰੀ ਫੌਜ ਹੈ, ਤੂੰ ਦੋਹਾਂ ਵਿੱਚ ਇੱਕ ਨੂੰ ਚੁਣ ਸਕਦਾ, ਜਾਂ ਮੇਰੀ ਫੌਜ ਲੈ ਲੈ ਤੇਰੇ ਪੱਖ ਵਿੱਚ ਲੜੇਗੀ, ਜਾਂ ਤੂੰ ਮੈਨੂੰ ਲੈ ਲੈ ਮੈਂ ਤੇਰੇ ਪੱਖ ਵਿੱਚ ਖੜਾ ਹੋ ਜਾਵਾਂਗਾ। ਰਾਜਨੈਤਿਕ ਬੰਦਾ ਸੀ ਦੁਰਯੋਧਨ, ਧਾਰਮਿਕ ਤੇ ਹੈ ਨਹੀਂ ਸੀ, ਸੰਸਾਰੀ ਬਾਹਰ ਮੁਖੀ ਮਨੁੱਖ ਸੀ, ਬਾਹਰ ਮਨੁੱਖ ਜਿਸਦਾ ਸਭ ਕੁਛ ਬਾਹਰ ਹੈ, ਅੰਦਰ ਕੁਛ ਵੀ ਨਹੀਂ ਹੈ। ਅੰਦਰੋਂ ਸੋਚਦਾ ਹੈ ਮੌਕਾ ਮਿਲ ਗਿਆ, ਕੱਲੇ ਕ੍ਰਿਸ਼ਨ ਨੂੰ ਮੈਂ ਕੀ ਕਰਨਾ, ਮਹਾਰਾਜ ਫਿਰ ਫੌਜ ਹੀ ਦੇ ਦਿਓ। ਕ੍ਰਿਸ਼ਨ ਨੇ ਕਿਹਾ, ਠੀਕ, ਮੇਰੀ ਫੌਜ ਤੇਰੇ ਪੱਖ ਵਿੱਚ ਖੜੀ ਹੋਵੇਗੀ। ਅਰਜਨ ਆਇਆ ਚਰਨਾਂ ਤੇ ਮੱਥਾ ਟੇਕਿਆ, ਸ੍ਰੀ ਕ੍ਰਿਸ਼ਨ ਕਹਿੰਦੇ ਨੇ, ਤੂੰ ਦੇਰੀ ਨਾਲ ਆਇਆ, ਦੁਰਯੋਧਨ ਨੇ ਮੰਗ ਕੀਤੀ ਸੀ ਤੇ ਮੈਂ ਕਹਿ ਦਿੱਤਾ ਸੀ, ਜਾਂ ਮੇਰੀ ਫੌਜ ਲੈ ਲੈ ਜਾਂ ਮੈਨੂੰ, ਫੌਜ ਤੇ ਉਸਨੇ ਮੰਗ ਲਈ ਹੈ, ਸਿਪਾਹੀ ਤੇ ਉਸਨੇ ਮੰਗ, ਸੈਨਾ ਤੇ ਉਸਨੇ ਮੰਗ ਲਈ ਹੈ, ਹੁਣ ਤੇ ਮੈਂ ਹੀ ਹਾਂ ਇਕੱਲਾ। ਅਰਜਨ ਹੱਥ ਜੋੜ ਕੇ ਕਹਿੰਦਾ, ਭਗਵਾਨ ਜੇ ਇਹ ਅਵਸਰ ਮੈਨੂੰ ਪਹਿਲੇ ਮਿਲਦਾ ਮੰਗਣ ਦਾ, ਤੇ ਮੈਂ ਉਦੋਂ ਵੀ ਤੁਹਾਨੂੰ ਹੀ ਮੰਗਣਾ ਸੀ, ਤੁਹਾਡੀ ਸੈਨਾ ਨੂੰ ਨਹੀਂ ਮੰਗਣਾ ਸੀ। ਤੁਸੀਂ ਮੇਰੇ ਪਕਸ਼ ਦੇ ਚ ਖੜੇ ਹੋ ਗਏ ਤੇ ਫਿਰ ਹਾਰ ਵੀ ਤੁਹਾਡੀ, ਜਿੱਤ ਵੀ ਤੁਹਾਡੀ, ਆਪਣਾ ਤੇ ਕੁਛ ਵੀ ਨਹੀਂ ਨਿਸ਼ਚਿੰਤ, ਅਸੀਂ ਤੇ ਬੇਫਿਕਰ ਹੋ ਜਾਵਾਂਗੇ। ਸੰਸਾਰ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲੀ ਦਫਾ ਹੋਇਆ ਕਿ ਕ੍ਰਿਸ਼ਨ ਜੀ ਦੀ ਸੈਨਾ ਦੁਰਯੋਧਨ ਦੇ ਪੱਖ ਚ ਖੜੀ ਹੈ, ਸਵਯਂ ਕ੍ਰਿਸ਼ਨ ਪਾਂਡਵਾਂ ਦੇ ਪੱਖ, ਅਰਜਨ ਦੇ ਪੱਖ ਚ ਖੜਾ ਹੈ। ਇਸ ਤਰ੍ਹਾਂ ਦਾ ਫੈਸਲਾ ਕੋਈ ਨਿਰਪੱਖ ਮਨੁੱਖ ਕਰ ਸਕਦਾ ਹੈ, ਜੋ ਨਿਰਪੱਖ ਹੈ, ਜਿਹਨੂੰ ਲਗ ਲਪੇਟ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਫਰਨਾਮੇ ਚ ਔਰੰਗਜ਼ੇਬ ਦੇ ਕੁਛ ਗੁਣ ਵੀ ਲਿਖੇ ਨੇ, ਹੈਰਾਨਗੀ ਹੈ ਮੈਨੂੰ, ਜਿਹਦੇ ਹੁਕਮ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਕੀਤੇ ਗਏ, ਜਿਹਦੇ ਰਾਜ ਪਾਠ ਦੇ ਚ ਦੋ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਚਿਣਿਆ ਗਿਆ, ਦੋ ਲੜਾਈ ਦੇ ਚ ਸ਼ਹੀਦ ਹੋਏ, ਘਰ ਘਾਟ ਤਬਾਹ ਹੋਏ, ਜ਼ਿੰਦਗੀ ਸਾਰੀ ਸੰਘਰਸ਼ ਦੇ ਚ ਬਤੀਤ ਹੋਈ। ਉਸ ਪੁਰਸ਼ ਦੀਆਂ ਕੁਝ ਖੂਬੀਆਂ ਵੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜ਼ਫਰਨਾਮਾ ਪੜੋਗੇ ਤੇ ਦੰਗ ਰਹਿ ਜਾਓਗੇ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ, ਨਾਮਾ ਕਹਿੰਦੇ ਚਿੱਠੀ ਨੂੰ, ਜ਼ਫਰ ਜਿੱਤ ਨੂੰ, ਜਿੱਤ ਦੀ ਚਿੱਠੀ, ਜਿੱਤ ਦੀਆਂ ਚਿੱਠੀਆਂ। ਹੈਰਾਨਗੀ ਦੀ ਗੱਲ, ਜਿੱਤ ਦੀ ਚਿੱਠੀ, ਪਿਤਾ ਸ਼ਹੀਦ ਹੋ ਗਿਆ, ਬੱਚੇ ਸ਼ਹੀਦ ਹੋ ਗਏ, ਪਰਿਵਾਰ ਵਿਛੜ ਗਿਆ, ਘਰ ਘਾਟ ਤਬਾਹ ਹੋ ਗਏ, ਫਿਰ ਵੀ ਸਤਿਗੁਰੂ ਕਹਿੰਦੇ ਨਾ ਔਰੰਗਜ਼ੇਬ ਮੇਰੀ ਜਿੱਤ ਹੋਈ, ਤੇਰੀ ਹਾਰ ਹੋਈ। ਜਿੱਤ ਦੀਆਂ ਚਿੱਠੀਆਂ ਲਿਖੀਆਂ ਨੇ, ਇਹ ਪਹੁੰਚਾਈਆਂ ਗਈਆਂ ਅਹਿਮਦਨਗਰ। ਜਿਹਨੂੰ ਪੜ੍ਹ ਕੇ ਤੜਪਦਾ ਹੀ ਰਿਹਾ ਔਰੰਗਜ਼ੇਬ। ਮੁਖਤਸਰ ਮੈਂ ਅਰਜ਼ ਕਰੇ, ਇਸ ਗੱਲ ਨੂੰ ਮੈਂ ਬਹੁਤਾ ਲਮਕਾਵਾਂ ਨਾ। ਸਤਿਗੁਰ ਨੇ ਖੂਬੀਆਂ ਲਿਖੀਆਂ ਨੇ, ਗੁਣ ਲਿਖੇ ਨੇ। ਔਰੰਗਜ਼ੇਬ ਤੂੰ ਅਲਲ ਸੁਭਾਅ ਉੱਠਦਾ, ਅੰਮ੍ਰਿਤ ਵੇਲੇ ਉੱਠਦਾ, ਇਹ ਤੇਰੀ ਬਹੁਤ ਵੱਡੀ ਖੂਬੀ ਹੈ। ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਆਉਂਦਾ। ਸਾਧਨਾ ਨਵਾਂ ਨਵਾਂ ਜੋ ਮਨੁੱਖ ਇਸ ਮਾਰਗ ਤੇ ਚਲੇ, ਇਹ ਰੁੱਤ, ਇਹ ਸਮਾਂ ਬਹੁਤ ਵੱਡਾ ਸਹਾਇਕ ਹੈ, ਮਦਦਗਾਰ ਹੈ। ਮਹਾਰਾਜ ਦੀ ਬਾਣੀ, ਚੌਥੇ ਪਹਿਰੇ ਸੁਭਾ ਕੇ, ਸੁਰਤਿਆਂ ਉਪਜੇ ਚਾਹੋ ਤਿੰਨ ਦਰਿਆਵਾਂ ਸਿਉ ਦੋਸਤੀ, ਮਨਮੁਖ ਸੱਚਾ ਨਾਮ, ਮਨ ਵਿੱਚ ਮੁਖ ਵਿੱਚ ਉਸ ਸਮੇਂ ਸੱਚਾ ਨਾਮ ਹੈ, ਜੋ ਰਾਤ ਦਾ ਚੌਥਾ ਪਹਿਰੇ, ਚੌਥੇ ਪਹਿਰੇ ਅੰਮ੍ਰਿਤ ਵੇਲਾ। ਤੂੰ ਅਲਲ ਸੁਭਾ ਉੱਠਦਾ ਹੈ ਅੰਮ੍ਰਿਤ ਵੇਲੇ ਨੂੰ, ਇਸਲਾਮ ਵਿੱਚ ਕਹਿੰਦੇ ਨੇ ਅੱਲਾ ਦੀ ਸੁਭਾ, ਸਨਾਤਨ ਮਤ ਵਿੱਚ ਕਹਿੰਦੇ ਨੇ ਬ੍ਰਹਮ ਮਹੂਰਤ, ਬ੍ਰਹਮ ਦਾ ਮਹੂਰਤ ਹੈ, ਬ੍ਰਹਮ ਦਾ ਚਿੰਤਨ ਕਰਨਾ, ਉਹ ਕੰਮ, ਉਹ ਸਮਾਂ ਬ੍ਰਹਮ ਦੀ ਯਾਦ ਵਾਸਤੇ, ਪ੍ਰਭੂ ਦੀ ਯਾਦ ਵਾਸਤੇ। ਗੁਰਮਤ ਵਿੱਚ ਇਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ। ਹਾਂ, ਜਿਹਦੀ ਸੁਰਤ ਪੱਕ ਗਈ ਹੈ ਉੱਥੇ ਕਿਸੇ ਵਕਤ ਵੀ ਜਪ ਸਕਦਾ, ਉਹਦੇ ਲਈ ਹਰ ਵਕਤ ਅੰਮ੍ਰਿਤ ਵੇਲਾ। ਪਰ ਜਿਤਨੇ ਚਿਰ ਤੱਕ ਜ਼ਿੰਦਗੀ ਅੰਮ੍ਰਿਤਮਈ ਨਹੀਂ ਹੋਈ, ਅੰਮ੍ਰਿਤ ਵੇਲੇ ਦੀ ਮਦਦ ਲੈਣੀ ਪਏਗੀ, ਲੈਣੀ ਪਏਗੀ, ਉਸ ਤੋਂ ਬਿਨਾਂ ਗੱਲ ਨਹੀਂ ਬਣੇਗੀ। ਐ ਔਰੰਗਜ਼ੇਬ ਤੋਂ ਅਲਲ ਸੁਭਾਅ ਉੱਠਦਾ। ਦੂਸਰਾ, ਤੂੰ ਪੰਜ ਵਕਤ ਦਾ ਪੱਕਾ ਨਿਮਾਜ਼ੀ ਹੈ। ਤੂੰ ਫਜਰ ਦੀ ਨਿਮਾਜ਼ ਵੀ ਪੜ੍ਹਦਾ, ਤੂੰ ਅਸਰ ਦੀ ਨਿਮਾਜ਼ ਵੀ ਪੜ੍ਹਦਾ, ਤੂੰ ਜ਼ੋਹਰ ਦੀ ਨਿਮਾਜ਼ ਵੀ ਪੜ੍ਹਦਾ, ਤੂੰ ਮਗਰਬ ਦੀ ਨਿਮਾਜ਼ ਵੀ ਪੜ੍ਹਦਾ, ਔਰ ਤੂੰ ਰਾਤ ਦੇ ਵਕਤ ਇਸ਼ਾ ਦੀ ਨਿਮਾਜ਼ ਵੀ ਪੜ੍ਹਦਾ। ਸ਼ਾਮ ਦੇ ਵਕਤ ਤੂੰ ਪੰਜੇ ਨਿਮਾਜ਼ਾਂ ਪੜ੍ਹਦਾ। ਤੂੰ ਦੋ ਵਕਤ ਕੁਰਾਨ ਦੀ ਤਲਾਵਤ ਵੀ ਕਰਦਾ, ਇਹ ਵੀ ਤੇਰੀ ਖੂਬੀ ਹੈ। ਪਾਠ ਵੀ ਕਰਦਾ, ਤੂੰ ਸਵੇਰੇ ਵੀ ਪਾਠ ਕਰਦਾ, ਸ਼ਾਮੇ ਵੀ ਕਰਦਾ। ਔਰੰਗਜ਼ੇਬ, ਤੇਰੀ ਇੱਕ ਹੋਰ ਵੀ ਖੂਬੀ ਹੈ, ਤੂੰ ਹੱਥ ਦੇ ਤਸਬੀਹ ਰੱਖਦਾ ਹੈ, ਮਾਲਾ, ਔਰ ਮਣਕਾ ਫੇਰਦਾ ਹੀ ਰਹਿੰਦਾ, ਅੱਲਾਹ ਅੱਲਾਹ, ਜੇ ਵੇਲਾ ਬੈਠਾ ਹੋਵੇ ਤੇ ਕਰੀ ਜਾਂਦਾ, ਇਹ ਵੀ ਤੇਰੀ ਖੂਬੀ ਹੈ। ਜੁਮਾ ਰਾਤ ਨੂੰ, ਭਾਵ ਵੀਰਵਾਰ ਦੀ ਰਾਤ ਨੂੰ ਜੁਮਾ ਰਾਤ ਕਹਿੰਦੇ ਨੇ, ਤੂੰ ਜ਼ਕਾਤ ਵੀ ਦਿੰਦਾ, ਇਹ ਵੀ ਇੱਕ ਤੇਰੀ ਬਹੁਤ ਵੱਡੀ ਖੂਬੀ ਹੈ। ਤੇ ਰਮਜ਼ਾਨ ਦੇ ਮਹੀਨੇ ਚ ਤੂੰ ਪੂਰੇ 30 ਰੋਜ਼ੇ ਵੀ ਰੱਖਦਾ, कुछ नहीं खांदा, तू रोजे भी रखना। ये खूबियां बयान करके फिर धन गुरु गोबिंद सिंह जी महाराज कहते ने, इतने गुणा दे होंदे होया, इतनिया खूबियां दे होंदे होया औरंगजेब, फिर भी तू शैतान है, फरिश्ता नहीं है। फुल नो फुल कह देता है, कंडे नो कंडा, हुण कंडे नो कंडा कहना, फुल नो फुल कहना है सच्चाई है। कंडे नो फुल कह देना खुशामद है, फुल नो कंडा कह देना निंदा है। गल घटा के बयान करनी निंदा है, गल वधा के बयान करनी खुशामद है। कंडे नो कंडा कह देना, फुल नो फुल कह देना, ये सच है। अक्सर मनुख अधूरा सच बोलता है, जो झूठ नालों भी पैड़ा होता है। अधूरा ज्ञान नियम हकीम, ये जान नू खतरा होता है। अधूरा सच की फुल नू ते फुल आख देता है, उन कंडे नू कंडा कहना औखा है। जे कंडे नू कंडा आखे ते चुभेगा, साडे ही कपड़े फाड़ेगा, साडा ही दामन चीरेगा, चलो की लेना सी। ये कदे कदाई कोई अवतारी पुरुष रूहे जमीन ते प्रगट होंदे ने, जो ऐलानिया फुल नू फुल कह देंदे ने, कंडे नू कंडा कह देंदे। धन गुरु गोबिंद सिंह जी महाराज जफरनामे दी बाणी दे राही कहंदे ने, इतनी खूबियां दे होंदे होया, इतने गुणा दे होंदे होया औरंगजेब, तू शैतान है, फरिश्ता नहीं है। तो रामन नादानम के यजदा शनास, बरामद जतो का रहा दिल खराश। मैं तेन खुदा शनास नहीं मनदा, तेन खुदा दी कक समझ नहीं है। तू ओ कम कीते ने जेदे नाल लोगां दे दिलां नू चोट पहुंची है। रब नाल जुड़िया होया मनुख कदम कदम ते लोगां दे दिलां नू जोड़दा है, जोड़दा है। जफरनामे दी इक प्राचीन कहानी नू भी सतगुरु ने अगे कीता है। उहदा एक छोटा जिहा भाग मैं थोड़े सामने रख ही दिया। मिडिल ईस्ट दे जिहड़े चार धर्म पैदा होए ना, पुराना सब तो यहूदी है, फिर ईसाई होए, फिर जरदरस्ती ते फिर इस्लाम। जिस तरह भारत दे सनातन मत सब तो पुराना है, फिर जैन मत, बौद्ध मत, फिर नवा धर्म सिख मत। चार ही धर्म भारत विच पैदा होए, चार ही धर्म मध्य पूर्व जो है मिडिल ईस्ट विच पैदा होए, बाकियां सारियां इन्हां अठां दियां शाखां ही ने। दुनिया विच मूल रूप विच ये अठ ही ने। यहूदियां दा रैबरी पुरुष जो 3,500 साल पहले अंदाजन होया है, कोह तूर कोह कहिंदे ने पहाड़ नूं, ते पहाड़ दा नां सी तूर। उस ते चढ़ के रोज इबादत करदा सी, बंदगी करदा सी। मुहम्मद साहब भी एक पहाड़ ते जांदे सन, गार अजे भी बनी हुई है। हुण उत्थे तक सऊदी अरब दी गवर्नमेंट ने बकायदा सड़क बना दिती है, टनल बना दिती है, सुरंग बना दिती है। 8-10 मील दी वाट करके यात्रियां नू जाना पैंदा सी, हाजियां नू। हुण सिर्फ 3 मील दा रस्ता रह गया, जिथे बैठ के मुहम्मद साहब बंदगी करदे सन, अल्लाह दा जप करदे सन। पहाड़ है। मैं हैरान हां, पछोकड़ जीवन दे धन गुरु गोबिंद सिंह जी महाराज ने भी हेमकुंड नू चुनिया, पहाड़। भारत दे चोटी दे ऋषि मुनि 90% पहाड़ां ते जप तप करदे रहे, जमीन तो थोड़ा जिहा बुलंद उठ के कुछ न कुछ मदद मिलदी होवेगी। खैर, इस दी लमकाई ते मैं ना जावां, कोह तूर ते जांदा।

ਬਣਾਈ ਹੋਈ ਸੀ ਚਾਰੋਂ ਪਾਸੇ, ਜਿਹਦੇ ਚ ਬੇੜਾਂ ਨੂੰ ਵਾਲ ਲੈਂਦਾ ਸੀ ਔਰ ਉੱਥੇ ਹੀ ਬਾਹਰ ਸੌਂ ਜਾਂਦਾ ਸੀ। ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ, ਕਦੀ ਗਿਆ ਨਹੀਂ, ਸ਼ਹਿਰ ਦੇਖ ਲਵਾਂ। ਬਹੁਤ ਵੱਧ ਗਿਆ, ਵੱਡਾ ਹੋ ਗਿਆ, ਪਰ ਬੇੜਾਂ ਨੂੰ ਕੱਲਾ ਛੱਡਣ ਨੂੰ ਵੀ ਜੀ ਨਾ ਕਰੇ ਤੂੰ ਬੇੜਾਂ ਨੂੰ ਵੀ ਨਾਲ ਲੈ ਗਿਆ। ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤੋ ਪਹਿਲੇ ਇੱਕ ਇਬਾਦਤ ਗਾਹ ਪੈਂਦੀ ਸੀ, ਉੱਥੇ ਇੱਕ ਵਾਇਜ਼ ਭਾਵ ਕਥਾ ਕਰਨ ਵਾਲਾ, ਰੱਬ ਦੀ ਗੱਲ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ, ਖੁਦਾ ਜਿਹੜਾ ਹੈ ਲਾ ਮਕਾਨ ਹੈ, ਲਾ ਸ਼ਰੀਕ ਹੈ, ਲਾ ਮੈਦੂਦ ਹੈ। ਇਹ ਖੜਾ ਹੋ ਕੇ ਸੁਣਨ ਲੱਗ ਪਿਆ ਲਾ ਮਕਾਨ, ਉਹਦਾ ਕੋਈ ਨਿਸ਼ਚਿਤ ਥਾਂ ਟਿਕਾਣਾ ਨਹੀਂ। ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਅਨਾਮ ਹੈ ਅਠਾਮ ਹੈ, ਤੂੰ ਸਰਵਦੇਸੀ ਹੈ, ਵਿਆਪਕ ਹੈ, ਤੇਰਾ ਨਿਸ਼ਚਿਤ ਇੱਕ ਟਿਕਾਣਾ ਨਹੀਂ ਹੈ। ਇੱਕ ਟਿਕਾਣਾ ਉਸਦਾ ਹੋ ਸਕਦਾ ਹੈ ਜੋ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਹੈ। ਅਨਾਮ ਹੈ ਅਠਾਮ ਹੈ, ਤੇਰਾ ਕੋਈ ਨਿਸ਼ਚਿਤ ਨਾਮ ਨਹੀਂ ਹੈ, ਤੂੰ ਅਨਾਮ ਹੈ। ਹਰ ਚੀਜ਼ ਅਨਾਮ ਪੈਦਾ ਆਉਂਦੀ ਹੈ, ਅਸੀਂ ਵੀ ਅਨਾਮ ਪੈਦਾ ਹੋਇਆ, ਬਾਅਦ ਵਿੱਚ ਸਾਨੂੰ ਨਾਮ ਦਿੱਤਾ ਜਾਂਦਾ ਹੈ। ਫਿਰ ਮਨੁੱਖ ਨੇ ਸਾਰੀ ਚੀਜ਼ਾਂ ਨੂੰ ਨਾਮ ਦਿੱਤੇ ਨੇ, ਉਂਝ ਕੋਈ ਚੀਜ਼ ਨਾਮ ਲੈ ਕੇ ਜੰਮਦੀ ਨਹੀਂ। ਨਾਮ ਕੋਈ ਪਰਮਾਤਮਾ ਦਾ ਵੀ ਨਹੀਂ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਅਨਾਮ ਹੈ ਅਠਾਮ ਹੈ। ਜਾਪ ਸਾਹਿਬ ਇੱਕ ਐਸੀ ਅਗੰਮੀ ਬਾਣੀ ਹੈ, ਔਰ ਮੇਰੇ ਖਿਆਲ ਸਿਰਫ ਜਾਪ ਸਾਹਿਬ ਦਾ ਬੋਧ ਹੋ ਜਾਏ ਤੇ ਮਨੁੱਖ ਨੂੰ ਪੂਰਾ ਬ੍ਰਹਮ ਗਿਆਨ ਹੋ ਜਾਏ, ਪੂਰੀ ਸਮਝ ਪੈ ਜਾਏ। ਐਸੀ ਅਗੰਮੀ ਰਚਨਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਅਨਾਮ ਹੈ ਅਠਾਮ ਹੈ, ਹੇ ਪ੍ਰਭੂ ਤੇਰਾ ਨਿਸ਼ਚਿਤ ਕੋਈ ਠਿੱਥਾਂ ਟਿਕਾਣਾ ਨਹੀਂ, ਤੇਰਾ ਕੋਈ ਨਾਮ ਨਹੀਂ। ਮਨੁੱਖ ਨੇ ਤੇਰੇ ਜਿਹੜੇ ਗੁਣ ਦੇਖੇ ਤੇ ਜਿਨ੍ਹਾਂ ਜਿਨ੍ਹਾਂ ਗੁਣਾਂ ਤੋਂ ਪ੍ਰਭਾਵਿਤ ਹੋਏ, ਨਾਮ ਦਿੰਦੇ ਗਏ, ਨਾਮ ਦਿੰਦੇ ਗਏ। ਕੋਈ ਕਿਸੇ ਗੁਣ ਤੋਂ ਪ੍ਰਭਾਵਿਤ ਹੋਇਆ, ਕਿਸੇ ਨੇ ਕੋਈ ਪਹਿਲੂ ਦੇਖਿਆ, ਕਿਸੇ ਨੇ ਕੋਈ ਪਹਿਲੂ ਦੇਖਿਆ, ਫਿਰ ਭਾਸ਼ਾ ਲੋਕਾਂ ਦੀ ਅਲੱਗ ਅਲੱਗ, ਤੋ ਭਾਸ਼ਾ ਨੂੰ ਆਧਾਰ ਬਣਾ ਕੇ, ਪਹਿਲੂਆਂ ਨੂੰ ਆਧਾਰ ਬਣਾ ਕੇ ਹਜ਼ਾਰਾਂ ਨਾਮ ਪਰਮਾਤਮਾ ਦੇ ਹੋ ਗਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ, ਸਦਕੇ ਜਾਂਦੇ ਆ ਜਿਤਨੇ ਵੀ ਤੇਰੇ ਨਾਮ ਹੈ ਗੁਰੂ ਨਾਨਕ। ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਮੈਂ ਹੈਰਾਨ ਹਾਂ, ਸੂਰਜ ਦੇ ਕਈ ਨਾਮ ਨੇ, ਸੂਰਜ ਨੂੰ ਸੂਰਜ ਕਹਿੰਦੇ ਨੇ, ਰਵੀ ਕਹਿੰਦੇ ਨੇ, ਬਾਨ ਕਹਿੰਦੇ ਨੇ, ਫਿਰ ਪਰਸ਼ੀਅਨ ਵਿੱਚ ਖੁਰਸ਼ੀਦ ਕਹਿੰਦੇ ਨੇ, ਆਫਤਾਬ ਕਹਿੰਦੇ ਨੇ, ਸਨ ਕਹਿੰਦੇ ਨੇ, ਇਸੇ ਇੱਕ ਸੂਰਜ ਨੂੰ। ਕੋਈ ਝਗੜਾ ਨਹੀਂ ਕਰਦਾ, ਆਫਤਾਬ ਆਖੋ ਖੁਰਸ਼ੀਦ ਕਿਉਂ ਕਹਿੰਦੇ ਆ, ਖੁਰਸ਼ੀਦ ਆਖੋ ਆਫਤਾਬ ਕਿਉਂ ਕਹਿੰਦੇ ਆ, ਸੂਰਜ ਆਖੋ ਰਵੀ ਕਿਉਂ ਕਹਿੰਦੇ ਹੋ, ਜਾਂ ਰਵੀ ਆਖੋ ਭਾਨ ਕਿਉਂ ਕਹਿੰਦੇ ਹੋ। ਪਰ ਜਿਹੜਾ ਮਹਾਂ ਸੂਰਜ ਹੈ ਨਾ, ਉਹ ਪ੍ਰਮਾਤਮਾ, ਇਸ ਤੇ ਬੜੇ ਝਗੜੇ ਨੇ। ਰਾਮ ਕਿਉਂ ਕਹਿੰਦੇ ਹੋ, ਅੱਲਾ ਆਖੋ, ਅੱਲਾ ਕਿਉਂ ਕਹਿੰਦੇ ਹੋ, ਰਾਮ ਆਖੋ। ਪ੍ਰਮਾਤਮਾ ਦੇ ਨਾਮ ਤੇ ਅੱਜ ਤੱਕ ਪਤਾ ਨਹੀਂ ਕਿਤਨੇ ਝਗੜੇ ਹੋ ਚੁੱਕੇ ਨੇ ਔਰ ਹੋ ਰਹੇ ਨੇ, ਔਰ ਪਤਨਾ ਕਿਤਨਾ ਖੂਨ ਖਰਾਬ ਹੈ, ਰਾਜਨੀਤੀ ਕਰਕੇ ਵੀ ਇਤਨਾ ਖੂਨ ਖਰਾਬਾ ਨਹੀਂ ਹੋਇਆ ਜਿਤਨਾ ਧਰਮ ਦੇ ਨਾਂ ਤੇ ਹੋਇਆ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਕਲਗੀਧਰ ਪਾਤਸ਼ਾਹ ਕਹਿੰਦੇ ਨੇ ਹੇ ਪ੍ਰਭੂ ਤੇਰਾ ਕੋਈ ਨਾਮ ਨਹੀਂ। ਅਕਾਲ ਉਸਤਤ ਦੇ ਇੱਥੇ ਤੱਕ ਕਹਿੰਦੇ ਨੇ ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋ ਨਾ ਆਵੇ। ਹੇ ਪ੍ਰਭੂ ਮੈਨੂੰ ਕੁਛ ਨਹੀਂ ਪਤਾ ਤੇਰਾ ਕੀ ਨਾਮ ਹੈ, ਮੈਨੂੰ ਕੁਛ ਨਹੀਂ ਪਤਾ। ਗੁਰੂ ਗੋਬਿੰਦ ਸਿੰਘ ਦਸਵੇਂ ਗੁਰੂ ਨਾਮ, ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋ ਨਾ ਆਵੇ। ਕਿਉਂਕਿ ਹਰ ਨਾਮ ਤੇਰੇ ਤੇ ਪੂਰਾ ਉਤਰ ਜਾਂਦਾ ਹੈ। ਮੈਂ ਕਿਸ ਤਰ੍ਹਾਂ ਕਹਿੰਦੇ ਆ ਇਹ ਨਾਮ ਹੈ ਤੇ ਨਹੀਂ, ਇਹ ਹੈ ਤੇ ਉਹ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਹੀ ਸਪਸ਼ਟ ਕਰਦੇ ਨੇ ਬਲਹਾਰੀ ਜਾ ਜੇ ਤੇਰੇ ਨਾਮ ਹੈ, ਸਦਕੇ ਜਾਂਦੇ ਜਿਤਨੇ ਵੀ ਤੇਰੇ ਨਾਮ ਨੇ।

0: ਜਿਸ ਨਾਮ ਨਾਲ ਤੈਨੂੰ ਯਾਦ ਕਰਦੇ ਨੇ ਕੋਈ। ਇਸ ਆਯਾਲੀ ਨੇ ਸੁਣਿਆ ਪਰਮਾਤਮਾ ਦਾ ਕੋਈ ਘਰ ਥਾਂ ਠਿਕਾਣਾ ਨਹੀਂ ਹੈ। ਸੀਮਤ ਜਿਹਾ ਉਹਦੀ ਸੋਚਣੀ ਸੀ ਵਿਚਾਰੇ ਦੀ, ਲਾ ਮਕਾਨ ਲਾ ਸ਼ਰੀਕ, ਉਹਦਾ ਕੋਈ ਸ਼ਰੀਕ ਨਹੀਂ ਹੈ। ਹੱਸ ਪਿਆ ਇਹ ਆਯਾਲੀ, ਪੇਡਾਂ ਨੂੰ ਵਾਪਸ ਲਿਆ ਉੱਥੇ। ਕਹਿੰਦਾ ਲੈ ਖੁਦਾ, ਗੱਲ ਤੇ ਤੇਰੀ ਬੜੀ ਸੁਣਦੇ ਆਉਂਦੇ ਸੀ, ਪਰ ਅੱਜ ਪਹਿਲੀ ਦਫਾ ਪਤਾ ਚੱਲਿਆ ਤੂੰ ਮੇਰੇ ਵਰਗਾ ਹੀ ਹੈ। ਸਾਡਾ ਵੀ ਕੋਈ ਘਰ ਗਾਰਡ ਕੋਈ ਨਹੀਂ, ਤੇਰਾ ਵੀ ਕੋਈ ਨਹੀਂ, ਸਾਡਾ ਵੀ ਕੋਈ ਸ਼ਰੀਕ ਕੋਈ ਨਹੀਂ, ਨਾ ਮਾਂ ਹੈ ਨਾ ਪਿਓ ਹੈ ਨਾ ਭਰਾ ਹੈ ਨਾ ਭੈਣ, ਕੋਈ ਵੀ ਨਹੀਂ ਹੈ, ਤੇਰਾ ਵੀ ਕੋਈ ਨਹੀਂ। ਚਲੋ ਹੁਣ ਹੋਰ ਤੇ ਕਿਸੇ ਨਾਲ ਮੇਰੀ ਸਾਂਝ ਨਹੀਂ ਬਣਦੀ, ਕਿਉਂ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ। ਗੁਰੂ ਅੰਗਦ ਦੇਵ ਜੀ ਦਾ ਇੱਕ ਬੜਾ ਕੀਮਤੀ ਸਲੋਕ ਹੈ, ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ। ਇੱਥੋਂ ਇਸਨੇ ਫਰਿਆਦ ਕੀਤੀ, ਹੇ ਪ੍ਰਭੂ ਹੇ ਖੁਦਾ, ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ, ਆਪਣਾ ਤੇ ਕੋਈ ਨਹੀਂ, ਨਾ ਕੋਈ ਭੈਣ ਹੈ ਨਾ ਕੋਈ ਭਰਾ ਹੈ ਨਾ ਮਾਤਾ ਨਾ ਪਿਤਾ, ਕੋਈ ਸੰਤਾਨ ਨਹੀਂ, ਕੋਈ ਪਤਨੀ ਨਹੀਂ, ਕੋਈ ਮਾਂ ਬਾਪ ਨਹੀਂ, ਕੁਛ ਵੀ ਨਹੀਂ, ਇਕੱਲੇ। ਅੱਜ ਪਤਾ ਚੱਲਿਆ ਤੂੰ ਵੀ ਇਕੱਲਾ, ਤੂੰ ਵੀ ਇਕੱਲਾ, ਲਾ ਸ਼ਰੀਕ ਹੈ। ਇਹ ਕਹਿੰਦਾ ਮੇਰਾ ਮਨ ਬਹੁਤ ਖੁਸ਼ ਹੋਇਆ, ਇਹ ਖੁਦਾ ਬਹੁਤ ਖੁਸ਼ ਹੋਇਆ, ਅੱਜ ਪਹਿਲੀ ਦਫਾ ਪਤਾ ਚੱਲਿਆ ਤੂੰ ਮੇਰੀ ਦਾ ਮੇਰੀ ਤਰ੍ਹਾਂ। ਪਤਾ ਹੈ ਵਾਪਸ ਆ ਕੇ ਇਸਨੇ ਕੀ ਕੀਤਾ? ਸੰਧਿਆ ਹੋ ਚੁੱਕੀ ਸੀ, ਪੇੜਾਂ ਦਾ ਦੁੱਧ ਚੋਇਆ, ਗਰਮ ਕੀਤਾ, ਬਾਜਰੇ ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ। ਕਹਿੰਦਾ ਖੁਦਾ ਸਾਡੇ ਕੋਲ ਤੇ 150 ਦੇ ਕਰੀਬ ਪੇੜਾਂ ਵੀ ਹਨ, ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ। ਇਹ ਹੁਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ, ਦੁੱਧ ਮੈਂ ਗਰਮ ਕੀਤਾ, ਤੂੰ ਪੀ, ਤੂੰ ਰੱਜ ਜਾਏਗਾ, ਫਿਰ ਮੈਂ ਬਾਅਦ ਵਿੱਚ ਪੀਵਾਂਗਾ। ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ, ਪਰ ਤੂੰ ਮੇਰੇ ਗੁਣ ਸੁਣ ਲੈ। ਅੱਜ ਤੱਕ ਦੁਨੀਆ ਪਰਮਾਤਮਾ ਦੀ ਸਿਫਤ ਸਲਾਹ ਕਰਦੀ ਰਹੀ, ਉਹਦੇ ਗੁਣਾਂ ਨੂੰ ਸਾਹਮਣੇ ਰੱਖ ਕੇ। ਰੂਹੇ ਜ਼ਮੀਨ ਵਿੱਚ ਕਿਸ ਤਰ੍ਹਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਪਿਆ, ਕਹਿੰਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੀਆਂ ਕੀ ਖੂਬੀਆਂ ਨੇ, ਪਰ ਮੇਰੀਆਂ ਖੂਬੀਆਂ ਸੁਣ ਲੈ। ਤੈਨੂੰ ਕਦੀ ਤਾਪ ਚੜੇ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ, ਮੈਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ। ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦਿਆਂਗਾ, ਤੇਰਾ ਤਾਪ ਲੈ ਜਾਏਗਾ। ਹੇ ਖੁਦਾ ਇੱਕ ਹੋਰ ਵੀ ਖੂਬੀ ਹੈ ਮੈਨੂੰ, ਮੇਰੇ ਕੋਲ ਤੇਰੇ ਕੱਪੜੇ ਪਾੜ ਜਾਣ ਨਾ, ਮੇਰੇ ਕੋਲ ਸੂਈ ਧਾਗਾ ਵੀ ਹੈ, ਮੈਂ ਰੱਖਿਆ ਹੋਇਆ, ਤੇਰੇ ਕੱਪੜੇ ਸੀ ਦਿਆਂਗਾ। ਫਿਰ ਹੋਰ ਵੀ ਸੁਣ ਲੈ ਖੁਦਾ, ਕਿਧਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਢਣ ਦੀ ਜਾਤ ਆਉਂਦੀ ਹੈ। ਤੂੰ ਆ ਤੇ ਸਹੀ, ਮੈਂ ਤੇਰੀਆਂ ਜੁੱਤੀਆਂ ਗੰਢਾਂਗਾ, ਮੈਂ ਤੇਰੇ ਪਾਟੇ ਹੋਏ ਕੱਪੜੇ ਸਿਆਂਗਾ। ਇਹ ਖੁਦਾ ਤੂੰ ਆ ਤੇ ਸਹੀ, ਜੇ ਕਿਧਰੇ ਤੈਨੂੰ ਥਕੇਵਾ ਹੋਵੇ ਤੇ ਮੈਨੂੰ ਮੁੱਠੀ ਚਾਪੀ ਕਰਨ ਦੀ ਵੀ ਬੜੀ ਵਧੀਆ ਜਾਚ ਆਉਂਦੀ ਹੈ, ਮੈਂ ਤੇਰਾ ਥਕੇਵਾ ਲਾ ਦਿਆਂਗਾ। ਤੇ ਕਿਧਰੇ ਤੈਨੂੰ ਤਾਪ ਚੜ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦਿਆਂਗਾ। ਹਜ਼ਰਤ ਮੂਸਾ ਲੰਘਿਆ ਜਾ ਰਿਹਾ ਸੀ, ਉਹਨੇ ਇਹ ਬੋਲ ਸੁਣੇ, ਪਹਿਲੀ ਦਫਾ ਸੁਣੇ ਵੀ ਕੋਈ ਮਨੁੱਖ ਖੁਦਾ ਦੇ ਸਾਹਮਣੇ ਆਪਣੇ ਗੁਣਾਂ ਨੂੰ ਰੱਖ ਰਿਹਾ, ਔਰ ਉਹ ਜੋ ਫਰਿਆਦ ਕਰ ਰਿਹਾ ਸੀ, ਤਰਲੇ ਲੈ ਰਿਹਾ ਸੀ, ਇਹਨੂੰ ਈਰਾਨ ਦੇ ਇੱਕ ਮਹਾਨ ਸੰਤ ਮੌਲਾਨਾ ਰੋਮ ਨੇ ਮਸਨਵੀ ਵਿੱਚ ਦਰਜ ਕੀਤਾ। ਤੂੰ ਕੁਜਾਈ ਤਾਸ਼ਮੰ ਮੰਮ ਚਾਕਰਤ, ਇਹ ਖੁਦਾ ਤੂੰ ਕਿੱਥੇ ਹੈ, ਮੈਂ ਤੇਰੀ ਚਾਕਰੀ ਕਰਨੀ, ਤੇਰੀ ਨੌਕਰੀ ਕਰਨੀ, ਤੇਰੀ ਗੁਲਾਮੀ ਕਰਨੀ, ਜੋ ਕੁਛ ਮੈਨੂੰ ਆਉਂਦਾ ਮੈਂ ਤੈਨੂੰ ਦੱਸ ਦਿੱਤਾ। ਜਿਹੜੇ ਜਿਹੜੇ ਗੁਣ ਮੇਰੇ ਕੋਲ ਨੇ ਮੈਂ ਤੈਨੂੰ ਦੱਸ ਦਿੱਤੇ ਨੇ, ਹੁਣ ਤੇਰੇ ਗੁਣਾਂ ਦਾ ਮੈਨੂੰ ਪਤਾ ਕੋਈ ਨਹੀਂ। ਉਹ ਵਾਇਜ ਕਹਿ ਰਿਹਾ ਸੀ ਤੂੰ ਲਾ ਸ਼ਰੀਕ ਹੈ, ਤੋ ਆਪਾਂ ਵੀ ਲਾ ਸ਼ਰੀਕ ਹੈ, ਸਾਡਾ ਕੋਈ ਸ਼ਰੀਕ ਨਹੀਂ। ਉਹ ਵਾਇਜ ਕਹਿ ਰਿਹਾ ਸੀ ਤੂੰ ਲਾ ਮਕਾਨ ਹੈ, ਤੇਰਾ ਕੋਈ ਥਾਂ ਟਿਕਾਣਾ ਨਹੀਂ, ਤੋ ਆਪਣਾ ਵੀ ਕੋਈ ਨਹੀਂ। ਇਸ ਹਿਸਾਬ ਨਾਲ ਮੈਂ ਤੇਰੇ ਨਾਲ ਸਾਂਝ ਬਣਾਈ ਹੈ, ਤੂੰ ਮੇਰੀਆਂ ਖੂਬੀਆਂ ਸੁਣ ਲੈ, ਬਾਕੀ ਮੈਨੂੰ ਕੁਛ ਨਹੀਂ ਪਤਾ। ਤੂੰ ਕੁਝ ਆਈ ਤਾ ਸ਼ਵਮ ਮਮ ਚਾਕਰਤ, ਮੌਲਾਨਾ ਰੋਮ ਨੇ ਲਿਖਿਆ। ਇਸ ਤਰ੍ਹਾਂ ਦੀ ਜਦ ਉਸਨੇ ਉੱਚੀ ਫਰਿਆਦ ਕੀਤੀ, ਤੂੰ ਕੁਝ ਆਈ ਤੂੰ ਕਿੱਥੇ ਹੈ, ਤੂੰ ਕੁਝ ਆਈ ਤਾ ਸ਼ਵਮ ਮਮ ਚਾਕਰਤ, ਮੈਂ ਤੇਰੀ ਚਾਕਰੀ ਕਰਨੀ ਹੈ, ਮੈਂ ਤੇਰਾ ਗੁਲਾਮ ਬਣਨਾ, ਮੈਂ ਤੇਰੀ ਸੇਵਾ ਕਰਨੀ ਹੈ। ਕਹਿੰਦੇ ਨੇ ਹਜ਼ਰਤ ਮੂਸਾ ਨੂੰ ਕ੍ਰੋਧ ਚੜਿਆ, ਉਹਨੇ ਦੋ ਥੱਪੜ ਖਿੱਚ ਕੇ ਉਸਨੇ ਮਾਰੇ। ਖੁਦਾ ਨੂੰ ਤਾਪ ਚੜਦਾ, ਤੂੰ ਦਵਾਈ ਘੋਟ ਕੇ ਪਿਲਾਏਗਾ, ਉਹਦੇ ਕੱਪੜੇ ਪਾਟਦੇ ਨੇ ਤੂੰ ਸੀ ਦੇਗਾ, ਉਹਦੀ ਜੁੱਤੀ ਪਾਟਦੀ ਹੈ। ਮੂਰਖ ਤੈਨੂੰ ਇਤਨੀ ਵੀ ਸਮਝ ਨਹੀਂ ਖੁਦਾ ਕੀ ਹੈ। ਉੱਥੇ ਵਿਆਪਕ ਸਤਾ ਇੱਕ ਮਹਾਨ ਸ਼ਕਤੀ ਹੈ, ਤੈਨੂੰ ਕੱਖ ਨਹੀਂ ਸਮਝ, ਫਿਰ ਇਹ ਸ਼ਬਦ ਨਾ ਬੋਲੀ। ਚਲਾ ਗਿਆ ਕਹੋ ਦੂਰ ਤੇ, ਰੋਣ ਲੱਗ ਪਿਆ ਆਇਆ ਲਈ। ਕਹਿੰਦਾ ਸਾਰੇ ਜਹਾਨ ਦੇ ਚ ਇੱਕ ਤੂੰ ਹੀ ਤੇ ਸੀ, ਉਹ ਵਾਇਜ ਕਹਿੰਦਾ ਸੀ ਮੇਰੇ ਵਰਗਾ। ਪਤਾ ਹੈ ਸੰਬੰਧ ਕਿੱਥੇ ਜੁੜਦਾ ਹੈ, ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ, ਜਾਂ ਖੁਦ ਦੂਜੇ ਵਰਗੇ ਬਣੋ, ਉਂਝ ਨਹੀਂ ਜੁੜੇਗਾ ਸੰਬੰਧ। ਜਾਂ ਕੋਈ ਗੁਰੂ ਵਰਗਾ ਬਣੇ, ਜਾਂ ਗੁਰੂ ਨੂੰ ਆਪਣੇ ਵਰਗਾ ਬਣਾਏ, ਗੁਰੂ ਸਾਡੇ ਵਰਗਾ ਨਹੀਂ ਬਣੇਗਾ। ਅਗਰ ਸਾਡੇ ਵਰਗਾ ਬਣ ਜਾਏ ਤਾਂ ਗੁਰੂ ਗੁਰੂ ਹੀ ਨਹੀਂ ਹੈ, ਪ੍ਰਭੂ ਸਾਡੇ ਵਰਗਾ ਨਹੀਂ ਹੋ ਸਕਦਾ। ਅਗਰ ਸਾਡੇ ਵਰਗਾ ਹੋ ਗਿਆ ਤਾਂ ਪ੍ਰਭੂ ਪ੍ਰਭੂ ਹੀ ਨਹੀਂ ਹੈ, ਸਾਨੂੰ ਪ੍ਰਭੂ ਵਰਗਾ ਹੋਣਾ ਪਏਗਾ, ਪਰਮਾਤਮਾ ਵਰਗਾ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਮਨੁੱਖ ਨੂੰ ਵਸੀਲਾ ਦਿੱਤਾ ਉਸ ਪਰਮਾਤਮਾ ਨੇ ਪਰਮਾਤਮਾ ਹੋਣ ਦਾ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ, ਹਰੀ ਦਾ ਜਨ ਹਰੀ ਦਾ ਭਗਤ ਹਰੀ ਜੈਸਾ ਚਾਹੀਦਾ ਹੈ, ਸੁਭਾਵ ਕਰਕੇ, ਸੁਭਾਵ ਕਰਕੇ। ਫਰਿਆਦ ਪਿਆ ਕਰਦਾ ਰੋ ਕੇ, ਇੱਕ ਤੂੰ ਹੀ ਤੇ ਸੀ ਮੇਰੇ ਵਰਗਾ। ਪਰ ਇਹ ਰੈਬਰ ਕਹਿੰਦਾ, ਇਹ ਪੈਗੰਬਰ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਹੈ। ਜ਼ਾਰੋ ਜ਼ਾਰ ਰੋਣ ਲੱਗ ਪਿਆ। ਦੋ ਰੋਟੀਆਂ ਬਣਾਈਆਂ, ਦਰੀਆਂ ਦੀ ਦਰੀਆਂ ਰਹਿ ਗਈਆਂ, ਦੁੱਧ ਵੀ ਧਰੇ ਦਾ ਦਰਾ ਰਹਿ ਗਿਆ ਉਸਨੇ ਪੀਤਾ ਨਹੀਂ। ਇਤਨੇ ਉਹਦੇ ਦਿਲ ਨੂੰ ਚੋਟ ਲੱਗੀ। ਕੋਹ ਤੂਰ ਤੇ ਬੈਠਦਿਆਂ ਹੀ ਮੂਸਾ ਹਮੇਸ਼ਾ ਜੁੜ ਜਾਂਦਾ ਸੀ, ਇੱਕੋ ਹੀ ਦਫਾ ਨਾਮ ਦੁਹਰਾਉਂਦਾ ਸੀ ਤੇ ਜੁੜ ਜਾਂਦਾ ਸੀ, ਅੱਜ ਨਹੀਂ ਜੁੜ ਰਿਹਾ। ਰਾਤ ਨੂੰ ਲੰਘਣ ਨੂੰ ਆ ਗਈ, ਤਾਰੇ ਟੁੱਟਦੇ ਟੁੱਟਦੇ ਖਿਸਕਣ ਲੱਗ ਪੈਣ, ਪ੍ਰਭਾਵਿਤ ਹੋ ਗਈ, ਲੇਕਿਨ ਮੂਸਾ ਦਾ ਮਨ ਨਹੀਂ ਜੁੜਿਆ। ਫਰਿਆਦ ਕੀਤੀ ਮੂਸਾ ਨੇ, ਐ ਖੁਦਾ ਮੇਰੇ ਕੋਲ ਕੀ ਗਲਤੀ ਹੋਈ ਹੈ, ਮੇਰੇ ਕੋਲ ਐਸੀ ਕੀ ਭੁੱਲ ਹੋ ਗਈ ਹੈ। ਜੁੜਨਾ ਪਰਮਾਤਮਾ ਦੀ ਬਖਸ਼ਿਸ਼ ਹੈ, ਮਨੁੱਖ ਦੀ ਆਪਣੀ ਮਿਹਨਤ ਨਹੀਂ। ਜਪ ਕਰਨਾ ਮਨੁੱਖ ਦੀ ਮਿਹਨਤ ਹੈ। ਜਪ ਸਮਾਧੀ ਬਣ ਜਾਏ, ਰਸ ਬਣ ਜਾਏ, ਆਨੰਦ ਬਣ ਜਾਏ, ਇਹ ਉਹਦੀ ਰਹਿਮਤ ਹੈ, ਮਨੁੱਖ ਦੀ ਮਿਹਨਤ ਨਹੀਂ ਹੈ। ਇਸ ਚੱਕਰ ਚ ਨਾ ਪੈਣਾ। ਰੋਟੀ ਕਮਾਉਣਾ, ਰੋਟੀ ਪਕਾਉਣਾ, ਰੋਟੀ ਖਾਣ ਤੱਕ ਹੀ ਮਨੁੱਖ ਸੀਮਤ ਹੈ। ਖੂਨ ਤੇ ਪਰਮਾਤਮਾ ਨੇ ਬਣਾਉਣਾ, ਕੋਈ ਅਸੀਂ ਥੋੜੀ ਬਣਾਉਣਾ, ਉਹ ਸਾਡੇ ਹੱਥ ਚ ਰੱਖਿਆ ਹੀ ਨਹੀਂ ਉਸਨੇ। ਖਾਦੇ ਭੋਜਨ ਦਾ ਖੂਨ ਨਾ ਬਣੇ ਤਾਂ ਫਿਰ ਅਸੀਂ ਹੋ ਸਕਦੇ ਹਾਂ? ਗੁਰਦੁਆਰੇ ਆਉਣਾ, ਸਤਸੰਗ ਕਰਨਾ, ਬਾਣੀ ਜਪਣਾ, ਵਾਹਿਗੁਰੂ ਮੰਤਰ ਜਪਣਾ, ਇਬਾਦਤ ਕਰਨਾ, ਅੰਮ੍ਰਿਤ ਵੇਲੇ ਉੱਠਣਾ ਹੈ ਤੇ ਮਨੁੱਖ ਨੇ ਕਰਨਾ ਹੈ। ਪਰ ਕੋਈ ਸਮਾਧੀ ਲੀਨ ਹੋ ਜਾਏ ਤੇ ਉਹਦੀ ਬਖਸ਼ਿਸ਼ ਹੈ, ਉਹਤੇ ਉਹਦੀ ਰਹਿਮਤ ਹੈ, ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ ਹੀ ਨਹੀਂ। ਇਸ ਚੱਕਰ ਚ ਨਾ ਪੈਣਾ, ਇਹ ਉਹਦੀ ਰਹਿਮਤ ਹੈ। ਮੂਸਾ ਕਹਿੰਦਾ ਸੀ ਇਹ ਖੁਦਾ ਤੇਰੀ ਰਹਿਮਤ ਮੇਰੇ ਤੇ ਹਮੇਸ਼ਾ ਬਰਸਦੀ ਸੀ, ਅੱਜ ਕੀ ਹੈ, ਅੱਜ ਮੇਰਾ ਮਨ ਕਿਉਂ ਨਹੀਂ ਜੁੜਿਆ ਤੇਰੇ ਚ? ਅਲਹਾਮ ਹੋਇਆ, ਨਹੀਂ ਜੁੜ ਸਕੇਗਾ, क्यों तू अज एक जुड़े हुए नु तोड़ के आया, एक जुड़े हुए नु तोड़ के आया। वो जड़ा अलहाम होया है उन्हों मौलाना रोम ने अपनी मसनवी च इंज लिखे है, तू बराए वसल करदन आमदी ने बराए फसल करदन आमदी। तू इस दुनिया दे जोड़न नहीं आया, तोड़न नहीं, तू तो तोड़ के रख देता है। पामे ओ ना समझ सी पर उन्हें मेरे नाल संबंध जोड़ लिया सी। वो जिहड़े अपने गुण मेरे सामने रखदा पिया सी मैनू बड़े प्यारे लगे, बहुत प्यारे लगे। एक गल होर भी अर्ज करदे आ, अगर मनुख चतर ते चलाक नहीं है ते संसार विच कामयाब नहीं हो सकेगा, पर मनुख भोला नहीं है धर्म दी दुनिया च कामयाब नहीं हो सकेगा। चलाक बंदे दी धर्म दुनिया च नहीं चलती, भोला बा संसार विच नहीं चलता। कबीर कहिंदे ने चतराई ना चतर भुज पाईए, रे जन मन माधो सिउ लाईए। गुरु नानक देव जी महाराज कहिंदे ने सह सियाणपां लख होवे तां इक ना चले ना, चतराईआं सियाणपां आवे किते ना का। कितनी चतराई कठी कर ले, कितना पार दा ज्ञान कठा कर ले, कितनी सियाणप कठी कर ले, कितना तू चराक हो जाए, हाजर जवाब हो जाए, परमात्मा दी दुनिया च नहीं चलती। उत्थे ते भोला भा चलता है, मासूमियत चलती है, उत्थे ते श्रद्धा कम आउंदी है, उत्थे ते अंदरों बाहरों एक हो जाना एक कम आउंदा है। अलहाम होया तू बराए वसल करदन आमदी ने बराए फसल करदन आमदी। तेनू मैं भेजिया सी जगत विच लोगां दे दिल जोड़न वास्ते, पर तू तिक जुड़े नू तोड़ के आ गया। वो जिहड़े गुण अपने दसदा पिया सी मैनू बड़े प्यारे लगे, बहुत प्यारे लगे, तू ते तोड़ के रख दिता। जा हुण तू मेरे नाल तां जुड़ सकेगा, पहले उन्हू जोड़ के आ, उन्हू जाके कह खुदा तेरे वर गई। इतिहास है मूसा वापस आया, ओदे पैरी पे उस कोल माफी मंगी है, पता की आखे, ऐ आयाली खुदा कहिंदा खुदा तेरे वर गई है, तेरे वर गई। साढ़े गुणा ते भी नहीं रिझिया, साढ़े ज्ञान ते भी नहीं रिझिया, तेरे भोले बा ते रिझ गए। इन्हों भाई साहब भाई गुरुदास जी कहिंदे ने कहां को करे कछ होत ना कहूं के किए, जां की प्रभ मान ले सर्व सुख ताहे जीव, जिदी मन लवे। और उन्हों भोले चंगे लगदे ने, भगत भोले हुंदे ने। भोले भाए मिले रगर आया, भगत कबीर जी कहिंदे ने कहत कबीर भगत कर पाया, भोले भाए मिले रगर आया। भारत देच एक चोटी दे जोगी नू भोला नाथ करके कहिंदे ने शिव जी नू, भोला नाथ, भोला भोला भोला। परमात्मा दी दुनिया च ए भोलापन चलदा है। धन गुरु नानक देव जी महाराज कहिंदे ने सह सियाणपां लख होवे, पर ए सैकड़े तरह दियां लखां तरह दियां सियाणपां नावन संसार दे ते कामयाबी नहीं हासिल कर सकता, पर निरंकार दी दुनिया च नहीं चलदी है, धर्म की दुनिया च नहीं चलती। जब अंतरमुखी होना है सारिया सियाणपां नूं परे रख देना है, सियाणपां दे आसरे ते बाहर दी सियाणपां दे आसरे दे उत्ते मनुख दे हंकार दी यात्रा है, निरंकार दी यात्रा नहीं। इतनी मैं अर्ज कर रहा, अहंकार सब तो अगे होना चाहता है, सब तो अगे होना चाहता है। विनयवा मनुख सब तो पिछे होना चाहता है, सब तो पिछे होना चाहता है। हैरानगी है कि भगत जन अवतारी पुरुष थां थां ते अपने आप नूं कह देंदे ने असी कोई चंगे नहीं, कोई भले नहीं। गुरु नानक देव जी महाराज ते ऐलानिया कहिंदे ने हम नहीं चंगे, बुरा नहीं कोए, प्रणवत नानक तारे सोए। शेख शरफ सूफी फकीर दे पोतरे ने गुरु नानक दे प्रश्न कर दिता सी, कौन हो तुसी, थोड़े बोला ने प्रभावित बड़ा कीता, थोड़े इत्थे आउन नाल फिजा बड़ी मुअत्तर हो गई है, तुसी साडे कोल की बैठे हो, इंज लगदा जिवें खुदा बैठ गए, कौन हो तुसी। जद बार बार शेख शरफ सूफी फकीर दे पोतरे ने पुछिया कौन हो तुसी, भावें व्याकरण दे ग्रामर दे ज्ञानी इस दे भिन्न भिन्न अर्थ करते ने, सतगुरिन जवाब देंदे ने, मानस मूरत नानक नाम, श्री राग दा शब्द है, मनुख दी मूर्तियां मनुखा, मानस मूरत नानक नाम पर करणे कुत्ता दर फरमान। इतनी विनम्रता, इतनी निर्माणता, जवसी साहब दियां चार पौड़ियां दे कुदरत दी विचार है। कुदरत कौन कहां विचार, वार ना जावा एक वार, जो तुद भावे साई भलीकार, तू सदा सलामत निरंकार। इहदे च पहले चानण पख नूं साहिब लैंदे ने, असंख जप असंख वाह, कुदरत दे च की हो रहा और कौन कौन ने, बड़े जपीश्वर ने, बड़े तपीश्वर ने, बड़े भगत ने, बड़े ज्ञानी ने, बड़े दानी ने, असंख जप असंख भाव, असंख पूजा असंख तपता, असंख ग्रंथ मुख वेद पाठ, असंख जोग मन रहे उदास। इस तरह का खुलासा सुखमनी साहब दे गुरु अर्जन देव जी महाराज ने भी किया, कई कोट हुए पुजारी, कई कोट आचार व्यवहारी, पता नहीं कितना यह चानण पख। फिर सतगुरु रात नूं अगे करदे ने, रात भी है, असंख मूर्ख अंधकोर, असंख चोर हराम कोर, असंख अमर कर जाए जो, जबरदस्ती अपना हुक्म चलांदे ने, अगले दी तौफीक भी नहीं देखते कि अगला ये हुक्म मन भी सकेगा कि नहीं, इतनी उसकी समर्था भी है कि नहीं, पालना भी कर सकेगा कि नहीं, पर भार बोझ बन जांदे ने, जबरदस्ती चलांदे, असंख अमर कर जाए जो, असंख गलवड हत्या कमाई, असंख पापी पाप कर जाए। इन्हां सारियां दी गिणती करदियां करदियां करदियां करदियां तीन पंक्तियां दे ते मूल पंक्ति ये कुदरत कौन कहा विचार, पर इस पौड़ी दे च नहीं है, तीन पौड़ियां दे च मूल पंक्ति यही है, कुदरत कौन कहा विचार। पता इस पौड़ी दे च केड़ी पंक्ति है, नानक नीच कहे विचार, नीचा की गिणती करदया करदया, मूर्खा की गिणती करदया करदया, पापिया की गिणती करदया करदया, चोरा की गिणती करदया करदया, फिर उसे कतार दे उसे लाइन सतगुरु आप खड़े हो जाते। नानक नीच कहे विचार, इन्हां नीचा की विचार करने वाला कौन है, ये गिणती कौन कर रहा है। नानक नीच कहे विचार, वारे ना जावा एक वार, जो तुद भावे साई वलिकार, तू सदा सलामत निरंकार। एक होर पहलू भी इतिहासक में थोड़े सामने रखा, गोविंदवाल साहब की गल है। धन गुरु अमरदास जी महाराज अपने सिंघासन ते बैठे, गुरु अंगद देव जी महाराज दे साहिबजादे दातू जी शरीकां दे भड़काए हुए क्रोध नाल भरे हुए आ गए। संगत च आउंदे आई खिच के लत मारी धन गुरु अमरदास नूं, सिंघासन ते साडा सी तुसी जा बैठे, सौगात ते साडी सी तुसी सिंघासन ते बैठ गए, खिच के सीने च लत मारी, सतगुरु थले गिर गए, बिरध शरीर सी 84 साल दी आयु, ओ जवान बिल्कुल नौजवान ताकतवर, गिरदियां सार सतगुरु अपने आप नूं संभालदे ने ते दातू दे चरण पकड़ लै, ते जो कुछ मुखार बिन तो बोले ने कवि संतोख सिंह जी ने गुरु प्रताप सूरज दे च इंज लिखे ने, एक तो सेवा करत रहे हूं, दुतिये बैते बिरद भए हूं, या ते अदक शरीर कठोरा। दातू जी मेरा शरीर बड़ा सख्त है, हड्डियां बड़ियां करड़ियां ने, क्योंकि एक उम्र मेरी बहुत ज्यादा हो गई है, बुढ़ा हो गया, वृद्ध शरीर है, हड्डियां सख्त ने, चमड़ी सख्त है। दूसरा, मैं सेवा करड़ी करदा रहा, तप्पड़ झाड़दा रहा, लकड़ फाड़दा रहा, लंगर वंडदा रहा, लंगर बनांदा रहा, पानी ढौंदा रहा, करड़ी सेवा करदा रहा, उस नाल मेरा शरीर करड़ा हो गया। दूतीए बहते बिरद बहो, या ते अधिक शरीर कठोरा, तुमरे चरण मर्दर नहीं थोरा। थारे चरण थोड़े पैर बड़े कोमल, बड़े कोमल, मेरा शरीर बड़ा सख्त, तुसी खिच के मैनू लत मारीए, थोड़े चरणा कोई मौत ते नहीं आई, कोई तकलीफ ते नहीं हुई। दातू हैरान, खिच के लत भी मैं मारी, ते हाथ जोड़ के मेरे अगों खड़े, इन्ने विनम्रता। मक्के दे इमाम ने खिच के गुरु नानक दे सीने च लत मारी है, जीवन मारी लत दी, केड़ा सुत्ता कुफर कुफारी। कि कौन महान काफरां दा काफर सुत्ता पे, सीने च खिच के लत मारी। वकत दा रैबरी पुरुष, ब्रह्म ज्ञान दी मूर्ति, तमाम रब्बी शक्तियां नाल भरिया होया हिरदा, कि कौन महान काफरां दा काफर है, खुदा दे घर दी तरफ पैर करके सुत्ता पे। उत्थे सतगुर कहंदे ने, ऐ इमाम, जिस पासे खुदा नहीं है उस पासे मेरे पैर कर दे। भाव ते इतना सी, मैं जिधर देखना है ते खुदा ही है, ते खुदा ही। भाई गुरुदास जी लिखते ने, फिरिया मक्का कला दिखाई, सीने च लत खा के, और महान गाल सुन, बहुत वड्डी गाल है, कौन काफरां दा महान काफर सुत्ता पै, किसे सुहागण नूं वेसवा कह देना है, बहुत वड्डी गाल है। रब नाल जुड़ी हुई आत्मा नूं काफर कह देना, ये केड़ा सुत्ता कुफर कुफारी। पर सतगुर सहन कर गए। बाहर दी यात्रा सारी हंकार दी यात्रा है, अंदर दी यात्रा निरंकार दी और विनम्रता दी यात्रा है। बाहर दी यात्रा में सब कुछ हो जावा और सब तो अग्गे निकल जावा, अंदर दी यात्रा में सब कुछ खो जावा, मिट जावा, कुछ भी नहीं, कुछ भी नहीं। अंदर मनुख ना कुछ हो के सब कुछ हो जाता है, और बाहर सब कुछ होके भी कख नहीं आता। यह भी मैं अर्ज करते हैं, यह भी ध्यान गोचरे है। बाहर अगे निकल के भी इन पता चल जाता है कुछ भी नहीं। ठीक है, मैं बथेरिया तो धन तो अगे निकल गया, शक्ति तो अगे निकल गया, प्रभुता तो अगे निकल गया, या कला दे च अगे हाँ, गुणा दे च अगे हाँ, रूप दे च अगे हाँ, रंग दे च अगे हाँ, जात दे च अगे हाँ। बाहर सब कुछ मिलके भी पता चल जाता है कुछ नहीं मिलेगा, बाहर सब कुछ होके भी पता चलता है मैं कुछ भी नहीं, कुछ भी नहीं। और अंदर जद मनुख सब कह देता है मैं कुछ भी नहीं, कुछ भी नहीं, और इस अवस्था ते पहुंच जाता है, सब कुछ हो जाता है, बूंद सागर हो जाती है, परमात्मा वर्गा हो जाता है। अंदर दी यात्रा विनम्रता दी यात्रा है, ना कुछ होने दी यात्रा है, मैं कुछ भी नहीं, मैं कुछ भी नहीं, मैं कुछ भी नहीं। बड़ा सुंदर इस दे ते एक आलम ने अपना ख्याल दिता है, अज राह चुनार के सलामत न कुनत, समाप्ति करिए, रस्ते दिच इस ढंग नाल चल कि तेरे चलन नाल किसे दा रस्ता ना रुके, तू किसे दे रस्ते दा रोड़ा ना बने, तू किसे दे रस्ते दा कंडा ना बने, तू किसी चलदे मनुख दे पैरां नूं रोकी ना। अज राह चुनार के सलामत ना कुनद, कई मनुख मनुख नहीं आंदे, रोड़े आंदे ने, कंडे आंदे ने, उन्हां दी कोशिश आंदी है रोकिए, ये पछड़िया ही रहे। अज राह चुनार के सलामत ना कुनद, ਬਾਖਲਕ ਚੁਨਾ ਜ਼ੀ ਕੇ ਕਿਆਮਤ ਨਾ ਕੁਨਤ, ਖਲਕਤ ਵਿੱਚ ਮਖਲੂਕ ਵਿੱਚ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਨਾਲ ਕਿਆਮਤ ਨਾ ਹੋਵੇ। ਕਈ ਬੰਦੇ ਬੰਦੇ ਨਹੀਂ ਆਉਂਦੇ, ਬਸ ਚਿੰਗਾਰੀਆਂ ਹੀ ਆਉਂਦੇ ਨੇ। ਜਿੱਥੇ ਬੈਠੇ ਕੋਈ ਨਾ ਕੋਈ ਭਾਂਬੜ ਤੇ ਬਾਲਣਗੇ, ਕੋਈ ਨਾ ਕੋਈ ਅੱਗ ਤੇ ਲਾਉਣਗੇ, ਕੁਛ ਨਾ ਕੁਛ ਤੇ ਚਿੰਗਾਰੀ ਛੋੜਨਗੇ। ਬਾਖਲਕ ਚੁਨਾ ਜ਼ੀ ਕੇ ਕਿਆਮਤ ਨਾ ਕੁਨਤ, ਦਰ ਮਸਜਿਦ ਗਰ ਰਵੇ ਕੇ ਚੁਨਾ ਜਾਓ ਕੇ ਤੋਰਾ, ਦਰ ਪੇਸ਼ ਨਾ ਖਵਾਨਦ ਉਹ ਇਮਾਮਦ ਨਾ ਖੁਨਦ। ਕਦੀ ਤੇਰਾ ਖਿਆਲ ਆਵੇ ਨਾ ਕਿ ਮੈਂ ਮਸਜਿਦ ਦੇ ਜਾਣਾ ਹੈ ਤੇ ਨਮਾਜ਼ ਪੜ੍ਹਨੀ ਹੈ, ਅੱਗੇ ਅੱਗੇ ਹੋ ਕੇ ਨਮਾਜ਼ ਨਾ ਪੜ੍ਹੀ, ਮਤਾਂ ਤੇਰੇ ਅਗਰ ਖਿਆਲ ਪੈਦਾ ਹੋ ਜਾਏ ਮੈਂ ਇਮਾਮ ਹਾਂ ਔਰ ਮੈਂ ਖੁਦਾ ਦੇ ਘਰ ਦੇ ਚ ਵੀ ਨੰਬਰ ਵਨ ਹਾਂ, ਮੇਰਾ ਪਹਿਲਾ ਨੰਬਰ, ਬਾਕੀ ਸਭ ਪਛੜੇ ਹੋਏ ਨੇ, ਬਾਕੀ ਕੀ ਨੇ, ਕੁਛ ਵੀ ਨੇ। ਇਸ ਘਰ ਦੇ ਤੇ ਜੋ ਕੁਛ ਨਾ ਕੁਛ ਹੋ ਜਾਂਦਾ ਹੈ ਉਹ ਸਭ ਕੁਛ ਹੋ ਜਾਂਦਾ ਹੈ, ਔਰ ਜੋ ਸਭ ਕੁਛ ਹੋਣ ਦੀ ਕੋਸ਼ਿਸ਼ ਕਰਦਾ ਹੈ ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਇੱਕ ਹਕੀਕਤ ਹੈ, ਇੱਕ ਬਹੁਤ ਸੱਚਾਈ ਹੈ, ਸਭ ਕੁਛ ਹੋਣ ਦੇ ਚ, ਸਭ ਕੁਛ ਹੋ ਜਾਵਾਂ ਉਸ ਦੇ ਚ ਮਨੁੱਖ ਜਿਤਨੀ ਮਿਹਨਤ ਕਰਦਾ ਹੈ, ਯਤਨ ਕਰਦਾ ਹੈ, ਉਹਦਾ ਸਵਾ ਭਾਗ ਵੀ ਮਨੁੱਖ ਇਸ ਦੇ ਚ ਨਹੀਂ ਲਾਉਂਦਾ ਕਿ ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਔਰ ਵਾਕਈ ਜਿਸ ਦਿਨ ਇਹ ਨਾ ਕੁਛ ਹੋ ਜਾਂਦਾ ਹੈ ਸਭ ਕੁਛ ਹੋ ਜਾਂਦਾ ਹੈ। ਬੀਜ ਨਾ ਕੁਛ ਹੋ ਕੇ ਇੱਕ ਦਿਨ ਫਲ ਬਣ ਜਾਂਦਾ ਹੈ, ਦਰਖਤ ਬਣ ਜਾਂਦਾ ਹੈ, ਪਰ ਪਹਿਲੇ ਹੀ ਤੇ ਮਿਟਦਾ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਤਾਂ ਮੈਂ ਅਰਜ਼ ਕਰਾਂ, ਇੱਕ ਬਾਹਰ ਦੀ ਯਾਤਰਾ ਹੈ, ਇੱਕ ਅੰਦਰ ਦੀ ਯਾਤਰਾ ਹੈ, ਇੱਕ ਅਹੰਕਾਰ ਦੀ ਯਾਤਰਾ ਹੈ, ਇੱਕ ਨਿਰੰਕਾਰ ਦੀ ਯਾਤਰਾ। ਇਹਨੂੰ ਮੈਂ ਪੂਰਨ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਚੋਂ ਖੋਲਣਾ ਸੀ, ਪਰ ਸਮਾਂ ਆਪਣੇ ਢੰਗ ਨਾਲ ਜੋ ਹੈ ਚਲਾ ਗਿਆ। ਦੋ ਮਿੰਟ ਮੈਂ ਆਪ ਜੀ ਦੇ ਹੋਰ ਲਵਾਂ। ਅੰਦਰ ਦੀ ਯਾਤਰਾ ਨੂੰ ਹੀ ਧਿਆਨ ਸਾਧਨਾ ਕਹਿੰਦੇ ਨੇ। ਧਿਆਨ ਦਾ ਅੰਦਰ ਜਾਣਾ, ਧਿਆਨ ਦਾ ਬਾਹਰ ਜਾਣਾ, ਬਾਹਰ ਦੀ ਯਾਤਰਾ। ਬਾਹਰ ਮਨੁੱਖ ਉਦੋਂ ਦੁਖੀ ਹੋ ਜਾਂਦਾ ਜਦ ਉਸ ਤੋਂ ਕੋਈ ਅੱਗੇ ਹੈ, ਉਸ ਤੋਂ ਕੋਈ ਅੱਗੇ ਹੈ, ਕਿਸੇ ਚੀਜ਼ ਦੇ ਚ ਵੀ ਅੱਗੇ ਹੋਵੇ, ਪ੍ਰਭਤਾ ਚ ਅੱਗੇ, ਧਨ ਦੇ ਚ ਅੱਗੇ, ਸ਼ਕਤੀ ਦੇ ਚ ਅੱਗੇ, ਕਲਾ ਦੇ ਚ ਅੱਗੇ, ਗੁਣਾਂ ਦੇ ਚ ਅੱਗੇ, ਰੂਪ ਰੰਗ ਦੇ ਚ ਅੱਗੇ, ਕਿਸੇ ਚੀਜ਼ ਦੇ ਚ ਹੀ ਅੱਗੇ, ਦੁਖੀ ਹੋ ਜਾਏਗਾ। ਤੋ ਸਾਰੀ ਦੁਨੀਆਂ ਚ ਮਨੁੱਖਾਂ ਨੂੰ ਬਹੁਤਾ ਦੁੱਖ ਇਸ ਗੱਲ ਦਾ ਆਉਂਦਾ ਹੈ ਇਹ ਅੱਗੇ ਕਵਾਂ। ਆਪਣੇ ਹੀ ਦੁੱਖ ਮਨੁੱਖ ਦੇ ਬਥੇਰੇ ਆਉਂਦੇ ਨੇ, ਪਰ ਇੱਕ ਦੁੱਖ ਹੋਰ ਸਹੇੜ ਲੈਂਦਾ ਹੈ, ਇਹ ਅੱਗੇ ਕਿਉਂ? ਇਸ ਨੂੰ ਪਰਾਈ ਤਾਤ ਕਹਿੰਦੇ ਨੇ, ਮਹਾਰਾਜ ਨੇ ਜ਼ਿਕਰ ਕੀਤਾ। ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭੱਲਾ, ਪਰਾਈ ਤਾਤ ਲਈ ਫਿਰਦਾ, ਇਹ ਅੱਗੇ ਕਿਉਂ? ਅੰਦਰ ਦੀ ਯਾਤਰਾ, ਜਦ ਕੋਈ ਅੱਗੇ ਆਉਂਦਾ ਹੈ ਤਾਂ ਖੁਸ਼ ਹੋ ਜਾਂਦਾ ਹੈ, ਉਹਦੇ ਕਦਮਾਂ ਵਿੱਚ ਬੈਠ ਕੇ ਪ੍ਰਸੰਨ ਹੁੰਦਾ ਹੈ। ਹਰ ਕੇ ਸੰਤ ਬਤਾਓ ਮਾਰਗ, ਹਾਂ ਪਿੱਛੇ ਲਾਗ ਚਲੀ, ਪਿੱਛੇ ਚੱਲਣ ਵਿੱਚ ਖੁਸ਼ੀ ਹੁੰਦੀ ਉਸ, ਉੱਥੇ ਨਾ ਕੁਛ ਹੋਣ ਵਿੱਚ ਉਹਨੂੰ ਖੁਸ਼ੀ ਮਿਲਦੀ ਹੈ। ਜਦ ਕੋਈ ਅੱਗੇ ਜਾ ਰਿਹਾ ਆਉਂਦਾ ਹੈ ਉਹਦੀ ਉਮੰਗ ਵੱਧ ਜਾਂਦੀ ਹੈ, ਤਰੰਗ ਵੱਧ ਜਾਂਦੀ ਹੈ, ਸਿਰਫ ਮੈਂ ਹੀ ਪ੍ਰਭੂ ਦੇ ਮਾਰਗ ਤੇ ਨਹੀਂ ਚੱਲਿਆ, ਕੋਈ ਹੋਰ ਵੀ ਚੱਲਿਆ ਔਰ ਬਹੁਤ ਅੱਗੇ ਲੰਘਿਆ, ਬਹੁਤ ਅੱਗੇ ਲੰਘਿਆ, ਉਹਨੂੰ ਖੁਸ਼ੀ ਮਿਲਦੀ ਹੈ। ਬਾਹਰ ਦੀ ਯਾਤਰਾ ਜੋ ਅੱਗੇ ਲੰਘਿਆ, ਜੈਲਸੀ ਆਉਂਦੀ ਹੈ, ਈਰਸ਼ਾ ਆਉਂਦੀ ਹੈ, ਤਾਤ ਆਉਂਦੀ ਹੈ, ਪਰ ਅੰਦਰ ਦੀ ਯਾਤਰਾ ਜਦ ਕੋਈ ਅੱਗੇ ਲੰਘ ਜਾਏ ਖੁਸ਼ੀ ਆਉਂਦੀ ਹੈ। ਔਰ ਅੰਦਰ ਦੀ ਯਾਤਰਾ ਜਿਸ ਦਿਨ ਮਨੁੱਖ ਨਾ ਕੁਛ ਹੋ ਜਾਂਦਾ ਹੈ ਉਸ ਦਿਨ ਪਰਮਾਤਮਾ ਹੋ ਜਾਂਦਾ ਹੈ, ਇਸ ਦਾ ਜੋ ਪੂਰਨ ਖੁਲਾਸਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਬਿਆਨ ਕੀਤਾ। ਕਿਸੇ ਵਕਤ ਸਤਿਗੁਰ ਨੇ ਫਿਰ ਨਦੀ ਨਾਉ ਸੰਜੋਗੀ ਮੇਲੇ ਕਰਾਏ ਤੇ ਖੋਲਾਂਗੇ ਅੱਜ ਇਤਨੀ ਸੇਵਾ ਪ੍ਰਵਾਨ ਕਰਨੀ, ਸਾਹਿਬ ਰਹਿਮਤ ਕਰਨ ਤੁਹਾਡੇ ਧਿਆਨ ਨੂੰ ਅੰਤਰਮੁਖੀ ਲੈ ਜਾਣ। ਯਾਤਰਾ ਅੰਦਰ ਦੀ ਹੋਵੇ ਔਰ ਅੰਦਰ ਦੀ ਯਾਤਰਾ ਵਿੱਚ ਜਿਹੜੇ ਗੁਣ ਪਨਪਦੇ ਨੇ ਉਹ ਕਾਗਜ਼ੀ ਫੁੱਲ ਨਹੀਂ ਆਉਂਦੇ, ਪਲਾਸਟਿਕ ਦੇ ਫੁੱਲ ਨਹੀਂ ਆਉਂਦੇ, ਅਸਲੀ ਫੁੱਲ ਆਉਂਦੇ ਨੇ। ਉਹਨਾਂ ਵਿੱਚ ਜਿੰਦ ਜਾਨ ਆਉਂਦੀ ਹੈ, ਉਹਨਾਂ ਦੀ ਬਾਕਾਇਦਾ ਬੁਨਿਆਦ ਆਉਂਦੀ ਹੈ, ਔਰ ਉਹ ਐਸੇ ਗੁਣ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਪਰਮਾਤਮਾ ਸਦਕੇ ਜਾਂਦਾ, ਪਰਮਾਤਮਾ ਗਲਵਕੜੀ ਚ ਲੈਂਦਾ। ਇਸ ਵਾਸਤੇ ਭਗਤ ਪਰਮਾਤਮਾ ਨੂੰ ਪਿਆਰੇ ਨੇ, ਭਗਤ ਸਭ ਤੋਂ ਨੇੜੇ ਨੇ, ਸਤਿਗੁਰ ਸਾਰਿਆਂ ਨੂੰ ਭਗਤੀ ਦਾ ਤੋਹਫਾ, ਭਗਤੀ ਦਾ ਇਹ ਮਹਾਨ ਦਾਨ ਝੋਲੀ ਵਿੱਚ ਪਾਵੇ ਤਾਂ ਕਿ ਸਾਡਾ ਜੀਵਨ ਧਨ ਧਨ ਹੋ ਜਾਏ। ਮੈਂ ਫਿਰ ਅਰਜ਼ ਕਰਾਂ, ਸੁਣ ਕੇ ਭਰੋਸਾ ਬਣਦਾ, ਪਰ ਭਰੋਸਾ ਸਾਡਾ ਕੋਈ ਤੋੜ ਸਕਦਾ? ਨਿੱਕੀ ਨਿੱਕੀ ਗੱਲ ਤੇ ਭਰੋਸੇ ਟੁੱਟ ਜਾਂਦੇ ਨੇ।
1: You're listening to KRPI 1550 Radio, Ferndale, Washington.
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

ਇਹਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਬਾਰ ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ। ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ। ਕਈ ਦਫਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ, ਕਰਦਾ ਕੁਛ ਹੋਰ ਪਿਆ ਆਉਂਦਾ, ਵਿਚਾਰ ਦੇ ਅੰਦਰ ਕੁਛ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਛ ਹੋਰ ਪ੍ਰਗਟ ਕਰ ਰਿਹਾ ਹੁੰਦਾ। ਅੰਦਰ ਚਿੰਤਨ ਯਾਦਾਂ ਤੇ ਕੁਛ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ। ਮਨੁੱਖ ਜੋ ਕੁਛ ਕਰਦਾ ਰਹਿੰਦਾ ਮਨੁੱਖ ਉਹ ਨਹੀਂ ਹੈ, ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ ਮਨੁੱਖ ਉਹੀ ਕੁਛ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਧਰਮ ਕਹਿੰਦਾ ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਛ ਹੈ। ਜਿਸ ਨੂੰ ਬਾਰ ਬਾਰ ਸੋਚਦਾ ਹੈ, ਜਿਸ ਦੇ ਬਾਰ ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ, ਯਾਦ ਦਾ ਹਿੱਸਾ ਬਣ ਜਾਂਦਾ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ, ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਮਨੁੱਖ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ, ਮਨੁੱਖ ਉਹੀ ਕੁਛ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਗੁਰਦੁਆਰੇ ਚ ਬੈਠ ਕੇ ਵੀ ਬੁਰਾ ਸੋਚ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਗੁਰਦੁਆਰੇ ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਕਿਸੇ ਧਾਰਮਿਕ ਸਥਲ ਵਿੱਚ ਬੈਠ ਕੇ, ਮੰਦਰ ਵਿੱਚ ਬੈਠ ਕੇ, ਮਸਜਿਦ ਵਿੱਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ, ਸਿਰਫ ਪਰਮਾਤਮਾ ਨੂੰ ਪਤਾ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ, ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨੇ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨੇ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅੰਤਰਯਾਮੀ ਹੈ। ਭਾਈ ਗੁਰਦਾਸ ਇੱਕ ਪੰਕਤੀ ਵਿੱਚ ਕਹਿੰਦੇ ਨੇ, ਅੰਤਰਯਾਮੀ ਸੁਨ ਕੰਪਤ ਹੂੰ ਅੰਤਰਗਤ। ਹੇ ਪ੍ਰਭੂ, ਮੈਂ ਤੇ ਕੰਬ ਜਾਂਦਾ ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ, ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ, ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ।
ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ ਮਨੋਵਿਗਿਆਨਕ? ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ, ਦੁਨੀਆਂ ਵਿੱਚ ਮਿੱਤਰਤਾ ਭੰਗ ਹੋ ਜਾਏਗੀ, ਰਿਸ਼ਤੇਦਾਰੀ ਵੀ ਟੁੱਟ ਜਾਏਗੀ, ਕੁਛ ਵੀ ਨਹੀਂ ਰਹੇਗਾ। ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋ, ਗਲਤ ਨਾ ਸੋਚਦਾ ਹੋਵੇ, ਗਲਤ ਯਾਦਾਂ ਨਾ ਚੱਲਦੀਆਂ ਹੋਣ? ਮਨੋਚਿੰਤਕ ਤੇ ਕਹਿੰਦੇ ਨੇ ਜਿਸ ਨਾਲ ਬਹੁਤ ਪਿਆਰ ਹੈ, ਮਿੱਤਰ ਹੈ, ਉਹਦੇ ਬਾਰੇ ਵੀ ਕਦੀ ਮਾੜੀ ਸੋਚ ਨਹੀਂ ਚੱਲ ਸਕਦੀ ਹੈ, ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ, ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ, ਪਤੀ ਬਾਰੇ ਵੀ ਚੱਲ ਸਕਦੀ ਹੈ, ਬੱਚਿਆਂ ਬਾਰੇ ਵੀ ਚੱਲ ਸਕਦੀ। ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ, ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ, ਜਿਸ ਬਾਰੇ ਬੁਰੇ ਵਿਚਾਰ ਇਸਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ, ਦੇਖ ਹੀ ਨਹੀਂ ਸਕਦਾ, ਕੋਲ ਬੈਠਾ ਹੋਵੇ ਭਾਵੇਂ। ਤਾਂ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਆਜ਼ਾਦ ਹੈ। ਹਾਂ, ਮਨ ਤੇ ਨਿਗਾਹ ਪਰਮਾਤਮਾ ਦੀ, ਕਿਉਂਕਿ ਉਹ ਵਿਆਪਕ ਹੈ ਤਾਂ ਉਹਦਾ ਵੇਖਣਾ ਵੀ ਵਿਆਪਕ ਹੈ, ਉਹ ਵਿਆਪਕ ਹੈ ਉਹਦਾ ਸੁਣਨਾ ਵੀ ਵਿਆਪਕ ਹੈ। ਵੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰਹਿ। ਹਰ ਵਕਤ ਕੋਈ ਮਨੁੱਖ ਕਿਸੇ ਨੂੰ ਨਹੀਂ ਦੇਖ ਸਕਦਾ, ਕੋਈ ਬੱਚੇ ਹਰ ਵਕਤ ਮਾਂ ਬਾਪ ਦੀ ਨਿਗਾਹ ਥੱਲੇ ਨਹੀਂ ਆਉਂਦੇ, ਭਰਾ ਦੀ ਨਿਗਾਹ ਥੱਲੇ ਹਰ ਵਕਤ ਭਰਾ ਨਹੀਂ ਆਉਂਦਾ, ਪਤੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤਨੀ ਨਹੀਂ ਆਉਂਦੀ, ਔਰ ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤੀ ਨਹੀਂ ਆਉਂਦਾ। ਪਰ ਸਾਰੇ ਸੰਸਾਰ ਦੇ ਜੀਵ ਪਰਮਾਤਮਾ ਦੀ ਨਿਗਾਹ ਦੇ ਥੱਲੇ ਨੇ, ਔਰ ਹਰ ਵਕਤ ਹਰ ਵਕਤ ਸਭ ਕੁਝ ਉਸਦੀ ਨਿਗਾਹ ਦੇ ਥੱਲੇ। ਵੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਸਭ ਤੋਂ ਵੱਡੀ ਸਿਆਣਪ ਹੈ, ਅਕਲਮੰਦੀ ਹੈ, ਨੇੜੇ ਕਰਕੇ ਜਾਣਦਾ ਹੈ, ਪਰਮਾਤਮਾ ਨੇੜੇ ਹੈ, ਦੇਖ ਰਿਹਾ, ਮੈਨੂੰ ਸੁਣ ਰਿਹਾ। ਇਹ ਸਭ ਤੋਂ ਵੱਡੀ ਅਕਲਮੰਦੀ ਹੈ, ਇਹ ਸਭ ਤੋਂ ਵੱਡੀ ਦਾਨਿਸ਼ਮੰਦੀ ਹੈ, ਔਰ ਇਹ ਸਭ ਤੋਂ ਵੱਡੀ ਮੂਰਖਤਾ ਹੈ ਕਿ ਰੱਬ ਕਿੱਥੇ ਦੇਖਦਾ। ਕਾਨੂੰਨ ਦੀ ਤੇ ਪਹੁੰਚ ਹੈ ਕੋਈ ਨਹੀਂ, ਸਮਾਜ ਤੇ ਦੇਖਦਾ ਨਹੀਂ ਪਿਆ ਤੇ ਰੱਬ ਨੂੰ ਮੰਨਦਾ ਨਹੀਂ, ਉਹ ਕਿੱਥੇ ਦੇਖਦਾ ਜੋ ਕੁਝ ਕਰਨਾ ਹੈ ਕਰ। ਮਹਾਰਾਜ ਕਹਿੰਦੇ ਨੇ ਪ੍ਰਭ ਸਭ ਕੁਛ ਜਾਣੇ ਜਿੰਤੂ ਕੀ ਆ, ਤੂੰ ਜੋ ਸੋਚਦਾ ਰਹਿੰਦਾ ਸਭ ਕੁਝ ਪ੍ਰਭੂ ਨੂੰ ਪਤਾ। ਨਹੀਂ ਪਤਾ ਹੋਵੇਗਾ ਕਾਨੂੰਨ ਨੂੰ ਤੂੰ ਬਚ ਗਿਆ ਹੋਵੇਗਾ, ਨਹੀਂ ਪਤਾ ਸਮਾਜ ਨੂੰ ਤੇਰੀ ਇੱਜ਼ਤ ਮਾਣ ਮਰਿਆਦਾ ਬਣੀ ਹੋਈ ਹੈ, ਲੇਕਿਨ ਪ੍ਰਭੂ ਨੂੰ ਤੇ ਪਤਾ ਪਤਾ। ਪਰਮਾਤਮਾ ਦੇ ਬੇਸ਼ੁਮਾਰ ਗੁਣਾਂ ਵਿੱਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅਣਡਿੱਠ ਕਰਦਾ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰ, ਉਹ ਆਪਣਾ ਹੱਥ ਨਹੀਂ ਰੋਕਦਾ। ਵੀ ਇਤਨਾ ਬੁਰਾ ਸੋਚਦਾ ਰਹਿੰਦਾ, ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਨੇ, ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ, ਇਹਦੀ ਇਤਨੀ ਬੁਰੀ ਸੋਚਣੀ, ਲੇਕਿਨ ਫਿਰ ਵੀ ਪਰਮਾਤਮਾ ਆਪਣੇ ਹੱਥ ਨਹੀਂ ਰੋਕਦਾ। ਦੋਖਨ ਦੇਖਤ ਹੈ, ਦੇਖਦਾ ਪਿਆ, ਪੜੋਸੀ ਵੇਖਦਾ ਵੀ ਨਹੀਂ ਤੇ ਡੰਡੋਰਾ ਪਿੱਟਦਾ, ਫਲਾਣਾ ਤੂੰ ਜਾਏ ਐਂ ਜਾਏ, ਦੇਖਿਆ ਵੀ ਕੱਖ ਨਹੀਂ, ਡੰਡੋਰਾ ਪਿੱਟੀ ਜਾ ਰਿਹਾ। ਅੱਜ ਤੱਕ ਸੰਸਾਰ ਦਾ ਭਰਮਣ ਕਰਦੇ ਆਇਆ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ, ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ, ਗਿਆਨੀ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਹੈ, ਬੜਾ ਅਨਰਥ ਕੀਤਾ ਉਸਨੇ। ਮੈਂ ਕਿਹਾ ਤੂੰ ਦੇਖਿਆ? ਕਹਿੰਦਾ ਦੇਖਿਆ ਤੇ ਨਹੀਂ ਸੁਣਿਆ। ਕਰੀਬਨ ਕਰੀਬਨ 99% ਮੈਨੂੰ ਉਹ ਮਿਲੇ ਨੇ ਜਦ ਮੈਂ ਪੁੱਛਿਆ ਤੂੰ ਦੇਖਿਆ, ਕਹਿੰਦਾ ਨਹੀਂ ਸੁਣਿਆ।
ਫਿਰ ਕਿਸੇ ਹੋਰ ਨੇ ਵੀ ਇਹ ਗੱਲ ਕਹੀ ਤੇ ਵੀ ਤੂੰ ਦੇਖਿਆ ਨਹੀਂ, ਕਹਿੰਦਾ ਸੁਣੇ ਸਿਰਫ ਸੁਣੇ, ਦੇਖਿਆ ਵੀ ਨਹੀਂ, ਢੰਡੋਰਾ ਪਿੱਟ ਰਿਹਾ। ਪਰਮਾਤਮਾ ਦੇਖਦਿਆਂ ਹੋਇਆਂ ਵੀ ਖਾਮੋਸ਼ ਖਾਮੋਸ਼, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਇਸ ਵਾਸਤੇ ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕਰ ਦਿੱਤੇ, ਜਿਨ੍ਹਾਂ ਵੇਖ ਕੇ ਅਣਡਿੱਠ ਕੀਤਾ। ਮਹਾਨ ਵੇਖ ਕੇ ਅਣਡਿੱਠ ਕਰਨਾ ਇਹ ਪਰਮਾਤਮਾ ਵਾਲਾ ਸੁਭਾਅ ਹੈ, ਈਸ਼ਵਰ ਵਾਲਾ ਸੁਭਾਅ ਹੈ। ਵੇਖ ਕੇ ਅਣਡਿੱਠ ਕਰ ਸਕਦਾ ਕੋਈ ਸਨੇਹ ਦੇ ਚ, ਕੋਈ ਪ੍ਰੇਮ ਦੇ ਚ, ਉਂਝ ਨਹੀਂ ਕਰ ਸਕਦਾ। ਗਲਤੀਆਂ ਤੇ ਦੇਖੀਆਂ ਨੇ ਬੱਚੇ ਦੀਆਂ, ਪਰ ਮਾਂ ਪੜਦਾ ਪਾਉਂਦੀ ਹੈ, ਛੁਪਾਉਂਦੀ ਹੈ, ਕਿਸੇ ਹੋਰ ਨੂੰ ਨਾ ਪਤਾ ਚੱਲੇ। ਸਨੇਹ ਸਨੇਹ ਭੁੱਲਾਂ ਤੇ ਦੇਖੀਆਂ ਨੇ, ਕੁਝ ਅਨਰਥ ਤੇ ਦੇਖਿਆ ਹੈ ਭਰਾ ਦਾ ਮਿੱਤਰ ਦਾ, ਪਰ ਮਿੱਤਰ ਛੁਪਾਉਂਦਾ ਪੜਦਾ ਪਾਉਂਦਾ, ਭਰਾ ਛੁਪਾਉਂਦਾ ਪੜਦਾ ਪਾਉਂਦਾ ਪਿਆਰ। ਆਮ ਹਾਲਤ ਵਿੱਚ ਮਨੁੱਖ ਵੇਖਦਾ ਵੀ ਨਹੀਂ, ਢੰਡੋਰਾ ਪਿੱਟਦਾ। ਇੱਕ ਪਿਆਰ ਹੀ ਇਸ ਵਾਸਤੇ ਇਸਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੀ ਹੈ। ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ, ਨਜ਼ਰ ਅੰਦਾਜ਼ ਕਰ ਦਿੰਦਾ। ਔਰ ਇੱਕ ਹਕੀਕਤ ਹੈ, ਮੀਰਾਂ ਤੇ ਸਾਫ ਕਹਿੰਦੀਏ ਹੇ ਪ੍ਰਭੂ, ਜੇ ਤੂੰ ਮੇਰੇ ਔਗਣ ਗਿਣਨ ਲੱਗ ਪਵੇਂ ਫਿਰ ਤੇ ਤੇਰਾ ਮਿਲਣਾ ਕਦੀ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਪ੍ਰਭ ਜੋ ਹਮਰੇ ਦੁੱਖ ਮਤ ਹਿਰਦੇਦਾਰੋ, ਹੇ ਪ੍ਰਭੂ ਤੇਰੇ ਸੁਭਾਅ ਦਾ ਪਤਾ ਹੈ, ਤੂੰ ਮੇਰੇ ਦੁੱਖਾਂ ਨੂੰ ਨਹੀਂ ਦੇਖੇਗਾ ਨਾ ਹਿਰਦੇ ਵਿੱਚ ਧਾਰਨ ਕਰੇਗਾ। ਕਲਗੀਧਰ ਪਾਤਸ਼ਾਹ ਤੇ ਕਹਿੰਦੇ ਨੇ ਐਸਾ ਸੁਭਾਅ ਕੇਵਲ ਪਰਮਾਤਮਾ ਦਾ ਹੈ, ਦੁੱਖਨ ਦੇਖਤ ਹੈ ਪਰ ਦੇਤ ਨਾ ਹਾਰੇ। ਦੇਖਦਾ ਇਹ ਅਵਸਥਾ ਮਨੁੱਖ ਦੀ ਬਣ ਸਕਦੀ ਹੈ ਜਿਸ ਦਿਨ ਸਾਰੇ ਸੰਸਾਰ ਨਾਲ ਪਿਆਰ ਹੋ ਜਾਏ, ਤੇ ਸਾਰੇ ਸੰਸਾਰ ਨਾਲ ਪਿਆਰ ਉਸੇ ਨੂੰ ਭਗਤੀ ਕਹਿੰਦੇ ਨੇ, ਪ੍ਰੇਮਾ ਭਗਤੀ। ਪਰਮਾਤਮਾ ਨਾਲ ਪਿਆਰ, ਸਾਰੇ ਸੰਸਾਰ ਨਾਲ ਪਿਆਰ। ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੋਲ ਨਵਾਂ। ਪੂਰਨ ਪ੍ਰੇਮ ਜਿਹਦੀ ਸਾਰੀ ਪੂਰਨਤਾ ਆ ਗਈ, ਪਰਮਾਤਮਾ ਆ ਗਿਆ, ਇਸ ਨੂੰ ਭਗਤੀ ਕਹਿੰਦੇ ਨੇ। ਜਿਸ ਦਿਨ ਮਨੁੱਖ ਭਗਤ ਹੋ ਜਾਂਦਾ ਹੈ ਉਹਦੀ ਅਵਸਥਾ ਕੀ ਬਣ ਜਾਂਦੀ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਸਾਡਾ ਕੋਈ ਦਾਵਾ ਨਹੀਂ ਕਿ ਮੈਂ ਚੰਗਾ, ਮੇਰਾ ਕੋਈ ਕਹਿਣਾ ਨਹੀਂ ਕਿ ਕੋਈ ਬੁਰਾ ਹੈ, ਕੋਈ ਬੁਰਾ ਹੈ। ਮੈਂ ਚੰਗਾ ਹਾਂ, ਮੈਂ ਚੰਗਾ ਹਾਂ, ਭਗਤ ਦਾ ਇਹ ਦਾਵਾ ਹੀ ਖਤਮ ਹੋ ਜਾਂਦਾ। ਕੋਈ ਬੁਰਾ ਹੈ, ਕੋਈ ਬੁਰਾ ਹੈ, ਐਸਾ ਭਗਤ ਦਾ ਕਹਿਣਾ ਹੀ ਖਤਮ ਹੋ ਜਾਂਦਾ। ਇਹ ਭਗਤ ਦੀ ਪਹਿਚਾਣ। ਔਰ ਹਕੀਕਤ ਹੈ, ਪਰਮਾਤਮਾ ਦੀ ਦ੍ਰਿਸ਼ਟੀ 'ਚ ਕੋਈ ਬੁਰਾ ਭਲਾ ਨਹੀਂ ਹੈ। ਗੰਨੇ ਵਿੱਚ ਰਸ ਪਾ ਦਿੱਤਾ ਹੈ ਪਰਮਾਤਮਾ ਨੇ, ਅੰਮ੍ਰਿਤ ਹੈ। ਸੰਤਰੇ ਦਾ ਰਸ, ਅੰਗੂਰਾਂ ਦਾ ਰਸ ਅੰਮ੍ਰਿਤ ਹੈ। ਔਰ ਇਸ ਅੰਮ੍ਰਿਤ ਨੂੰ ਮਨੁੱਖ ਚਾਹੇ ਤੇ ਜ਼ਹਿਰ ਬਣਾ ਸਕਦਾ, ਸ਼ਰਾਬ ਬਣਾ ਲਈ। ਰਸ ਤੇ ਮਿੱਠਾ ਸੀ, ਅੰਗੂਰਾਂ ਦਾ ਕੌੜਾ ਹੋ ਗਿਆ। ਰਸ ਤੇ ਸਵਾਦਿਸ਼ ਸੀ, ਮਿੱਠਾ ਸੀ, ਸੰਤਰੇ ਦਾ ਕੌੜਾ ਹੋ ਗਿਆ। ਰਸ ਤੇ ਮਿੱਠਾ ਸੀ, ਗੰਨੇ ਦਾ ਕੌੜਾ ਹੋ ਗਿਆ। ਮਿੱਠੇ ਨੂੰ ਮਨੁੱਖ ਕੌੜਾ ਕਰ ਸਕਦਾ, ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ। ਮਨੁੱਖ ਕੋਲ ਇਹ ਤੋਫੀਕ ਹੈ, ਸ਼ਰਾਬ ਨੂੰ ਹੀ ਦੇਖ ਲਓ, ਮਨੁੱਖ ਨੇ ਮਿੱਠੇ ਨੂੰ ਕੌੜਾ ਕਰ ਦਿੱਤਾ ਹੈ, ਤਰਕਾ ਕੇ।
ਤੇ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੌਫੀਕ ਹੈ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ। ਸੰਖਿਆ ਜ਼ਹਿਰ ਹੀ ਆਉਂਦੀ ਹੈ, ਹਕੀਮ ਵੈਦ ਇਹਨੂੰ ਮਾਰ ਕੇ ਇਸਦਾ ਕੁਸ਼ਤਾ ਬਣਾ ਲੈਂਦੇ ਨੇ, ਅੰਮ੍ਰਿਤ ਹੋ ਗਈ, ਅੰਮ੍ਰਿਤ ਹੋ ਗਈ। ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇੱਥੇ ਪੀਣ ਦਾ ਢੰਗ ਹੈ, ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੇ ਜੀਣ ਦਾ ਢੰਗ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਹੀ ਜ਼ਹਿਰ ਹੈ। ਜੇ ਰਹਿਣ ਦਾ ਤੈਨੂੰ ਢੰਗ ਆ ਗਿਆ ਸਾਰਾ ਸੰਸਾਰ ਅੰਮ੍ਰਿਤ ਹੈ, ਨਿਰੰਕਾਰ ਦਾ ਰੂਪ ਹੈ। ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ ਸਾਰਾ ਸੰਸਾਰ ਜ਼ਹਿਰ ਹੈ, ਇਹ ਤੇਰੇ ਤੇ ਮੁਨਸਰ ਹੈ, ਤੂੰ ਜ਼ਹਿਰ ਦੇ ਚ ਜੀਵਣਾ ਹੈ ਕਿ ਅੰਮ੍ਰਿਤ ਦੇ ਚ ਜੀਵਣਾ। ਸਤਸੰਗ ਇਸ ਵਾਸਤੇ ਹੈ, ਔਰ ਅੱਜ ਤੱਕ ਬੜੇ ਬੜੇ ਅਵਤਾਰੀ ਪੁਰਸ਼ ਮਹਿਜ਼ ਇਸ ਲਈ ਆਏ ਕਿ ਮਨੁੱਖ ਚੁਣਾਵ ਠੀਕ ਕਰ ਸਕੇ, ਮਨੁੱਖ ਚੋਣ ਠੀਕ ਕਰ ਸਕੇ। ਅਕਸਰ ਮਨੁੱਖ ਚੁਣਾਵ ਗਲਤ ਕਰ ਲੈਂਦਾ, ਜ਼ਿੰਦਗੀ ਸਾਰੀ ਗਲਤ ਹੋ ਜਾਂਦੀ ਹੈ। ਜਿਤਨੇ ਜ਼ਿੰਦਗੀ ਦੀ ਤਾਰੀਖੀ ਹੋਵੇਗੀ, ਅਗਿਆਨ ਹੋਵੇਗਾ, ਉਤਨੀ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ। ਫਿਰ ਤਾਰੀਖ ਮਨੁੱਖ ਦਾ ਸੰਬੰਧ ਵੀ ਤਾਰੀਖੀ ਨਾਲ ਹੁੰਦਾ ਹੈ, ਰਾਤ ਨਾਲ ਹੁੰਦਾ ਹੈ। ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ, ਰਾਤ ਦੀ ਤਾਰੀਖੀ ਨੂੰ ਉਜਵਲ ਕਰਕੇ ਜੂਏ ਖਾਨੇ ਚ ਬੈਠਾ ਹੋਵੇਗਾ, ਵੈਸ਼ਿਆਲੇ ਚ ਬੈਠਾ ਹੋਵੇਗਾ। ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ।

ਕੋਈ ਲੈਣ ਵਾਲਾ ਨਹੀਂ। ਇਹ ਮਾਰਕੀਟ ਵਿੱਚ ਇਹ ਚੀਜ਼ ਕਿੰਨੇ ਚਿਰ ਤੱਕ ਪਈ ਰਹੇਗੀ? ਕੋਈ ਲੈਣ ਵਾਲਾ ਹੀ ਨਹੀਂ, ਕੋਈ ਗ੍ਰਾਹਕ ਹੀ ਨਹੀਂ, ਕੀਮਤ ਵੀ ਗਿਰਦੀ ਜਾਏਗੀ। ਯਕੀਨ ਜਾਣੋ, ਅੱਜ ਧਰਮ ਜਿਤਨਾ ਬੇਕੀਮਤ ਹੋ ਗਿਆ, ਕੋਈ ਚੀਜ਼ ਇਤਨੀ ਬੇਕੀਮਤ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਕੀਕਤ ਹੈ, ਸੱਚਾਈ ਹੈ, ਜਦਕਿ ਉਸ ਤੋਂ ਵੱਡ ਮੁੱਲਾ ਹੋਰ ਕੁਛ ਵੀ ਨਹੀਂ ਹੈ। ਵਸਤੂ ਬਹੁਤ ਪਈ ਹੈ, ਗ੍ਰਾਹਕੀ ਨਹੀਂ ਹੈ। ਕੀਮਤਾਂ ਗਿਰ ਜਾਣਗੀਆਂ, ਬਿਲਕੁਲ ਗ੍ਰਾਹਕੀ ਨਹੀਂ ਹੈ। ਉਹ ਵਸਤੂ ਇੱਕ ਦਿਨ ਮਾਰਕੀਟ ਤੋਂ ਓਝਲ ਹੋ ਜਾਏਗੀ, ਆਊਟ ਆਫ ਮਾਰਕੀਟ ਹੋ ਜਾਏਗੀ, ਨਹੀਂ ਰਹਿ ਸਕਦੀ। ਚਰਚ ਤੇ ਉਹਨਾਂ ਦੇ ਦਰਵਾਜ਼ੇ ਤੇ ਬਥੇਰੇ ਬੰਦ ਹੋ ਗਏ ਨੇ, ਕਈਆਂ ਦੇ ਤੇ ਦੀਵਾ ਬੱਤੀ ਵੀ ਨਹੀਂ ਆਉਂਦੀ। ਇਹ ਵੀ ਮੈਰਜ ਕਰਦੇ ਹਾਂ। ਭਾਰਤ ਵਿੱਚ ਵੀ ਬਹੁਤੇ ਮੰਦਰਾਂ ਦੇ ਸਿਰ ਕੱਲਾ ਪੁਜਾਰੀ ਬੈਠਾ ਰਹਿੰਦਾ ਹੈ। ਬੜੀਆਂ ਬੜੀਆਂ ਬਿਲਡਿੰਗਾਂ ਗੁਰਦੁਆਰਿਆਂ ਦੀਆਂ, ਮਜਾਲੇ ਅੰਮ੍ਰਿਤ ਵੇਲੇ ਕੋਈ ਇੱਕ ਮਨੁੱਖ ਗੁਰੂ ਨਾਲ ਜੁੜਨ ਦੀ ਉਮੰਗ ਰੱਖਦਾ ਹੋਵੇ, ਤੜਪ ਰੱਖਦਾ ਹੋਵੇ। ਹਰ ਚੀਜ਼ ਦੀ ਆਪਣੀ ਰੁੱਤ ਹੈ, ਹਰ ਚੀਜ਼ ਦਾ ਆਪਣਾ ਸਮਾਂ ਹੈ। ਨਾਮ ਬੀਜਣ ਦਾ ਵੀ ਸਮਾਂ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਏ ਵਿਚਾਰ, ਉਹ ਤੇ ਖੋ ਗਿਆ। ਕਲੱਬਾਂ ਦੀ ਰੌਣਕ ਵੱਧ ਗਈ, ਥੀਏਟਰਾਂ ਦੀ ਰੌਣਕ ਵੱਧ ਗਈ, ਵੇਸ਼ਿਆਲਿਆਂ ਦੀ ਰੌਣਕ ਵੱਧ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਰੱਬ ਦੀ ਨੇਤ ਅਤਕੀ ਦਾਸ ਦਾ 3 ਦਿਨ ਦਾ ਪ੍ਰੋਗਰਾਮ ਅਰੀਨਾ ਵਿੱਚ ਸੀ, ਮੈਂ ਪਹਿਲੀ ਦਫ਼ਾ ਗਿਆ। ਸਾਰਾ ਸ਼ਹਿਰ ਬੜਾ ਪੁਰ ਰੌਣਕ, ਬੜੀ ਲਾਈਟ, ਇੱਕ ਇੱਕ ਬਿਲਡਿੰਗ ਬੜੀ ਸਜੀ ਹੋਈ। ਰਾਤ ਦੇ ਵਕਤ ਪਹੁੰਚੇ, ਸੰਧਿਆ ਹੋ ਗਈ ਸੀ। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ ਗਿਆਨੀ ਜੀ, ਕਿਹੜੇ ਚੱਕਰ 'ਚ ਪਏ, ਸਭ ਜੂਏ ਖਾਨੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ, ਸਭ ਜੂਏ ਖਾਨੇ ਨੇ। ਔਰ ਕਹਿਣ ਲੱਗੇ, ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ, ਇਹਨਾਂ ਜੂਏ ਖਾਨਿਆਂ ਦੇ ਵਿਚਕਾਰ ਹੀ ਮਿਲੀ ਹੈ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ। ਮਜਬੂਰੀ ਹੈ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫ਼ਾ ਦੇਖਿਆ, ਦੇਖੇ ਦੇ ਸ਼ਹਿਰ ਬੜਿਆ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏ ਖਾਨੇ, ਔਰ ਬੜੀ ਭੀੜ, ਬੜੀ ਭੀੜ। ਹੈਰਾਨਗੀ ਦੀ ਹੈ, ਪਤਾ ਨਹੀਂ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿ ਉਹਨਾਂ ਜੂਏ ਖਾਨਿਆਂ ਦੇ ਵਿਚਕਾਰ ਇੱਕ ਚਰਚ ਵੀ ਬਣਿਆ ਹੋਇਆ ਹੈ। ਦਰਵਾਜ਼ੇ ਬੰਦ ਪਏ, ਕਿਧਰੇ ਇਤਵਾਰ ਨੂੰ ਖੁੱਲ੍ਹਦਾ, ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ ਹਨ। ਮਨੁੱਖ ਦੀ ਜ਼ਿੰਦਗੀ ਕਿਤਨੀ ਰਾਤ ਹੋ ਗਈ ਹੈ, ਰਾਤ ਨਾਲ ਸੰਬੰਧ ਜੁੜ ਰਿਹਾ, ਦਿਨ ਨਾਲ ਨਹੀਂ, ਅੰਮ੍ਰਿਤ ਵੇਲੇ ਨਾਲ। ਜੀਵਨ ਇਤਨਾ ਅੰਧਕਾਰਮਈ ਹੋ ਗਿਆ, ਮਨੁੱਖ ਖੁਦ ਰਾਤ ਹੋ ਗਿਆ, ਦਿਨ ਨਹੀਂ ਰਿਹਾ, ਪ੍ਰਕਾਸ਼ ਨਹੀਂ ਰਿਹਾ। ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ, ਪ੍ਰਕਾਸ਼ਮਈ ਸੀ, ਉਹਨਾਂ ਦੀ ਆਤਮਾ 'ਚੋਂ ਧਰਮ ਮੰਦਰਾਂ ਦਾ ਜਨਮ ਹੋਇਆ, ਅੰਮ੍ਰਿਤ ਵੇਲੇ ਦਾ ਜਨਮ ਹੋਇਆ। ਸੰਖ ਨਗਾਰੇ, ਘੜਿਆਲ ਵਾਂਗ ਪੂਜਾ ਪਾਠ ਦਾ ਜਨਮ ਹੋਇਆ, ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। ਪਰ ਸਹਿਜੇ ਸਹਿਜੇ ਦੂਜੀ ਤਾਦਾਦ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਮੰਦਰ ਬੇਰੌਣਕ ਹੁੰਦੇ ਜਾ ਰਹੇ ਨੇ, ਜੂਏ ਖਾਨਿਆਂ ਦੀ ਰੌਣਕ ਵੱਧਦੀ ਜਾ ਰਹੀ, ਵੇਸ਼ਾਲਿਆਂ ਦੀ ਰੌਣਕ ਵੱਧਦੀ ਜਾ ਰਹੀ ਹੈ, ਕਲੱਬਾਂ ਥੀਏਟਰਾਂ ਦੀ ਰੌਣਕ ਵੱਧਦੀ ਜਾ ਰਹੀ। ਕਾਰਨ, ਬਾਹਰ ਸਿਰਫ ਵੇਖਣਾ ਹੁੰਦਾ ਤੇ ਵੇਖ ਕੇ ਰਸ ਲੈਣਾ ਹੁੰਦਾ।

0: धर्म बारे ये है कि अखां मीट ते ध्यान अंदर ले जा, औखा कम ना, औखा कम। स्वामी रामानंद का भावे एक कोई शब्द है धन गुरु ग्रंथ साहब जी महाराज के अंदर बसंत राग दे, बड़ा सार्थक है, बड़ा कीमती है। वो कहते ने कत जाइए रे घर लागो रंग, कितने जावा मैं घर दे की रंग लग गए, पटकना मिट गई है। कत जाइए रे घर लागो रंग, मेरा चेतना चलत मन भयो पंग, यादा जद बार चलन तो मन भटक रहा है, सोचनी जद बार जावे तो मन भटक रहा है, विचार जद बार मुखी अवन तो मन बार भटक रहा है। हर वक्त मन बार भटकता है, कि बार किस तरह भटकता है, समय दिच भटकता है, वक्त दिच भटकता है, काल दिच भटकता है, गुजरे हुए समय दियां यादां दे चले जांदा है, आने वाले समय दी चिंता दे चला जांदा है। मनुख जिथे बैठा होगा है मन अकाल दा हिस्सा, मन तू जोत सरूप है अपना मूल पछाण, है ते अकाल दा हिस्सा, भटकदा काल दे छे। मन अकाल हो सकता है ते काल दा रूप भी हो सकता है। अगर काल दे छे भटकदा रहा तो बार बार शरीर मिलता रहेगा, इसे नु कहंदे आवागमन, बार बार जमदा रहेगा, मरदा रहेगा, जमदा रहेगा, ये बार बार वाहन इसनु मिलेगा। जितने चिर तक मन अचेत है सिलसिला चलता रहेगा। हुणे कीर्तन दे इक पंक्ति आई सी, मिट्यो अंधेर मिलत हर नानक, जन्म जन्म की सोई जागी। शरीर रात नु सौ जांदा है, सवेरे जाग पैंदा है, ये मन ते कई जन्मां दा सुत्ता पिया, ये भी मैं पता नहीं कितने जन्मां दा। मिट्यो अंधेर मिलत हर नानक, जन्म जन्म की सोई जागी। शरीर सवेरे घरों निकलिया है, शाम नो वापस आंदा है, ये मन ते अपने घर तो पता नहीं कितने जन्मां दा निकलिया है, वापस जाना ही भुल गया है। आवाज मार देने धन गुरु नानक गुरु तेग बहादुर साहब जी महाराज, मेरे मन परदेसी वे प्यारे आओ घरे, कितने तक भटके, इत्थे तक भटकेगा। जब कोई कहिंदा है मेरा मन इत्थे नहीं टिकदा, ये तेरा घर ही नहीं है, किधरे भी मन टिकदा नहीं, क्योंकि मन दा घर ही नहीं है, ये अपने घर ही टिक सकदा है। कोई पदार्थ, कोई रंग रूप, कोई पसारा, कोई प्रभता मन दा घर नहीं है, मन दा घर प्रभु है। कोई पदार्थ मन दा घर नहीं है, पदार्थ तन दी लोड़ है, तन की लोड़ नू जब मन अपनी लोड़ बना लेंदा है तो इसे नू लोभ कहंदे हैं, इसे नू लोभ कहंदे हैं। पदार्थ ते तन की लोड़ सी, इस नू इसने अपनी मन की लोड़ बना लिया। बड़े ध्यान नाल सुनना, और मन दा उस विच कोई रजेवा नहीं, हां तन की तृप्ति हो सकती है। भोजन तन की लोड़ है, पर मन ने अपनी लोड़ बना रहा है, बार बार याद आ रहा है, ऐ खा लवा, ओ खा लवा, ओ खा लवा, क्योंकि तन की लोड़ सी, भुख भी नहीं लगी, ये मन याद करी जा रहा है तरह तरह के पकवाना नू। मैं उस दिन भी अर्ज की थी सी, लोड़ा मनुख दिया सीमत ने, लोभ की कोई सीमा नहीं है, भुख की सीमा है, स्वाद दी कोई सीमा नहीं है, कोई सीमा नहीं। तन दियां लोड़ां नूं जद मनुख मन अपनी लोड़ बना लेंदा है, उसे नूं वासना कहिंदे ने। गुस्ताखी माफ, दो शब्द बर्दाश्त कर लेना, काम तन दी लोड़ है, मन दी नहीं। जद मन अपनी लोड़ बना लेंदा है, वासना बन जांदा है। पदार्थ तन दी लोड़ है, मन दी नहीं। जब मन अपनी लोभ बना ले, लोड़ बना लेंदा, इसनु लोभ कहंदे ने। शक्ति ताकत प्रभुता, ये बाहर दी कोई सहूलतां वास्ते चाहिए होनी है, तन लेकिन जब मन अपनी लोड़ बना लेंदा है ये अहंकार बन जाता है, प्रबल अहंकार बन जाता है। जो सिर्फ तन की लोड़ है, मन ने अपनी लोड़ बना लिया, तो जब प्राप्त हो जाता है मन की तृप्ति नहीं, तृप्ति नहीं। एक निर्धन ते निर्धन है, चोटी का धनवान भी निर्धन है, ये भी मैरज करते हैं। इस चक्कर च ना पैना। बड़े बड़े राजे महाराजे जद भिक्षु बनते ने या किसी भिक्षु के अगों हथ जोड़ के खड़े होंगे ने, उदो हैरानगी आती लै है गए तो राजे महाराजे ये करते कि। गुरु नानक इसका जिक्र भी कर दें, रोवे राजे कन्न पड़ाए घर घर मांगे बिखिया जग, है गए ते शैन शासन। लेकिन पता चलिया ते तन की लोड़ सेवें मन की लोड़ बनाई, पदार्थ तन की लोड़ ने, जब मन की लोड़ बना ली है मन नहीं टिकता। किसी राज सिंघासन ते मन नहीं टिकता, तन नहीं बैठता। किसी पदार्थ विच मन नहीं टिकता, सिर्फ तन ही जुड़ता, यह भी मर्ज कर। किसी रूप विच मन नहीं बैठता, सिर्फ वक्त ही है, वक्त ही है, मन की वो लोड़ नहीं। मन की लोड़ परमात्मा है, मन की लोड़ प्रभु है, प्रभुता नहीं है। मन की लोड़ राम है, काम नहीं है। मन की लोड़ परमात्मा है, पदार्थ नहीं है। मन की लोड़ प्रभु है, प्रभुता नहीं है। जब कोई प्रभुता नू, पदार्थ नू, काम नू अपने मन की लोड़ बना लेंदा है, भटकना वध जांदी है, वध जांदी है, भटकना वध जांदी है। क्योंकि वो टिकदा नहीं, वो किधरे भी टिकदा नहीं। मन भटकदा है काल विच, समय विच, गुजरे हुए समय दियां यादां विच भटकदा है। मन नूं भटकण वास्ते कोई अस्थान नहीं चाहिए, जगह नहीं चाहिए। जगह चाहिए तन नूं, दौड़न भजन वास्ते, कम करन वास्ते अस्थान चाहिए है तन नूं, मन नूं नहीं चाहिए। मन ते चार फुट दी जगह च भी बंदा बैठा है, मन हजारां मील दी वाट तय करेगा। वो समय च भटकदा है, वो वक्त विच भटकदा है, गुजरे हुए समय दियां यादां विच भटकेगा। तुसीं आखोगे क्यों भटकदा है, यादां विच क्यों भटकदा है? कुछ मिलिया सी, बड़ी खुशी मिली सी मिलके, कुछ मन भावदा मिलिया सी, बड़ी खुशी मिली, फिर बिछड़ गया, बड़ी चोट लगी, बड़ा दुख होया। यादां किस दियां होंदियां? दुख सुख दियां। जद मनुख कोई यादां विच बैठा होवे, या सुखां नूं याद कर रहा होवेगा या दुखां नूं, और की याद करदा है, और की याद करदा है? बगौर मुताला कर लेना। आप सारे सियाणे बैठे हो, कुछ मिलिया सी, कुछ भी मिलिया सी, कोई पदार्थ मिलिया सी, मित्र मिलिया सी, पुत्र मिलिया सी, भरा मिलिया सी, कोई प्रभुता मिली सी, कुछ भी मिलिया सी, मिलके बड़ी खुशी हुई सी, याद आउंदी, फिर बिछड़ गई। समय दिच जो कुछ भी मिलता है बिछड़ता है, कुछ भी मिलता है। ये जीवन में मिले है बिछड़ेगा, जवानी मिली है बिछड़ेगी, बचपना मिलिया बिछड़ गया। मिलना बिछड़ना, मिलना बिछड़ना इस समय का स्वभाव है, काल का स्वभाव है। मिलिया सी बड़ी खुशी मिली, याद आउंदी, बिछड़ गया, बड़ी चोट लगी, बड़ा दुख होया, याद आउंदा। यादां दुख सुख दियां होंदियां, ते यादां का संबंध गुजरे हुए समय नाल आउंदा। उंज समा इको ही है, कदी चक्कर च ना पैना कि समय दे कोई तीन रूप ने। मनुख करके समा दा ए विभाजन हो जांदा है, वंड हो जांदी है। भूत भविष्य वर्तमान असी कह देंदे हां, माजी हाल मुस्तकबिल असी कह देंदे हां। उंज समा एक है, परमात्मा दी दुनिया समा एक है। ਮੇਰੇ ਕਰਕੇ ਕੁਝ ਜਿਹੜਾ ਗੁਜ਼ਰਾ ਹੋਇਆ ਸਮਾਂ ਹੈ ਉਹ ਮੇਰਾ ਭੂਤਕਾਲ ਹੈ, ਆਉਣ ਵਾਲਾ ਭਵਿਸ਼ ਹੈ, ਸਾਹਮਣੇ ਹੈ ਵਰਤਮਾਨ ਹੈ, ਇਹ ਮੇਰੇ ਕਰਕੇ। ਅਗਰ ਮੈਂ ਨਹੀਂ ਹਾਂ ਤਾਂ ਸਮਾਂ ਤਾਂ ਇੱਕੋ ਹੀ ਹੈ। ਉਮੀਦ ਇਹ ਗੱਲ ਪਕੜਦੇ ਚਾਹ ਕੇ, ਸਮੇਂ ਦੇ ਕੋਈ ਤਿੰਨ ਰੂਪ ਨਹੀਂ, ਮਨੁੱਖ ਕਰਕੇ ਤਿੰਨ ਰੂਪ ਹੋ ਜਾਂਦੇ ਹਨ। ਮੇਰਾ ਕੁਝ ਗੁਜ਼ਰਿਆ ਹੋਇਆ ਸਮਾਂ, ਮੇਰਾ ਕੁਝ ਆਉਣ ਵਾਲਾ ਸਮਾਂ, ਹੁਣ ਸਮਾਂ ਇੱਕੋ ਹੈ। ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਤੇ ਯਾਦਾਂ ਵਿੱਚ ਕੀ ਆਉਂਦਾ ਹੈ? ਦੁੱਖ ਤੇ ਸੁੱਖ, ਕਦੀ ਦੁੱਖਾਂ ਨੂੰ ਯਾਦ ਕਰਦਾ, ਕਦੀ ਸੁੱਖਾਂ ਨੂੰ। ਫਿਰ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ, ਕਿਉਂ? ਆਉਣ ਵਾਲੇ ਸਮੇਂ ਦੀ ਚਿੰਤਾ ਹੈ, ਹੁਣ ਜੋ ਕੁਛ ਮਿਲਿਆ ਹੋਇਆ ਕਿਧਰੇ ਚਲਾ ਨਾ ਜਾਏ, ਚਿੰਤਾ। ਪਹਿਲੇ ਤਾਂ ਇਸ ਤਰ੍ਹਾਂ ਹੋਇਆ, ਜੋ ਮਿਲਿਆ ਵਿਛੜਿਆ, ਜੋ ਮਿਲਿਆ ਵਿਛੜਿਆ, ਬਚਪਨਾ ਮਿਲਿਆ ਚਲਾ ਗਿਆ, ਜਵਾਨੀ ਮਿਲੀ ਚਲੀ ਗਈ। ਜੀਵਨ ਵਿੱਚ ਮਨੁੱਖ ਨੂੰ ਬਹੁਤ ਕੁਛ ਮਿਲਦਾ ਔਰ ਜਾਂਦਾ, ਪਤਾ ਨਹੀਂ ਕਿਤਨਾ ਕੁਛ ਮਿਲਿਆ ਔਰ ਕਿਤਨੇ ਮਿਲੇ ਵਿਛੜੇ। ਬਾਬਾ ਫਰੀਦ ਆਪਣੇ ਆਪ ਨੂੰ ਇੰਜ ਸਮਝਾਉਂਦੇ ਨੇ, ਫਰੀਦਾ ਕਿੱਥੇ ਤੈਡੇ ਮਾਂ ਪਿਆ, ਜੇ ਨਹੀਂ ਤੂੰ ਜਣਿਆ, ਕੱਲ ਤੇ ਤੇਰੀ ਮਾਂ ਹੈ ਸੀ, ਅੱਜ ਕੋਈ ਨਹੀਂ। 5 ਸਾਲ ਤੇ ਪਿਤਾ ਹੈ ਸੀ, ਅੱਜ ਕੋਈ ਨਹੀਂ। 10 ਸਾਲ ਪਹਿਲੇ ਮਾਂ ਹੈ ਸੀ, ਅੱਜ ਕੋਈ ਨਹੀਂ। ਫਰੀਦਾ ਕਿੱਥੇ ਤੇਰੇ ਮਾਂ ਪਿਆ, ਜਿੰਨੀ ਤੂੰ ਜਣਿਆ, ਤੈ ਪਾਸੋਂ ਲਦ ਗਏ ਤੂੰ ਅਜੇ ਨਾ ਪਤੀਣਿਆ। ਮਨ ਭਟਕਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ। ਯਾਦਾਂ ਦੁੱਖ ਸੁੱਖ ਦੀਆਂ ਹੁੰਦੀਆਂ, ਕੁਝ ਮਿਲਿਆ ਸੀ, ਮਿਲ ਕੇ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ। ਵਿਛੜ ਗਿਆ, ਵਿਛੜ ਕੇ ਚੋਟ ਲੱਗੀ, ਯਾਦ ਆਉਂਦੀ। ਮਨ ਚਲਾ ਜਾਂਦਾ ਚਿੰਤਾ ਵਿੱਚ, ਭਵਿਸ਼ ਦੀ ਚਿੰਤਾ, ਆਉਣ ਵਾਲੇ ਸਮੇਂ ਦੀ ਚਿੰਤਾ, ਹੁਣ ਜੋ ਮਿਲਿਆ ਹੋਇਆ ਕਿਧਰੇ ਵਿਛੜ ਨਾ ਜਾਏ, ਔਰ ਹੁਣ ਜੋ ਕੁਛ ਮੈਂ ਚਾਹੁੰਦਾ ਕਿਧਰੇ ਐਸਾ ਨਾ ਹੋਵੇ ਕਿ ਨਾ ਮਿਲੇ, ਨਾ ਮਿਲੇ, ਚਿੰਤਾ। ਜੋ ਕੁਛ ਮਿਲਿਆ ਹੋਇਆ ਕਿਧਰੇ ਐਸਾ ਨਾ ਹੋਵੇ ਚਲਾ ਜਾਏ, ਚਿੰਤਾ। ਜੋ ਕੁਛ ਮੈਂ ਚਾਹੁੰਦਾ ਐਸਾ ਨਾ ਹੋਵੇ ਕਿਧਰੇ ਨਾ ਮਿਲੇ, ਚਿੰਤਾ। ਮਨ ਜਾਂ ਤੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਾਹੁੰਦਾ, ਦੁੱਖ ਸੁੱਖ ਦੇ ਚਾਹੁੰਦਾ, ਜਾਂ ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਾਹੁੰਦਾ, ਹੁਣ ਜੋ ਕੁਛ ਹੈ, ਹੁਣ ਇਹ ਜੀਵਨ ਹੈ, ਕਿਧਰੇ ਚਲਾ ਨਾ ਜਾਏ। ਕਬੀਰ ਸਮਝਾਉਂਦੇ ਨੇ, ਪਾੜੋ ਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ। ਕਿਹੜੇ ਚੱਕਰਾਂ ਚ ਪਿਆ ਤੂੰ? ਜੋ ਪੜੋਸੀ ਦੇ ਘਰ ਹੋਇਆ ਤੇਰੇ ਨਾਲ ਵੀ ਆਉਣਾ, ਕਿਹੜੇ ਚੱਕਰਾਂ ਚ ਪਿਆ ਤੂੰ? ਤੂੰ ਕਿਤਨਾ ਵੀ ਆਪਣੇ ਆਪ ਨੂੰ ਸਮਝਾ ਲੈ, ਪੜੋਸੀ ਨਾਲ ਹੋਇਆ, ਮੇਰੇ ਨਾਲ ਨਹੀਂ ਆਉਣਾ। ਉਹਦੀ ਅਰਥੀ ਉੱਠੀ ਹੈ, ਮੇਰੀ ਨਹੀਂ ਉੱਠੇਗੀ। ਉਹ ਬੁੱਢਾ ਹੋਇਆ, ਮੈਂ ਨਹੀਂ ਆਵਾਂਗਾ। ਕਬੀਰ ਕਹਿੰਦੇ ਨੇ ਇਸ ਚੱਕਰ ਚ ਪੈ ਹੀ ਨਾ। ਪੜੋ ਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ। ਕਹਿੰਦੇ ਨੇ ਮਨ ਟਿਕ ਗਿਆ, ਮਨ ਭਗਵਾਨ ਵਿੱਚ ਟਿਕ ਗਿਆ, ਸਮਾਂ ਮਿਟ ਗਿਆ, ਕਾਲ ਮਿਟ ਗਿਆ, ਇਸੇ ਨੂੰ ਟਿਕਾਓ ਕਹਿੰਦੇ ਨੇ। ਹੋਰ ਮਨ ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਨਹੀਂ ਟਿਕੇਗਾ, ਨਾ ਪਰਿਵਾਰ ਵਿੱਚ ਟਿਕੇਗਾ, ਨਾ ਕਾਰੋਬਾਰ ਵਿੱਚ ਟਿਕੇਗਾ, ਨਾ ਪਦਾਰਥਾਂ ਵਿੱਚ ਟਿਕੇਗਾ। ਕੋਈ ਵੀ ਮਨੋਰੰਜਨ ਹੋਵੇ, ਉਹ ਉਤਨੇ ਚਿਰ ਤੱਕ ਹੀ ਮਨ ਦਾ ਪਰਚਾਵਾ ਹੋ ਸਕਦਾ ਹੈ, ਜਿਤਨੇ ਚਿਰ ਤੱਕ ਮਨ ਦੀ ਦੁਨੀਆਂ ਚ ਉਹ ਪੁਰਾਣਾ ਨਹੀਂ ਹੋਇਆ। ਤੇ ਪੁਰਾਣੇ ਤੇ ਨਵੇਂ ਦਾ ਫਾਸਲਾ ਕਿਤਨਾ ਹੈ ਪਤਾ ਹੈ? ਜੋ ਨਹੀਂ ਦੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਹੰਡਾਇਆ ਨਵਾਂ ਹੈ, ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਨਵੇਂ ਪੁਰਾਣੇ ਦਾ ਕੋਈ ਬਹੁਤ ਫਾਸਲਾ ਨਹੀਂ ਹੈ। ਤੇ ਮਨ ਨੂੰ ਨਿਤ ਨਵਾਂ ਚਾਹੀਦਾ ਹੈ, ਪੁਰਾਣੇ ਨਾਲ ਸਹਿਮਤ ਨਹੀਂ ਹੁੰਦਾ। ਚਲੋ ਇੱਕ ਉਦਾਹਰਣ ਮੈਂ ਦੇ ਦਿਆਂ। ਇੱਕ ਮਹਾਨ ਕਵੀ ਹੋਵੇ ਤੇ ਉਹਦੀ ਕਵਿਤਾ ਬੜੀ ਬੁਲੰਦ ਪਾਇਆ ਹੋਵੇ, ਉਹ ਤੁਹਾਨੂੰ ਇੱਕ ਦਫਾ ਸੁਣਾਵੇ, ਬੜਾ ਰਸ ਆ ਗਿਆ। ਸਾਰੇ ਕਹਿੰਦੇ ਨੇ ਬੜਾ ਰਸ ਆਇਆ, ਬੜਾ ਆਨੰਦ ਆਇਆ, ਕਵਿਤਾ ਚ ਬੜੀ ਜਾਨ ਸੀ, ਕਵਿਤਾ ਚ ਬੜੀ ਗੱਲ ਸੀ, ਸਾਰਿਆਂ ਨੂੰ ਰਸ ਵੀ ਭੋਰ ਦੇਖ ਕੇ ਜੇ ਉਹ ਕਵੀ ਕਹਿ ਦੇਵੇ, ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ ਕਿਉਂਕਿ ਤੁਹਾਨੂੰ ਰਸ ਆ ਰਿਹਾ। ਇਸ ਵਾਸਤੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ। ਯਕੀਨ ਜਾਣੋ ਅੱਧਾ ਰਸ ਖੋ ਗਿਆ, ਖੋ ਗਿਆ, ਅੱਧਾ ਖੋ ਗਿਆ। ਪਰ ਉਹ ਕਵੀ ਜ਼ਰਾ ਢੀਠ ਕਿਸਮ ਦਾ ਹੋਵੇ ਤੇ ਆਖੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣੀ ਹੈ ਤੀਜੀ ਦਫ਼ਾ, ਕਈ ਸੋਚਣਗੇ ਬੰਦਾ ਠੀਕ ਠਾਕ ਵੀ ਹੈ ਕਿ ਨਹੀਂ। ਇੰਜ ਕਹਿ ਲਓ 90% ਰਸ ਖੋ ਗਿਆ ਤੇ ਜੇ ਉਹ ਹੁਣ ਆਖੇ ਕਿਉਂਕਿ ਤੁਸੀਂ ਬੜੇ ਟਿਕਾਓ ਨਾਲ ਪਏ ਸੁਣਦੇ, ਹੁਣ ਮੈਂ ਤੁਹਾਨੂੰ ਚੌਥੀ ਦਫ਼ਾ ਸੁਣਾਉਣਾ, ਰਸ ਬਿਲਕੁਲ ਖੋ ਗਿਆ। ਤੇ ਜੇ ਕਿਧਰੇ ਉਸਨੇ ਕਹਿ ਦਿੱਤਾ ਹੁਣ ਮੈਂ ਤੁਹਾਨੂੰ ਪੰਜਵੀਂ ਦਫ਼ਾ ਸੁਣਾਉਣਾ, ਸਾਰਿਆਂ ਨੇ ਕਹਿਣਾ ਦੀਵਾਰਾਂ ਨੂੰ ਸੁਣਾ ਸੀ ਚੱਲਿਆ, ਪਾਗਲ ਲੱਗਦਾ ਕਿਧਰੇ। ਅੱਧ ਹੋ ਗਈ, ਪਹਿਲੇ ਮਹਾਂਕਵੀ ਤੇ ਮਹਾਂਕਵੀ ਤਾਂ ਹੁਣ ਪਾਗਲ। ਮਹਾਂਕਵੀ ਸੀ, ਕਵਿਤਾ ਨਵੀਂ ਪ੍ਰਤੀਤ ਹੋਈ, ਪੰਜ ਦਫ਼ਾ ਸੁਣਨ ਨਾਲ ਬਿਲਕੁਲ ਪੁਰਾਣੀ ਹੋ ਗਈ, ਬਿਲਕੁਲ ਪੁਰਾਣੀ, ਸਭ ਕੁਝ ਖੋ ਗਿਆ। ਸੰਸਾਰ ਵਿੱਚ ਐਸਾ ਕੁਛ ਵੀ ਨਹੀਂ ਜੋ ਪੁਰਾਣਾ ਨਾ ਹੋਵੇ, ਕਿਧਰੇ ਵੀ ਮਨ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਜੋ ਨਹੀਂ ਮਿਲਿਆ ਨਵਾਂ ਹੈ, ਮਿਲਦਿਆਂ ਹੀ ਪੁਰਾਣਾ ਹੋ ਜਾਂਦਾ। ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਜਾਂਦਾ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਮਨ ਨੂੰ ਨਿਤ ਨਵਾਂ ਚਾਹੀਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਹੈ, ਕਦੇ ਪੁਰਾਣਾ ਨਹੀਂ ਆਉਂਦਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ। ਭਗਤ ਕਹਿੰਦੇ ਨੇ ਇੱਕ ਦਿਨ ਦੀ ਗੱਲ ਨਹੀਂ, ਇੱਕ ਸੈਕਿੰਡ ਪਹਿਲੇ ਜੋ ਰਸ ਆਇਆ ਦੂਜੇ ਸੈਕਿੰਡ ਵਿੱਚ ਉਹ ਰਸ ਹੋ ਰਿਹਾ, ਤੀਜੇ ਸੈਕਿੰਡ ਵਿੱਚ ਰਸ ਹੋ ਰਿਹਾ, ਔਰ ਉਹ ਰਸ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਉਹ ਸਾਹਿਬ ਨਿਤ ਨਵਾਂ ਹੈ, ਨਿਤ ਨਵਾਂ। ਕਿਸੇ ਵੀ ਕਵਿਤਾ ਨੂੰ, ਸੰਗੀਤ ਦੀ ਧੁਨ ਨੂੰ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ, ਬਾਰ ਬਾਰ ਸੁਣਨ ਨਾਲ ਰਸ ਹੋ ਜਾਏਗਾ। ਪਰ ਬਾਰ ਬਾਰ ਜਪਦਿਆਂ ਹੀ ਰਸ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਕਿਉਂ? ਉਹ ਸਾਹਿਬ ਨਿਤ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ। ਕਿਉਂਕਿ ਸਾਹਿਬ ਪਦਾਰਥ ਨਹੀਂ ਹੈ, ਪਰਮਾਤਮਾ ਹੈ, ਨਿਤ ਨਵਾਂ ਹੈ। ਸਤ ਪਰਮੇਸ਼ਵਰ ਨਿਤ ਨਵਾਂ। ਜੋ ਪੁਰਾਣਾ ਹੋ ਜਾਂਦਾ ਇਸ ਦਾ ਤੇ ਬੋਧ ਹੈ ਥੋੜ੍ਹਾ ਬਹੁਤ। ਕੁਝ ਚੋਟੀ ਦੇ ਮਹਾਨ ਸ਼ਾਇਰਾਂ ਨੇ ਖੁਦਕਸ਼ੀ ਵੀ ਕਰ ਲਈ, ਜੈਸੇ ਨੰਦ ਲਾਲ ਨੂਰਪੁਰੀ ਨੇ, 3 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ। ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ ਕਿਉਂਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ, ਅੰਮ੍ਰਿਤਸਰ ਦਾ ਵਾਸੀ, ਬੜਾ ਵੱਡਾ ਚਿੱਤਰਕਾਰ, ਬੜਾ ਮਹਾਨ ਕਵੀ, ਕਵੀ ਦਰਬਾਰਾਂ ਦੀ ਰੌਣਕ ਸਾਰੇ ਸਮਝਦੇ ਸਨ, ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ। ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ, ਕਿਉਂਕਿ ਦਾਸ ਧੰਨ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ, ਬਸ ਪਹਿਲੇ ਖੜਾ ਇਹ ਮਿਲਦਾ ਸੀ ਮੈਨੂੰ, ਗੱਲ ਨਾਲ ਮੈਨੂੰ ਪਹਿਲੇ ਇਹ ਲੈਂਦਾ ਸੀ। ਲੇਕਿਨ 3 ਸਾਲ ਪੁਰਾਣੀ ਗੱਲ ਮੈਂ ਕਰਾਂ, ਜਦ ਮੈਂ ਪਹੁੰਚਿਆ ਮੈਂ ਕਿਹਾ ਹੱਦ ਹੋ ਗਈ, ਪਿਆਰਾ ਸਿੰਘ ਜੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੇ, ਬਾਕੀ ਤੇ ਮਿਲੇ। ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ, ਕਿਉਂਕਿ ਦੂਜੇ ਦਿਨ ਕਵੀ ਦਰਬਾਰ ਸੀ, ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ। ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ, ਉਸੇ ਰਾਗ ਦੇ ਗਾਣਾ ਆਉਂਦਾ ਹੈ। 30-35 ਜਥੇ ਪਹੁੰਚਦੇ ਨੇ, ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ, ਸ਼ਹਿਰਾਂ ਤੋਂ। ਪਰ ਦੂਜੇ ਦਿਨ ਕਵੀ ਦਰਬਾਰ ਆਉਂਦਾ, 30-35 ਕਵੀ ਵੀ ਪਹੁੰਚਦੇ ਨੇ ਚੋਟੀ ਦੇ। ਮੈਂ ਦੇਖ ਕੇ ਦੰਗ ਰਹਿ ਗਿਆ, ਉਹਨਾਂ ਕਵੀਆਂ 'ਚ ਰੋਸ਼ਨ ਕੋਈ ਨਹੀਂ ਸੀ। ਨਿਰਵੈਰ ਇੱਕ ਕਵੀ ਦਿੱਲੀ ਦਾ, ਮੈਂ ਉਹਨੂੰ ਪੁੱਛ ਲਿਆ ਮੈਂ ਤੁਹਾਡਾ ਮਿੱਤਰ ਕਿੱਥੇ ਹੈ। ਕਹਿੰਦਾ ਮਿੱਤਰ ਤੇ ਤੁਹਾਡਾ ਸੀ, ਤੁਹਾਨੂੰ ਨਹੀਂ ਪਤਾ। ਉਹਨੇ ਆਪਣੇ ਮਕਾਨ ਦੀ ਚੌਥੀ ਮੰਜ਼ਿਲ ਤੋਂ ਗਿਰ ਕੇ ਖੁਦਕੁਸ਼ੀ ਕੀਤੀ, ਸਰੀਰ ਦੇ ਟੁਕੜੇ ਟੁਕੜੇ ਹੋ ਗਏ। ਮੈਂ ਕਿਹਾ ਐਸਾ ਕਰੇਗਾ? ਮੈਂ ਕਿਹਾ ਕੁਛ ਦਿਨਾਂ ਤੋਂ ਮੈਨੂੰ ਕਹਿੰਦਾ ਸੀ ਜ਼ਿੰਦਗੀ ਦੀ ਰਿਪੀਟੇਸ਼ਨ ਹੈ, ਕੁਛ ਵੀ ਨਹੀਂ, ਹੁਣ ਰੁਕਦੀ ਹੈ। ਜਿਵੇਂ ਬਾਰ ਬਾਰ ਸਵਾਸ ਲੈ ਰਹੇ, ਬਾਰ ਬਾਰ ਖਾਈ ਜਾਓ, ਸਵੇਰੇ ਖਾ ਲਓ, ਸ਼ਾਮੀ ਖਾ ਲਓ, ਬਾਰ ਬਾਰ ਪੀ ਜਾਓ, ਬਾਰ ਬਾਰ ਸੌਣਾ, ਬਾਰ ਬਾਰ ਉਹੀ ਗੱਲਾਂ। ਮੈਨੂੰ ਕਹਿੰਦਾ ਸੀ ਮਸਕਿਨ ਜੀ, ਮੈਂ ਉਕਤਾ ਗਿਆ, ਇਹ ਪੁਨਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਮੈਂ ਕਿੱਥੇ ਤੱਕ ਰਿਪੀਟ ਕਰਾਂ। ਸਵੇਰੇ ਖਾ ਲਵਾਂ, ਸ਼ਾਮੀ ਫਿਰ ਖਾ ਲਵਾਂ, ਸੌ ਜਾਵਾਂ, ਫਿਰ ਜਾਗ ਪਾਵਾਂ, ਫਿਰ ਸੌ ਜਾਵਾਂ, ਕਿਤੇ ਉਹੀ ਕੁਛ ਕਰ ਰਹੇ ਹਾਂ, ਉਹੀ ਕੁਛ ਕਰ ਰਹੇ ਹਾਂ। ਗਾਲਬਨ 60 ਸਾਲ ਦਾ ਸੀ, ਛੋਟੀ ਉਮਰ ਵੀ ਨਹੀਂ ਸੀ, ਪਰ ਲੱਗਦਾ 60 ਦਾ ਨਹੀਂ ਸੀ, ਇੰਝ ਲੱਗਦਾ ਸੀ ਜਿਵੇਂ 40 ਦਾ ਹੋਵੇ। ਸਿਹਤ ਅੱਛੀ ਸੀ, ਤਗੜਾ ਸੀ। ਕਹਿੰਦਾ ਸੀ ਮੈਂ ਇਸ ਰੈਪੀਟੇਸ਼ਨ ਵਿੱਚ ਨਹੀਂ ਜੀਵਣਾ, ਇਸ ਪੁਨਰੁਕਤੀ ਵਿੱਚ ਨਹੀਂ ਜੀਵਣਾ। ਮੈਂ ਕਿਹਾ ਠੀਕ, ਕਵੀ ਜਿਹੜੇ ਹੁੰਦੇ ਨੇ, ਸ਼ਾਇਰ ਲੋਕ ਹੁੰਦੇ ਨੇ, ਆਖਿਰ ਬੇਚੈਨ ਤੇ ਹੁੰਦੇ ਨੇ, ਕਿਉਂਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ, ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ ਉਦਾਸ ਹੋ ਜਾਂਦੇ ਨੇ। ਮੈਂ ਕਿਹਾ ਸ਼ਾਇਰਾਂ ਦਾ ਸੁਭਾਅ ਹੁੰਦਾ, ਕਵੀਆਂ ਦਾ ਸੁਭਾਅ ਹੁੰਦਾ। ਮੈਂ ਕਦੀ ਸੁਪਨੇ ਚ ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕੁਸ਼ੀ ਕਰ ਦੇ। ਕਦੀ ਇਸ ਤਰੀਕੇ ਨਾਲ ਆਂਕੜੇ ਇਕੱਠੇ ਕਰੋਗੇ, ਦੁਨੀਆਂ ਦੇ ਬੜੇ ਬੜੇ ਚਿੰਤਕ, ਦਾਰਸ਼ਨਿਕ, ਫਿਲਾਸਫਰ, ਕਵੀ, ਕਮ ਸੇ ਕਮ 10% ਨੇ ਖੁਦਕੁਸ਼ੀ ਕੀਤੀ, ਆਤਮ ਹੱਤਿਆ ਕੀਤੀ। ਹੈਰਾਨਗੀ ਆਉਂਦੀ ਹੈ, ਐਸਾ ਕਿਉਂ? ਉਹ ਕਹਿੰਦੇ ਨੇ ਬਾਰ ਬਾਰ ਉਹੀ ਕੁਛ, ਉਹੀ ਕੁਛ, ਮਨ ਇੱਥੇ ਨਹੀਂ ਟਿਕਦਾ, ਨਹੀਂ ਟਿਕਦਾ। ਰਾਏਪੁਰ ਕਵੀ ਦਰਬਾਰ ਸੀ ਤੇ ਮੈਂ ਕਿਹਾ ਚਲੋ ਰੋਸ਼ਨ ਜੀ। ਕਹਿਣ ਲੱਗੇ ਹੁਣ ਕਵੀ ਦਰਬਾਰਾਂ ਚ ਵੀ ਜਾਣ ਨੂੰ ਮਨ ਨਹੀਂ ਕਰਦਾ, ਉਹੀ ਸੰਗਤ, ਉਹੀ ਕਵਿਤਾਵਾਂ, ਉਹੀ ਮਾਹੌਲ, ਉਹੀ ਲੋਕਾਂ ਦੀ ਵਾਹ ਵਾਹ, ਉਹੀ ਲੋਕਾਂ ਦਾ ਕਹਿਣਾ ਰੋਸ਼ਨ ਜੀ ਕਮਾਲ ਕੀਤਾ, ਕਮਾਲ ਕੀਤਾ, ਕਮਾਲ ਕੀਤਾ। ਕਹਿੰਦਾ ਸੁਣ ਸੁਣ ਕੇ ਤੇ ਮੈਂ ਤੰਗ ਆ ਗਿਆ, ਉਹੀ ਕੁਛ, ਉਹੀ ਕੁਛ, ਨਵੀਨਤਾ ਨਹੀਂ ਹੈ। ਕੁਛ ਦਿਨਾਂ ਤੋਂ ਉਦਾਸ ਮੈਂ ਉਸਨੂੰ ਜ਼ਰੂਰ ਦੇਖਿਆ ਸੀ, ਪਰ ਇਹ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਖੁਦਕੁਸ਼ੀ। ਹਕੀਮ ਮੋਮਨ ਖਾਨ, ਮੋਮਨ ਬਹਾਦਰ ਸ਼ਾਹ ਦੇ ਦਰਬਾਰੀ ਸ਼ਾਇਰਾਂ ਦੇ ਚੋਂ ਇੱਕ ਨਾਮਵਰ ਚੋਟੀ ਦਾ ਸ਼ਾਇਰ, ਇੱਕ ਮਰਨੇ ਪੇ ਹੀ ਹੋ ਜਿਸ ਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਕਹਿੰਦਾ ਮੇਰੀ ਮਾਯੂਸੀ ਦੇਖੋ, ਆਪਾਂ ਤੇ ਫੈਸਲਾ ਕਰੀ ਬੈਠੇ ਹਾਂ ਖੁਦਕੁਸ਼ੀ ਕਰਨੀ ਹੈ। ਇੱਕ ਮਰਨੇ ਪੇ ਹੀ ਹੋ ਜਿਸ ਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਪਰ ਬਾਅਦ ਵਿੱਚ ਸੰਭਾਲਦਾ, ਹਕੀਮ ਸੀ, ਸਿਆਣਾ ਸੀ, ਬਜ਼ੁਰਗ ਸੀ। ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਫਿਰ ਕਿੱਥੇ ਜਾਵਾਂਗਾ। ਹਕੀਮ ਮੋਮਨ ਖਾਨ, ਮੋਮਨ ਉਸ ਵਕਤ ਇਸਲਾਮੀ ਜਗਤ ਦਾ ਚੋਟੀ ਦਾ, ਕੁਰਾਨ ਸ਼ਰੀਫ ਦਾ ਵਕਤਾ, ਬੜਾ ਬੁਲੰਦ ਪਾਇਆ ਸ਼ਾਇਰ, ਔਰ ਜਿਹਨੂੰ ਬਹਾਦਰ ਸ਼ਾਹ ਜ਼ਫਰ ਵਕਤ ਦਾ ਇਹ ਬਾਦਸ਼ਾਹ ਹਿੰਦੁਸਤਾਨ ਦਾ ਉਸਤਾਦ ਜੀ ਕਰਕੇ ਬੁਲਾਉਂਦਾ ਸੀ, ਹਜ਼ਰਤ ਕਰਕੇ ਬੁਲਾਉਂਦਾ ਸੀ, ਝੁਕ ਕੇ ਸਲਾਮ ਕਰਦਾ ਸੀ ਉਸ, ਬਈ ਬਜ਼ੁਰਗ ਹੈ, ਸਿਆਣਾ ਹੈ, ਉਸਤਾਦ। ਕਹਿੰਦੇ ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਮਨ ਕਿਧਰੇ ਵੀ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਸਮਾਂ ਹੋ ਗਿਆ, ਸਵਾਮੀ ਰਾਮਾਨੰਦ ਦਾ ਬੋਲ, ਕਹਿੰਦੇ ਨੇ ਕਤ ਜਾਈਏ ਰੇ, ਮਨ ਕਿੱਥੇ ਜਾਏ, ਘਰ ਲਾਗੋ ਰੰਗ, ਰੰਗ ਲੱਗ ਗਿਆ। ਮੇਰਾ ਚਿਤ ਨਾ ਚਲਤ ਮਨ ਭਇਓ ਭੰਗ, ਮਨ ਪਿੰਗਲਾ ਹੋ ਗਿਆ, ਮਨ ਦੇ ਪੈਰ ਹੀ ਟੁੱਟ ਗਏ, ਗੱਲ ਖਤਮ। ਬਹੁਤ ਕਾਲ ਦੀਆਂ ਯਾਦਾਂ ਖਤਮ, भविष्य की चिंता खत्म, पैर ही टुट गए। मेरा चित ना चलत मन भयो अपंग, एक दिवस मन भई उमंग गस चंदा चंदन छोआ बहुत सुगंध, पूजन चाली ब्रह्म ठाए सो ब्रह्म बतायो गुरु मन ही माए। जिस ब्रह्म नो लोकी तीर्थां ते लभदेन, मंदरां च लभदेन, मंदिर मस्जिद गुरुद्वारियां च लभदेन, कहिंदन मैं अपने अंदर लभ लिया। यही गुरु अमरदास जी कहिंदे ने, इस मन को कोई खोजो भाई, मन खोजत नाम नौनिद भाई। नौनिद अमृत प्रब का नाम, देही में इसका विश्राम। मंदिर गया होया उसे दा सफल जिसने जीवन नो हरि मंदिर बना लिया। मस्जिद विच गया होया उसे दा सफल जिदी जिंदगी ही खाना खुदा बन गई। वो गुरुद्वारे गया होया उसे दा सफल जिसने अपने आप नु गुरु दा रूप बना लिया, ते गुरु मान नाल कह दे भी मेरा अपना ही रूप है। खालसा मेरो रूप है खास, खालसे मैं हूं करो निवास, कत जाइए रे गल रागो रंग। गालिब इसनों इंज बयान करता है, मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राजे हकीकत है, समझ में आ गया है फिर भी समझाया नहीं जाता। कहिंदा टूटे पैरां दा बड़ा एहसान है, अपां टिक गए, भटकना मिट गए। गल समझ च आ गई है पर मैं हुण समझा नहीं सकदा, समझा नहीं सकदा। दुनिया दे सारे संत भगतां ने कह दिता है अकथ है, जे हो जाना जे मैं जान भी ले आखा नाहीं कहना नहीं, क्यों कहना कथन ना जाए, कथनी च नहीं आउंदा। क्या हो कथी कथे कत देखा, मैं अकथ ना कथना जाए। जिन्हां इस अगम्मी दुनिया नूं प्राप्त कीता उसका कोई प्रत्यक्ष सबूत ना दे सके, और है भी नहीं। प्रत्यक्ष सबूत सीमत दा हुंदा, असीम दा नहीं हुंदा। जिन्होंने उस अगम्मी दुनिया की झलक का आनंद माणिया वो कोई प्रत्यक्ष सबूत दे ना सके, ते जिन्होंने इस अगम्मी दुनिया की झलक ना मिली वो बड़े परबल बल झूठे सबूत कट्ठे करके धुआंधार तकरीरां दे राहीं नास्तिकता नूं जन्म दे गए। मैं एक दफा फिर दोहरावां ते समाप्ति करां, कार्ल मार्कस दे विचारां तो वक्ती तौर ते अद्धी दुनिया प्रभावित हो गई सी। चाइना, टैनजानिया, कोरिया, लाओस, कंबोडिया, चेकोस्लोवाकिया, बल्गारिया, पोलैंड, अद्धा जर्मनी, पूरा रशिया, ये सारा उस तो प्रभावित हो गया सी। इतनी दुनिया किसी वड्डे तो वड्डे पैगंबर तो भी प्रभावित नहीं हुई, क्योंकि पैगंबरां दी गल अंतरमुखी है, उहदी गल सिर्फ बारमुखी सी, बारमुखी सी। और जद कदी कोई मनुख पूर्ण तौर ते अंतरमुखी हो जांदा है उही भगत है, ते भगती दी जो रूपरेखा धन गुरु ग्रंथ साहिब जी महाराज दी बाणी चित्र दी मैं फिर कल थोड़े सामने रखने की कोशिश करांगा। समा हो गया, साहिब रहमत करन, बख्शिश करन, सानू उस अगम्मी अवस्था की झलक देन जिस झलक का धन गुरु नानक देव जी महाराज की बाणी जिक्र कर दिए। हुण आप गुरबाणी का एक शब्द कीर्तन दे राही सरवण करो, आनंद साहब का पाठ, फुल चुग दी शमा। वाहिगुरु जी का खालसा।
1: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: ਗੱਜ ਕੇ ਕਿਰਪਾ ਕਰਿਓ ਆਪਣੇ ਤਨੋ ਮਨੋ, ਕਿਉਂਕਿ ਕਹਿੰਦੇ ਕਿਸੇ ਮਾਂ ਦੇ ਤਿੰਨ ਪੁੱਤ ਸੀ, ਮਾਤਾ ਜੀ ਬੈਠੇ, ਮਾਂ ਮਰ ਗਈ, ਦੋ ਪੁੱਤ ਬੋਲਦੇ ਸੀ ਤੇ ਇੱਕ ਗੁੰਗਾ ਸੀ। ਜਿਹੜਾ ਗੁੰਗਾ ਸੀ ਨਾ, ਉਹ ਰੋਣੋ ਨਾ ਚੁੱਪ ਕਰੇ ਤੇ ਮਾਤਾ ਦਾ ਭੋਗ ਪੈ ਗਿਆ। ਤੇ ਇੱਕ ਨੇ ਕਿਹਾ, ਕਹਿੰਦਾ ਚੁੱਪ ਕਰ ਜਾ, ਤੇਰੀ ਜਿਆਦੀ ਮਾਂ ਮਰੀ ਹੈ, ਉਹ ਦੂਜਿਆਂ ਦੀ ਵੀ ਮਰੀ, ਉਹ ਤੇ ਚੁੱਪ ਕਰਕੇ ਬਹਿ ਗਏ ਆ, ਗੱਲਾਂ ਕਰਦੇ ਆ, ਸੰਦਾ ਤੂੰ ਕਿਉਂ ਨੀ ਬਹਿੰਦਾ। ਇੱਕ ਬਜ਼ੁਰਗ ਏਦਾਂ ਦਾ ਬਾਪੂ ਸਿਆਣਾ ਬੋਲਿਆ, ਕਹਿੰਦਾ ਓਏ ਪੁੱਤ, ਉਹ ਇਹਨੂੰ ਨਾ ਮਾਰੋ, ਇਹ ਤੇ ਰੱਬ ਦਾ ਹੀ ਮਾਰਿਆ। ਕਹਿੰਦੇ ਗੱਲ ਕੀ ਹੈ? ਕਹਿੰਦੇ ਉਹ ਪਿਆਰਿਓ, ਕੋਈ ਉਹਨਾਂ ਦੀ ਤੇ ਮਾਂ ਹੀ ਮਰੀ, ਇਹਦੀ ਜ਼ਿੰਦਗੀ ਮੁੱਕ ਗਈ। ਕਿਉਂ? ਇੱਕ ਗੁੰਗਾ ਏ, ਆਖੋ ਸਤਨਾਮ, ਉਹਨਾਂ ਦਾ ਕੰਮ ਚੱਲ ਜਾਣਾ ਹੈ। ਜੀਵ ਕਰਕੇ ਜਿੱਥੇ ਮਰਜ਼ੀ ਬੰਦਾ ਚੱਲ ਜਾਂਦਾ, ਤੁਹਾਡੇ ਬੱਚੇ ਆਈਲੈਟਸ ਕਰਕੇ ਕੈਨੇਡਾ ਅਮੈਰੀਕਾ ਪੱਕੇ ਹੋ ਗਏ, ਇੱਕ ਜੀਵ ਹੀ ਹਲਦੀ। ਆ ਵੀਰਾਂ ਦਾ ਧੰਨਵਾਦ ਪ੍ਰਬੰਧਕਾਂ ਦਾ, ਇੱਦਾਂ ਹੀ ਇਹਨਾਂ ਸੁਣਿਆ ਸੀ ਅੱਜ ਤੁਹਾਡੇ ਦਰਸ਼ਨ ਕਰਾ ਤੇ, ਜੀਵ ਦੀ ਖਾਤਰ ਹੀ ਹੋਏ, ਕਿੱਥੇ ਆਉਣਾ ਸੀ ਆਪਾਂ ਇੱਥੇ। ਭਾਗਾਂ ਵਾਲੇ ਉਹ ਕਹਿੰਦੇ ਗੁੰਗਾ ਏ ਤੇ ਗੁੰਗੇ ਦੀਆਂ ਰਮਜਾਂ ਉਹਦੀ ਮਾਂ ਜਾਣਦੀ, ਆਖੋ ਸਤਨਾਮ। ਇਹ ਤਾਂ ਨੀ ਰੋਣੋ ਚੁੱਪ ਕਰਨ ਦਿਆ ਵੀ ਇਹਨਾਂ ਦਾ ਸਰ ਜਾਣਾ, ਮੇਰੀ ਤੇ ਮਾਂ ਮੇਰੀ ਦੁਨੀਆਂ ਸੀ।

ਅੱਜ ਤਿੰਨ ਮਾਵਾਂ ਸਾਡੀਆਂ ਮਰ ਚੱਲੀਆਂ ਬੁਝੋ, ਇੱਕ ਧਰਤੀ ਪੰਜਾਬ ਦੀ ਵਿਹਲੀ ਹੋਈ ਜਾਂਦੀ ਆ। ਖੁਸ਼ ਸਤਨਾਮ, ਬੱਚਿਆਂ ਨੂੰ ਖਾ ਗਈ ਪੜ੍ਹਾਈ, ਜਵਾਨੀ ਲੈ ਗਏ ਗੋਰੇ ਤੇ ਬਾਪੂ ਹੋਣੀ ਰਹਿ ਗਏ ਇਕੱਲੇ। ਆਖੋ ਸਤਨਾਮ, ਪੰਜਾਬ ਵੀ ਗਿਆ, ਦੂਜੀ ਮਾਂ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਕੱਖ ਨਹੀਂ ਆਉਂਦਾ ਕਿਸੇ ਨੂੰ। ਆਖੋ ਸਤਨਾਮ, ਇੱਕ ਬਜ਼ੁਰਗ ਨੂੰ ਪੁੱਛਿਆ, ਪਾਪਾ ਜੀ ਪਿੰਡ ਚ ਕਿੰਨੇ ਗੁਰਦੁਆਰੇ ਤੁਹਾਡੇ? ਕਹਿੰਦੇ 9। ਇੱਕ ਗੁਰਦੁਆਰੇ ਤੇ 5 ਕਰੋੜ ਰੁਪਈਆ ਲੱਗਦਾ ਪੂਰੀ ਤਿਆਰੀ ਚ। ਆਖੋ ਸਤਨਾਮ, ਪਿੰਡ ਚ 9 ਗੁਰਦੁਆਰੇ? ਕਹਿੰਦੇ ਪਾਪਾ ਜੀ ਕਿੰਨੀ ਉਮਰ? 70 ਸਾਲ। ਕਹਿੰਦੇ ਸਤਨਾਮ ਦਾ ਅਰਥ ਕੀ? ਕਹਿੰਦਾ ਆਪਾਂ ਨੂੰ ਨੀ ਪਤਾ, ਆਪਾਂ ਨੂੰ ਤੇ ਇੰਨਾ ਪਤਾ ਬਾਬੇ ਜਦੋਂ ਸਤਨਾਮ ਚ ਪਾਉਂਦੇ ਨਾ ਉਹ ਦੇਗ ਵੰਡਦੇ, ਆਪਾਂ ਪ੍ਰਸ਼ਾਦ ਛਕ ਕੇ ਤੇ ਦਾੜੇ ਨਾਲ ਹੱਥ ਪੂੰਝ ਲੈ ਕੇ ਘਰ ਨੂੰ ਆ ਜਾਈਦਾ। ਆਖੋ ਸਤਨਾਮ, ਕਿੰਨੀ ਹੈਰਾਨਗੀ ਦੀ ਗੱਲ ਗੁਰਮੁਖੋ। ਮੇਰੀਆਂ ਭੈਣਾਂ ਬੈਠੀਆਂ ਬੱਚਿਆਂ ਵਾਲੇ, ਬੱਚੇ 8 ਘੰਟੇ ਸਕੂਲੇ ਜਾਂਦੇ ਨਾ ਪੁੱਤ, ਟਿਊਸ਼ਨ 2 ਘੰਟੇ ਵੱਖਰੀ, ਫੇਰ ਵੀ ਚਪੇੜਾਂ ਖਾਂਦੇ ਵੀ ਪੁੱਤ ਪੜ੍ਹੇ ਨੀ ਤੇ ਆਪਣਾ ਕੀ ਬਣੂਗਾ, ਜਿਹਨਾਂ ਨੂੰ 70 ਸਾਲ ਹੋ ਗਏ ਸਮਾਗਮਾਂ ਚ, ਅਜੇ ਤਾਈ ਇਹ ਨੀ ਪਤਾ ਵੀ ਸਤਨਾਮ ਦੀ ਡੈਫੀਨੇਸ਼ਨ ਕੀ ਹੈ। ਕਹਿੰਦੇ ਨਹੀਂ ਪਤਾ। ਤਿੰਨ ਮਾਵਾਂ ਸੀ ਪੰਜਾਬ ਦੀ, ਧਰਤੀ ਵੀ ਗਈ, ਦੂਜੀ ਮਾਂ ਮੇਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੀ। ਅੱਜ BA MA MCOM ਕਰ ਲਈ ਹੈ ਪਰ ਜਪਜੀ ਸਾਹਿਬ ਨਹੀਂ ਆਉਂਦਾ। ਆਖੋ ਸਤਨਾਮ ਸ੍ਰੀ ਗੁਰਮੁਖੋ, ਮੈਂ ਤੁਹਾਡਾ ਬੱਚਾ ਹਾਂ, ਤੁਸੀਂ ਆਪਣੇ ਹੋ, ਬੜਾ ਕੁਝ ਆਪਾਂ ਗਵਾਇਆ। ਤੀਜੀ ਮਾਂ ਸੀ ਜਿਹਨੇ ਜਨਮ ਦਿੱਤਾ। ਇੱਕ 7 MM ਦੀ ਪੱਥਰੀ ਹੋ ਜੇ, ਭੈਣਾਂ ਬੈਠੀਆਂ ਰਾਤ ਨੂੰ ਨੀਂਦ ਨਹੀਂ ਜੀ ਆਉਂਦੀ। ਇੱਕ ਮਾਂ 9 ਮਹੀਨੇ ਆਪਣੇ ਪੇਟ ਚ ਬੱਚਾ ਰੱਖਦੀ ਆ, ਜਿਹਨੂੰ ਵੀ ਧੱਕੇ ਪੈ ਜਾਂਦੇ। ਆਖੋ ਸਤਨਾਮ, ਤਿੰਨ ਮਾਵਾਂ ਸੀ ਸਾਡੀਆਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਮੁਹੰਮਦ ਇਕਬਾਲ ਜੀ ਵਰਗੇ ਬੜੇ ਵਿਦਵਾਨਾਂ ਨੇ ਲਿਖਿਆ, ਕਹਿੰਦੇ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਜਗਾਇਆ ਏਕ ਮਰਦੇ ਕਾਮਲ ਨੇ ਖਾਬ ਸੇ। ਕਹਿੰਦੇ ਸੁੱਤੀ ਹੋਈ ਹਿੰਦੁਸਤਾਨ ਦੀ ਬਾਂਦੀ ਰਹਿਣ ਦਿਓ, ਜਿਹਨੂੰ ਜਗਾਇਆ ਮੇਰੇ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਨੇ। ਉਹ ਭਾਗਾਂ ਵਾਲਿਓ, ਕਦੇ ਆਪਣਾ ਇਤਿਹਾਸ ਖੋਜ ਕੇ ਵੇਖਿਓ, ਆਪ ਜੀ ਜੁੜ ਕੇ ਵੇਖਿਓ। ਆਓ 5 ਮਿੰਟ ਕਿਰਪਾ ਕਰਿਓ ਉੱਚੀ ਆਵਾਜ਼ ਚ, ਜਿਨ੍ਹਾਂ ਨੂੰ ਰੱਬ ਨੇ ਆਵਾਜ਼ ਦਿੱਤੀ ਉਹ ਬੋਲਿਓ, ਜਿਹਦੀ ਨਹੀਂ ਨਾ ਬੋਲਿਓ। ਅੱਖਾਂ ਬੰਦ ਕਰਕੇ ਪਤਾ ਲੱਗੇ ਗੁਰਮੁਖੋ, ਆਪ ਜੀ ਨੇ ਬੇਨਤੀ ਪ੍ਰਵਾਨ ਕੀਤੀ, ਦੀਵਾਨ ਹਾਲ ਭਰ ਰਿਹਾ, ਬਹੁਤ ਧੰਨਵਾਦ ਹੈ, ਉੱਚੀ ਕਿਰਪਾ ਕਰਿਓ ਸਾਰੇ।

ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੀ ਬੰਦਗੀ ਕਰ ਕਰਕੇ, ਬੰਦਗੀ ਕਰ ਕਰਕੇ ਸਾਰਾ ਸਰੀਰ ਦਾ ਚੋਲਾ ਰੰਗਿਆ ਹੋਵੇ, ਆਖੋ ਸਤਨਾਮ, ਆਪਣੇ ਅੰਦਰ ਕੀ ਹੈ ਗੰਦਗੀ, ਤੇ ਸਾਧੂ ਦਾ ਤੇ ਆਪਣਾ ਫਰਕ ਕੀ ਹੈ, ਸਾਧੂ ਦੇ ਅੰਦਰ ਬੰਦਗੀ, ਆਖੋ ਸਤਨਾਮ। ਜਿਨ੍ਹਾਂ ਮਹਾਂਪੁਰਖਾਂ ਦੀ ਜਾਤ ਚ ਬੈਠੇ ਆ ਨਾ, ਕਿੰਨਾ ਵੱਡਾ ਪਰਉਪਕਾਰ ਕੀਤਾ, ਜਿਨ੍ਹਾਂ ਗੁਰੂ ਨਾਨਕ ਦੇ ਸਕੂਲ ਦੀ ਸਿੱਖਿਆ ਘਰ ਘਰ ਵੰਡੀ, ਆਖੋ ਸਤਨਾਮ। ਅੱਜ ਪਿਆਰਿਓ ਆਪਾਂ BA MA ਕੌਮ ਤੇ ਬੱਚਿਆਂ ਨੂੰ ਕਰਾ ਲਈ, ਪਰ ਨਿਤਨੇਮ ਨਹੀਂ ਸਿਖਾਇਆ, ਆਖੋ ਸਤਨਾਮ। ਇਹ ਪੜ੍ਹਾਈ ਤਾਂ ਚਲੋ ਠੀਕ, ਤਰੱਕੀ ਕਰ ਜਾਂਗੇ, ਕੋਠੀ ਮਿਲ ਜੂ, ਗੱਡੀ ਮਿਲ ਜੂਗੀ, ਵਿਆਹ ਹੋ ਜਾਏਗਾ, ਪਰ ਜਿੱਦਣ ਅੱਖਾਂ ਮੀਟੀਆਂ, ਜਿਹੜੀ ਪੜ੍ਹਾਈ ਅੱਗੇ ਕੰਮ ਆਉਣੀ ਆ ਨਾ, ਉਹ ਆਪਾਂ ਕਰਦੇ ਨਹੀਂ ਪਏ, ਆਖੋ ਸਤਨਾਮ। ਅਸੀਂ ਕਹੀਦਾ ਅਸੀਂ ਥੋੜਾ ਬੱਚਿਆਂ ਨੂੰ ਪਾਠ ਸਿਖਾਉਣਾ, ਉਹ ਅਸੀਂ ਕਿਹੜਾ ਪਾਠੀ ਬਣਾਉਣੇ ਆ। ਇੱਕ ਬੇਨਤੀ ਜ਼ਰੂਰੀ ਆ ਗੁਰਮੁਖੋ, 15 ਸਾਲ ਤੋਂ ਛੋਟੇ ਜਿੰਨੇ ਮੁੰਡੇ ਕੁੜੀਆਂ ਨਾ, ਇਹਨਾਂ ਤੋਂ ਮੋਬਾਈਲ ਖੋਲੋ, ਆਖੋ ਸਤਨਾਮ। ਬੇਨਤੀ ਆ, ਜਿੱਥੇ ਵੀ ਮੈਂ ਜਾਵਾਂ ਮੈਂ ਬੇਨਤੀ ਜ਼ਰੂਰ ਕਰਦਾ, ਜਿੰਨੇ 15 ਸਾਲ ਤੋਂ ਛੋਟੇ ਆ ਨਾ, ਇਹਨਾਂ ਨੂੰ ਬਿਲਕੁਲ ਮੋਬਾਈਲ ਨਹੀਂ ਦੇਣਾ, ਏਡੀ ਮਾੜੀ ਚੀਜ਼ ਹੈ, ਸਮੈਕ ਦਾ ਵੀ ਇਲਾਜ ਹੋ ਜਾਂਦਾ ਇਹਦਾ, ਉਹ ਵੀ ਨਹੀਂ ਹੈਗਾ, ਆਖੋ ਸਤਨਾਮ। ਇੰਨੀ ਗੰਦਗੀ ਇਹਦੇ ਚ ਆਉਂਦੀ ਗੁਰਮੁਖੋ, ਤੁਸੀਂ ਕਦੋਂ ਸੰਭਲਣਾ, ਕਿੱਡੀ ਕਿਹਨਾਂ ਦੀ ਫੈਕਟਰੀ ਚੱਲਦੀ ਬਿਜ਼ਨਸ, ਜਿਹੜਾ ਬੱਚੇ ਮੂੰਹ ਇੰਨਾ ਕੁ ਬੱਚੇ ਦਾ ਮੋਬਾਈਲ ਡੇਢ ਗੇਠ, ਆਖੋ ਸਤਨਾਮ। ਪਿਆਰਿਓ ਜਾਗਣ ਦੀ ਲੋੜ ਹੈ, ਜਿਹੜਾ ਕੰਮ 30 ਸਾਲ ਦਾ ਬੱਚਾ ਕਰਦਾ ਤੇ 15 ਦੇ ਲਾਤੇ, ਆਖੋ ਸਤਨਾਮ ਸ੍ਰੀ। ਇਹਨਾਂ ਨੂੰ ਬਿਲਕੁਲ ਇਸ ਚੀਜ਼ ਤੋਂ ਗੁਰੇਜ ਕਰ ਲਓ, ਭਾਈ ਮੇਰੇ ਪਾਤਸ਼ਾਹ ਨੇ 249 ਸਾਲ ਦਾ ਸਮਾਂ ਤੈਅ ਕੀਤਾ, 10 ਪਾਤਸ਼ਾਹੀਆਂ ਨੇ, ਮਹਾਂਪੁਰਖ ਸਟੇਜ ਤੇ ਬੈਠੇ ਆ, ਤਪੱਸਿਆ ਕਰਨ ਵਾਲੇ ਸਾਧੂਆਂ ਦੀ ਜਾਤ ਚ ਬੈਠੇ, ਵਾਹਿਗੁਰੂ ਬੋਲਿਓ, ਦਰਸ਼ਨ ਕਰੀਏ 10 ਪਾਤਸ਼ਾਹੀਆਂ ਦੇ, ਉੱਚੀ ਉੱਚੀ ਬੋਲ ਦਿਓ ਜਲਦੀ, ਧੰਨ ਗੁਰੂ ਨਾਨਕ ਵਰਗਾ ਜਪੀ ਕੋਈ ਨੀ, ਬੋਲੋ ਵਾਹਿਗੁਰੂ, ਕਹਿ ਦੋ ਕਿ ਪੈਸੇ ਲੱਗਦੇ ਜੇ ਨਹੀਂ ਕਹਿਣਾ ਨਾ, ਕਹਿ ਦਿਆ ਕਰੋ, ਗੁਰੂ ਨਾਨਕ ਸਾਹਿਬ ਵਰਗਾ ਜਪੀ ਕੋਈ ਨੀ, ਗੁਰੂ ਅੰਗਦ ਸਾਹਿਬ ਵਰਗਾ ਤਪੀ ਕੋਈ ਨੀ, ਗੁਰੂ ਅਮਰਦਾਸ ਜੀ ਵਰਗਾ ਸੇਵਾਦਾਰ ਕੋਈ ਨੀ, ਗੁਰੂ ਰਾਮਦਾਸ ਜੀ ਵਰਗੀ ਨਿਮਰਤਾ ਨੀ ਕਿਸੇ ਕੋਲ, ਧੰਨ ਗੁਰੂ ਅਰਜਨ ਸਾਹਿਬ ਵਰਗਾ ਧੀਰਜ ਨੀ ਕਿਸੇ ਕੋਲ, ਗੁਰੂ ਹਰਗੋਬਿੰਦ ਸਾਹਿਬ ਵਰਗਾ ਯੋਧਾ ਕੋਈ ਨੀ, ਗੁਰੂ ਹਰ ਰਾਏ ਸਾਹਿਬ ਵਰਗੀ ਕੋਮਲਤਾ ਨੀ ਕਿਸੇ ਕੋ, ਗੁਰੂ ਹਰਿਕ੍ਰਿਸ਼ਨ ਮਹਾਰਾਜ ਵਰਗਾ ਵੈਦ ਕੋਈ ਨੀ, ਤੇ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਤਿਆਗੀ ਕੋਈ ਨੀ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਦਾਨੀ ਕੋਈ ਨੀ, ਤੇ ਗੁਰੂ ਗ੍ਰੰਥ ਸਾਹਿਬ ਵਰਗਾ ਸਹਾਰਾ ਕੋਈ ਨੀ, ਖੋ ਸਤਨਾਮ ਸ੍ਰੀ। 239 ਸਾਲ ਲਾਏ ਮੇਰੇ ਪਾਤਸ਼ਾਹ ਨੇ, ਤੇ 200 ਸਾਲ ਪਿੱਛੇ ਚੱਲ ਜਾਓ, ਬਾਬਾ ਫਰੀਦ ਜੀ 1173 ਚ ਆਏ, ਕਰੀਬ 750 ਸਾਲ ਦਾ ਸਮਾਂ ਬਣਦਾ ਏ, ਫਿਰ ਜਾ ਕੇ ਥਾਲ ਤਿਆਰ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ, ਖੋ ਸਤਨਾਮ। ਇਸ ਕੇ ਸਟੇਜ ਸਕੱਤਰ ਸਾਹਿਬ ਇਹੋ ਹੀ ਕਹਿ ਰਹੇ ਸੀ ਵੀ ਅੱਜ ਲੰਗਰਾਂ ਤੇ ਜ਼ੋਰ ਬੜਾ ਲੱਗ ਗਿਆ, 12,727 ਪਿੰਡ ਨੇ ਪੰਜਾਬ ਦੇ, ਤੇ ਹੋਲੇ ਮਹੱਲੇ ਤੇ 3,000 ਕਰੋੜ ਦਾ ਲੰਗਰ ਹੀ ਲਾਤਾ, ਆਖੋ ਸਤਨਾਮ। ਪੂਰਾ ਪੂਰਾ ਬਾਇਓਡਾਟਾ ਕੱਢ ਕੇ ਲਿਆਂਦਾ, 3,000 ਕਰੋੜ ਦਾ ਲੰਗਰ, ਤੇ ਨਾ ਸਿੱਖ ਕੌਮ ਕੋਲੇ ਕੋਈ ਸਕੂਲ ਆ, ਨਾ ਕੋਈ ਹਸਪਤਾਲ ਜੇ, ਨਾ ਕੋਈ ਯੂਨੀਵਰਸਿਟੀ ਵੀ ਜਿੱਥੇ 13 ਰੁਪਈਏ ਦਾਖਲਾ ਹੋਵੇ। ਬਾਬੇ ਨਾਨਕ ਨੇ ਕਿੰਨਾ ਸੰਘਰਸ਼ ਲੜਿਆ, ਅਗਲੇ ਈਸਾਈ ਧਰਮ ਵਾਲੇ ਕਹਿੰਦੇ ਗਿਆਨੀ ਜੀ ਗੱਡੀ ਅਸੀਂ ਦੇਵਾਂਗੇ, ਕੋਠੀ ਚੰਡੀਗੜ੍ਹ ਦੇਵਾਂਗੇ, ਬੱਚੇ ਤੁਹਾਡੇ ਫ੍ਰੀ ਪੜਨਗੇ, ਵਿਦੇਸ਼ ਦਾ ਵੀਜ਼ਾ ਫ੍ਰੀ ਮਿਲੂਗਾ, ਸਾਡੇ ਧਰਮ ਚ ਆ ਜਾਓ। ਫਿਰ ਮੈਂ ਕਿਹਾ ਅਸੀਂ ਨਹੀਂ ਆ ਸਕਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਚਾਰੇ ਪੁੱਤਾਂ ਤੇ ਖੱਫੜ ਨਹੀਂ ਪਿਆ, ਆਖੋ ਸਤਨਾਮ। ਉਤਰਾ ਹੀ ਲਾਸ਼ਾਂ ਪਈਆਂ ਰਹੀਆਂ ਤੇ ਬਾਪੂ ਸਾਡਾ ਮਾਛੀ ਵਾੜੇ ਬਹਿ ਕੇ ਸਾਈਂ ਦੇ ਗੀਤ ਗਾਉਂਦਾ ਰਿਹਾ, ਅਸੀਂ ਉਹਨਾਂ ਚੋਂ ਨਹੀਂ ਜਿਹੜੇ 500 ਰੁਪਈਆ ਲੈ ਕੇ ਤੇ ਤੁਹਾਡੇ ਡੇਰੇ ਚ ਜਾ ਕੇ ਬਹਿ ਜਾਣਗੇ, ਆਖੋ ਸਤਨਾਮ। ਕਦੇ ਬਣਦੇ ਨਹੀਂ ਇਤਿਹਾਸ ਇਸ ਗੱਲੋਂ, ਕਿੰਨੇ ਰਾਜਿਆਂ ਦੇ ਬਹੁਤੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਸਾਡਾ ਏਡਾ ਵੱਡਾ ਇਤਿਹਾਸ ਹੋਵੇ ਤੇ ਅੱਜ ਕਿੰਨੇ ਦੁੱਖ ਦੀ ਗੱਲ ਵੀ ਇਹ ਕੌਮ ਜਿਹੜੀ ਸੀ ਇਹ ਦੂਜੇ ਪਾਸੇ ਖਚਤ ਹੋ ਗਈ। ਕਿਤੇ ਨਾ ਕਿਤੇ ਇਹ ਸ਼ਬਦ ਸਾਹਮਣੇ ਆ ਜਾਂਦੇ, ਗੁਰੂ ਨਾਨਕ ਸਾਹਿਬ ਮਹਾਰਾਜ ਮਰਦਾਨੇ ਦੀ ਰਬਾਬ ਵੱਜੀ ਤੇ ਮੇਰੇ ਪਾਤਸ਼ਾਹ ਨੇ ਅੱਜ ਤੋਂ ਕਰੀਬ 545 ਸਾਲ ਪਹਿਲਾਂ ਸ਼ਬਦ ਉਚਾਰਨ ਕੀਤਾ, ਆਖੋ ਸਤਨਾਮ। ਕੀ ਸ਼ਬਦ ਉਚਾਰਿਆ? ਮਹਾਰਾਜ ਕਹਿੰਦੇ ਮਹੱਲਾ

ਤੇ ਮਰਦਾਨਾ ਕਹਿੰਦਾ ਬਾਬਾ ਜੀ ਇਹਦੇ ਅਰਥ ਕਰੋ। ਮਾਰੇ ਕਹਿੰਦੇ ਅਰਥ ਤੇ ਕਰ ਦਈਏ ਕਿਤੇ ਪੰਗਾ ਹੀ ਨਾ ਪੈ ਜੇ ਆਖੋ ਸਤਨਾਮ। ਤੇ ਮਾਰੇ ਸੱਚੇ ਪਾਤਸ਼ਾਹ ਨੂੰ ਮਰਦਾਨਾ ਕਹਿੰਦਾ ਬਾਬਾ ਆਪੇ ਤੇ ਕਹਿੰਦਾ ਰਹਿੰਦਾ ਜੈਸੀ ਮੈਂ ਆਵੈ ਖਸਮ ਕੀ। ਬੋਲੋ ਜਿਹਨਾਂ ਨੂੰ ਆਉਂਦਾ।

ਤੁਹਾਡੀ ਆਵਾਜ਼ ਫੁੱਲ ਤਾਂ ਆਊਗੀ ਜੇ ਪੜੋਗੇ। ਸੌ ਖੰਡ ਪਾਠ ਚੱਲਦਾ, ਅੰਦਰ ਕੋਈ ਨੀ। ਜਿਹੜਾ ਆਉਂਦਾ, ਬਾਬਾ ਜੀ ਮੇਰੇ ਮੁੰਡਾ ਹੋਵੇ ਮੈਂ ਖੰਡ ਪਾਠ ਕਰਾਊ, ਕੁੜੀ ਨਾ ਹੋਵੇ। ਜਿਹੜਾ ਆਉਂਦਾ, ਬਾਬਾ ਜੀ ਮੇਰੇ ਬੱਚੇ ਬਾਹਰ ਚੱਲ ਜਾਣ ਪਾਠ ਕਰਾਊ, ਬਾਬਾ ਜੀ ਬੱਚੇ ਪੱਕੇ ਹੋਣ ਮੈਂ ਪੰਜ ਪਾਠ ਕਰਾਊ, ਇਹ ਕਿਹੜੀ ਕਿਤਾਬ ਚ ਲਿਖਿਆ? ਤੁਹਾਡੇ ਪਾਤਸ਼ਾਹ ਨੇ ਤੇ ਆਵਾਜ਼ ਮਾਰੀ ਸੀ ਵੀ ਆਵੋ ਸਿੱਖ ਸਤਿਗੁਰ ਕੇ, ਤੇ ਆ ਕੇ ਕੀ ਕਰੋ, ਤੇ ਗਾਈ ਕਿਉਂ ਨੀ ਫਿਰ ਆਪਾਂ? ਬੋਲੋ ਸਤਨਾਮ। ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਹੋ, ਗੁਰਮੁਖੋ ਅਸੀਂ ਲਹੂ ਦੀ ਬਾਲਟੀ ਭਰ ਕੇ ਆਪਣੇ ਪੁੱਤਾਂ ਦੀ, ਜਦੋਂ ਸਾਰੇ ਜੰਗ ਸਮਾਪਤ ਹੋ ਗਏ ਸੀ ਨਾ, 14 ਜੰਗ ਲੜੇ ਮਹਾਰੇ ਨੇ, 15ਵੀਂ ਜੰਗ ਕਲਮ ਦੀ ਲੜੀ ਜਫਰਨਾਮਾ, 14 ਜੰਗ ਲੜ ਕੇ ਸਤਿਗੁਰੂ ਮਹਾਰਾਜ ਜਦੋਂ ਦਮਦਮਾ ਸਾਹਿਬ, ਉਹਦਾ ਦਮਦਮਾ ਨਾਂ ਪਿਆ, ਉੱਥੇ ਜਾ ਕੇ ਦਮ ਲਿਆ, ਕਮਰ ਕੱਸਾ ਖੋਲਿਆ, ਸਤਿਗੁਰੂ ਨੇ ਆਪਦੇ ਪੁੱਤਾਂ ਦੇ ਲਹੂ ਦੀ ਬਾਲਟੀ ਭਰ ਕੇ ਤੇ ਉਹਨਾਂ ਦੀ ਹੱਡੀ ਦੀ ਕਲਮ ਘੜ ਕੇ, ਤੇ ਸਤਿਗੁਰੂ ਨੇ ਮੈਂ ਸਮਝਾਉਣ ਲਈ ਬੇਨਤੀ ਕੀਤੀ ਹੈ, ਫੇਰ ਜਾ ਕੇ ਸਤਿਗੁਰਾਂ 9 ਮਹੀਨੇ 9 ਦਿਨ ਤੇ 9 ਘੜੀਆਂ ਵਿੱਚ ਸਾਰਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਵਾਨੀ ਕੰਠੋਂ ਉਚਾਰਨ ਕੀਤਾ। ਅੱਜ ਜਿਹੜੇ ਕਹਿੰਦੇ ਜਾਪ ਸਾਹਿਬ ਨਹੀਂ ਪੜ੍ਹਨਾ, ਸਵਈਆਂ ਤੋਂ ਡਰ ਆਉਂਦਾ ਚੌਪਈ ਸਾਹਿਬ ਤੋਂ, ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਇਹ ਜਿਹੜਾ ਦਸਮ ਦੀ ਗੱਲ ਕਰਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਵਾਨੀ ਉਚਾਰਨ ਕੀਤਾ ਉੱਥੇ। ਮਹਾਰੇ ਸੱਚੇ ਪਾਤਸ਼ਾਹ ਦਾ ਪਿਆਰ ਵੇਖੋ, ਇਸ ਕਰਕੇ ਮਹਾਰੇ ਸੱਚੇ ਪਾਤਸ਼ਾਹ ਨੇ ਇੰਨੀ ਮਿਹਨਤ ਕੀਤੀ ਤੇ ਖਜ਼ਾਨਾ ਤਿਆਰ ਹੋਇਆ, ਤੇ ਬਾਬੇ ਪੜਨ ਦੇ ਥਾਲ ਵਿੱਚ ਤਿੰਨ

0: ਥਾਲ ਬੜਾ
1: ਮਹਿੰਗਾ ਜੇ ਸੰਗਤੇ, ਬੜੀ ਮਿਹਨਤ ਲੱਗੀ ਪਰ ਇਸ ਥਾਲ ਚੋ ਛਕਦਾ ਹੀ ਕੋਈ ਨੀ। ਸਰਬ ਲੋ ਦਸਮ ਤੇ ਕੀ ਪੜ੍ਹਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਨੀ ਕੀਤੀ, ਤੇ ਜਿਹੜੇ ਨਿੰਦਦੇ ਮੈਨੂੰ ਲੱਗਦਾ ਜਪਜੀ ਸਾਹਿਬ ਨੀ ਪੜ੍ਹਿਆ ਕਦੀ, ਆਖੋ ਸਤਨਾਮ। ਬਸ ਕਹਿ ਹੀ ਦੇਣਾ ਫੋਨ ਚਲਾ ਕੇ, ਜੋ ਮਰਜ਼ੀ ਬੋਲੀ ਜਾਓ। ਬੜਾ ਔਖਾ ਹੀਰੇ ਚ ਛੇਕ ਪਾਉਣਾ, ਕਿਸੇ ਇਲਮ ਦਾ ਔਖਾ ਉਸਤਾਦ ਹੋਣਾ, ਗੱਲਾਂ ਸਾਰੇ ਮੇਰੇ ਵਾਂਗੂ ਸਪੀਕਰ ਚ ਕਰ ਲੈਂਦੇ, ਪਰ ਸਭ ਤੋਂ ਔਖਾ ਜੇ ਉਹ ਬੈਠਾ ਸਾਧ, ਆਖੋ ਸਤਨਾਮ। ਆਪਣੇ ਆਪ ਨੂੰ ਸਾਧਨਾ ਬੜਾ ਔਖਾ, ਰੋਜ਼ ਪੜ੍ਹਦੇ ਨਾਨਕ ਭਗਤਾ ਸਦਾ, ਵਿਗਾਸ ਦਾ ਅਰਥ ਕੀ ਖੇੜਾ, ਤੇ ਕਿਹਦੀ ਜ਼ਿੰਦਗੀ ਚ ਖੇੜਾ, ਜਿਹਨੂੰ ਮਰਜ਼ੀ ਪੁੱਛ ਲਓ ਸਾਰੇ ਦੁਖੀ ਹੋ, ਆਖੋ ਸਤਨਾਮ। ਖੇੜਾ ਭਗਤ ਦੀ ਜ਼ਿੰਦਗੀ ਚ ਹੈ, ਭਾਗ ਕਹਿੰਦੇ ਹੈ ਵਿਆਕਰਨ ਚ ਇੰਦਰੀਆਂ ਨੂੰ, ਤੱਤਾ ਕਹਿੰਦੇ ਤਿਆਗ, ਜਿਹਨੇ ਇੰਦਰੀਆਂ ਦਾ ਤਿਆਗ ਕਰਤਾ ਨਾ ਉਹ ਭਗਤ ਹੈ। ਇੰਦਰੀਆਂ ਕੀ ਆ, ਅੱਖਾਂ, ਕੰਨ, ਜੀਵ ਦਾ ਰਸ, ਸਰੀਰ ਦੇ, ਹੁਣ ਮਹਾਂਪੁਰਖ ਸਟੇਜ ਤੇ ਬੈਠੇ ਸਾਦੇ ਅਮਰਾ ਦੇ ਕਿ ਨਹੀਂ, ਤੇ ਜਿਹੜੇ ਬਾਬੇ ਆਪਾਂ ਵਿਹਣੇ ਆਮ ਆ, ਉਹ ਭਰਾਵਾ 30-30 ਲੱਖ ਦੀ ਤੇ ਘੜੀ ਲਾਈ ਆ, ਬੋਲੋ ਵਾਹਿਗੁਰੂ। ਹੱਥ ਚ ਸੋਨੇ ਦੀ ਖੂੰਡੀ ਫੜੀ ਆ, ਜੁੱਤੀ 50 ਲੱਖ ਦੀ, ਬੋਲੋ ਵਾਹਿਗੁਰੂ, ਤੇ ਕੁਰਸੀ ਸੋਨੇ ਦੀ ਆ, ਤੇ ਭਗਤ ਉਹ ਕਿਹੜੇ ਬੰਨੇ, ਉਹ ਭਗਤ ਆ ਵੀ। ਗੁਰਬਾਣੀ ਕਹਿੰਦੀ ਭਾਗ ਨਾਮ ਇੰਦਰੀਆਂ ਦਾ, ਜਿਹਨੇ ਇੰਦਰੀਆਂ ਤਿਆਗਤੀਆਂ ਉਹ ਭਗਤ ਆ, ਉਹਦੀ ਨਿਸ਼ਾਨੀ ਕੀ ਆ, ਨਾਨਕ ਭਗਤਾ, ਉਹਦੀ ਜ਼ਿੰਦਗੀ ਸਦਾ ਖਿੜੀ ਰਹਿੰਦੀ। ਜਿਸ ਘਰੋਂ ਦਾਸ ਆਇਆ, ਗੁਰਦੁਆਰਾ ਬੌਲੀ ਸਾਹਿਬ ਡੱਲਾ ਦੁਆਬੇ ਦੀ ਧਰਤੀ, 72 ਮਹਾਂਪੁਰਖਾਂ ਦਾ ਸਥਾਨ ਹੈ, 4 ਮੰਜੀਆਂ ਗੋਇੰਦਵਾਲ ਸਾਹਿਬ ਤੋਂ, 22 ਮੰਜੀਆਂ ਤੋਂ ਉਸ ਨਗਰੀ ਨੂੰ ਮਿਲੀਆਂ, ਭਾਈ ਪਾਰੋ ਜੀ ਪਰਮਹੰਸ ਉਸ ਨਗਰ ਦੇ, ਜਿਨ੍ਹਾਂ ਦੀ ਕੁਲ ਚੋਂ ਭਾਈ ਦਇਆ ਸਿੰਘ ਜੀ ਹੋਏ, ਵਿਸਾਖੀ ਪਹਿਲੀ ਉਹਨਾਂ ਨੇ ਮਨਾਈ ਸੀ ਗੋਇੰਦਵਾਲ, ਆਖੋ ਸਤਨਾਮ। ਐਡਾ ਵੱਡਾ ਸਾਡਾ ਇਤਿਹਾਸ ਹੈ। ਮੇਰੀ ਉਹ ਭੈਣੋ, ਪੜ੍ਹਾਓ ਬੱਚੇ, ਮੈਨੂੰ ਬੜਾ ਸੋਹਣਾ ਵੀਰ ਜੀ ਦੱਸ ਰਿਹਾ ਵੀ ਬਾਬਾ ਜੀ ਜਿਨ੍ਹਾਂ ਦਾ ਦਿਨ ਮਨਾਇਆ, ਉਹਨਾਂ ਨੇ ਬਹੁਤ ਗਿਣਤੀ ਵਿੱਚ ਸਿੰਘ ਤਿਆਰ ਕੀਤੇ, ਜਿਨ੍ਹਾਂ ਨੂੰ ਅਖਬਾਰ ਨਹੀਂ ਸੀ ਪੜ੍ਹਨੀ ਆਉਂਦੀ, ਲੜੀਵਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸੰਥਿਆ, ਆਖੋ ਸਤਨਾਮ। ਕਿਤੇ ਜੀਂਦੇ ਹੋਣ, ਚਰਨ ਚੁੰਮਦੇ, ਅੱਜ ਯਾਦ ਚ ਹੀ ਬੈਠੇ ਹਾਂ, ਆਓ ਇੱਕ ਸ਼ਬਦ ਪੜ੍ਹੀਏ।

ਵਿਰਲੇ ਹੈ। ਕਾਰਨ ਕੀ? ਗੁਰੂ ਨਾਨਕ ਸਾਹਿਬ ਨੇ ਸ਼ਬਦ ਪੜ੍ਹਿਆ ਤੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਅਰਥ ਕਰੋ, ਤੇ ਗੁਰਮੁਖੋ ਆਪਾਂ ਦੇ ਬਾਣੀ ਪੜ੍ਹਦੇ ਵੀ ਨਹੀਂ, ਅਰਥ ਕਿੱਥੋਂ ਕਰਾਂਗੇ। ਹੁਣ ਆ ਬੱਚਾ ਆਪਣਾ ਸਕੂਲੇ ਭੇਜਦੇ ਜੇ ਤੇ ਇਹਨਾਂ ਨੂੰ ਕਿਹਾ ਕਰੋ ਵੀ ਬਸਤੇ ਨੂੰ ਖੋਲਣਾ ਨਹੀਂ, ਉਹਦੇ ਉੱਤੇ ਰੁਮਾਲਾ ਪਾ ਕੇ ਉਹਨੂੰ ਧੂਫ ਤਿਖਾ ਕੇ ਉਹਦੀਆਂ ਪ੍ਰਕਰਮਾ ਕਰਕੇ ਤੇ ਘਰੇ ਆ ਜਾਇਆ ਕਰੋ, ਪਾਸ ਹੋ ਜਾਓਗੇ। ਆਖੋ ਸਤਨਾਮ, ਹੋ ਜਾਓਗੇ ਪਾਸ। ਨਹੀਂ ਹੋਇਆ ਜਾਣਾ, ਜਿਹੜੇ ਬੈਗ ਚ ਕਿਤਾਬਾਂ ਉਹਨਾਂ ਨੂੰ ਕੱਢਣੀਆਂ ਪੈਣਾ ਤੇ ਪੜ੍ਹ ਕੇ ਹੋਮਵਰਕ ਕਰਨਾ ਪੈਣਾ ਏ। ਬਾਬੇ ਦੀ ਬਾਣੀ ਨੇ ਆਖਿਆ ਸੀ ਭਾਂਡਾ ਅਤਮਲੀਨ, ਆ ਸਰੀਰ ਆਪਣਾ ਗੰਦਗੀ ਨਾ ਭਰਿਆ ਜੇ, ਭਾਂਡਾ ਅਤਮਲੀਨ ਧੋਤਾ ਹਸ਼ਾ, ਇਹਨੂੰ ਕਿੱਦਾਂ ਧੋਵਾਂਗੇ। ਕਹਿੰਦੇ ਬਾਹਰੋਂ ਤੇ ਧੋ ਲਿਆ, ਵਧੀਆ ਕੱਪੜੇ ਪਾਏ ਆ, ਵਧੀਆ ਸਾਬਣ ਲਾ ਲਿਆ। ਬਾਣੀ ਦੇ ਅਰਥ ਆ ਜੀ, ਗੁਰੂ ਕੀਆਂ ਨਿਹੰਗ ਸਿੰਘ ਫੌਜਾਂ ਬੈਠੀਆਂ ਪੜ੍ਹਦੇ ਰਹਿੰਦੇ, ਜਿਹੜੇ ਬਹੁ ਪ੍ਰੇਮ ਨਾ ਮਾਰੇ, ਇਹਨਾਂ ਕੋਲ ਅਜੇ ਵੀ ਚੜ੍ਹਦੀ ਕਲਾ। ਆਨੰਦਪੁਰ ਸਾਹਿਬ ਮੈਂ ਗਿਆ, ਉੱਥੇ ਅੱਜ ਵੀ ਅੰਮ੍ਰਿਤ ਵੇਲੇ ਸਿੰਘਾਂ ਨੇ 3-2:30 ਵਜੇ ਰਗੜੇ ਪਾਣੀ ਲਾਏ ਸਰਬ ਲੋਹ ਦੇ।

ਕੌਣ ਆਖੋ ਸਤਨਾਮ, ਕਿਹੜੇ ਬੰਦੇ ਬਣਾਉਂਦੇ ਆ, ਉਹਨਾਂ ਦੀ ਰਹਿਤ ਵਹਿਤ ਕਦੇ ਵੇਖੀ ਬਾ ਚੁੱਕਿਆ ਤੇ ਬਾਬੇ ਨੇ ਕਿਰਪਾਨ ਵਿੱਚ ਫੇਰਤੀ, ਮਹਾਰਾਜ ਤੇ ਘੋੜਾ ਨੀ ਲੰਘਿਆ, ਮਾਰੇ ਕਿੱਥੋਂ ਛਕ ਲੈਣਗੇ। ਇਹ ਐਵੇਂ ਨੀ ਗੁਰੂ, ਅੱਜ ਵੀ ਜਿੰਨੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਉਹਨਾਂ ਦੇ ਚਿਹਰੇ ਤੇ ਵੇਖਿਓ ਵੱਖਰਾ ਹੀ ਨੂਰ ਹੁੰਦਾ ਇੱਕ। ਉਹ ਨੂਰ ਕਿਉਂ ਹੈ? ਕਿਉਂਕਿ ਉਹਨਾਂ ਮਹਾਰਾਜ ਦੇ ਦਿੱਤੇ ਹੋਏ ਤੋਹਫੇ ਸੰਭਾਲ ਕੇ ਰੱਖੇ ਆ। ਇਹ ਤਾਂ ਹੀ ਕਿਰਪਾ ਵਰਤਦੀ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ, ਤੇ ਜੈਸਾ ਅੰਨ ਤੈਸਾ। ਜਿੰਨਾ ਮਰਜ਼ੀ ਸਟੇਜ ਤੇ ਜ਼ੋਰ ਲਾ ਲਓ ਵੀ ਸੰਗਤੇ ਆ ਜਾਓ ਕਥਾ ਸੁਣਾਈਏ, ਆ ਜਾਓ ਪਾਠ ਹੁੰਦਾ, ਸਵਾਲ ਨਹੀਂ ਆ ਜਾਣਾ, ਲਿਖ ਕੇ ਦੇ ਦਿੰਦੇ ਆ ਸਟਾਮ ਤੇ, ਕਿਉਂਕਿ ਜੈਸਾ ਅੰਨ ਤੈਸਾ ਮਨ। ਕੜਾਹ ਪ੍ਰਸ਼ਾਦ ਨੂੰ ਮੂੰਹ ਨਹੀਂ ਲਾਉਂਦੇ, ਸੌ ਸੌ ਗੋਲ ਗੱਪਾਂ ਖਾ ਜਾਂਦੇ ਆਖੋ ਸਤਨਾਮ, ਭਾਵੇਂ ਅਗਲੇ ਨੇ ਵਿੱਚ ਹੱਥ ਕਝੋਲੇ ਹੋਣ, ਓਦਾਂ ਹੀ ਸਿਗਰਟ ਲਾ ਕੇ ਛਕਣ ਦੀ ਕਰਦੇ, ਕਿੱਥੋਂ ਚੌਂਕੜੇ। ਬਾਬੇ ਨੇ 515 ਸਾਲ ਪਹਿਲਾਂ ਸ਼ਬਦ ਉਚਾਰਨ ਕਰ ਦਿੱਤੇ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ। ਤੇ ਮਰਦਾਨਾ ਕਹਿੰਦਾ ਬਾਬਾ ਜੀ ਅਰਥ ਕਰ, ਮਾਰੇ ਕਹਿੰਦੇ ਕਿਤੇ ਕੋਈ ਆ ਨਾ ਜਾਵੇ ਲੜਨ। ਕਹਿੰਦੇ ਬਾਬਾ ਜੀ ਆਪੇ ਤੇ ਕਹਿੰਦੇ ਸੱਚ ਸੁਣਾਉਣ ਆਏ, ਫਿਰ ਉੱਠੀ ਆਖਰ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਜਗਾਇਆ ਇੱਕ ਮਰਦੇ ਕਾਮਲ ਨੇ ਖੁਆਬ ਸੇ, ਸੁੱਤੀ ਪਈ ਦੁਨੀਆਂ ਨੂੰ ਮੇਰੇ ਨਾਨਕ ਨੇ ਜਗਾਇਆ। ਵਿਦਵਾਨ ਕਹਿੰਦਾ ਬਾਬਾ ਕੌਣ ਕਹਿੰਦਾ ਤੂੰ ਬਾਗ ਦਾ ਮਾਲੀ ਨੀ, ਘਾਲਣਾ ਤੂੰ ਕਿਹੜੀ ਜੋ ਸਾਡੇ ਲਈ ਘਾਲੀ ਨੀ, ਭੁੱਖਿਆਂ ਦੀ ਖਾਤਰ ਪਿਤਾ ਤੋਂ ਚਪੇੜਾਂ ਖਾਧੀਆਂ, ਗਮੀਆਂ ਦੇ ਬਦਲੇ ਦੇ ਗਿਆ ਤੂੰ ਬਾਬਾ ਸਾਨੂੰ ਛਾਦੀਆਂ। ਬਾਲਾ ਤੇ ਮਰਦਾਨਾ ਦੋ ਵੀਰ ਕੈਸੇ ਚੁਣੇ ਤੈ, ਕੋੜੀਆਂ ਦੇ ਕੀਰ ਨੇ ਕੁੱਲੀਆਂ ਚ ਜਾ ਕੇ ਸੁਣੇ ਤੈ, ਕਿਰਤੀ ਦੀ ਝੁੱਗੀ ਵੇਖ ਕੇ ਉੱਥੇ ਹੀ ਜਾ ਕੇ ਟਿਕ ਗਿਓ, ਦੁਖੀਆਂ ਦੀ ਖਾਤਰ ਬਾਬਾ ਤੂੰ ਬਾਜ਼ਾਰਾਂ ਵਿੱਚ ਵਿਕ ਗਿਓ। ਵਾਹ ਓਏ ਮੇਰੇ ਮੋਦੀਆ ਤੂੰ ਮੋਦੀ ਖਾਨਾ ਖੋਲਿਆ, ਤੇਰੇ ਜਿਹਾ ਸੌਦਾ ਮੁੜ ਕੇ ਨੀ ਕਿਸੇ। ਅੱਜ ਬੜਿਆਂ ਨੇ ਨਾਂ ਰੱਖਿਆ ਨਾਨਕ ਘੱਟ, ਪਰ ਸੌਦਾ ਕਿਹੜਾ ਤੋਲੂ। ਸਕੂਲ ਦਾ ਨਾਂ ਰੱਖਿਆ ਦਸ਼ਮੇਸ਼ ਅਕੈਡਮੀ, ਬੱਚਾ ਕਿਸੇ ਦਾ ਫ੍ਰੀ ਪੜਾਉਣਾ ਨੀ, ਦਸ਼ਮੇਸ਼ ਦੀ ਰੀਸ ਕਿਥੋਂ, ਸਾਰਾ ਸਰਬੰਸ ਵਾਰਤਾ ਉਹਨੇ। ਮੈਂ ਕਿਹਾ ਘੱਟੋ ਘੱਟ ਰਾਗੀ ਸਿੰਘਾਂ ਦੇ ਬੱਚੇ ਫ੍ਰੀ ਪੜਾ ਦਿਓ, ਕਹਿੰਦੇ ਬਾਬਾ ਜੀ ਕੰਮ ਕਰੋ ਜਾ ਕੇ ਆਖੋ ਸਤਨਾਮ। ਤੇ ਮੈਂ ਸਕੂਲ ਦਾ ਨਾਂ ਰੱਖਿਆ ਦਸ਼ਮੇਸ਼ ਅਕੈਡਮੀ, ਦਸ਼ਮੇਸ਼ ਨੇ ਤੇ ਸਰਬੰਸ ਵਾਰਿਆ, ਨਾਂ ਬਦਲੋ ਇਹਦਾ, ਹੋਰ ਕੋਈ ਨਾਂ ਰੱਖ ਲਓ। ਵਾਹ ਓ ਮੇਰੇ ਮੋਦੀਆ ਤੂੰ ਮੋਦੀ ਖਾਨਾ ਖੋਲਿਆ, ਤੇਰੇ ਜਿਹਾ ਸੌਦਾ ਮੁੜ ਕੇ ਨੀ ਕਿਸੇ ਤੋਲਿਆ। ਤੈਨੂੰ ਪੜਾਉਣੇ ਆਏ ਪੰਡਿਤ ਤੇ ਮੁੱਲਾਂ ਪੜ ਗਏ, ਸੋਫੀ ਬੰਦਿਆਂ ਨੂੰ ਨਾਮ ਦੇ ਨਸ਼ੇ ਥੋੜਾ

ਤੈਨੂੰ ਪੜਾਉਣ ਆਏ ਪੰਡਤ ਤੇ ਮੁੱਲਾ ਪੜ ਗਏ, ਸੂਫੀ ਬੰਦਿਆਂ ਨੂੰ ਨਾਮ ਦੇ ਨਸ਼ੇ ਚੜ ਗਏ। ਆਪਣੀ ਛਾਪ ਤੇ ਗੜਵੀ ਸਾਧਾਂ ਨੂੰ ਫੜਾ ਆਉਂਦਾ ਸੀ, ਬੜਾ ਸਾਧੂ ਨੂੰ ਪਿਆਰ ਕੀਤਾ ਗੁਰੂ ਨਾਨਕ ਨੇ। ਇਹ ਸਾਰੇ ਕਥਾ ਸੁਣਾਉਂਦੇ ਵੀ ਵੀਆਂ ਦਾ ਲੰਗਰ ਲਾਇਆ, ਪਰ ਲਾਇਆ ਕਿਹਦੇ ਲਈ ਭਲਾ? ਹਾਂਜੀ, ਭੁੱਖੇ ਸਾਧੂਆਂ ਲਈ, ਸਾਡੇ ਲਈ ਨੀ। ਆਖੋ ਸਤਨਾਮਾ, ਜਿਹੜੇ ਤਿੰਨ ਟਾਈਮ ਘਰੋਂ ਖਾਧੇ ਤਾਂ ਇੱਥੇ ਫੇਰ ਛਕ ਲਿਆ ਹੈ, ਕਿੱਡੀ ਮਾੜੀ ਗੱਲ ਆ ਵੀ ਪੰਜਾਬ ਚ 3,000 ਕਰੋੜ ਦਾ ਲੰਗਰ ਲਾਤਾ ਇਹਨਾਂ ਨੇ, ਤੇ 1,000 ਕਰੋੜ ਰੁਪਈਏ ਦਾ ਕੋਈ ਸਕੂਲ ਹੀ ਬਣਾ ਦਿੰਦੇ। ਆਖੋ ਸਤਨਾਮ, ਜਿੱਥੇ ਸਾਡੇ ਬੱਚੇ ਪੜ੍ਹ ਲੈਂਦੇ, ਕਿਤੇ ਅਸੀਂ ਵੀ ਕਿਸੇ ਨੂੰ ਕਹਿੰਦੇ, ਕੋਈ ਹਸਪਤਾਲ ਹੀ ਹੁੰਦਾ ਜਿੱਥੇ ਗਰੀਬ ਗੁਰਬਾ। ਮੈਂ ਖੁਦ ਪ੍ਰਚਾਰਕ ਹਾਂ ਤੇ ਰੋਜ਼ ਸਟੇਜਾਂ ਤੇ ਰਹੀਦਾ। 5.5 ਲੱਖ ਰੁਪਈਆ ਮਾਤਾ ਦਾ ਬਾਈਪਾਸ ਆਪਰੇਸ਼ਨ ਹੋਇਆ, ਜਿਹੜੇ ਹਸਪਤਾਲ ਜਾਈਏ ਨਾ ਉਹਦਾ ਹੋਵੇ ਗੁਰੂ ਰਾਮਦਾਸ, ਕਿਸੇ ਦਾ ਨਾ ਹੋਵੇ ਗੁਰੂ ਅਮਰਦਾਸ। ਤੇ ਜਦੋਂ ਆਖਿਆ ਵੀ ਅਸੀਂ ਪ੍ਰਚਾਰਕ ਆਪਰੇਸ਼ਨ ਕਰਾਉਣਾ, ਕਹਿੰਦੇ ਪੈਸੇ ਕੱਢੋ। ਆਖੋ ਸਤਨਾਮ, ਮੈਂ ਕਿਹਾ ਨਾ ਤੁਸੀਂ ਏਡਾ ਵੱਡਾ ਰੱਖਿਆ ਬਾਬਿਆਂ ਦਾ, ਤੇ ਕਹਿੰਦੇ ਉਤੋਂ ਉਤੋਂ ਹੀ ਆ ਵਿੱਚ ਹੋਰ ਆ, ਕਿੱਡੀ ਮਾੜੀ ਗੱਲ। ਦੁੱਖ ਲੱਗਦਾ ਵਾ ਮਾਰੇ ਨੇ ਬੱਚਿਆਂ ਦੇ ਗੋਡੇ ਵੱਡੇ, ਗੈਰ ਸਾਰ ਅਗਾਂ ਵੱਡੀਆਂ, ਫਿਰ ਕਿਤੇ ਕੌਮ ਖੜੀ ਕੀਤੀ ਆ, ਨਿਰਾ ਪੂਰਾ ਉਧਰ ਹੀ ਤੁਰੇ ਜਾਂਦੇ, ਕੋਈ ਤਾਂ ਅੱਗੇ ਆਈਏ। ਤੇ ਮਹਾਰਾਜ ਸਾਹਿਬ ਕਹਿੰਦੇ ਮਰਦਾਨਿਆ, ਇਸ ਪੰਕਤੀ ਦਾ ਅਰਥ ਅੱਜ ਨਹੀਂ ਕਰਨਾ, ਇੱਕ ਸਮਾਂ ਆਊਗਾ ਉਦੋਂ ਆਪੇ ਹੀ ਹੋ ਜਾਣਾ। ਆਖੋ ਸਤਨਾਮ, ਮਹਾਰਾਜ ਕਿੱਦਾਂ? ਮਹਾਰਾਜ ਕਹਿੰਦੇ ਕਲਯੁਗ ਦੇ ਵਿੱਚ ਨਾ ਭੂਤਨਿਆਂ ਦਾ

ਉਤਾਰ ਹੋ ਜਾਣਾ। ਅੱਜ ਲੱਗਦਾ ਟਾਈਮ ਆ ਗਿਆ, ਕਿਉਂਕਿ ਸਾਡੀ ਦਾਦੀ ਕਹਿੰਦੀ ਹੁੰਦੀ ਸੀ ਪੁੱਤ ਪਾਠ ਕਰਿਆ ਕਰੋ, ਗੁਰਦੁਆਰੇ ਜਾਇਆ ਕਰੋ, ਬਾਣੀ ਪੜ੍ਹੋ, ਜਿਹੜਾ ਬਾਣੀ ਪੜ੍ਹਦਾ ਉਹਨੂੰ ਭੂਤ ਬੋਲੋ ਨਹੀਂ ਚਿੰਬੜਦੇ ਨਾ। ਕਹਿੰਦੇ ਪੁੱਤ ਬਾਣੀ ਤੋਂ ਭੂਤ ਨੇ ਡਰਦੇ ਆ, ਤੇ ਅੱਜ ਮੈਨੂੰ ਲੱਗਦਾ ਵੀ ਉਹ ਭੂਤ ਆਪਣੇ ਘਰਾਂ ਚ ਆ ਗਿਆ। ਕਿੰਨੀ ਵਾਰੀ ਸਟੇਜ ਤੋਂ ਕਿਹਾ ਵੀ ਆ ਜਾਓ ਆ ਜਾਓ, ਤੇ ਬਾਣੀ ਕੀ ਕਹਿ ਦਿੰਦੀ ਆ, ਕਲੀ ਅੰਦਰ ਨਾਨਕਾ ਜਿੰਨਾ ਦਾ ਵੀ ਭੂਤਨਿਆਂ ਦਾ ਅਵਤਾਰ ਹੋ ਜਾਣਾ, ਤੇ ਪੁੱਤ ਜਨੂਰਾ ਮੁੰਡਾ ਵੀ ਭੂਤਨਾ, ਧੀ ਜਨੂਰੀ ਕੁੜੀ ਵੀ ਭੂਤਨੀ ਆ। ਕੋ ਸਤਨਾ ਬੋਲ ਪੋ, ਗੁੱਸੇ ਨਾ ਹੋ ਜਾਓ, ਬਾਣੀ ਦੀਆਂ ਭਗਤ ਗਈਆਂ। ਮਹਾਰੇ ਕਹਿੰਦੇ ਇੱਦਾਂ ਦਾ ਸਮਾਂ ਆਊ ਮੁੰਡੇ ਵੀ ਭੂਤਨੇ ਹੋ ਜਾਣਗੇ, ਕੁੜੀਆਂ ਵੀ ਜੋਰੂ ਜਿੰਨਾ ਦਾ ਸਕਦਾਰ, ਕਹਿੰਦੇ ਸਾਰਾ ਟੱਬਰ ਹੀ ਭੂਤਨਿਆਂ ਦਾ ਹੋਊਗਾ ਭੂਤਨਿਆਂ ਦਾ। ਅੱਜ ਵੇਖਿਆ ਨਾ ਕਿਸ ਤਰ੍ਹਾਂ, ਜਦੋਂ ਆਵਾਜ਼ ਜੇ ਖਿਲਾਰ ਕੇ ਚੀਕਾਂ ਮਾਰਦੇ ਹੋ ਦੂਜੇ ਧਰਮ ਚ, ਆਖੋ ਸਤਨਾਮ ਬਿਨਾਂ ਗੱਲ ਤੋਂ, ਜਿਵੇਂ 11,000 ਦਾ ਕਰੰਟ ਲੱਗਾ ਹੁੰਦਾ ਨਾ ਵੋਲਟ ਦਾ, ਭੁੜਕੀ ਜਾਂਦੇ ਓਦਾਂ ਹੀ ਹੈ। ਕੋਈ ਕਹਿੰਦਾ ਮੇਰੇ ਚ ਫਲਾਣਾ ਆ ਗਿਆ, ਢੀਂਗੜਾ ਆ ਗਿਆ, ਗੱਜ ਕੇ ਆਖੋ ਸਤਨਾਮ। ਹੈਰਾਨੀ ਦੀ ਗੱਲ ਹੈ, ਜਿੱਦਣ ਮੰਦਿਰ ਦੇ ਵਿੱਚ ਬਲਾਤਕਾਰ ਹੋਏ ਉਦਣ ਮਾਤਾ ਨਹੀਂ ਆਈ ਕਿਸੇ ਚ ਵੀ, ਕਿੰਨੇ ਦਿਨ ਬੱਚੀ ਨਾਲ ਜਬਰ ਹੋਇਆ, ਤੇ ਇੱਥੇ ਇੱਕ ਘਰ ਚ ਹੋਵੇ ਪ੍ਰੋਗਰਾਮ ਤੇ 5-6 ਬੀਬੀਆਂ ਚ ਮਾਤਾ ਆ ਜਾਂਦੀ। ਆਖੋ ਸਤਨਾਮ। ਜਿੱਦਣ ਬੇੜਾ ਗਰਕਣ ਲੱਗਾ ਸੀ ਹਿੰਦੁਸਤਾਨ ਦਾ, ਉਹ 400 ਪੰਡਿਤ ਆਨੰਦਪੁਰ ਆ ਕੇ ਰੋਂਦਿਆ ਸੀ, ਦੁਖੀ ਵਿਪਰ ਚੱਲ ਆਏ ਪੁਰੀ ਆਨੰਦ, ਬਾਂਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਦੇ ਆਨੰਦ। ਮਹਾਰਾਜ ਕਹਿੰਦੇ ਜਾਓ ਬੱਚਿਓ ਘਰੇ ਆਰਾਮ ਕਰੋ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ, ਹਿੰਦੂ ਧਰਮ ਦੇ ਬੁੱਝ ਦੇ ਦੀਵੇ ਤਾਈ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ। ਜਦੋਂ ਸਿਰ ਦੇਣੇ ਉਦੋਂ ਸਾਡੀ ਵਾਰੀ ਆ ਜਾਂਦੀ ਹੈ। ਇਹ ਕੌਮ ਜਿਹੜੀ ਲੰਗਰ ਵੀ ਛਕਾਵੇ ਤੇ ਸਿਰ ਵੀ ਦਵੇ, ਆਖੋ ਸਤਨਾਮ। ਬਾਬੇ ਨੇ ਬਚਨ ਕੀਤੇ ਸੀ, ਕਹਿੰਦੇ ਕਲਯੁਗ ਦੇ ਵਿੱਚ ਭੂਤਨਿਆਂ ਦਾ ਅਵਤਾਰ ਹੋ ਜਾਣਾ, ਤੇ ਭੂਤਨੇ ਸਭ ਤੋਂ ਵੱਧ ਡਰਦੇ ਆ ਜਿੱਥੇ ਬਾਣੀ ਚੱਲਦੀ ਆ। 100 ਖੰਡ ਪਾਠ ਚੱਲਦਾ ਅੰਦਰ ਕੋਈ ਨੀ, ਬੋਲੋ ਵਾਹਿਗੁਰੂ। ਬਾਅਦ ਚ ਕਥਾ ਕੀਰਤਨ ਰਾਗੀ ਢਾਡੀ ਲੱਗੇ ਕੋਈ ਨੀ ਵੜਿਆ। ਇੱਥੋਂ ਸਿੱਧ ਹੁੰਦੇ ਆ ਵੀ ਜਿਹੜੇ ਭੂਤਨੇ ਆ ਉਹਨਾਂ ਨੂੰ ਗੁਰੂ ਤੋਂ ਡਰ ਲੱਗਦਾ, ਇਸ ਕਰਕੇ ਉਹਨਾਂ ਨੇ ਗੁਰਦੁਆਰੇ ਆਉਣਾ ਹੀ ਛੱਡਤਾ। ਆਖੋ ਸਤਨਾਮ। ਧੰਨ ਮੇਰੇ ਪਾਤਸ਼ਾਹ ਮਾਰੇ, ਤਿੰਨ ਚੀਜ਼ਾਂ ਮੰਗਦੇ ਜੇ ਦੇ ਸਕਦੇ ਤੇ। ਮਾਰੇ ਕਹਿੰਦੇ ਆਵੋ ਸੰਤ ਪਿਆਰਿਓ, ਅਕਥ ਕੀ ਕਰੈ ਕਰੈ ਕਹਾਣੀ ਕਥ ਕੇਰੀ ਕਿਤ ਦੁਆਰੈ, ਤਨ ਮਨ ਤੇ ਧਨ ਸਭ ਸੌਂਪ ਗੁਰ ਕੋ। ਤਿੰਨ ਭੇਟਾਂ ਮੰਗਦਾ ਜੇ ਮੇਰਾ ਗੁਰੂ। ਪਹਿਲਾਂ ਤਨ, ਜਿਨ੍ਹਾਂ ਨੇ ਤਨ ਦਿੱਤਾ ਉਹਨਾਂ ਦੀ ਅਰਦਾਸ ਹੁੰਦੀ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਬੰਦ ਬੰਦ ਕਟਾਏ, ਖੋਪਰੀਆਂ ਚਰਖੜੀਆਂ ਤੇ ਆਰਿਆਂ ਨਾਲ ਗੁਰਦੁਆਰਿਆਂ ਦੀ ਸਿੱਖੀ ਕੇਸਾਂ ਆਓ ਤੇ। ਹੁਣ ਤੇ ਸਾਡੀਆਂ ਕੁੜੀਆਂ ਕਹਿੰਦੀਆਂ ਦਾੜੀ ਵਾਲਾ ਪਸੰਦ ਹੀ ਨਹੀਂ। ਆਖੋ ਸਤਨਾਮ। ਕਿਹਨੂੰ ਸੁਣਾਓਗੇ ਅਰਦਾਸ? ਰੋਜ਼ ਅਰਦਾਸ ਹੁੰਦੀ ਸਿੱਖਾਂ ਨੂੰ, ਸਿੱਖੀ ਦਾਨ ਅੱਗੇ ਕੇਸ ਦਾਨ ਤੇ ਕੇਸ ਵਹਿਣੀ ਚ ਪਏ। ਆਖੋ ਸਤਨਾਮ। 1500 ਰੁਪਈਆ ਲੈਂਦੇ ਨਾਲੇ ਅਗਲੇ ਸਪੈਸ਼ਲ। ਕਦੇ ਸੋਚ ਕੇ ਵੇਖਿਓ ਲਾਈਵ ਚੱਲ ਰਿਹਾ, ਇੱਕ ਵੀ ਬਚਨ ਕੋਲੋਂ ਨਹੀਂ ਕਹੂੰਗਾ, ਸਜ਼ਾ ਦੇ ਦਿਓ। ਹੁਣ ਅਰਦਾਸ ਹੁੰਦੀ ਕਹਿੰਦੇ ਹੀ ਆ ਸਿੱਖਾਂ ਨੂੰ, ਕਿੱਥੇ ਸਿੱਖੀ ਸਾਡੇ ਘਰੇ ਕੇਸ ਦਾਨ ਕੇਸ ਵਹਿਣੀਆਂ ਚ ਰੁਲ ਗਏ, ਰਹਿਤ ਦਾਨ ਰਹਿਤ ਕਿੱਥੇ ਚਲੇਗੀ, ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਕਿੰਨੇ ਦਾਨ ਮਿਲੇ ਸੀ, ਇੱਕ ਵੀ ਨਹੀਂ ਰਹਿ ਗਿਆ। ਆਖੋ ਸਤਨਾਮ। ਪਹਿਲਾਂ ਗੁਰੂ ਨੇ ਤਾਣ ਮੰਗਿਆ ਵੀ ਆਪਣਾ ਸਰੀਰ ਦੇ, ਕਿਤੇ ਬੰਦ ਬੰਦ ਕਟਾਉਣ ਦੇ, ਆਰਿਆਂ ਥੱਲੇ ਬੈਠੇ ਤਵੀਆਂ ਚ ਬੈਠੇ ਹੈ ਫਿਰ ਵੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ, ਅਸੀਂ ਸੋਹਣੀਆਂ ਚਾਦਰਾਂ ਤੇ ਬਹਿ ਕੇ ਵੀ ਸੰਕੋਚ ਕਰਦੇ ਵੀ ਮੂੰਹ ਚੋਂ ਵਾਹਿਗੁਰੂ ਨਾ ਨਿਕਲੇ। ਆਖੋ ਸਤਨਾਮ। ਕਦੇ ਨੋਟ ਕਰਿਓ ਗੁਰਮੁਖੋ, ਮਹਾਰੇ ਸੱਚੇ ਪਾਤਸ਼ਾਹ ਦੇ ਗੁਰੂ ਕੇ ਯੋਧਿਆਂ ਨੇ ਸਾਰਾ ਤਨ ਦੇਤਾ, ਤਿੰਨ ਟੋਕਰੇ ਭਰ ਗਏ ਬਾਬਾ ਮਣੀ ਸਿੰਘ ਦੇ। ਬਾਬਾ ਦੀਪ ਸਿੰਘ ਸਾਹਿਬ ਜੀ 18 ਸਿਰ ਦਾ ਖੰਡਾ ਲੈ ਕੇ ਲੱਥੇ ਸਿਰ ਤੋਂ ਗੁਰੂ ਰਾਮਦਾਸ ਬਾਪੂ ਦੇ ਘਰ ਗਏ। ਹੇ ਗੁਰੂ ਰਾਮਦਾਸ, ਕੋਈ ਫੁੱਲੀਆਂ ਚੜਾਉਂਦਾ, ਕੋਈ ਪਤਾਸੇ ਚੜਾਉਂਦਾ, ਕੋਈ ਰੁਮਾਲੇ ਚੜਾਉਂਦਾ, ਕੋਈ ਕੜਾਹ ਪ੍ਰਸ਼ਾਦ, ਮੇਰੇ ਕੋਲ ਐਸੀ ਕੋਈ ਭੇਟਾ ਨਹੀਂ ਚੜਾਉਣ ਨੂੰ ਪਾਤਸ਼ਾਹ, ਮੇਰੇ ਕੋਲ ਮੇਰਾ ਸਿਰ ਹੈ, ਮੈਂ ਅਰਦਾਸ ਕਰਕੇ ਤੁਰਿਆ ਸੀ, ਮੈਂ ਤੇਰੇ ਚਰਨਾਂ ਚ ਆਪਣਾ ਸਿਰ ਚੜਾਵਾਂਗਾ। ਤੇ ਅੱਗੋਂ ਗੁਰੂ ਰਾਮਦਾਸ ਜੀ ਪਿਤਾ ਜੀ ਨੇ ਆਵਾਜ਼ ਦਿੱਤੀ, ਕਹਿੰਦੇ ਦੀਪ ਸਿੰਘ ਜੀ, ਜੇ ਤੁਸੀਂ ਸਾਡੇ ਦਰ ਤੇ ਵੱਖਰੀ ਤੋਂ ਭੇਟਾ ਲੈ ਕੇ ਆਏ ਨਾ, ਸਾਡਾ ਵੀ ਬਚਨ ਰਿਹਾ। ਜਦੋਂ ਸੰਗਤਾਂ ਹਰਿਮੰਦਰ ਸਾਹਿਬ ਮੱਥਾ ਟੇਕਣ ਆਇਆ ਕਰਨਗੀਆਂ, ਸਾਡੇ ਨਾਲੋਂ ਵੀ ਪਹਿਲਾਂ ਬਾਬਾ ਦੀਪ ਸਿੰਘ ਸਾਹਿਬ ਜੀ ਸੰਗਤਾਂ ਤੁਹਾਨੂੰ ਸਿਜਦਾ ਕਰਿਆ ਕਰਨਗੀਆਂ।
ਅੱਜ ਕਿਤੇ ਵੇਖਿਓ ਦੁੱਖ ਭਜਨੀ ਬੇਰੀ ਤੋਂ ਇਸ਼ਨਾਨ ਕਰਕੇ ਜਦੋਂ ਆਪਾਂ ਤੁਰਦੇ ਖੱਬੇ ਪਾਸੇ ਅੱਗੇ ਪਹਿਲਾਂ ਬਾਪੂ ਖੜੋਤਾ ਮਿਲਦਾ, ਉੱਥੇ ਮੱਥਾ ਟਿਕਦਾ, ਫਿਰ ਦੇਗ ਲੈ ਕੇ ਫਿਰ ਜਾ ਕੇ ਬਾਪੂ ਰਾਮਦਾਸ ਕੋ ਜਾਂਦੇ, ਤਣ ਦਿੱਤਾ ਤਾਣ। ਫਿਰ ਮਨ ਦੇਣ ਵਾਲੇ ਸਿੱਖ ਸਭ ਤੋਂ ਪਹਿਲਾਂ ਬੇਬੇ ਨਾਨਕੀ ਆਖੋ ਸਤਨਾਮ। 54 ਸਾਲ ਚੌਂਕੜਾ ਮਾਰ ਕੇ ਬਾਬੇ ਨਾਨਕ ਤੋਂ ਕੁਝ ਨਹੀਂ ਮੰਗਿਆ। ਇੱਥੇ ਕਿਸੇ ਦੇ ਮੁੰਡਾ ਨਹੀਂ ਹੁੰਦਾ, ਤੰਦਰੁਸਤੀ ਨਹੀਂ ਹੁੰਦੀ ਤੇ ਕਿਸੇ ਦਾ ਵੀਜ਼ਾ ਨਹੀਂ ਲੱਗਦਾ ਤੇ ਉਹ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਕੀ ਲੈਣਾ, ਆਖੋ ਸਤਨਾਮ। ਮੈਂ ਤੇ ਫਲਾਣੇ ਬਾਬੇ ਕੋ ਜਾਊਂਗਾ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਵਿੱਚ ਖਿਦਮਤ ਬਾਬੇ ਨਾਨਕ ਦੀ, ਆਖੋ ਸਤਨਾਮ। ਇੱਕ ਦਿਨ ਬਾਬੇ ਨਾਨਕ ਦਾ ਵੀ ਆ ਐਤਵਾਰ, ਬੋਲੋ ਸਤਨਾਮ। ਸਾਰੇ ਪਾਸੇ ਜਾਈਦਾ, ਕਿਤੇ ਤੇ ਗੱਲ ਬਣੂਗੀ। ਬਾਬਾ ਫਰੀਦ ਸਾਹਿਬ ਕਹਿੰਦਾ ਦੇਖ ਫਰੀਦਾ ਜੋਥੀਆ ਸੱਕਰ ਹੋਈ ਵਿਸ ਸਾਈ ਬਾਜੋਂ ਆਪਣੇ ਵੇਦਣ ਕਹੀਆ। ਕਹਿੰਦੇ ਜਿਹਦਾ ਸਾਈ ਨਹੀਂ ਹੈਗਾ ਉਹਦੀ ਕੋਈ ਜ਼ਿੰਦਗੀ ਆ? ਮਾਲਕ ਸਿਰ ਤੇ ਚਾਹੀਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਗਏ ਸੀ ਪੁੱਤਰਾ ਬਾਣਾ ਬਾਣੀ ਸੰਭਾਲੀ, ਜਿੱਦਣ ਤੇਰਾ ਸੰਸਕਾਰ ਹੋਊ ਤੈਨੂੰ ਅਸੀਂ ਸੰਭਾਲ ਲਾਂਗੇ, ਆਖੋ ਸਤਨਾਮ। ਕਦੇ ਨੋਟ ਕਰਿਓ, ਕੋਈ ਬੱਕਰੀਆਂ ਚਾਰਦਾ ਸੀ ਤੇ ਮਾਲਕ ਦੀ ਗੱਲ ਮੈਂ ਕਰਨ ਲੱਗਾ ਏ, ਉਹਦੀ ਇੱਕ ਭੇਡ ਜਿਹੜੀ ਸੀ ਵੱਖਰੀ ਹੋ ਗਈ ਤੇ ਪਿੱਛੇ ਬਘਿਆੜ ਲੱਗਾ, ਦੌੜ ਪਈ ਬੜੀ ਤੇਜ਼ੀ ਨਾਲ ਦੌੜੀ ਤੇ ਅਗਲੇ ਪਾਸੇ ਪਹਾੜੀ ਦਾ ਜਿਹੜਾ ਨੁਕਾਰਾ ਨੁਕਰ ਸੀ ਉਹ ਖਤਮ ਹੋਇਆ, ਅਗਲੇ ਬੰਨੇ ਦਲਦਲ ਹੈ। ਹੁਣ ਉਹਨੇ ਵੇਖਿਆ ਵੀ ਅੱਗੇ ਵੀ ਮੌਤ ਤੇ ਪਿੱਛੇ ਵੀ ਮੌਤ ਆ, ਅੱਗੇ ਡਿੱਗਦੀ ਤੇ ਦਲਦਲ ਚ ਜਾਵਾਂਗੀ, ਜੇ ਪਿਛਲੇ ਦੇ ਕਾਬੂ ਆ ਗਈ ਤੇ ਬੜਾ ਤੜਫਾਊ, ਆਖੋ ਸਤਨਾਮ। ਉਹਨੇ ਫੈਸਲਾ ਕੀਤਾ, ਉਹਨੇ ਦਲਦਲ ਦੇ ਵਿੱਚ ਛਾਲ ਮਾਰਤੀ, ਉਹ ਜਿਹੜਾ ਪਿੱਛੇ ਆਉਂਦਾ ਸੀ ਬ੍ਰੇਕਾਂ ਉਹਦੀਆਂ ਵੀ ਫੇਲ ਸੀ, ਉਹ ਤੋਂ ਰੁਕਿਆ ਨਹੀਂ ਗਿਆ, ਉਹ ਤੋਂ ਵੀ 4 ਕਦਮ ਅੱਗੇ ਜਾ ਕੇ ਡਿੱਗਾ। ਜਦੋਂ ਦੋਵੇਂ ਦਲਦਲ ਚ ਡਿੱਗ ਪਏ ਤੇ ਭੇਡ ਜਿਹੜੀ ਹੱਸ ਪਈ ਤੇ ਬਘਿਆੜ ਕਹਿੰਦਾ ਦੰਦੀਆਂ ਜਿਹੀਆਂ ਕਾਹਤੋਂ ਕੱਢਦੀ, ਆਖੋ ਸਤਨਾਮ। ਵੀ ਮਰਾਂਗੇ ਤੇ ਦੋਵੇਂ ਮਰਾਂਗੇ। ਕਹਿੰਦੀ ਗੱਲ ਮਰਨ ਦੀ ਨਹੀਂ ਸੱਜਣਾ, ਹੱਸਦੀ ਮੈਂ ਤੇਰੇ ਤੋਂ, ਵੀ ਮੇਰਾ ਮਾਲਕ ਤੇ ਆਇਆ ਲੈ, ਉਹਨੇ ਹੁਣ ਗਿਣਤੀ ਕਰਨੀ ਆ ਵੀ 20 ਸੀ 19 ਰਹਿ ਗਈਆਂ, ਜਿੰਨੇ ਚਿਰ ਨੂੰ ਮੈਂ ਥੱਲੇ ਧੱਸਣਾ ਮੇਰੇ ਮਾਲਕ ਨੇ ਆ ਕੇ ਕੱਢ ਲੈਣਾ, ਤੇਰਾ ਮਾਲਕ ਹੀ ਕੋਈ ਨੀ, ਤੇਰੇ ਮਗਰ ਕਿੰਨੇ ਆਉਣਾ, ਆਖੋ ਸਤ। ਬੋਲੋ ਸਤਨਾਮ। ਜਿਨ੍ਹਾਂ ਨੇ ਗੁਰੂ ਹੀ ਨਹੀਂ ਧਾਰਨ ਕੀਤਾ ਅਜੇ, ਅਜੇ ਕਹਿੰਦੇ ਮਨ ਜਿਹਾ ਨਹੀਂ ਬਣਦਾ, ਆਖੋ ਸਤਨਾਮ। ਅਜੇ ਅੰਮ੍ਰਿਤ ਛਕਣਾ ਵਾ, ਛਕਣਾ ਕਿੱਦਣਾ ਕਹਿੰਦੇ ਅਜੇ ਬਾਬਾ ਜੀ, ਕਈ ਫਿਰ ਕਹਿੰਦੇ ਬਾਬਾ ਜੀ ਅੰਦਰ ਸਾਡਾ ਸਾਫ਼, ਆਖੋ ਸਤਨਾਮ। ਵੀ ਤੁਹਾਡਾ ਸਾਫ਼ ਤੇ ਗੁਰੂ ਗੋਬਿੰਦ ਸਿੰਘ ਦਾ ਗੰਦਾ ਸੀ ਅੰਦਰ, ਵੀ ਉਹ ਐਵੇਂ ਹੱਥ ਜੋੜ ਕੇ ਕਹੀ ਗਿਆ ਮੈਨੂੰ ਛਕਾਓ ਚੁਲਾ, ਵਿਸਾਖੀ ਆਉਣ ਵਾਲੀ ਹੈ। ਮਹਾਰੇ ਸੱਚੇ ਪਾਤਸ਼ਾਹ ਨੂੰ ਪੁੱਛਿਆ ਸੀ ਦਸੀ ਦਸ਼ਮੇਸ਼ ਪਿਤਾ ਕਿਹਦੇ ਨਾਲ ਪਿਆਰ ਤੇਰਾ, ਆਣ ਕੇ ਫਕੀਰ ਇੱਕ ਅਰਜ ਗੁਜ਼ਾਰਦਾ, ਪੁੱਤਾਂ ਨਾਲ ਪਿਆਰ ਹੁੰਦਾ ਜੰਗ ਵਿੱਚ ਤੋਰਦਾ ਨਾ, ਬਾਪੂ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ, ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜਦਾ ਨਾ, ਆਖੋ ਸਤਨਾਮ। ਸ੍ਰੀ ਕਿੱਦਾਂ ਦਾ ਸੀ ਆਪਣਾ ਪਿਓ, ਗੁਰਮੁਖੋ ਮਹਿਸੂਸ ਕਰਿਓ। ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜਦਾ ਨਾ, ਪੁਰੀ ਨਾਲ ਪਿਆਰ ਹੁੰਦਾ ਆਨੰਦ ਨੂੰ ਵਿਸਾਰਦਾ ਨਾ। ਮਹਾਰਾਜ 44 ਸਾਲ ਹੋ ਗਏ ਤੇਰਾ ਪਿੱਛਾ ਕਰਦਿਆਂ, 4 ਚੀਜ਼ਾਂ ਮੇਨ ਹੁੰਦੀਆਂ, ਇੱਕ ਮੇਰੀ ਕੋਠੀ ਪੈ ਜੇ, ਦੂਜਾ ਮੇਰੇ ਬੱਚੇ ਸੈੱਟ ਹੋ ਜਾਣ ਤੇ ਤੀਜਾ ਬੈਂਕ 'ਚ 4 ਪੈਸੇ ਤੇ ਚੌਥਾ ਮਾਂ ਪਿਓ ਦੀ ਸੇਵਾ ਕਰਾਂ ਬੁੱਢੇ ਬਾਰੇ। ਗੁਰੂ ਗੋਬਿੰਦ ਸਿੰਘ ਨੇ 4 ਚਾਅ ਆਪਣੇ ਗਵਾ ਦਿੱਤੇ, ਘਰ ਵੀ ਗਵਾਤਾ, ਮਾਂ ਪਿਓ ਵੀ ਗਵਾ ਲਿਆ, ਪੁੱਤ ਵੀ ਗਵਾ ਲਏ। ਸਭ ਤੋਂ ਵੱਡੀ ਗੱਲ ਹੈ ਮਾਇਆ ਬੋਰੀਆਂ ਰੁੜ ਗਈ ਗੁਰੂ ਗੋਬਿੰਦ ਸਿੰਘ ਦੇ ਮੱਥੇ ਤੇ, ਵੱਟ ਨਹੀਂ ਪਿਆ, ਆਖੋ ਸਤਨਾਮ। ਆਪਣਾ ਪਰਸ ਹੀ ਡਿੱਗ ਪਏ, ਭਾਵੇਂ ਰੁਪਈਆ 100 ਹੋਵੇ, 4 ਦਿਨ 10 ਦਿਨ ਚੇਤਾ ਹੀ ਨਹੀਂ ਭੁੱਲਦਾ, ਆਖੋ ਸਤਨਾਮ। ਆਏ ਰਾਹਾਂ ਵਿੱਚ ਦੁੱਖ ਪਹਾੜ ਜਿੱਦੇ, ਢਿੱਲੀ ਪਈ ਪਰ ਤੇਰੀ ਰਫਤਾਰ ਵੀ ਨਾ, ਜਿਹੜਾ ਸਰਸਾ ਦੇ ਕੰਢੇ ਤੇ ਵਿਛੜਿਆ ਸੀ ਚੇਤੇ ਆਇਆ ਉਹ ਤੈਨੂੰ ਪਰਿਵਾਰ ਵੀ ਨਾ, ਹੋਣੀ ਵਿੱਚ ਆਕਾਸ਼ ਦੇ ਰੋਣ ਲੱਗ ਪਈ ਮਿਲ ਸਕੇ ਅਜੀਤ, ਹੌਲਾ ਭਾਰ ਸੰਸਾਰ ਦਾ ਕਰਨ ਬਦਲੇ ਹੱਥੀ ਪੁੱਤਾਂ ਦਾ ਕੀਤਾ ਸੰਸਕਾਰ ਵੀ ਨਾ। ਗੁਰੂ ਸਾਹਿਬ ਨੇ ਤਣ ਦਿੱਤਾ, ਸਿੱਖਾਂ ਨੇ ਤਣ ਦਿੱਤਾ, ਅੱਜ ਜਿਹੜੇ ਕੇਸਾਂ ਬਦਲੇ ਬੀਬੀਆਂ ਬੈਠੀਆਂ ਟੋਟੇ ਕਰਾ ਕਰਾ ਕੇ ਬੱਚਿਆਂ ਦੇ ਹਾਰ ਪਵਾਏ, ਅੱਜ ਬੀਬੀ ਆਪ ਕਹਿਣ ਦੀ ਭਰਾਵਾ ਮੇਰੇ ਤੋਂ ਨਹੀਂ ਸਿਆਪਾ ਹੁੰਦਾ, ਜੂੜਾ ਕਟਾ ਦਿਓ, ਆਖੋ ਸਤਨਾਮ। ਮੇਰੇ ਤੋਂ ਨਹੀਂ ਵਾਇਆ ਜਾਂਦਾ, ਮੇਰੇ ਹੱਥ ਦੁਖਦੇ ਆ, ਇਹ ਸਿੱਖੀ ਦਾ ਪ੍ਰਚਾਰ ਕਿੱਦਾਂ ਕਰਾਂਗੇ? ਉਹ ਰੋਜ਼ ਯਾਦ ਕਰਦੇ ਜੀ ਉਹਨਾਂ ਨੂੰ ਜਿਨ੍ਹਾਂ ਨੇ ਚਰਖੜੀਆਂ ਤੇ ਚੜੇ ਬੰਦ ਬੰਦ ਕਾਹਤੋਂ ਕਟਾਏ ਸੀ। ਕਦੇ ਗੌਰ ਕਰਕੇ ਵੇਖਿਆ, ਅਸੀਂ ਅਰਦਾਸ ਨਹੀਂ ਸੁਣਦੇ, ਅਸੀਂ ਉੱਥੋਂ ਅਰਦਾਸ 'ਚ ਧਿਆਨ ਦਿੰਦੇ ਜਦੋਂ ਬਾਬਾ ਜੀ ਕਹਿੰਦੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ, ਜਿੱਥੇ ਜਾ ਕੇ ਸਾਡਾ ਨਾਮ ਬੋਲਣਾ ਤੇ ਅਰਦਾਸ ਹੋਣੀ। ਪਹਿਲਾਂ ਸੁੱਤੇ ਰਹਿੰਦੇ ਸਾਰੀ ਅਰਦਾਸ 'ਚ, ਕੀ ਕੁੱਝ ਬਣਦਿਆ ਅਰਦਾਸ 'ਚ,
ਖੋਪਰੀ ਕਾਹਤੋਂ ਲਾਈ ਸੀ ਤਾਰੂ ਸਿੰਘ ਦੀ? ਕਹਿੰਦੇ ਸੀ ਜੂੜਾ ਕਟਾ। ਉਹਨਾਂ ਕਿਹਾ ਇਹ ਨਹੀਂ ਹੋਣਾ। ਤੇ ਅਰਦਾਸਾਂ ਕਿੰਨੀਆਂ ਕਰਾਉਂਦੇ? ਸੁੱਤੇ ਹੀ ਕਰਾਈ ਜਾਂਦੇ। ਖੁਦ ਤੁਹਾਡੇ ਘਰ ਚ ਬੱਚਾ ਜਦੋਂ ਜਾਂਦਾ ਕਹਿੰਦੇ ਕਿਉਂ ਨਹੀਂ ਹੁੰਦੇ ਉਹਨੂੰ ਵੀ ਪੁੱਤਰਾ ਜਾਂ ਇੱਧਰ ਹੋ ਜਾ ਜਾਂ ਇੱਧਰ ਹੋ ਜਾ, ਗੱਜ ਕੇ ਆਖੋ ਸਤਨਾਮ। ਗੁਰੂ ਤਿੰਨ ਭੇਟਾ ਮੰਗਦਾ, ਤਣ ਮੰਗਦਾ ਤੇ ਮਨ। ਮਨ ਦੇਣ ਵਾਲੇ ਸਿੱਖ ਸੀ ਬੇਬੇ ਨਾਨਕੀ, ਭਾਈ ਮਰਦਾਨਾ 52 ਸਾਲ ਕੀਰਤਨ ਕੀਤਾ, ਕਦੇ ਨਹੀਂ ਆਖਿਆ ਬਾਬਾ ਤੂੰ ਮੈਨੂੰ ਦਿੱਤਾ ਕੀ, ਆਖੋ ਸਤਨਾਮ। ਕਿੰਨੀਆਂ ਜੰਗਾਂ ਜੁੱਧਾਂ ਬਾਬੇ ਨੇ ਆਈਆਂ, ਜੇਲ੍ਹ ਸਭ ਤੋਂ ਪਹਿਲੀ ਗੁਰੂ ਨਾਨਕ ਨੇ ਕੱਟੀ, ਆਖੋ ਸਤਨਾਮ। ਜਦੋਂ ਬਾਬੇ ਬਾਬਰ ਨੂੰ ਜਾਬਰ ਕਹਿਤਾ ਸੀ, ਜੇਲ੍ਹ ਹੋ ਗਈ ਸੀ ਨਾ, ਤੇ ਮਾਰੇ ਸੱਚੇ ਪਾਤਸ਼ਾਹ ਨੂੰ ਮਰਦਾਨਾ ਕਹਿੰਦਾ ਬਾਬਾ ਹੁਣ ਸੌਖਾ? ਮਾਰੇ ਕਹਿੰਦੇ ਕੀ ਹੋਇਆ? ਕਹਿੰਦੇ ਤੈਨੂੰ ਆਖਿਆ ਸੀ ਨਾਮ ਬੋਲ, ਹੁਣ ਨਾ ਕੋਈ ਦਲੀਲ, ਨਾ ਕੋਈ ਵਕੀਲ ਤੇ ਨਾ ਕੋਈ ਅਪੀਲ ਆ, ਆਪਣੇ ਮਗਰ ਨਹੀਂ ਕਿਸੇ ਆਉਣਾ, ਮੇਰੇ ਰੱਬ ਜੀ ਜੇਲ੍ਹ ਚ ਬੈਠੇ ਬਾਬਰ ਦੀ। ਕਹਿੰਦੇ ਕੋਈ ਗੱਲ ਨੀ ਮਰਦਾਨਿਆ, ਇਹਦੀ ਸਰਕਾਰ ਹੈ ਤੇ ਸਾਡਾ ਕਰਤਾਰ ਹੈ, ਕੋਈ ਗੱਲ ਹੀ ਨਹੀਂ, ਇੱਥੇ ਕਿਹੜਾ ਸਦਾ ਰਹਿਣਾ। ਦੂਜੀ ਜੇਲ੍ਹ ਕੱਟੀ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ, ਕਿੰਨੇ ਤਸੀਹੇ ਦਿੱਤੇ। ਤੀਜੀ ਵੇਰਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੇਲ੍ਹ ਚ ਗਏ, ਉੱਥੇ ਪਿੰਜਰਾ ਵੀ ਇੱਦਾਂ ਦਾ ਲਾਇਆ ਸੀ, ਜ਼ਹਿਰ ਦੀ ਪੁੱਠ ਸੀ ਉਹਨਾਂ ਦੇ ਦੰਦਿਆਂ ਨੂੰ, ਵੀ ਜੇ ਮਹਾਰਾਜ ਪਾਸਾ ਵੀ ਵੱਟਦੇ ਸੀ ਤੇ ਉਹ ਖੁਬਦਾ ਸੀ। ਤੇ ਚੌਥੀ ਜੇਲ੍ਹ ਕੱਟੀ, ਧੰਨ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੇ, ਆਖੋ ਸਤਨਾਮ। ਸਾਡਾ ਸ਼ੁਰੂ ਤੋਂ ਰਿਸ਼ਤਾ ਰਿਹਾ ਇਹਨਾਂ ਚੀਜ਼ਾਂ ਨਾਲ, ਤੇ ਭਾਗਾਂ ਵਾਲਿਓ ਕਦੇ ਗੌਰ ਕਰਿਓ। ਰੋਇਆ ਰੁੱਖ ਕੁਹਾੜੇ ਚ ਵੇਖ, ਦਸਤਾ ਟੱਕ ਜੜਾਂ ਤੇ ਲਾਇਆ ਤੇ, ਬੁਲਬੁਲ ਰੋਪੀ ਮਾਲੀ ਹੱਥ ਵੇਖ, ਸੂਈ ਛੇਕ ਫੁੱਲਾਂ ਚ ਪਾਇਆ ਤੇ, ਮੁਰਦਾ ਰੂਪ ਆ ਦਗੇ ਦੀ ਵੇਖ, ਦੁਨੀਆਂ ਲਾਂਬੂ ਚਿਖਾ ਨੂੰ ਲਾਇਆ ਤੇ, ਆਪਣੇ ਨੇ ਪਿਆਰਿਓ ਆਪਣਿਆਂ ਨੇ ਮਾਰਿਆ, ਜੇ ਸਿੱਖ ਰਾਜ ਗਿਆ ਤੇ ਆਪਣਿਆਂ ਨੇ ਗਵਾਇਆ, ਜੇ ਸੰਤ ਜਰਨੈਲ ਸਿੰਘ ਖਾਲਸਾ ਸ਼ਹੀਦ ਹੋ ਗਏ ਆਪਣਿਆਂ ਨੇ ਕਰਾਤੇ, ਆਖੋ ਸਤਨਾਮ। ਕਿੱਡਾ ਵੱਡਾ ਸਾਡਾ ਰਾਜ ਭਾਗ ਸੀ। ਆਸਟ੍ਰੇਲੀਆ ਵੀਰ ਗੱਲ ਕਰੇ, ਏਦਾਂ ਅਸੀਂ ਬੈਠੇ, ਕਹਿੰਦਾ ਗਿਆਨੀ ਜੀ, ਕਹਿੰਦਾ ਇੱਥੇ ਕੱਚ ਦੇ ਬੂਹੇ ਆ ਸੁਨਿਆਰੇ ਦੀ ਦੁਕਾਨ ਨੂੰ, ਇਹ ਆਪਣੇ ਪੰਜਾਬ ਚ ਕਹਿੰਦਾ ਗੁਰਦੁਆਰੇ ਦੇ ਕੂਲਰ ਨੂੰ ਵੀ ਜਿੰਦਰਾ ਲੱਗਾ ਹੁੰਦਾ, ਆਖੋ ਸਤਨਾਮ। ਕਹਿੰਦਾ ਕਿੰਨਾ ਸੋਹਣਾ ਦੇਸ਼ ਆ। ਮੈਂ ਕਿਹਾ ਚੁੱਪ ਕਰ ਜਾ ਨਾ ਛੇੜ। ਕਹਿੰਦੇ ਕੀ ਗੁੱਸਾ ਕਾਹਤੋਂ ਕੀਤਾ? ਮੈਂ ਕਿਹਾ ਗੁੱਸਾ ਤਾਂ ਆਇਆ ਇਹਨਾਂ ਦੇ ਕੱਚ ਦੇ ਬੂਹੇ ਦੀ ਗੱਲ ਕਰਦਾ, ਜਦੋਂ ਕਿਤੇ ਸਾਡਾ ਸਿੱਖਾਂ ਦਾ ਰਾਜ ਹੀ ਕੁੱਤੇ ਦੇ ਗਲ ਚ ਸੋਨੇ ਦਾ ਕੈਂਠਾ ਪਿਆ ਰਿਹਾ, ਕਿਸੇ ਦੀ ਜ਼ਰੂਰਤ ਨਹੀਂ, ਲਾ ਜੇ ਆਖੋ ਸਤਨਾਮ। ਕਿੱਡਾ ਸੋਹਣਾ ਰਾਜ ਭੋਗਿਆ, 1,40,000 ਮੀਲ ਮੁਰੱਬੇ ਦੇ ਮਾਲਕ ਸੀ ਤੁਸੀਂ, ਅੱਜ ਕੱਖਾਂ ਧੋਲੇ ਹੋ ਗਏ, ਨਾਲੇ 50 ਲੱਖ ਰੁਪਇਆ ਲਾਈਦਾ, ਨਾਲੇ ਬਾਹਰ ਜਾ ਕੇ 20-20 ਘੰਟੇ ਦਿਹਾੜੀ ਕਰਨੀ ਪੈਂਦੀ, ਆਖੋ ਸਤਨਾਮ। ਤੇ ਕਿਤੇ ਸਾਡਾ ਰੁਪਇਆ ਤੇ 13 ਇੰਗਲੈਂਡ ਦੇ ਹੁੰਦੇ ਸੀ ਜਦੋਂ ਸ਼ੇਰੇ ਪੰਜਾਬ ਬੈਠਾ ਸੀ, ਅੱਜ ਇੰਗਲੈਂਡ ਦਾ 1 ਰੁਪਇਆ, ਇੱਧਰ ਦੇ 106 ਰੁਪਈਏ, ਆਖੋ ਸਤਨਾਮ। ਕਿੱਧਰ ਦੀ ਲੈ ਗਏ ਉਹ? ਫੇਰ ਵੀ ਇੱਕ ਗੱਲ ਕਹਿ ਦਿਆਂ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹੁਤ ਕੀਤਾ ਗੋਰਿਆਂ ਨੇ। ਅੱਜ ਵੀ ਅਮੈਰੀਕਾ ਸਿਖਰ ਹੈ ਤੇ ਅਮੈਰੀਕਾ ਦੀ ਨਾਸਾ ਦੀ ਲਾਇਬ੍ਰੇਰੀ ਦੀ 7ਵੀਂ ਬਿਲਡਿੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਆਖੋ ਸਤਨਾਮ। ਕਮਰੇ ਦੇ ਬਾਹਰ ਲਿਖਿਆ ਪਾਵਰ ਆਫ ਦਾ ਵਰਲਡ, ਕਿ ਪੂਰੀ ਸ੍ਰਿਸ਼ਟੀ ਦੀ ਤਾਕਤ ਅੰਦਰ। ਜਦੋਂ ਦਰਵਾਜ਼ਾ ਖੋਲਿਆ ਤੇ ਅੱਗੇ ਗੁਰੂ ਗ੍ਰੰਥ ਸਾਹਿਬ ਬੈਠੇ, ਆਖੋ ਸਤਨਾਮ। ਉਸ ਗੋਰੇ ਨੂੰ ਪੁੱਛਿਆ ਵੀ ਇੰਨਾ ਸਤਿਕਾਰ ਕਿਉਂ? ਉਹ ਕਹਿੰਦਾ ਮੈਂ ਸਾਰੇ ਗ੍ਰੰਥਾਂ ਤੇ ਅਧਿਐਨ ਕੀਤਾ ਪਰ ਮੈਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਨਹੀਂ ਮਿਲਿਆ, ਇਹਦੇ ਵਿੱਚ ਇੰਨਾ ਕੁ ਪਿਆਰ ਛੁਪਿਆ ਏ। ਕਹਿੰਦੇ ਇਹ ਏਡਾ ਵੱਡਾ ਘਰ ਹੈ, ਇੱਥੇ ਨਾਮਦੇਵ ਸ਼ੀਂਬਾ ਏ, ਉਹਨੂੰ ਵੀ ਜਗ੍ਹਾ ਮਿਲੀ, ਬੋਲੋ ਵਾਹਿਗੁਰੂ। ਇੱਥੇ ਰਵਿਦਾਸ ਚਮਾਰ ਹੈ, ਉਹਨੂੰ ਵੀ ਮਾਰੇ ਕਹਿੰਦੇ ਆ ਜਾ ਜੀ ਆਇਆਂ ਨੂੰ। ਇੱਥੇ ਸੈਣ ਨਾਈ ਹੈ, ਉਹਨੂੰ ਵੀ ਮਾਰੇ ਕਹਿੰਦੇ ਆ ਜਾ ਜੀ ਆਏ ਨੂੰ। ਇੱਥੇ ਮਹਾਨ ਪੰਡਿਤ ਬੰਗਾਲ ਦਾ ਬਾਬਾ ਜੈਦੇਵ ਜੀ ਦੀ ਸਭ ਤੋਂ ਵੱਡੀ ਮਹਿੰਗੀ ਵਿਦਿਆ ਸੀ ਆਦਿ ਪੁਰਖ ਮਨੋਪ ਮੰਗ ਸਤ ਆਦਿ ਭਾਵ ਰਤਨ। ਜੈਦੇਵ ਦਾ ਪਦਾ ਸਭ ਤੋਂ ਵੱਧ ਟੈਸਟ ਇਹਦਾ ਹੀ ਲੈਂਦੇ ਸਿੰਘ ਸਾਹਿਬ ਜਦੋਂ ਉੱਥੇ ਹੁੰਦਾ ਨਾ ਹਰਿਮੰਦਰ ਸਾਹਿਬ, ਉਹਨੂੰ ਵੀ ਆਖਿਆ ਆ ਜਾ। ਉਹ ਮੁਸਲਮਾਨ ਸੂਫੀ ਫਕੀਰ ਬਾਬਾ ਫਰੀਦ, ਉਹਨੇ ਆਖਿਆ ਬਾਬਾ ਸਾਰਿਆਂ ਨੂੰ ਜਗ੍ਹਾ ਮਿਲ ਗਈ ਮੈਂ, ਪਾਤਸ਼ਾਹ ਕਹਿੰਦੇ ਆ ਜਾ ਤੂੰ ਵੀ ਆ ਜੀ ਆਇਆਂ ਨੂੰ। ਯਾਦ ਜਗਾਦ ਦੀ ਜੋਤੀ ਹੈ, ਇਸ ਦਾ ਵੀ ਅਜਬ ਨਜ਼ਾਰਾ ਏ, ਇੱਕ ਸਫ਼ੇ ਤੇ ਨਾਨਕ ਬੈਠਾ ਏ, ਦੂਜੇ ਰਵਿਦਾਸ ਪਿਆਰਾ ਏ। ਇੱਥੇ ਸੋਨੇ ਵਾਂਗੂ ਉਗਲੀਆਂ ਲਿਖਤਾਂ ਨੇ ਸ਼ੇਖ ਫਰੀਦ ਦੀਆਂ, ਇੱਥੇ ਕਲੀਆਂ ਬਣ ਕੇ ਮਹਿਕਦੀਆਂ ਸਦਨੇ ਜੈ ਪਾਕ ਉਮੀਦ ਦੀਆਂ। ਇੱਥੇ ਰੱਬ ਬਰਾਬਰ ਦਰਜਾ ਏ, ਸਨਮਾਨ ਕਬੀਰ ਜਲਾਹੇ ਨੂੰ, ਇੱਥੇ ਨਾਮਦੇਵ ਕੋਈ ਸ਼ੀਂਬਾ ਏ, ਤੁਰ ਗਿਆ ਈ ਖੱਟ ਕੇ ਲਾਹੇ ਨੂੰ। ਇੱਥੇ ਸੈਣ ਨਾਈ ਵੀ ਉਧਰ ਗਿਆ,
ਹੈ ਕਿਸੇ ਦੇ ਘਰ ਚ ਇੰਨੀ ਜਗ੍ਹਾ? ਅਗਲੇ ਮਾੜੇ ਬੰਦੇ ਨੂੰ ਕਹਿੰਦੇ ਚੱਲ ਬੋਰੀ ਤੇ ਬਹਿ, ਤੂੰ ਛੀਂਬਾ ਤੂੰ ਮਜ਼ਬੀ ਤੂੰ ਫਲਾਣ ਮਾਰੇ, ਕਹਿੰਦੇ ਆ ਜਾਓ ਸਾਰੇ ਹੀ ਆ ਜਾਓ। ਗੁਰੂ ਹਰਿਮੰਦਰ ਸਾਹਿਬ ਗੁਰੂ ਅਰਜਨ ਸਾਹਿਬ ਨੇ ਸਰੋਵਰ ਬਣਾਇਆ, ਸਾਰਿਆਂ ਨੂੰ ਇਕੱਠੇ ਇਸ਼ਨਾਨ ਕਰਾਇਆ, ਆਖੋ ਵਾਹਿਗੁਰੂ ਕੀਤਾ ਕਿ ਨਹੀਂ? ਇਕੱਠਿਆਂ ਨੂੰ ਫਿਰ ਪੰਗਤ ਚ ਭਾਇਆ, ਇਕੱਠਿਆਂ ਨੂੰ ਰਾਗੀ ਸਿੰਘਾਂ ਨੂੰ, ਤਿੰਨ ਰਾਗੀ ਸਿੰਘ ਹੈ, ਤਪਲੇ ਵਾਲਾ ਮਰਾਸੀ ਹੈ, ਤੇ ਜਿਹੜਾ ਸੈਂਟਰ ਦੇ ਵਿੱਚ ਹੈ ਉਹ ਛੀਂਬਾ ਹੈ, ਤੇ ਜਿਹੜਾ ਸਾਈਡ ਤੇ ਨਾਈ ਹੈ, ਤਿੰਨੇ ਬੈਠੇ ਕਿ ਨਹੀਂ ਇਕੱਠੇ? ਕਿਤੇ ਵਿਤਕਰਾ ਰੱਖਿਆ ਮੇਰੇ ਪਾਤਸ਼ਾਹ ਮਹਾਰਾਜ ਨੇ? ਇਕੱਠਿਆਂ ਨੂੰ ਇਸ਼ਨਾਨ ਕਰਾਇਆ, ਇਕੱਠਿਆਂ ਨੂੰ ਪੰਗਤ ਬਿਠਾਇਆ, ਇਕੱਠਿਆਂ ਨੂੰ ਦਰਬਾਰ ਚ ਬੁਲਾਇਆ, ਤੇ ਇਕੱਠਿਆਂ ਨੂੰ ਪ੍ਰਸ਼ਾਦ ਛਕਾਇਆ। ਉਸ ਗੋਰੇ ਨੇ ਸਜਦਾ ਕੀਤਾ, ਕਹਿੰਦਾ ਸਾਰੇ ਗ੍ਰੰਥ ਪੜ੍ਹ ਕੇ ਵੇਖੇ ਪਰ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਕੋਈ ਨਹੀਂ, ਜਿੱਥੇ ਸਾਰਿਆਂ ਨੂੰ ਜਗ੍ਹਾ ਮਿਲਦੀ। ਤਿੰਨਾਂ ਬਚਨਾਂ ਤੇ ਆਪਾਂ ਕਰ ਰਹੇ ਸੀ ਕਥਾ, ਤਿੰਨ ਭੇਟਾ ਮੰਗਦਾ ਗੁਰੂ, ਤਨ ਮਨ ਤੇ ਧਨ। ਧਨ ਦੇਤਾ ਸ਼ਹੀਦਾਂ ਨੇ ਤਨ, ਤੇ ਮਨ ਦੇਤਾ ਜਿਹੜੇ ਸਿੱਖ ਸੀ, ਬਾਬਾ ਮਰਦਾਨਾ ਜੀ, ਬੇਬੇ ਨਾਨਕੀ, ਭਾਈ ਭਗੀਰਥ ਜੀ, ਬਹੁਤ ਰੰਗ ਰੱਤੇ, ਬਾਬਾ ਬੁੱਢਾ ਜੀ, ਜਿਹੜੇ ਗੁਰੂ ਦੇ ਨਾਲ ਹੀ ਰਹਿ। ਤੇ ਆਪਾਂ ਵਾ ਆਪਣਾ ਮਨ ਹੀ ਨਹੀਂ ਕਰਦਾ ਦੀਵਾਨ ਹਾਲ ਚ ਆਉਣ ਨੂੰ, ਆਖੋ ਸਤਨਾਮ। ਪਰ ਤੁਹਾਡਾ ਧੰਨਵਾਦ, ਤੁਹਾਨੂੰ ਬੇਨਤੀ ਕੀਤੀ, ਫਿਰ ਸਾਰਾ ਦੀਵਾਨ ਹਾਲ ਭਰ ਗਿਆ। ਮਹਾਰਾਜ ਦਾ ਤਰਸਾ ਏਦਾਂ ਹੀ ਬੈਠੇ ਰਹਿਣਾ, ਬਹੁਤ ਚੜ੍ਹਦੀ ਕਲਾ ਦਾ ਢਾਡੀ ਜਥਾ ਏ, ਕਿਉਂਕਿ ਤੁਮਰੀ ਕਿਰਪਾ ਕੇ ਸਜੇ ਹਮ ਹੈ। ਪੈਸੇ ਦੀ ਨਹੀਂ ਗੱਲ ਹੁੰਦੀ, ਕੋਈ ਪਿਆਰ ਹੁੰਦਾ ਆਪਣੀ ਕੌਮ ਪ੍ਰਤੀ, ਵੀ ਮੇਰੀ ਕੌਮ ਦੇ ਹੀਰੇ ਲੱਗਣੇ ਆ, ਅੱਗੇ ਬਹਿ ਕੇ ਸੁਣਨਾ। ਅਸੀਂ ਸੁਣਨ ਲੱਗ ਪਏ ਕਲਾਕਾਰਾਂ ਨੂੰ, ਗੱਡੀ ਚ ਵੀ ਗਾਣੇ, ਮੋਬਾਈਲ ਚ ਵੀ ਗਾਣੇ, ਟਰੈਕਟਰ ਤੇ ਵੀ ਗਾਣੇ, ਕਮਰੇ ਚ ਵੀ ਗਾਣੇ, ਤੇ ਫਿਰ ਵਿਗੜ ਗਏ ਸਾਡੇ ਨਿਆਣੇ, ਆਖੋ ਸਤਨਾਮ। ਹੁਣ ਕਹਿੰਦੇ ਬਾਬਾ ਜੀ ਅਰਦਾਸ ਕਰੋ, ਮੁੰਡਾ ਨਸ਼ੇ ਕਰਦਾ। ਮੈਂ ਕਿਹਾ ਵੀ ਅਸੀਂ ਕਾਹਦੀ ਅਰਦਾਸ ਕਰੀਏ? ਕਹਿੰਦੇ ਤੁਸੀਂ ਕਰਨੀ ਆ। ਮੈਂ ਕਿਹਾ ਹੁਣ ਫਾਇਦਾ ਹੀ ਕੋਈ ਨੀ, ਹੁਣ ਤੇ ਲੱਤਾਂ ਭਾਰ ਨੀ ਚੱਲਦੀਆਂ। ਜੇ ਮਾਤਾ ਲਿਆਉਣਾ ਸੀ ਬੱਚੇ ਨੂੰ ਤੇ ਪੰਤਾਲੀਆਂ ਦਾ ਲੈ ਕੇ ਆਈ, ਪੰਜਾਂ ਸਾਲਾਂ ਦਾ ਲਿਆਉਂਦੀ ਰੋਜ਼ ਗੁਰਦੁਆਰੇ ਦੇ, ਨਾ ਵਿਗੜਦਾ? ਆਖੋ ਸਤਨਾਮ। ਰੰਗ ਲਾਗਤ ਲਾਗਤ ਲਾਗਤ ਹੈ। ਤਨ ਦਿੱਤਾ ਸ਼ਹੀਦਾਂ ਨੇ, ਮਨ ਦਿੱਤਾ ਰੱਬ ਦੇ ਪਿਆਰਿਆਂ ਨੇ, ਤੇ ਧਨ ਦਿੱਤਾ ਦੋ ਤਿੰਨ ਬੰਦਿਆਂ ਨੇ। ਮੈਂ ਕਹਿ ਕੇ ਫਤਿਹ ਬੁਲਾਵਾਂ, ਸਭ ਤੋਂ ਵੱਡਾ ਮੱਥਾ ਟੇਕਿਆ ਮਹਾਰਾਜ ਨੂੰ ਧਨ ਦਾ ਰਾਏ ਬੁਲਾਰ ਨੇ, 750 ਮੁਰੱਬਾ, 18,750 ਕਿੱਲਿਆਂ ਦੇ ਕਰੀਬ ਜ਼ਮੀਨ। ਅੱਜ ਕਿੰਨੇ ਝਗੜੇ ਗੁਰੂ ਘਰਾਂ ਦੇ ਜ਼ਮੀਨਾਂ ਤੋਂ ਗੋਲੀਆਂ ਚੱਲ ਜਾਂਦੀਆਂ, ਬੰਦੇ ਹੀਰਿਆਂ ਵਰਗੇ ਮਰ ਗਏ। ਆਖੋ ਸਤਨਾਮ। ਕਿਹੜੇ ਕਿਹੜੇ ਸੋਹਣੇ ਸਿੰਘਾਂ, ਮਹਾਂਪੁਰਖਾਂ ਦੇ ਸਿੰਘ ਕਈ ਥਾਵਾਂ ਤੇ ਝਗੜੇ ਹੋਏ, ਸ਼ਹੀਦ ਹੋ ਗਏ। ਪਰ ਉਹ ਬੰਦਾ ਕਿੱਦਾਂ ਦਾ ਸੀ ਜਿਹਨੇ 18,000 ਕਿੱਲਾ ਮੱਥਾ ਹੀ ਟੇਕਤਾ, ਮੱਥੇ ਦੇ ਤਿਉੜੀ ਨਹੀਂ ਪਈ? ਦੂਜਾ ਸੀ ਮੱਖਣ ਸ਼ਾਹ, ਉਦੋਂ ਦਾ 500 ਮੋਹਰ, ਅੱਜ ਦੀ ਲਾਓ ਹਿਸਾਬ, ਉਧਰ 75,000 ਮੋਹਰ ਵਿਛਦੀ, ਅੱਜ ਦਾ 2,50,000,000,000 ਰੁਪਈਆ ਬਣਦਾ। ਆਖੋ ਸਤਨਾਮ। ਪੂਰੇ ਵਰਲਡ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਕਿਹੜੀ? ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਸਸਕਾਰੇ ਗਏ। ਆਖੋ ਸਤਨਾਮ। ਕਿਸੇ ਗੋਰੇ ਨੇ ਪੁੱਛਿਆ ਸੀ ਵਿਦੇਸ਼ ਵੀ, ਕਹਿੰਦੇ ਬਾਬਾ ਜੀ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਕਿਹੜੀ? ਤੇ ਨਾਲ ਮੇਰੇ ਇੱਕ ਹੋਰ ਮੂਰਖ ਕਹਿੰਦਾ ਅਮੈਰੀਕਾ, ਕਹਿੰਦਾ ਉੱਥੇ ਘਰ ਵੀ ਲੈਣਾ ਤੇ 1.5 ਕਰੋੜ ਦਾ। ਗੋਰਾ ਅੱਗੋਂ ਦਮਾਲਾ ਵਧਾ ਜੀ ਗੋਰੇ ਨੇ, ਦਾੜਾ ਪ੍ਰਕਾਸ਼ ਹੋਇਆ, ਕਹਿੰਦਾ ਮੈਂ ਚਪੇੜ ਮਾਰੂ ਤੇਰੇ, ਤੂੰ ਆਪਣੇ ਪਿਓ ਦਾ ਨੀ ਹੋਏ? ਕਹਿੰਦਾ ਕੀ ਹੋਇਆ, ਤੂੰ ਇਹੋ ਪੁੱਛਿਆ ਮਹਿੰਗੀ ਜਗ੍ਹਾ ਕਿੱਥੇ? ਕਹਿੰਦਾ ਤੁਹਾਡੇ ਇੱਥੇ ਇੰਗਲੈਂਡ ਅਮੈਰੀਕਾ ਬਹੁਤ ਮਹਿੰਗੀ ਜਗ੍ਹਾ, ਸੋਲਾਂ ਲੱਖ ਡਾਲਰ ਦੇ ਘਰ ਮਿਲਦਾ। ਉਹ ਕਹਿੰਦਾ ਨਹੀਂ ਭਲਿਓ, ਪੂਰੀ ਸ੍ਰਿਸ਼ਟੀ ਤੇ ਸਭ ਤੋਂ ਮਹਿੰਗੀ ਜਗ੍ਹਾ ਏ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਪਏ। ਆਖੋ ਸਤਨਾਮ। ਇੱਕ ਮੰਜੇ ਜਿੰਨੀ ਜਗ੍ਹਾ ਦਾ ਮੁੱਲ 2,50,000,000,000 ਰੁਪਈਆ। ਤੁਸੀਂ ਉਸ ਵਿਰਾਸਤ ਦੇ ਮਾਲਕ ਜੇ ਭਾਊ, ਤੇ ਜਵਾਕਾਂ ਨੂੰ ਸਕੂਲੇ 8 ਘੰਟੇ ਪੜ੍ਹਾ ਕੇ, ਟਿਊਸ਼ਨ ਤੇ 2 ਘੰਟੇ ਫੇਰ ਵੀ ਕੁੱਟਦੇ ਆ, ਤੇ ਇੱਧਰ ਮਹਾਰਾਜ ਨੂੰ ਮੱਥਾ ਟੇਕ ਕੇ ਸਾਰੀ ਜਾਂਦੇ। ਆਖੋ ਸਤਨਾਮ ਸ੍ਰੀ। 3 ਸੱਸੇ ਆ ਗੁਰਮਤ ਦੇ, ਸੱਸਾ ਸੁਣੋ, ਸੱਸਾ ਸਮਝੋ ਤੇ ਸੱਸਾ ਸਮਾਜੋ। ਇਹ ਤਿੰਨਾਂ ਸੱਸਿਆਂ ਤੇ ਸੰਤ ਬਾਬਾ ਕਰਨੈਲ ਸਿੰਘ ਜੀ ਨੇ ਪਹਿਰਾ ਦਿੱਤਾ। ਰੱਬੀ ਆਤਮਾ ਸੀ, ਰੱਬੀ ਰੂਹਾਂ ਵਿਰਲੀਆਂ ਉਹਦੀਆਂ, ਜਿਨ੍ਹਾਂ ਨੇ ਗੁਰੂ ਨਾਨਕ ਦੇ ਪੱਲਾ ਫੜਾਇਆ। ਸਿੰਘ ਸਾਹਿਬ ਦੱਸ ਰਹੇ ਸੀ ਵੀ 80-90 ਸਿੰਘ ਤਿਆਰ ਕੀਤੇ ਖੰਡ ਪਾਠੀ ਲੜੀਵਾਰ, ਜਿਹਨਾਂ ਨੂੰ ਅਖਬਾਰ ਨਹੀਂ ਪੜ੍ਹਨੀ ਆਉਂਦੀ। ਕਮਾਲ ਦੀ ਗੱਲ ਹੈ, ਐਸੀਆਂ ਰੂਹਾਂ ਲੱਭਦੀਆਂ ਕਿਤੇ। ਸੋ ਬਹੁਤ ਬਹੁਤ ਧੰਨਵਾਦ ਜੀ। ਦਾਸ ਤੋਂ ਵਿਚਾਰਾਂ ਕਰਦਿਆਂ ਕੋਈ ਭੁੱਲ ਚੁੱਕ ਹੋ ਗਈ ਤੇ ਮਾਫ਼ ਕਰ ਦੇਣੀ।

ਮਿਕਸ ਹੋ ਜਾਂਦੇ ਨੇ ਤੇ ਸਮਾਂ ਪਾ ਕੇ ਫਿਰ ਫੁੱਟਦੇ ਕਿਤੇ ਵੀ ਫੁੱਟ ਪੈਣ। ਗੁਰੂ ਤੇਗ ਬਹਾਦਰ ਜੀ ਕਹਿੰਦੇ ਇਸੇ ਤਰ੍ਹਾਂ ਕਰਮ ਮਰਦੇ ਨਹੀਂ, ਕਿਸੇ ਨਾ ਕਿਸੇ ਰੂਪ ਵਿੱਚ ਹਰ ਜਨਮ ਵਿੱਚ ਸਾਡੇ ਨਾਲ ਤੁਰੇ ਰਹਿੰਦੇ। ਆਖੋ ਸਤਨਾਮ। ਗੱਲ ਬੜੀ ਡੂੰਘੀ, ਜੇ ਘਰ ਜਾ ਕੇ ਯੂਟਿਊਬ ਤੋਂ ਕੱਢ ਕੇ ਦੁਬਾਰਾ ਸੁਣ ਲਿਓ। ਕਰਮਾਂ ਬਾਰੇ ਚਾਨਣਾ ਪਾਓ। ਗੁਰੂ ਤੇਗ ਬਹਾਦਰ ਜੀ ਕਹਿੰਦੇ ਵੀ ਫੁੱਲ ਖਿੜਦਾ, ਫਲ ਦਿੰਦਾ, ਆਪ ਝੜ ਜਾਂਦਾ, ਜ਼ਮੀਨ ਤੇ ਡਿੱਗਦਾ, ਬੀਜ ਕੁਝ ਨਾਲ ਰਹਿੰਦੇ, ਸਮਾਂ ਆ ਕੇ ਕਿਤੇ ਨਾ ਕਿਤੇ ਉਹ ਫਿਰ ਫੁੱਟਦੇ। ਉਹ ਜਗ੍ਹਾ ਤੇ ਫੁੱਟ ਪੈਣ, ਉਹ ਮਿੱਟੀ ਕਿਤੇ ਹੋਰ ਚਲੀ ਜਾਏ ਬੀਜਾਂ ਲਈ, ਉੱਥੇ ਫੁੱਟ ਪੈਣ। ਕਰਮ ਮਰਦੇ ਨਹੀਂ, ਕਿਸੇ ਨਾ ਕਿਸੇ ਰੂਪ ਵਿੱਚ ਨਾਲ ਚੱਲਦੇ ਆ। ਆਖੋ ਸਤਨਾਮ। ਕਈਆਂ ਦੇ ਵਿਚਾਰ ਕਰਮ ਨਹੀਂ ਹੁੰਦੇ ਜੀ। ਮੈਨੂੰ ਗੱਲ ਬਹੁਤ ਜਚੀ ਸੀ, ਮੈਨੂੰ ਕਿਸੇ ਨੇ ਮਿਸਾਲ ਸੁਣਾਈ ਸੀ। ਦੁਪਹਿਰ ਦੇ 1:13 ਤੇ ਬਿਰਲੇ ਟਾਟੇ ਦੇ ਘਰ ਬੱਚੇ ਨੇ ਜਨਮ ਲਿਆ, ਪੋਤਰੇ ਨੇ ਲਿਆ ਜਾਂ ਪੜਪੋਤਰੇ ਨੇ। ਇੱਕ ਝੁੱਗੀ ਚ ਰਹਿਣ ਵਾਲੀ ਅੱਤ ਦਰਜੇ ਦੀ ਗਰੀਬ, ਉਹਦੇ ਘਰ ਵੀ 1:13 ਦੇ ਬੱਚੇ ਨੇ ਜਨਮ ਲਿਆ। ਹੁਣ 1:14 ਤੇ 1:15 ਤੇ ਉਹ ਟਾਟੇ ਬਿਰਲੇ ਵਾਲਾ ਅਰਬਾਂ ਪਤੀ ਹੈ, ਜਦਾਦ ਦਾ ਮਾਲਕ ਆ, ਉਹ ਜੰਮਦਿਆਂ ਹੀ ਕੰਗਾਲ ਹੈ ਝੁੱਗੀ ਵਾਲਾ। ਹੁਣ ਉਹ 1-2 ਚ ਨਾ ਉਹਨੇ ਪਾਪ ਕੀਤੇ, ਨਾ ਉਹਨੇ ਪਾਪ ਕੀਤੇ, ਨਾ ਉਹਨੇ ਪੁੰਨ ਕੀਤੇ, ਨਾ ਉਹਨੇ ਪੁੰਨ ਕੀਤੇ, ਇਹਨੂੰ ਕੀ ਕਹੋਗੇ? ਇੱਕ ਜੰਮਦਿਆਂ ਕੰਗਾਲ, ਇੱਕ ਜੰਮਦਿਆਂ ਅਰਬਾਂ ਪਤੀ, ਪਿਛਲੇ ਕਰਮ ਦੋਵਾਂ ਦੇ ਨਾਲ ਚੱਲਿਆ, ਪਿਛਲੇ ਫੁੱਟਦੇ। ਗੁਰੂ ਤੇਗ ਬਹਾਦਰ ਜੀ ਕਹਿੰਦੇ ਮਰਦੇ ਨਹੀਂ, ਮਰਦੇ ਨਹੀਂ। ਫੁੱਲ ਫਲ ਦੇ ਕੇ ਜ਼ਮੀਨ ਤੇ ਡਿੱਗਦਾ, ਬੀਜ ਨਾਲ ਡਿੱਗਦੇ ਆ, ਸਮਾਂ ਆਉਣ ਤੇ ਕਿਤੇ ਨਾ ਕਿਤੇ ਧਰਤੀ ਦੇ ਫੁੱਟਦੇ ਆ। ਇਸੇ ਤਰ੍ਹਾਂ ਕਰਮ ਕਿਸੇ ਨਾ ਕਿਸੇ ਰੂਪ ਚ ਤੁਰੇ ਰਹਿੰਦੇ ਬੰਦੇ ਦੇ ਨਾਲ। ਅਗਲਾ ਸਵਾਲ ਬੜਾ ਪਿਆਰਾ, ਭਾਈ ਜੈਤਾ ਜੀ ਨੇ ਦੂਜਾ ਸਵਾਲ ਕੀਤਾ, ਕਰਮਾਂ ਤੋਂ ਛੁਟਕਾਰਾ ਕਿਵੇਂ ਮਿਲੇ? ਆਖੋ ਸਤਨਾਮ। ਬਹੁਤ ਮੈਨੂੰ ਵਧੀਆ ਲੱਗਿਆ।

0: ਭਾਈ ਜੈਤਾ ਜੀ ਨੇ ਪਹਿਲਾਂ ਪੁੱਛਿਆ ਵੀ ਕਰਮਾਂ ਬਾਰੇ ਚਾਨਣਾ ਪਾਓ, ਮੈਂ ਦੋ ਵਾਰੀ ਮੈਂ ਰਿਪੀਟ ਕੀਤਾ, ਸਮਝ ਗਏ ਹੋ, ਚੱਲਦੇ ਨੇ। ਹੁਣ ਦੂਜਾ ਸਵਾਲ ਕੀਤਾ ਵੀ ਕਰਮਾਂ ਤੋਂ ਛੁਟਕਾਰਾ ਕਿਵੇਂ ਮਿਲੇ। ਗੁਰੂ ਤੇਗ ਬਹਾਦਰ ਜੀ, ਕਰਮਾਂ ਤੋਂ ਛੁਟਕਾਰਾ ਕਿਵੇਂ ਮਿਲੇ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਚਾਰ ਚੀਜ਼ਾਂ ਨਾਲ ਕਰਮਾਂ ਤੋਂ ਛੁਟਕਾਰਾ ਮਿਲ ਸਕਦਾ ਹੈਗਾ ਜੀ। ਕਿ ਆਖੋ
1: ਸਤਿਗੁਰੂ ਜੀ,
0: ਸੁਣਿਓ ਧਿਆਨ ਨਾਲ।

ਦੇਵ ਗੁਣ ਆ ਜਾਣ ਦਰਗਾਹੀ। ਮਹਾਰਾਜ ਕਰਮਾਂ ਤੋਂ ਛੁਟਕਾਰਾ ਕਿਵੇਂ ਮਿਲੇ? ਜਸਵਿੰਦਰ ਸਿੰਘ ਨੇ ਇੱਥੇ ਵਜਿਆ ਭਜਨ ਗੁਰਦੇਵ ਬਾਬਾ ਜੀ ਕਹਿੰਦੇ, ਜਿਹੜਾ ਮਨੁੱਖ ਚਾਹੁੰਦਾ ਕਰਮਾਂ ਤੋਂ ਛੁਟਕਾਰਾ ਮਿਲੇ, ਇੱਕ ਗੁਣ ਅੰਦਰ ਲਿਆਵੇ। ਚਾਰ ਬੋਲੇ ਮਹਾਰਾਜ ਨੇ, ਇੱਕ ਗੁਣ ਅੰਦਰ ਲਿਆਵੇ। ਧਰਤੀ ਦੀ ਲੁਕਾਈ ਲਈ ਕਦੀ ਦੀ ਵਿਪਤਾ ਦਾ ਕਾਰਨ ਨਾ ਬਣੇ। ਬੜੇ ਧਿਆਨ ਨਾਲ ਸੁਣ, ਲੁਕਾਈ ਹੋ ਗਏ ਲੋਕੀ, ਧਰਤੀ ਦੀ ਲੁਕਾਈ

ਤੇਰੇ ਕਰਕੇ ਕਿਸੇ ਘਰ ਬਿਪਤਾ ਨਾ ਬਣੇ, ਭਾਵੇਂ ਆਂਢ ਗੁਆਂਢੇ ਭਾਵੇਂ ਰਿਸ਼ਤੇਦਾਰੀ ਆਖੋ ਸਤਨਾਮ। ਬੜੀਆਂ ਡੂੰਘੀਆਂ ਗੱਲਾਂ ਬਹੁਤ ਡੂੰਘੀਆਂ ਗੱਲਾਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਫਿਰ ਆਸ ਹੈ ਲਫ਼ਜ਼ ਲਿਖਿਆ ਵੀ ਮਿਟਣ ਦੀ ਮਿਟਣ ਲਫ਼ਜ਼ ਨਹੀਂ ਲਿਖਿਆ ਵੀ ਗੱਲ ਅਰਥ ਇੱਕੋ ਹੀ ਹੈ ਫਿਰ ਲੇਖ ਸਾਫ਼ ਹੋਣ ਦੀ ਆਸ ਹੈ ਆਖੋ ਸਤਨਾਮ ਵੀ ਜੇ ਤੂੰ ਗੁਣ ਲਿਆਵੇਂ ਵੀ ਮੈਂ ਇਸ ਧਰਤੀ ਦੀ ਲੁਕਾਈ ਲਈ ਬਿਪਤਾ ਦਾ ਕਾਰਨ ਨਾ ਬਣਾ ਬਹੁਤ ਵੱਡਾ ਗੁਣ ਹੈ। ਦੂਸਰਾ ਮਹਾਰਾਜ ਨੇ ਕਿਹਾ ਬਈ ਮਨ ਨੀਵਾਂ ਕਰਕੇ ਸੇਵਾ ਕਰਨ ਨਾਲ ਆਖੋ ਸਤਨਾਮ ਇਹ ਕਰਮ ਸਾਫ਼ ਹੋ ਸਕਦੇ। ਤੁਸੀਂ ਭਾਈ ਭਿੰਦਰਪਾਲ ਸਿੰਘ ਦਾ ਵੀ ਭਜਨ ਸੁਣਿਆ ਸੀ ਨਾ ਵੀ ਕਰਮ ਬਹੁਤ ਤੰਗ ਕਰ ਰਹੇ ਹੈ ਤੇ ਨਾ ਕਰ ਦੁਨੀਆਂ ਦੀ ਸ਼ਰਮ ਆਪਣੇ ਆਪ ਨੂੰ ਗੁਰੂ ਰਾਮਦਾਸ ਦੇ ਜੂਠੇ ਲੰਗਰ ਜੂਠੇ ਵਾਹਿਗੁਰੂ ਬਰਤਨ ਮਾਂਜਣ ਦੇ ਵਿੱਚ ਖੁਲਾਰ ਲੈ ਤੇ ਮਨ ਮਾਰ ਕੇ ਸੇਵਾ ਕਰ ਉਹ ਬਰਤਨ ਮਾਂਜੇ ਹੋਏ ਪਤਾ ਨੀ ਕਿਹੜੇ ਕਿਹੜੇ ਤੇਰੇ ਕਰਮ ਮਾਂਜਦੇ।

ਤੀਜਾ ਗੁਰੂ ਤੇਗ ਬਹਾਦਰ ਜੀ ਕਹਿੰਦੇ ਵੀ ਤੁਸੀਂ ਸਵਾਲ ਕੀਤਾ ਕਰਮਾਂ ਤੋਂ ਛੁਟਕਾਰਾ ਕਿਵੇਂ ਮਿਲੇ, ਉਹਨੂੰ ਨਹੀਂ ਮਿਲ ਸਕਦਾ ਜਿਹਦੀ ਹਉਮੈ ਨਹੀਂ ਗਈ। ਆਖੋ ਸਾਧਨਾ, ਇਹ ਬਹੁਤ ਧਿਆਨ ਜੇ ਮੈਂ ਨਾਲ ਇਹ ਮਤ ਸੋਚੋ ਕਰਮਾਂ ਤੋਂ ਛੁਟਕਾਰਾ ਮਿਲੇ। ਇਹਨੂੰ ਮਾਰੇ ਹਉਮੈ ਨੂੰ ਮਾਰਨ ਨਾਲ ਕਰਮਾਂ ਤੋਂ

ਭਾਈ ਹਰਿੰਦਰਪਾਲ ਸਿੰਘ ਜੀ, ਲਿਟਲ ਭਾਜੀ ਤੇ ਸਾਰੀ ਟੀਮ ਨੇ, ਜੋ 100 ਸਾਲਾ ਸ਼ਤਾਬਦੀ ਬਾਬਾ ਕੁੰਦਨ ਸਿੰਘ ਜੀ ਦੀ, ਬਾਬਾ ਸੁਖਦੇਵ ਸਿੰਘ ਜੀ ਦੀ ਪ੍ਰੇਰਣਾ ਦੇ ਨਾਲ ਆਰੰਭਿਆ ਹੈ ਸਮਾਗਮ 14 ਦਸੰਬਰ ਤੱਕ।

ਜਦੋਂ ਮੈਂ ਪਹਿਲੀ ਵਾਰੀ ਨਾਨਕ ਸਰ ਗਿਆ, ਭਾਈ ਬਲਵਿੰਦਰ ਸਿੰਘ ਕੁਰਾਲੀ ਵਾਲੇ ਉਹਨਾਂ ਨੇ ਮਿਲਾਇਆ ਸਾਨੂੰ, ਉਦੋਂ ਸਮਝ ਨਹੀਂ, ਉਮਰ ਛੋਟੀ ਸੀ। ਜਿਹੜੇ ਉਹਨਾਂ ਦੇ ਕਮਰੇ ਚ ਗਏ ਉਹਨਾਂ ਨੂੰ ਪਤਾ, ਅਸੀਂ ਜਦੋਂ ਅੰਦਰ ਬੈਠੇ ਤੇ ਦਰੀ ਵਿਛੀ ਸੀ ਉੱਥੇ ਬੈਠੇ। ਬਾਬਾ ਜੀ 4-5 ਫੁੱਟ ਪਿੱਛੇ ਸੀ, ਪਤਲੀ ਜੀ ਤੁਲਾਈ ਸੀ, ਅੱਧੇ ਇੱਕ ਇੰਚ ਦੀ ਪਤਲੀ, ਹੱਥ ਕੰਬਦੇ ਪਏ ਸੀ, ਅੱਖੀ ਵੇਖਿਆ ਸੀ ਕੰਬਦੇ ਹੱਥਾਂ ਨਾਲ ਨਾ ਤੁਲਾਈ ਆਪਣੇ ਥੱਲੋਂ ਕੱਢੀ ਜਾਣ, ਇੱਕ ਲੱਤ ਚੁੱਕੀ ਕੱਢੀ ਦੂਜੀ। ਫਿਰ ਸੇਵਾਦਾਰ ਨੇ ਪੁੱਛਿਆ, ਬਾਬਾ ਜੀ ਤੁਲਾਈ ਕਿਉਂ ਕੱਢ ਰਹੇ ਹੋ? ਕਹਿੰਦੇ ਗੁਰੂ ਰਾਮਦਾਸ ਦੀ ਨਗਰੀ ਤੋਂ ਸੰਗਤ ਆਈ ਏ, ਇਹ ਦਰੀ ਤੇ ਬੈਠੀ ਏ, ਮੈਂ ਤੁਲਾਈ ਤੇ ਬੈਠਾ ਵਾਂ ਵੇਦ ਵੀ। ਕੀ ਕਹੋ? ਜੋ ਅੱਜ ਕੱਲ ਪੋਜੀਸ਼ਨ ਵੇਖਦੇ ਹੋ ਤੁਹਾਨੂੰ ਪਤਾ ਹੀ, ਮਹਾਂਪੁਰਸ਼ ਤੇਰਾਂ ਵਾਰੀ ਦਿਹਾੜੀ ਸੇਵਾ, ਪਰ ਮਨ ਇੰਨੀ ਗਰੀਬੀ ਹੈ। ਉਹ ਜੀ ਜੀ ਕਰੇ ਵੱਖਰੀ ਗੱਲ ਹੈ, ਜਿਹਦੇ ਕੋਲ ਸਾਰਾ ਕੁਝ ਵੀ ਹੋਵੇ ਭਾਵੇਂ ਆ ਪੰਕਤੀ ਦੇ ਅਰਥ ਜਿਹੜੀ ਬੋਲੀ ਹੈ, ਅੱਤ ਦਾ ਮਾਣ ਹੋਵੇ ਮੁੰਡਿਆਂ ਨੇ ਮਾਣਾ ਰਹੇ, ਫਿਰ ਕੋ ਐਸਾ ਬਗਾ ਸਕਦਾ ਹੈ। ਇਹਨੂੰ ਗੱਲ ਨੂੰ ਵਸਾ ਲਓ, ਜੇ ਤੇ ਮੈਂ ਕੰਟਰੋਲ ਚ ਮੈਂ ਵੀ ਕਰ ਲਾਂਗਾ ਤੁਸੀਂ ਵੀ ਕਰ ਲੋਗੇ, ਤੇ ਆਸ ਹੈਗੀ ਏ ਕਰਮਾਂ ਦੀ ਖੇਡ ਕਿਤੇ ਗੁਰੂ ਤਰਸ ਕਰਕੇ ਸਾਫ਼ ਕਰਦੇ।

ਬਾਬਾ ਜੀ ਨੇ ਜਾਣਾ ਸੀ ਝੋਰੜਾ, ਬਾਬਾ ਕੁੰਦਨ ਸਿੰਘ ਜੀ ਨਾਨਕ ਸਰ ਤੋਂ ਝੋਰੜਾ 35-40 ਮਿੰਟ ਜਾਂ ਅੱਧੇ ਘੰਟੇ ਦਾ, ਦੁਪਹਿਰ ਦੇ ਕੋਈ 11 ਦਾ ਟਾਈਮ ਸੀ। ਬਾਬਾ ਜੀ ਕਹਿੰਦੇ ਗੱਡੀ ਲਿਆਓ, ਝੋਰੜਾ ਜਾਣਾ, ਭੋਗ ਨੇ। ਉਦੋਂ ਥੋੜੀਆਂ ਗੱਡੀਆਂ ਹੁੰਦੀਆਂ, ਗੱਡੀ ਹੈ ਹੀ ਕੋਈ ਨਹੀਂ ਸੀ। ਕੋਈ ਕਿਤੇ ਕੀਰਤਨ ਕਰਨ ਗਿਆ ਸੀ ਜਥਾ, ਕੋਈ ਕਿਤੇ ਗਿਆ ਸੀ। ਬਾਬਾ ਜੀ ਗੱਡੀ ਹੈਗੀ ਨੀ, ਬਾਬਾ ਜੀ ਕਹਿੰਦੇ ਜਗਰਾਓ ਤੋਂ ਟੈਕਸੀ ਲੈ ਆਓ। ਆਖੋ ਸਤ, ਹਾਂ ਜਗਰਾਓ ਤੋਂ ਟੈਕਸੀ ਲੈਣ ਦੀ। ਟੈਕਸੀ ਇਹਨਾਂ ਦਾ ਹਿਸਾਬ ਹੁੰਦਾ ਵੀ ਗਿਣੇ ਮੱਥੇ ਬੰਦੇ ਬਣਦੇ ਨੇ। ਬਾਬਾ ਜੀ ਦਾ ਖੁੱਲਾ ਪੈਰਾ, ਟਾਈਮ ਹੁਣ ਪੂਰਾ ਸੂਰਾ ਹੁੰਦਾ ਵੀ ਬਹਿੰਦੇ ਵੀ ਪਿਛਲੀ ਸੀਟ ਤੇ, ਵੱਡੇ ਬਾਬਾ ਜੀ ਦੀ ਬਰਾਬਰੀ ਨਾ ਹੋਵੇ, ਉਹ ਵੱਖਰਾ ਫਿਰ ਲਿਟਲ ਭਾਈ ਤੁਹਾਨੂੰ ਸੁਣਾਉਂਦੇ ਰਹਿਣ। ਬਾਬਾ ਜੀ ਪਿਛਲੀ ਸੀਟ ਤੇ ਬੈਠੇ, ਕੁਝ ਇੱਕ ਦੋ ਵਿਅੰਗਮ ਅਗਲੀ ਸੀਟ ਤੇ, ਬਾਬਾ ਜੀ ਦੇ ਨਾਲ ਇੱਕ ਵਿਅੰਗਮ, ਦੂਜਾ ਬੱਚੇ ਵੀ ਬਹਿ ਜਾਂਦੇ ਸੀ, ਤੀਜਾ, ਚੌਥਾ। ਜਦੋਂ ਜ਼ਿਆਦਾ ਮਗਰ ਬਹਿ ਉਹ ਸੀਟ ਤੇ, ਉਹ ਫਿਰ ਇੱਕ ਅੱਧੇ ਨੂੰ ਅਗਲੀ ਸੀਟ ਤੇ ਪਾਵਾਂ ਆ ਜਾਂਦੀ ਹੈ। ਬਾਬਾ ਜੀ ਹੋਰ ਆਪ ਅੱਗੇ ਹੋ ਗਏ, ਹੋਰ ਇੱਕ ਅੱਧਾ ਆ ਗਿਆ, ਉਹ ਟੈਕਸੀ ਵਾਲੇ ਨੂੰ ਗੁੱਸਾ ਚੜੀ ਜਾਵੇ। ਇੰਨੇ ਬੰਦੇ ਵਾੜ, ਬਾਬਾ ਜੀ ਤਾਂ ਮੋਢਾ ਉਹਨੂੰ ਲੱਗ ਗਿਆ ਟੈਕਸੀ ਵਾਲੇ ਦੀ ਧੌਣ ਨੂੰ। ਉਹਨੇ ਬਾਂਹ ਚੱਕ ਕੇ ਪਾਸੇ ਕੀਤੀ, ਕਹਿੰਦੇ ਪਰੇ ਕਰੋ ਬਾਂਹ ਮੇਰੇ ਉੱਤੇ ਸਾਰੀ। ਆ ਹੈ ਗਰੀਬੀ, ਕੁਛ ਨੀ ਬੋਲੇ। ਹੁਣ ਜਦੋਂ ਝੋਰੜਾ ਗੱਡੀ ਪਹੁੰਚੀ, ਓਹੋ 150 ਬੰਦਾ ਫੁੱਲ ਲੈ ਕੇ ਬੈਠਾ। ਆਖੋ ਸਤਨਾਮ, ਉਹ ਪਿਆਰ ਚ ਕਹੀ ਕਹਿੰਦੇ ਜੀ ਆਇਆਂ ਨੂੰ, ਜੀ ਆਇਆਂ ਨੂੰ, ਆਓ ਬਾਬਾ ਜੀ ਜੀ। ਉਹ ਟੈਕਸੀ ਵਾਲਾ ਆਰਾਮ, ਓਹੋ ਇਹ ਤੇ ਇੰਨਾ ਸਤਿਕਾਰ ਮਹਾਂਪੁਰਸ਼ਾਂ ਦਾ, ਮੈਂ ਕੀ ਕਹਿਤਾ। ਬਾਬਾ ਜੀ ਘੰਟਾ ਡੇਢ ਉੱਥੇ ਰੋਕੇ, ਉਹ ਪਛਤਾਵਾ ਕਰੀ ਜਾਵੇ। ਜਦੋਂ ਵਾਪਸ ਆਉਣ ਲੱਗੇ ਬਾਬਾ ਜੀ, ਤੇ ਉੱਥੇ ਗੱਲ ਫੈਲ ਗਈ ਵੀ ਬਾਬਾ ਜੀ ਟੈਕਸੀ ਤੇ ਆਇਆ। 5-10 ਜਿਹੜੇ ਬਾਬਾ ਜੀ ਦੇ ਸੰਗੀ, ਉਹਨਾਂ ਗੱਡੀਆਂ ਖੜੀਆਂ ਕਰਤੀਆਂ। ਬਾਬਾ ਜੀ ਸਾਡੀ ਗੱਡੀ, ਸਾਡੀ 20-20 ਲੱਖ ਵਾਲੀਆਂ, 15-15 ਲੱਖ ਵਾਲੀਆਂ, 30-30 ਲੱਖ ਵਾਲੀਆਂ। ਉਹ ਟੈਕਸੀ ਵਾਲਾ ਕਹਿੰਦਾ ਵੀ ਹੁਣ ਮੈਨੂੰ ਖਾਲੀ ਜਾਣਾ ਪੈਣਾ, ਮੈਨੂੰ ਪਤਾ ਹੀ ਨਹੀਂ ਇੰਨੇ ਹੀ ਸਤਿਕਾਰ ਕਰਦੀ ਸੰਗਤ। ਜਦੋਂ ਸਾਰੇ ਕਹਿਣ ਬਾਬਾ ਜੀ ਸਾਡੀ ਗੱਡੀ, ਤੇ ਬਾਬਾ ਕੁੰਦਨ ਸਿੰਘ ਜੀ ਇੰਨੀ ਗਰੀਬੀ, ਕਹਿੰਦੇ ਅਸੀਂ ਤੇ ਉਹ ਟੈਕਸੀ ਵਾਲਾ ਨਾ ਹੀ ਜਾਣਾ, ਜਕਾਰਾ ਦੇ ਉਹ ਗੱਜ ਕੇ ਪਿਆਰ। ਬਾਬਾ ਜੀ ਕਹਿੰਦੇ ਅਸੀਂ ਟੈਕਸੀ ਵਾਲੇ ਨਾ ਹੀ ਜਾਣਾ। ਅੱਗੋਂ ਸਾਖੀ ਹੋਰ ਵੀ ਜਾਂਦੀ ਅੱਗੇ, ਚਲੋ ਮੈਂ ਇੱਕ ਇਸ਼ਾਰਾ ਦੇ ਰਿਹਾ, ਜਿਹਦੇ ਪੱਲੇ ਕੁਝ ਨਹੀਂ ਹੋ ਤੇ ਚਲੋ ਵੱਖਰੀ ਗੱਲ ਹੈ, ਨਿਮਰਤਾ ਰੱਖੇ। ਚਾਹੇ ਅੱਜ ਕੱਲ੍ਹ ਉਹ ਵੀ ਨੀ ਰੱਖਦੇ ਜਿਹਨਾਂ ਕੋਲ ਕੁਝ ਨਹੀਂ, ਉਹ ਵੀ ਸਮਾਨੇ ਚੜੇ ਹੁੰਦੇ, ਬਹੁਤ ਔਖਾ ਇਹ। ਵਾਹਿਗੁਰੂ ਦੀ ਕਿਰਪਾ।

ਵਾਧੂ ਘਾਟੂ ਬੋਲ ਲੈਂਦਾ, ਵਾਧੂ ਘਾਟੂ ਲੜਾਈਆਂ ਲੈ ਲੈਂਦਾ, ਤੇ ਇਹ ਜਿਹੜੇ ਕੰਮ ਹੋਣੇ ਸੀ ਸਾਰਾ ਵਿਕਾਸ ਰੁਕ ਜਾਣਾ। ਵਿਕਾਸ ਬੰਦ ਹੋ ਜਾਂਦੇ ਹੋਮੇ ਨਾਲ, ਵਿਕਾਸ ਬੰਦ ਹੋ ਜਾਂਦੇ ਗਰਮ ਜਵਾਨ ਨਾਲ, ਵਿਕਾਸ ਬੰਦ ਹੋ ਜਾਂਦੇ ਨੇ। ਵਿਕਾਸ ਕਰੋ, ਤੁਰੀ ਜਾਓ। ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਬਚਨ ਨਾ ਭੁੱਲਣਾ ਵੀ ਉਹਦੇ ਕਰਮ ਸਾਫ਼ ਹੋਣ ਦੀ ਆਸ ਹੈ ਜਿਹੜਾ ਲੁਕਾਈ ਲਈ, ਲੁਕਾਈ ਸਮਝ ਲਓ ਲੋਕਾਂ ਲਈ, ਆਂਢੀ ਗੁਆਂਢੀਆਂ ਲਈ, ਰਿਸ਼ਤੇਦਾਰਾਂ ਲਈ, ਪਰਿਵਾਰਕ ਮੈਂਬਰਾਂ ਲਈ, ਆਪਣੇ ਦੋਸਤਾਂ ਮਿੱਤਰਾਂ ਲਈ ਕਦੀ ਵਿਪਤਾ ਦਾ ਕਾਰਨ ਨਾ ਬਣੇ। ਦੂਸਰਾ, ਸੇਵਾ ਕਮਾਵੇ ਮਨ ਕਰਕੇ। ਤੀਜਾ, ਹਉਮੈ ਨੂੰ ਮਾਰਨ ਨਾਲ ਆਖੋ ਸਤਿਨਾਮ। ਬਾਬਾ ਜੀ ਕਹਿੰਦੇ ਅਸੀਂ ਜੇ ਟੈਕਸੀ ਚ ਜਾਣਾ, ਬਸ ਦੋ ਤਿੰਨ ਮਿੰਟ ਸਾਥ ਦੇਣਾ ਸੀ। ਵੈਸੇ ਦੋ ਮੇਰਾ ਖਿਆਲ ਹੋਰ ਨੇ ਜਿਹੜੇ ਇਹਨਾਂ ਨੇ ਸਵਾਲ ਕੀਤੇ ਹੈ, ਬੜੇ ਮੈਨੂੰ ਵਧੀਆ ਲੱਗੇ ਹੈ। ਪਿਛਲੀ ਵਾਰੀ ਫੋਨ ਆਏ ਸੀ ਵੀ ਇਹਨਾਂ ਚੋਂ ਕੁਝ ਮਿਲਦਾ ਮਹਾਰਾਜ ਦੇ ਮੁੱਖ ਦੀ ਸੜਕ ਹੈ ਵੀ ਪ੍ਰਿੰਸੀਪਲ ਸਰਵੀਰ ਸਿੰਘ ਖੋਜ ਕੇ ਲਿਖਦੇ ਹੈ, ਸ਼੍ਰੋਮਣੀ ਕਮੇਟੀ ਦੇ ਸਾਲਾਂ ਦੇ ਵੀ ਉਹਨਾਂ ਦੀਆਂ ਕਿਤਾਬਾਂ। ਚੌਥੀ ਗੱਲ ਮਹਾਰਾਜ ਨੇ ਕਹੀ, ਉਹਦੇ ਕਰਮ ਸਾਫ ਹੋਣ ਦਾ ਚਾਂਸ ਹੈ ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਵੇ। ਆਖੋ ਸਤਿਨਾਮ। ਲੁਕਾਈ ਲਈ ਬਿਪਤਾ ਦਾ ਕਾਰਨ ਨਾ ਬਣੇ, ਮਨ ਨੀਵਾਂ ਕਰਕੇ ਸੇਵ ਕਮਾਵੇ। ਹੋਮੇ ਨੂੰ ਮਾਰਨ ਵਾਲੇ ਦੇ ਕਰਮ ਸਾਫ ਹੋਣ ਦਾ ਚਾਂਸ ਹੈ।

ਸੋਹਣਾ ਗੁਰੂ ਨਾਮ ਜਿਹੜਾ ਸਮਰਪਿਤ ਤੇਰੇ ਭਰੋਸੇ ਪਿਆਰੇ ਮੈਂ ਲਾੜਾ। ਗੁਰੂ ਨੂੰ ਨਾਲ ਲਏ ਬਿਨਾਂ ਤੁਰਦਾ ਹੀ ਨਹੀਂ ਜਿਹੜਾ ਸਮਰਪਿਤ।

ਗੁਰੂ ਗੋਬਿੰਦ ਸਿੰਘ ਨੂੰ ਕਿਹਾ ਸੀ ਨਾ, ਉਹ ਮੰਡੇ ਸਾਈ ਨਾਲ ਜਫੀ ਪਾ ਲਈ। ਉਹਦਾ ਪਿਆਰ ਵੀ ਅੰਦਰੋਂ ਸੀ ਤੇ ਗੁਰੂ ਸਾਹਿਬ ਨੇ ਵੀ ਜਫੀ ਪਾ ਕੇ ਕਹਿੰਦੇ ਆ ਮੰਡੇ ਸਾਈ ਆਖੋ ਸਤਿ ਹਾਂ ਸਮਰਪਿਤ ਦਾ ਰਸ। ਕੀ ਦੱਸਿਆ, ਉੱਥੇ ਪਹੁੰਚ ਜਾਓਗੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਕਰਮ ਵਰਤਣਗੇ ਪਰ ਉਹ ਨਾਲ ਹੋਣ ਕਰਕੇ ਜਿੱਥੇ ਕਿੱਥੇ ਮੈਨੂੰ ਲਏ ਚੜਾਈ ਦਸਾਂ ਪਾਤਸ਼ਾਹੀਆਂ ਚੋਂ ਜਿੱਥੇ ਮਰਜ਼ੀ ਧਿਆਨ ਦਾ ਸਮਰਪਿਤ। ਚਲੋ ਤੀਜਾ ਸਵਾਲ ਜੀ, ਭਾਈ ਜੈਤਾ ਜੀ ਨੇ ਤੀਜਾ ਸਵਾਲ ਕੀਤਾ, ਜੀਵਨ ਦਾ ਆਦਰਸ਼ ਕਿਹੋ ਜਿਹਾ ਹੋ? ਕੋਸ਼ਿਸ਼ ਕਰਾਂਗੇ ਹੁਣ ਤੀਜੇ ਤੇ ਸਮਾਪਤੀ ਕਰ ਦਈਏ। ਵਿਚਾਰ ਨੇ ਤੀਜਾ ਸਵਾਲ ਹੈ ਵੀ ਜੀਵਨ ਦਾ ਆਦਰਸ਼ ਕਿਹੋ ਜਿਹਾ ਹੋਵੇ। ਮੈਨੂੰ ਇਹ ਬੜਾ ਅਪੀਲ ਕੀਤਾ ਵੀ ਸਾਡਾ ਜਿਹੜਾ ਜੀਵਨ ਦਾ ਆਦਰਸ਼ ਕਿਹੋ ਜਿਹਾ

ਜੀਵਨ ਦਾ ਆਦਰਸ਼ ਵਗਦੇ ਦਰਿਆ ਵਾਂਗ ਬਣਾਓ। ਮੈਂ ਵੀ ਬੜਾ ਹੈਰਾਨ ਹੋਇਆ ਵੀ ਵਗਦੇ ਦਰਿਆ ਵਾਂਗ ਦਰਸ਼ ਹੋਵੇ ਸਾਡੇ ਜੀਵਨ ਦਾ। ਕਹਿੰਦੇ ਹਾਂ, ਗੁਰੂ ਤੇਗ ਬਹਾਦਰ ਕਹਿੰਦੇ ਦਰਿਆ ਵਗਦਾ ਜਾਂਦਾ ਕਈ ਖੇ ਧਰੇ ਕਰੀ ਜਾਂਦਾ। ਆਖੋ ਸਾਧਨ ਹਾਂ, ਹੁਣ ਸਾਰੇ ਪਾਓ ਝਾਤੀ, ਤੁਸੀਂ ਕਿੰਨੇ ਕੁ ਗਰੀਬਾਂ ਨੂੰ ਸੰਭਾਲਿਆ, ਕਿਨ੍ਹਾਂ ਦਾ ਘਰ ਹਰਿਆ ਕੀਤਾ। ਸਲਾਹਿਆ ਕਰੋ ਆਪਣੇ ਭਾਗਾਂ ਨੂੰ, ਜੋ ਕਿਨਕਾ ਕਿਨਕਾ ਵਾਜੇ ਤੇ ਰੱਖਦੇ ਹੋ ਗੋਲਕ ਚ ਪਾਉਂਦੇ ਹੋ। ਜਦੋਂ 3050 ਵਿਧਵਾ ਬੀਬੀਆਂ ਦੇ ਘਰ ਹਰੇ ਹੁੰਦੇ ਨੇ, ਆ ਬੀਬੀ ਕੋਲਾਂ ਭਲਾਈ ਕੇਂਦਰ ਨੇ, ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਦਰਿਆ, ਇਹ ਦਰਿਆ ਤੁਰਿਆ ਵੀ ਜਾਂਦਾ ਤੇ ਹਰਿਆ ਵੀ ਕਰੀਏ ਹਰਿਆ। ਜਰੂਰ ਹੁੰਦਾ ਵੇ, ਜੇ ਉਹਨੂੰ ਆਟੇ ਦਾ ਤੋੜਾ ਮਿਲ ਰਿਹਾ ਤੇ ਜਦੋਂ ਆਟਾ ਘਰ ਜਾ ਕੇ ਪਕਾ ਰਹੀ ਹੈ ਪ੍ਰਸ਼ਾਦਾ, ਤੇ ਮੁੱਖ ਚ ਭਾਵੇਂ ਜਾਏਗਾ ਬੱਚਿਆਂ ਦੇ ਜਾਂ ਉਹਦੇ ਪਤੀ

ਦਿਲ ਤੇ ਭਾਵੇਂ ਘਿਓ। ਗੁਰੂ ਤੇਗ ਬਹਾਦਰ ਕਹਿੰਦੇ ਦਰਿਆ ਵਰਗਾ ਜੀਵਨ ਆਦਰਸ਼ ਕਿਹੋ ਜਿਹਾ ਹੋਵੇ, ਦਰਿਆ ਵਰਗਾ ਜੀਵਨ ਬਣਾਓ। ਬਹੁਤ ਧਿਆਨ ਨਾਲ ਸੁਣਨਾ, ਦਰਿਆ ਤੁਰਿਆ ਜਾਂਦਾ, ਕਈ ਖੇਤ ਹਰੇ ਕਰੀ ਜਾਂਦੇ। ਦੂਜਾ ਮਹਾਰਾਜ ਕਹਿੰਦੇ ਕਈਆਂ ਦੀ ਪਿਆਸ ਮਿਟਾਈ ਜਾਂਦੀ। ਦੇਖੋ ਤੁਰਿਆ ਜਾ ਰਿਹਾ ਤੇ ਕਈਆਂ ਦੀ ਪਿਆਸ ਮਿਟਾਈ ਜਾਂਦੀ। ਤੀਜਾ ਮਹਾਰਾਜ ਜੀ ਕਹਿੰਦੇ ਕਈਆਂ ਨੂੰ ਠੰਡਕ ਦਿੰਦਾ ਜਾਂਦਾ। ਆਖੋ ਸਤ ਕਿਆ ਬਾਤ ਹੈ, ਠੰਡਕ ਦਿਆ ਕਰੋ। ਤੁਰੇ ਜਾਓ, ਉਮਰ ਹੋ ਗਈ 40 ਸਾਲ 30 ਸਾਲ, ਜਿੰਨੀ ਕੁ ਬਾਕੀ ਹੈ ਤੁਰੇ ਚੱਲੋ। ਆਦਰਸ਼ ਰੱਖੋ ਠੰਡਕ ਦੇਣੀ। ਚੌਥਾ ਮਹਾਰਾਜ ਜੀ ਕਹਿੰਦੇ ਦਰਿਆ ਤੁਰਿਆ ਜਾਂਦਾ ਤੇ ਕਈ ਉਹਦੇ ਚ ਇਸ਼ਨਾਨ ਕਰਕੇ ਆਪਣੀ ਮੈਲ ਧੋਈ ਜਾਂਦੇ। ਆਖੋ ਸਾਧਨਾ, ਤੁਰਿਆ ਜਾ ਰਿਹਾ ਦਰਿਆ। ਅੱਜ ਮੈਂ ਆਪਣੇ ਟੈਸਟ ਕਰਾਉਣ ਗਿਆ ਹਸਪਤਾਲ ਕੋਈ, ਹੈ ਜੀ, ਇੰਨਾ ਮਨ ਨੂੰ ਠੰਡ ਪਈ। 250 ਮਰੀਜ਼ ਬੈਠਾ ਹੈ, ਕੋਈ ਕੋਈ ਇਲਾਜ ਕਰਾ ਰਿਹਾ, ਕੋਈ ਕਰਾ ਰਿਹਾ, ਜਿਹੜੇ ਜਿਹੜੇ ਡਾਕਟਰ ਨੇ। ਮੈਂ ਕਿਹਾ ਬੀਬੀ ਕੋਲਾਂ ਜੀ ਤੁਹਾਡਾ ਸ਼ੁਕਰ ਹੈ, ਗੁਰੂ ਹਰਗੋਬਿੰਦ ਸਾਹਿਬ ਤੁਹਾਡਾ ਸ਼ੁਕਰ ਹੈ, ਸ਼ੁਕਰ ਹੈ। ਇਹ ਦਰਿਆ ਨੂੰ ਇਹੋ ਦਾਤਾਂ ਬਖਸ਼ਣੀਆਂ, ਉਹ ਕੰਮ ਜਿਹੜੇ ਬਾਹਰ ਦਾਦਾ ਜੀ ਹਾਰਦੇ ਨੇ ਇੱਥੇ 2100-2600 ਚ ਹੋ ਜਾਣ, ਇਹੀ ਕਹਿੰਦੇ ਖੇਤ ਹਰੇ ਹੋਈ ਜਾ ਰਹੇ। ਠੰਡਕ ਬਰਦਾਸ਼ਤ ਉੱਠਿਓ ਨਾ, ਮੈਂ ਬੜਾ ਅੱਜ ਸੰਕੋਚ ਚੱਲਦਾ ਪਿਆ। ਚੌਥਾ ਸਵਾਲ ਅਗਲੀ ਵਾਰੀ ਕਰ ਲਾਂਗਾ। ਹੁਣ ਮਹਾਰਾਜ ਨੇ ਜਿੱਥੇ ਤੋੜਾ ਭੰਨਿਆ, ਕਹਿੰਦੇ ਆ ਜੀਵਨ ਦਾ ਦਰਸ਼ ਹੋਵੇ, ਤੁਰੀ ਜਾਵੇ, ਠੰਡਕ ਦੇ ਦੇ, ਸ਼ਾਂਤੀ ਦੇ ਦੇ, ਭਲਾ ਕਰੇ। ਮੰਜ਼ਲ ਪਰਮੇਸ਼ਰ ਹੋਵੇ। ਆਖੋ ਸਾਧਨਾ, ਦਰਿਆ ਦੀ ਮੰਜ਼ਲ ਤੁਰਿਆ ਜਾਂਦਾ, ਸਭ ਕੁਝ ਕਰੀ ਜਾਂਦਾ, ਠੰਡਕ ਦੇਈ ਜਾਂਦਾ, ਖੇਤ ਹਰੇ ਕਰੀ ਜਾਂਦਾ, ਪਰ ਮੰਜ਼ਲ ਸਾਗਰ ਏ, ਸਾਗਰ ਚ ਪਹੁੰਚਣਾ। ਸਿੱਖ ਜ਼ਿੰਦਗੀ ਚ ਤੁਰਿਆ ਜਾਵੇ ਸੇਵਾ ਪਰਉਪਕਾਰ, ਮੰਜ਼ਲ ਗੁਰੂ ਨਾਨਕ। ਆਖੋ ਸਾਧਨਾ, ਮੰਜ਼ਲ ਕਲਗੀਆਂ ਵਾਲਾ, ਮੰਜ਼ਲ ਨਾਮ, ਮੰਜ਼ਲ ਨਾ ਭੁੱਲ ਜੇ, ਆ ਕਾਰਜ ਕਰੀ। ਚਲੋ ਹੁਣ ਮੈਂ ਕਾਹਲੀ ਕਾਹਲੀ ਚੌਥਾ ਵੀ ਕਰ ਜਾਵਾਂ, ਸਬਜੈਕਟ ਹੁੰਦਾ। ਭਾਈ ਜੈਤਾ ਜੀ ਨੇ ਚੌਥਾ ਪ੍ਰਸ਼ਨ ਕੀਤਾ ਸੀ, ਮਾਇਆ ਬਾਰੇ ਚਾਨਣਾ ਪਾਓ। ਮੈਂ ਮਾਇਆ ਵਾਲੇ ਸੁਣਿਆ, ਮਾਇਆ ਬਾਰੇ ਚਾਨਣਾ ਪਾਓ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਿੱਖ ਮਾਇਆ ਜੋੜਨ ਵਾਲੇ ਬੰਨੇ ਨਾ ਜਾਵੇ। ਇਹ ਗੱਲ ਕਈਆਂ ਨੂੰ ਮਾੜੀ ਜੀ ਉਸ ਤਰ੍ਹਾਂ ਲੱਗੇਗੀ। ਸਿੱਖ ਮਾਇਆ ਨੂੰ ਜੋੜਨ ਵਾਲੇ ਪਾਸੇ ਨਾ ਜਾਵੇ। ਮਾਇਆ ਜੋੜਨ ਲਈ ਰੱਬ ਨਹੀਂ ਦਿੰਦਾ, ਮਾਇਆ ਪਰਉਪਕਾਰ ਤੇ ਵਰਤੀ ਜਾਵੇ। ਇਹ ਆਪਣੀ ਲਿਮਟ ਤੋਂ ਵੱਧ ਹੈ, ਪਰਉਪਕਾਰ ਲਈ ਵਰਤੀ ਜਾਵੇ। ਜੇ ਪਾਸ ਹੋਵੇ ਵਰਤੀ ਜਾਵੇ, ਤੇ ਮਾਇਆ ਲੋੜਵੰਦਾਂ ਚ ਵਰਤੀ ਜਾਵੇ, ਤੇ ਆਪਣਾ ਮੁੱਖ ਜਿਹੜਾ ਨਾ ਭਗਤੀ ਰੱਖੇ। ਆਖੋ ਸਾਧਨਾ, ਮੁੱਖ ਜਿਹੜਾ ਮੰਜ਼ਲ ਭਗਤੀ।

ਗੱਜ ਕੇ ਆਖੋ ਸਤਨਾਮ। ਇਹ ਬੜੀ ਵੱਡੀ ਗੱਲ ਜੇ। ਮੈਂ ਇੱਕ ਜਗ੍ਹਾ ਮੋਹਦੂ ਭਾਈ, ਅੱਜ ਤੁਸੀਂ ਬੜੇ ਚਿਰ ਬਾਅਦ ਆਏ, ਗੁਰੂ ਤੇਗ ਬਹਾਦਰ ਜੀ ਆ ਵੀ ਜਿਹਨੂੰ ਭੈਣ ਜੀ ਦਾ ਮੇੜਾ ਵੀ ਬੜੇ ਚਿਰ ਬਾਅਦ। ਇੱਕ ਜਗ੍ਹਾ ਨਾ ਇੱਕ ਪਿੰਡ ਨੇ ਮਹਾਰਾਜ ਨੂੰ ਸੇਵਾ ਦਿੱਤੀ, ਕਿਸੇ ਨੇ ਕੁਝ ਦਿੱਤਾ। ਗੁਰੂ ਤੇਗ ਬਹਾਦਰ ਜੀ ਬਹੁਤ ਯਾਤਰਾ ਕੀਤੀ ਦੁਨੀਆਂ ਨੂੰ ਉਤਾਰਨ ਲਈ। ਅਗਲੇ ਪਿੰਡ ਗਏ, ਗਰੀਬੀ ਬੜੀ ਸੀ, ਬਹੁਤ ਗਰੀਬੀ, ਬੜੇ ਤੰਗ ਸਨ। ਇੱਡਾ ਮਹਾਰਾਜ ਦੀ ਦੂਰ ਦ੍ਰਿਸ਼ਟੀ ਸੀ। ਮਹਾਰਾਜ ਸੋਚਦੇ ਪਿਛਲੇ ਪਿੰਡ ਚ ਮਾਇਆ ਵੀ ਸਾਨੂੰ ਦੇ ਦਿੱਤੀ, ਇੱਥੇ ਮਹਾਰਾਜ ਦੀ ਏਡੀ ਦੂਰ ਦ੍ਰਿਸ਼ਟੀ। ਲਿਖਿਆ ਵੀ ਇੱਕ ਬੰਦੇ ਦੀ ਚੋਣ ਕਰਕੇ ਨਾ, ਜਿਹੜਾ ਗਾਈਆਂ ਮੱਝੀਆਂ ਜਾਣਦਾ ਸੀ ਸੰਭਾਲਣੀਆਂ, ਇਹ ਪ੍ਰੈਕਟਿਸ ਹੁੰਦੀ। ਮਹਾਰਾਜ ਕਹਿੰਦੇ ਤੈਨੂੰ 100 ਕੱਪਲ ਗਊ ਲੈ ਰਹੀ ਹੈ। ਆਖੋ ਸਤਨਾਮ। ਹਾਂ, ਇਹ ਕੱਪਲ ਗਊ ਕੁਆਲਿਟੀ ਦਾ ਨਾਂ ਹੈ, ਗੁਰਬਾਣੀ ਚ ਆਇਆ ਭਗਤ ਨਾਮ ਦੇਵੀ ਦੇ ਸ਼ਬਦ। ਹੁਣ ਲਵ ਭੋਗ ਹਰ ਰਾਏ ਵਾਲਾ ਸ਼ਬਦ, ਦੂਧ ਕਟੋਰੇ ਗੜਵੇ ਪਾਣੀ ਕੱਪਲ ਗਾਏ, ਉਹ ਗਾਂ ਦੀ ਕੁਆਲਿਟੀ ਦਾ ਨਾਂ ਹੈ ਕੱਪਲ। ਨਾਮੇ ਤੋਂ ਜਾਨੀ ਨਾਮਦੇਵ ਜੀ ਨੇ ਵੀ ਜਿਹੜੀ ਗਾਂ ਰੱਖੀ ਸੀ ਉਹ ਕੱਪਲ ਗਾਂ ਸੀ, ਉਹ ਦੁੱਧ ਜ਼ਿਆਦਾ ਦਿੰਦੀ। ਉਹ ਕਹਿੰਦਾ ਮਹਾਰਾਜ ਜਿਵੇਂ ਹੁਕਮ। ਮਹਾਰਾਜ ਕਹਿੰਦੇ ਵੀ ਸਾਡਾ ਪੈਰਾ ਤੇ ਚੱਕਰਵਰਤੀ ਹੁਣ ਗਾਂ, ਪਰ ਆਹ ਪਿੰਡ ਦੀ ਗਰੀਬੀ ਨਹੀਂ ਦੇਖੀ ਜਾਂਦੀ। ਆ ਜਿੰਨੀ ਪਿਛਲੇ ਪਿੰਡ ਤੋਂ ਮਾਇਆ ਆਈ ਹੈ, ਜਿਹੜੇ ਅਸੀਂ 8-10 ਦਿਨ ਇੱਥੇ ਹੈਗੇ ਹਾਂ, 100 ਗਾਂ ਲਿਆ ਕੱਪਲ, 100 ਗਾਂ ਲਿਆ ਕੇ ਜਿੰਨਾ ਘਰ ਦੁੱਧ ਲੋੜ ਹੈ ਤੈਨੂੰ 5 ਕਿਲੋ 10 ਕਿਲੋ ਵਰਤ, ਬਾਕੀ ਜਿੰਨਾ ਦੁੱਧ ਪਿੰਡ ਵਾਲਿਆਂ ਕੋਲ ਮਾਇਆ ਨਹੀਂ ਲੈਣੀ, ਸਭ ਨੂੰ ਮੁਫ਼ਤ ਦੁੱਧ ਦੇਣਾ। ਇੱਕ ਘਰ ਵਿੱਚ ਦੁੱਧ ਹੀ ਆ ਜਾਏਗਾ, ਗਰੀਬੀ ਹੈ ਤੇ ਕੁਝ ਨਾ ਕੁਝ ਸਾਰਾ ਪਿੰਡ ਕਵਰ ਹੋ ਜਾਏਗਾ। ਆ ਗੁਰੂ ਤੇਗ ਬਹਾਦਰ ਜੀ ਦਾ ਦਰਸ਼ ਸੀ, ਇਹਨੂੰ ਜੋੜਨਾ ਨਹੀਂ, ਵੰਡੀ ਜਾਓ। ਭਾਈ ਜੈਤਾ ਜੀ ਕਹਿੰਦੇ ਜੀ ਮਾਇਆ ਬਾਰੇ ਚਾਨਣਾ ਪਾਓ, ਗੁਰੂ ਤੇਗ ਬਹਾਦਰ ਜੀ ਕਹਿੰਦੇ ਮਾਇਆ ਜੋੜਨ ਲਈ ਨਹੀਂ ਵਰਤਣ ਲਈ। ਆਖੋ ਸਤਨਾਮ। ਪਾਸ ਹੋਵੇ ਲੋੜਵੰਦਾਂ ਤੇ ਵਰਤੀ ਜਾਓ, ਆਪਣਾ ਨਿਸ਼ਾਨਾ ਭਗਤੀ ਰੱਖੋ।

0: ਰਾਸ਼ਟਰਪਤੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰਹੇਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਇਕ ਅਖਿਰ
0: ਇਨਕਾ ਇਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨਾਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖੇ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਦਿਨ ਸਹਿ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਨ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾ ਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅਮਰਤ ਨਾਮਰਤ ਮਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨ ਬੰਤੇ
1: ਪ੍ਰਭ ਕੋ ਸਿਮਰਹਿ ਸੇ ਪਤ ਬੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਗੇ ਜਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਃ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਸਿੱਖ ਨਾ ਬੁਝਾਵੈ
1: ਹਰ ਕਾ ਨਾਮ ਜਪਤੇ ਅਕਾਵੈ
0: ਇਹ ਮਾਰਗ ਇਹ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੈ ਸੰਗ
0: ਜੇ ਮਾਰਗ ਕੇ ਗਨ ਜਾਹੇ ਨ ਕੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਆਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਵਾਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਹੀਂ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ पैर जन हर हर जपै
1: हर का भगत प्रकट नहीं छपै
0: हर की भक्त मुक्त बहु करे
1: नानक जन संग के ते तरे
0: बार जा ते हो हर को नाम
1: राम तेन हर हर गुण गाम
0: सब ते उत्तम हर की कथा
1: नाम सुनत दर्द दुख लथा
0: नाम की महिमा संतरित बसै
1: संत प्रताप दुर्त सब नसै
0: संत का संग वड भागी पाई है
1: संत की सेवा नाम ते आई है
0: नाम तोल कछ अवर न होए
1: नानक गुरमुख नाम पावे जन को श्लोक
0: बहु शास्त्र बहु सिमृति प्रेख सर्व टंडोल
1: रूजस नाही हर हरे नानक नाम अमोल अष्टपदी
0: जाप ताप ज्ञान सब ध्यान
1: शास्त्र सिमृत व्याख्यान
0: योग अभ्यास कर्म धर्म क्रिया
1: सकल त्याग बन मध्य फिरिया
0: अनक प्रकार की बहु जतना
1: उन दान हूँ मैं बहु रतना
0: शरीर कटाई हूँ मैं कर राती
1: वर्त नेम कर बहु पाती
0: नहीं तो राम नाम विचार
1: नानक गुरमुख नाम जपिए एक बार
0: नौ खंड पृथ्वी फिर चिर जीव
1: महा उदास तपी सर थी वह
0: अगन माहे हुमत पुराण
1: कनक हसब है भरपूर दान
0: न्यौली कर्म करे बहु आसन
1: जैन मार्ग संजमत साधन
0: निम्क निम्क कर शरीर कटावे
1: तो भी हम मैं मैल न जावे
0: हर के नाम सम सरकश नाही
1: नानक गुरमुख नाम जपत गत पाहे
0: मन कामना तीर्थ दे छुटे
1: गर्भ गुमान न मन ते हुटे
0: सोच करे दिन अर रात
1: मन की मैल न तन ते जावे
0: इस देही को बहु साधना करे
1: मन ते कभु न बिखिया तरे
0: जल धोवे बहु देहे अनीत
1: सत कहा होय काची भीत
0: मन हर के नाम की महिमा ऊच
1: नानक नाम उदरे पतत बहुमूच
0: बहुत सियाणप जमका भव व्यापै
1: नानक जतन कर तृष्ण ना त्रापै
0: एक अनेक अगन नहीं बुझै
1: फोटो पावदर गैने सिजै
0: छूट सुनाही ऊब पयाल
1: मोहे व्यापे माया जाल
0: अवर करतूत सगली जम डानै
1: गोविंद भजन बिन तिल नहीं मानै
0: हर का नाम जपत दुख जाए
1: नानक बोले सहज सुभाए
0: चार पदार्थ जे को मांगे
1: साध जना की सेवा लागे
0: जे को अपना दुख मिटावे
1: हर हर नाम रिदा सदगावे
0: जे को अपनी शोभा लोरै
1: साध संगे हम मैं शोरै
0: जे को जन्म मरण ते डरै
1: साध जना की शरणी परै
0: जिस जन को प्रभु दर्श प्यासा
1: नानक ताके बल बल जासा
0: सगल पुरख मैं पुरख प्रधान
1: साल संग जाका मिटे अपमान
0: आप सुको जो जाने नीचा
1: सहू गनिया सब ते उचा
0: जाका मन होए सकल की रीना
1: हर हर नाम तिन कट कट चीना
0: मारे अपने ते बुरा मिटाना
1: लिखे सगल सृष्ट साजना
0: सुख दुख जन साम दृष्टिता
1: नानक पाप पुन नहीं लेपा
0: निर्धन को धन तेरो नाउ
1: निथावे को नाउ तेरा था
0: नमाने को प्रभ तेरो मान
1: सगल घटाको देवो दान
0: कर्म करावन हार स्वामी
1: सगल घटाके अंतर जामी
0: अपनी गतमित जानो आपे
1: अपन संग आप प्रभ राते
0: तुमरी उस्तत तुम ते
1: नानक अवर न जान सकोए
0: सर्व धर्म में श्रेष्ठ धर्म
1: हर को नाम जप निर्मल कर्म
0: सगल क्रिया में उत्तम क्रिया
1: साध संग दुर्मत मल हरिया
0: सगल उद्यम में उद्यम भला
1: हर का नाम जपो जी सदा
0: सगल वाणी में अमृत पानी
1: हर को जसन रसन बखानी
0: सगल थान ते हो उत्तम थान
1: नानक जे कट वसे हर नाम श्लोक
0: निर्गुण यार ए अन्यास सो प्रभ सदा संभाल
1: जिनकी आतिस जीत रख नानक निभही ना अष्टपदी
0: परमैया के गुण चेत पुरानी
1: कवन मोहते कवन दृष्टानी
0: जिन तू सास सवार सिंगारिया
1: गर्भ अगन में जिने उबारिया
0: बार व्यवस्था तुझे प्यारे दूध
1: पर जोबन भोजन सुख सूद
0: बिरध पया ऊपर साख सैन
1: मुख पया हो बैठ को दैन
0: एहो निर्गुण गुण कुछ न बुझै
1: बख्श ले हो तो नानक सीजै
0: जय प्रसाद घर ऊपर सुख बस है
1: सुत भरात मीत बनता संग हसै
0: जय प्रसाद पीवे शीतल जला
1: सुखदाई पवन पाव के अमुला
0: जय प्रसाद भोगै सब रसा
1: सगल समग्री संग सात बसा
0: दीने हस पाम करन नेत्र रसना
1: इसे त्याग अवर संग रचना
0: ऐसे दोख मूड अंध व्यापे
1: नानक काड लियो प्रभ व्यापे
0: आदि अंत जो रखनहार
1: ऐस्यो प्रीत न करे गवार
0: जाकी सेवा नव नित पावे
1: ऐस्यो मूडा मन नहीं लावे
0: जो ठाकुर सब सदा हजूरे
1: जाको अंधा जानत दूरे
0: जाकी टहल पावे दरगाह मान
1: तसै बसारे मुगदा जान
0: सदा सदा एहो भूलन हार
1: नानक रखनहार अपार
0: रतन त्याग कौडी संग रचै
1: साच छोड़ झूठ संग मचै
0: जो छडना सो अस्थिर कर मानै
1: जो होवन सो दूर प्राणै
0: छोड़ जाए तिसका श्रम करै
1: संग सहाई तिस पर हरै
0: चंदन लेप उतारै धोए
1: कर तप प्रीत भसम संग होए
0: अंध कूप में पतत बिकराल
1: नानक काड लियो प्रभु दयाल
0: करतूत पशु की मानस जात
1: लोक बचारा करे दिन रात
0: बाहर भेख अंतर मल माया
1: शब्द नाहि कछ करे छपाया
0: बाहर ज्ञान ध्यान इशनान
1: अंतर व्यापै लोप समान
0: अंतर अगन बाहर तन स्वाह
1: गल पात्र कैसे तरे अथाह
0: जा कै अंतर बसै प्रभु आप
1: नानक तेजन सहज समाज
0: सुन अंधा कैसे मार ਜਾਗ ਪਾਵੇ
1: ਕਰ ਗਏ ਲਹੋ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸ਼ਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਮਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਿਹ ਕਰਮਾ ਨੇ ਮਨੇ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਵਿਕਾਰ ਮਹਾਂ ਲੋਭ ਧਰੋਹ
0: ਯਾਹੂ ਜੁਗਤ ਬਿਹਾਨੀ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੂੰ ਪੈ ਅਰਦਾਸ
1: ਜੀਓ ਬਿਨਸਬ ਤੇਰੀ ਰਾਸ
0: ਤੂੰ ਮਾਤ ਪਿਤਾ ਹਾਂ ਬਾਰਿਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉਚੇ ਤੇ ਉਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੁਮਤੇ ਹੋਏ ਸੋ ਆਗਿਆਕਾਰੀ
0: ਤੁਮਰੀ

0: ਰਾਸ਼ਟਰਪਤੀ
1: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਜੇ ਪ੍ਰਸਾਦ ਬਸੇ ਸੁਖ ਮੰਦਰ
0: ਜਿਸੈ ਧਿਆਇ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਅਵਰ ਲੁਭਾਵੇ
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕ ਜਸ ਕਵੀ ਜੈ
1: ਜੇ ਪ੍ਰਸਾਦ ਤੁਲ ਸਭ ਕੋ ਮਨ
0: ਮੁਕਤਾ ਕੋ ਜਸ ਰਸਨ ਬਖਾਨਾ
1: ਜੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਜੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਜੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰ ਨੀਪਰ ਠਾਕੁਰ ਪ੍ਰਭ ਤਾਕੇ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ
0: ਮਨ ਸਾਲ ਸਾਲ ਸਿਮਰੋ ਪ੍ਰਭ ਵਿੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਜੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉਂ ਆਲਸ ਕੀਜੈ
1: ਜੇ ਪ੍ਰਸਾਦ ਅਸਵਾਰੀ
0: ਮਨ ਤਿਸ ਪ੍ਰਭੋ ਕਭੂ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਇਸੇ ਧਿਆਈ ਜੋ ਏਕ ਲਖੈ
0: ਇਹਾਂ ਉਹਾਂ ਨਾਨਕ ਤੇਰੀ ਲਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਜੇ ਪ੍ਰਸਾਦ ਸੁਨੇਹੀ ਕਰਨ ਨਾਦ
0: ਜੇ ਪ੍ਰਸਾਦ ਭੇਖਿਆ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸੁਖ ਸਹਿਜੇ ਵਸਨਾ
1: ਜੇ ਪ੍ਰਸਾਦ ਹਸਤ ਕਰ ਚਲਹੇ
0: ਜੇ ਪ੍ਰਸਾਦ ਸੰਪੂਰਨ ਫਲੈ
1: ਜੇ ਪ੍ਰਸਾਦ ਪਰਮਗਤ ਪਾਵਹੇ
0: ਜੇ ਪ੍ਰਸਾਦ ਸੁਖ ਸਹਿਜ ਸਮਾਵੇ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ
0: ਜੇ ਮਨ ਮੂੜ ਤੂੰ ਤਾਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ
0: ਜਿਸੈ ਜਾਨ ਮਨ ਸਦਾ ਹਜੂਰੇ
1: ਜੇ ਪ੍ਰਸਾਦ ਤੂੰ ਪਾਵੇ ਸਾਚ
0: ਜੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋਨਾ
0: ਆਪ ਗਵਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਸ਼ੁ ਨ ਕਿਨਹੁ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਹਿਨ ਕੈ ਕਸ਼ੁ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਰ ਸੁਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਰਾਸ਼ਟਰਪਤੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤਨ ਬੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
0: ਨਾਨਕ ਸਾਧਕ ਸੋਭਾ ਪ੍ਰਭ ਮਹੇ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਥੂ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਨ ਸਭ ਮੀਤ
0: ਸਾਧੂ ਕਾ ਸੰਗ ਮਹਾਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕਾ ਸੰਗ ਨ ਵੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹੋਂ ਤਾਪ
0: ਸਾਧ ਕਾ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕਾ ਸੰਗ ਨ ਕਭੂ ਭਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਰ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰੈ
1: ਸਾਧੂ ਕਾ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕਾ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕਾ ਸੰਗ ਸਗਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟ ਹੋ ਤਨਹਾਲ
1: ਸਾਧ ਕਾ ਸੰਗ ਕਲੂਕਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛਾ ਸੋਈ ਫਲ ਪਾਵੈ
0: ਸਾਧ ਕਾ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਦੱਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਓ
1: ਸਾਧ ਕਾ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘੜ ਘੜ ਜੀਠਾ
1: ਸਾਧ ਸੰਗ ਭਈ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿੱਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ
0: ਅਵਰ ਨ ਪੇਖੈ ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ में कमले ले
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: ज्यो बसता को खुद को चिंदन ले
1: ब्रह्म ज्ञानी का यह गुनाओ
0: नानक ज्यो भाव का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के नहीं अभिमान
1: ब्रह्म ज्ञानी ऊंचते उच्चा
0: मन अपने सब ते नीचा
1: ब्रह्म ज्ञानी से जन भये
0: नानक जिन प्रव्याप करे
1: ब्रह्म ज्ञानी सगल किरीना
0: आत्म रस ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भय
1: ब्रह्म ज्ञानी सदा समदर्शी
0: ब्रह्म ज्ञानी की दृष्ट अमृत वर्षी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी दे तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जपे सगल संसार
1: ब्रह्म ज्ञानी का एक रंग
0: ब्रह्म ज्ञानी का बसे प्रभ संग
1: ब्रह्म ज्ञानी का नाम आधार
0: ब्रह्म ज्ञानी का नाम प्रवार
1: ब्रह्म ज्ञानी सदा सद जागत
0: ब्रह्म ज्ञानी अंगुद त्यागत
1: ब्रह्म ज्ञानी के मन परमानंद
0: ब्रह्म ज्ञानी का कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का विता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बट प्रताप
1: ब्रह्म ज्ञानी का दर्श बट भागी पाई है
0: ब्रह्म ज्ञानी को बरबल जाइए
1: ब्रह्म ज्ञानी को खोजे है महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगलवान माहे
1: ब्रह्म ज्ञानी का कौन जाने थे
0: ब्रह्म ज्ञानी को सदादेश
1: ब्रह्म ज्ञानी का कथिया न जाए अदाखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाना है
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुख विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और तारै जो अंतर नाम सर्व में देख पकवान निमक निमक
0: ठाकुर नमस्कार नानक ओह अपरस सगल निस्तार
1: मिथ्या ना ही रसना परस
0: मन में प्रीत नरंजन दर्श
1: कर्त्या रूप न देखे नेत्र
0: साध के टहल संत संग हेत
1: कर्ण न सुने काहू पे निंदा
0: सत्य जाने आपस को मंदा
1: और प्रसाद विखिया पर हर है
0: मन की वासना मन ते टर
1: इंद्री जत पंच दोख ते रहत
0: नानक कोट मदे को ऐसा है परस
1: वैष्णो सो जिस ऊपर सो प्रसन्न
0: विष्ण की माया ते हुए भिन्न
1: कर्म कर्त हो वैने कर्म
0: जिस वैष्णो का निर्मल धर्म
1: काहू फल की इच्छा नहीं बंचै
0: केवल भगत कीर्तन संग रचै
1: मन तन अंतर सिमरन गोपाल
0: सब ऊपर होवत कृपाल
1: आप दृढ़ अबरह नाम जपावै
0: नानको वैष्णो परम गत पावे
1: भगवती भगवंत भगत का रंग
0: सगल त्याग दुष्ट का संग
1: मन से बिन सह सगला परम
0: कर पूजे सगल पार ब्रह्म
1: साध संग पापा मल खोवे
0: इस भगवती की मत उत्तम होवे
1: भगवंत की टहल करे नित नीत
0: मन तन अर्पय विष्णु प्रीत
1: हर के चरण हृदय बसावे
0: नानक ऐसा भगवती भगवंत को पावे
1: सो पंडित जो मन प्रबुद्ध है
0: राम नाम आत्म शुद्ध है
1: राम नाम सार रस पीवे
0: उस पंडित के उपदेश जग जीवे
1: हर की कथा हृदय बसावे
0: सो पंडित फिर जोन न आवे
1: वेद पुराण सिमरत बूझे मूल
0: सुख मैं जाने अस्तूर
1: चौवर ना को दे उपदेश
0: नानक उस पंडित को सदा देश
1: बीज मंत्र सर को ज्ञान
0: चौवर नाम है जपे को नाम
1: जो जो जपे तिसकी गत होए
0: साध संग पावे जन कोए
1: कर कृपा अंतर उतार है
0: बस प्रेत मुक्त पात्र को उतार है
1: सर्व रोग का यो खद नाम
0: ज्ञान रूप मंगल गुण गाम
1: काहू जुगत कितै न पाइए धर्म
0: नानक तिस मिले जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम तिस नदरी आया
0: दास संतन पाए तिन पाया
1: सदा निकट निकट हर जान
0: सो दास दरगा परवान
1: अपने दास को आप कृपा करे
0: जिस दास को सब सोजी परे
1: सगल संग आत्म उदास
0: ऐसी जुगत नानक राम दास
1: रब की आज्ञा आत्म हितावै
0: जीवन मुक्त सो कहावै
1: ऐसा हक तैसा उस होग
0: सदा अनंत नहीं वियोग
1: ऐसा स्वर्ण तैसी उस माटी
0: ऐसा अमृत तैसी बिक काटी
1: ऐसा मान तैसा अभिमान
0: ऐसा रंग तैसा राजान
1: जो बरताए साई जुगत
0: नानक को पुरख कहिए जीवन मुक्त
1: पार ब्रह्म के सगले ठाव
0: जित जित घर रखे तैसा तन्ना
1: आपे कर्म करावन जोग
0: भावे सोई पन होग
1: असरे आप हो अंत तरंग
0: लख न जाहे पार ब्रह्म के रंग
1: जैसी मत दे तैसा प्रकाश
0: पार ब्रह्म करता अविनाश
1: सदा सदा सदा दयाल
0: सिमर सिमर नानक पहे नहाल श्लोक
1: उस्त करे अनेक जन अंत न पारावार
0: नानक रचना प्रभ रची बहु विद्यनक परकार अष्टपदी
1: कई कोट होए ਕਈ ਪੂਜਾਰੀ,
0: ਕਈ ਕੋਟ ਆਚਾਰ ਵਿਵਹਾਰੀ,
1: ਕਈ ਕੋਟ ਭਾਈ ਤੀਰਥ ਵਾਸੀ,
0: ਕਈ ਕੋਟ ਬਨ ਪ੍ਰਮੇ ਉਦਾਸੀ,
1: ਕਈ ਕੋਟ ਬੀਰ ਕੇ ਸਰੋਤੇ,
0: ਕਈ ਕੋਟ ਤਪੀਸਰ ਹੋਤੇ,
1: ਕਈ ਕੋਟ ਆਤਮ ਧਿਆਨ ਧਾਰੀ,
0: ਕਈ ਕੋਟ ਕਵ ਕਾਵ ਵਿਚਾਰੇ,
1: ਕਈ ਕੋਟ ਨਾਪਤਨ ਨਾਮ ਧਿਆਵਹੇ,
0: ਨਾਨ ਕਰਤੇ ਕਾ ਅੰਤ ਨ ਪਾਵੇ,
1: ਕਈ ਕੋਟ ਭਾਈ ਅਭਿਮਾਨੀ,
0: ਕਈ ਕੋਟ ਅੰਧ ਅਗਿਆਨੀ,
1: ਕਈ ਕੋਟ ਕਿਰਪਨ ਕਠੋਰ,
0: ਕਈ ਕੋਟ ਅਭਿਗ ਆਤਮ ਨੇ ਕੋ,
1: ਕਈ ਕੋਟ ਪਰ ਦਰਬ ਕੋ ਹਿਰਹੇ,
0: ਕਈ ਕੋਟ ਪਰ ਦੁਖ ਨਾ ਕਰੇ,
1: ਕਈ ਕੋਟ ਮਾਇਆ ਸ਼ਰਮ ਮਾਹੇ,
0: ਕਈ ਕੋਟ ਪਰ ਦੇਸ਼ ਭਰਮਾ ਹੈ,
1: ਜਿਤ ਜਿਤ ਲਾਭ ਹੋਤੇ ਤਿਤ ਲਗਨਾ,
0: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ,
1: ਕਈ ਕੋਟ ਸਿੱਧ ਜਤੀ ਜੋਗੀ,
0: ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰਪ ਉਪਾਏ,
0: ਕਈ ਕੋਟ ਪਾਤਰ ਬ੍ਰਿਖ ਨਿਕਜਾਏ,
1: ਕਈ ਕੋਟ ਪਵਨ ਪਾਣੀ ਦਾ ਸੰਤਰ,
0: ਕਈ ਕੋਟ ਦੇਸ਼ ਭੂ ਮੰਡਲ,
1: ਕਈ ਕੋਟ ਸਸੀਆ ਸੂਰ ਨਿਕਤਰ,
0: ਕਈ ਕੋਟ ਦੇਵ ਦਾਨ ਮਹਿੰਦਰ ਸ਼ਰ ਛਤਰ,
1: ਸਗਲ ਸਮਗਰੀ ਆਪਣੇ ਸੂਤ ਧਾਰ,
0: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ,
1: ਕਈ ਕੋਟ ਰਾਜਸ ਤਾਮ ਸਾਤਕ,
0: ਕਈ ਕੋਟ ਵੇਦ ਪੁਰਾਣ ਸਿਮਰਤਿ ਅਰ ਸ਼ਾਸਤ,
1: ਕਈ ਕੋਟ ਕੀ ਰਤਨ ਸਮੁੰਦ,
0: ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀ ਏ ਚਿਰ ਜੀਵੇ,
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
1: ਕਈ ਕੋਟ ਜਖ ਕੇ ਨਿਰਪਸਾਚ,
0: ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ,
1: ਸਾਥੇ ਨੇੜੇ ਸਭ ਹੂੰ ਤੇ ਦੂਰ,
0: ਨਾਨਕ ਆਪ ਲਿਖਤ ਰਿਹਾ ਭਰਪੂਰ,
1: ਕਈ ਕੋਟ ਪਾਤਾਲ ਕੇ ਵਾਸੀ,
0: ਕਈ ਕੋਟ ਨਰਕ ਸੁਰਗ ਨਿਵਾਸੀ,
1: ਕਈ ਕੋਟ ਜਨਮ ਹੈ ਜੀਵਹਿ ਮਰ ਹੈ,
0: ਕਈ ਕੋਟ ਬਹੁ ਜੋਨੀ ਫਿਰੈ,
1: ਕਈ ਕੋਟ ਬੈਠ ਸਹੀ ਖਾਹੇ,
0: ਕਈ ਕੋਟ ਕਾਲ ਤਖ ਪਾਹੇ,
1: ਕਈ ਕੋਟ ਕੀ ਏ ਧਨਵੰਤ,
0: ਕਈ ਕੋਟ ਮੈਂ ਚਿੰਤ,
1: ਜੈ ਜੈ ਭਾਣਾ ਤਹਿ ਤਹਿ ਰਾਖੇ,
0: ਨਾਨਕ ਸਭ ਕੁਛ ਪ੍ਰਭ ਕੈ ਹਾਥੇ,
1: ਕਈ ਕੋਟ ਭਏ ਵਹਿ ਰਾਗੀ,
0: ਰਾਮ ਨਾਮ ਸੰਗ ਤਿਨ ਲਿਵ ਲਾਗੀ,
1: ਕਈ ਕੋਟ ਪ੍ਰਭ ਕੋ ਖੋਜੰਤੇ,
0: ਆਤਮ ਮਹਿ ਭਾਰ ਬ੍ਰਹਮ ਲਹੰਤੇ,
1: ਕਈ ਕੋਟ ਦਰਸ਼ਨ ਪ੍ਰਪਿਆਸ,
0: ਕੋ ਮਿਲਿਓ ਪ੍ਰਭ ਵਿਨਾਸ,
1: ਕਈ ਕੋਟ ਮੰਗ ਹੈ ਸਤਸੰਗ,
0: ਭਾਰ ਬ੍ਰਹਮ ਤਿਨ ਲਾਗਾ ਰੰਗ,
1: ਜਿਨ ਕੋ ਹੋਏ ਆਪ ਸੋ ਪ੍ਰਸੰਨ,
0: ਨਾਨਕ ਤੇਜਨ ਸਦਾ ਧਨ ਧਨ,
1: ਕਈ ਕੋਟ ਖਾਣੀ ਅਰਖੰਡ,
0: ਕਈ ਕੋਟ ਆਕਾਸ਼ ਬ੍ਰਹਮੰਡ,
1: ਕਈ ਕੋਟ ਹੋਏ ਅਵਤਾਰ,
0: ਕਈ ਜਗ ਕੀ ਨੂੰ ਵਿਸਥਾਰ,
1: ਕਈ ਵਾਰ ਪਸਰਿਓ ਪਾਸਾਰ,
0: ਸਦਾ ਸਦਾ ਇੱਕ ਇੱਕ ਅੰਕਾਰ,
1: ਕਈ ਕੋਟ ਕੀਨੇ ਬਹੁ ਭਾਂਤ,
0: ਹੋਏ ਪ੍ਰਭ ਮਾਹੇ ਸਮਾਤ,
1: ਤਾਂ ਕਾ ਅੰਤ ਨ ਜਾਣੈ ਕੋਈ,
0: ਆਪੇ ਆਪ ਨਾਨਕ ਪ੍ਰਭ ਸੋਏ,
1: ਕਈ ਕੋਟ ਪਾਰ ਬ੍ਰਹਮ ਕੇ ਦਾਸ,
0: ਜਿਨ ਹੋ ਵਤਿਆ ਤਨ ਪ੍ਰਗਾਸ,
1: ਕਈ ਕੋਟ ਤਤ ਕੇ ਦੇਤੇ,
0: ਸਦਾ ਨਿਹਾਰੈ ਇੱਕੋ ਨੇਤਰੇ,
1: ਕਈ ਕੋਟ ਨਾਮ ਰਸ ਪੀਵਹਿ,
0: ਅਮਰ ਭਏ ਸਦ ਸਦ ਹੀ ਜੀਵੈ,
1: ਕਈ ਕੋਟ ਨਾਮ ਗੁਣ ਗਾਵਹਿ,
0: ਆਤਮ ਰਸ ਸੁਖ ਸਹਿ ਸਮਾਵੈ,
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ,
0: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ,
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ,
0: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ, ਅਸ਼ਟਪਦੀ
1: ਕਰਨ ਕਰਾਵਨ ਕਰਨੈ ਜੋਗ,
0: ਜੋਤ ਸੁਭਾਵੈ ਸੋਈ ਹੋਗ,
1: ਬਿਨ ਮੈਂ ਥਾਪ ਉਤਾਪ ਨਹਾਰਾ,
0: ਅੰਤ ਨਹੀਂ ਕਿਛ ਪਾਰਾ ਵਾਰਾ,
1: ਹੁਕਮੇ ਧਾਰ ਅਧਾਰ ਰਹਾਵੈ,
0: ਹੁਕਮੇ ਉਪਜੈ ਹੁਕਮ ਸਮਾਵੈ,
1: ਹੁਕਮੇ ਊਚ ਨੀਚ ਵਿਵਹਾਰ,
0: ਹੁਕਮੇ ਅਨਕ ਰੰਗ ਪ੍ਰਕਾਰ,
1: ਕਰ ਕਰ ਦਿੱਤੇ ਆਪਣੀ ਵਡਿਆਈ,
0: ਨਾਨਕ ਸਭ ਮੈਂ ਰਿਹਾ ਸਮਾਈ,
1: ਰੱਬ ਭਾਵੈ ਮਨੋ ਗਤ ਪਾਵੈ,
0: ਰੱਬ ਭਾਵੈ ਤਾਂ ਪਾਤਰ ਤਰਾਵੈ,
1: ਰੱਬ ਭਾਵੈ ਬਿਨ ਸਾਸ ਤੇ ਰੱਖੈ,
0: ਰੱਬ ਭਾਵੈ ਤਾਂ ਹਰ ਗੁਣ ਭਾਖੈ,
1: ਰੱਬ ਭਾਵੈ ਤਾਂ ਪਤ ਉਧਾਰੈ,
0: ਆਪ ਕਰੈ ਆਪਣ ਵਿਚਾਰੈ,
1: ਦੋਹਾਂ ਸ੍ਰਿਆਂ ਕਾ ਆਪ ਸੁਆਮੀ,
0: ਖੇਲੈ ਬਿਕਸੈ ਅੰਤਰ ਜਾਮੀ,
1: ਜੋ ਭਾਵੈ ਸੋ ਪਾਰ ਕਰਾਵੈ,
0: ਨਾਨਕ ਦ੍ਰਿਸ਼ਟੀ ਅਵਰ ਨ ਆਵੈ,
1: ਉਹ ਮਨੁੱਖ ਤੇ ਕਿਆ ਹੋਏ ਆਵੈ,
0: ਜੋਤ ਸੁਭਾਵੈ ਸੋਈ ਕਰਾਵੈ,
1: ਕਿਸ ਕੈ ਹਾਥ ਹੋਏ ਤਾਂ ਸਭ ਪਿਛਲੇ,
0: ਜੋਤ ਸੁਭਾਵੈ ਸੋਈ ਕਰੇ,
1: ਮਨ ਜਾਣਤ ਵਿਖਿਆ ਮਹਿ ਰਚੈ,
0: ਜੇ ਜਾਣਤੇ ਆਪਣੇ ਆਪ ਬਚੈ,
1: ਭਰਮੇ ਭੂਲੈ ਦਹਿ ਦਿਸਤਾਵੈ,
0: ਨਮਕ ਮਾਹੀ ਚਾਰ ਕੁੰਡ ਫਿਰ ਆਵੈ,
1: ਕਰ ਕਿਰਪਾ ਜਿਸ ਆਪਣੀ ਭਗਤ ਦੇ,
0: ਨਾਨਕ ਤੇ ਜਨ ਨਾਮ ਮਿਲੇ,
1: ਛਿਨਵੈ ਨੀਚ ਕੀਟ ਕੋ ਰਾਜ,
0: ਬ੍ਰਹਮ ਗਰੀਬ ਨਿਵਾਜ,
1: ਜਾਂ ਕਾ ਦ੍ਰਿਸ਼ਟ

0: ਰਾਜਾ
1: ਪ੍ਰਭੂ ਆਪ ਕੀਰਤ ਮੈਂ ਆਵੇ
0: ਪ੍ਰਭੂ ਭਲਾ ਭਲਾ ਕਹਾਵੇ
1: ਜਿਉਂ ਪ੍ਰਭ ਰਾਖੇ ਤਿਵ ਹੀ ਰਹੇ
0: ਗੁਰ ਪ੍ਰਸਾਦ ਨਾਨਕ ਸਚ ਕਹੇ
1: ਪ੍ਰਭੂ ਹੋਏ ਪੰਡਿਤ ਕਰੇ ਵਖਿਆਨ
0: ਪ੍ਰਭੂ ਮੋਹਨ ਧਾਰੀ ਲਾਵੇ ਧਿਆਨ
1: ਪ੍ਰਭੂ ਤਟ ਤੀਰਥ ਇਸ਼ਨਾਨ
0: ਪ੍ਰਭੂ ਸਿੱਧਾ ਦੇ ਗੁਣ ਗਿਆਨ
1: ਪ੍ਰਭੂ ਕੀਟ ਹਸ ਪਤੰਗ ਹੋਏ ਦੀਆ
0: ਅਨਕ ਜੋਨ ਪਰਮੇ ਪਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੇ
0: ਪ੍ਰਭ ਭਾਵੇ ਤਿਵੇ ਨਚਾਵੇ
1: ਜੋ ਭਾਵੇ ਸੋਈ ਹੋਏ
0: ਨਾਨਕ ਦੂਜਾ ਅਵਰ ਨ ਕੋਏ
1: ਪ੍ਰਭੂ ਸਾਧ ਸੰਗਤ ਇਹ ਪਾਵੇ
0: ਉਸ ਸਥਾਨ ਤੇ ਬੋਰ ਨ ਆਵੇ
1: ਅੰਤਰ ਹੋਏ ਗਿਆਨ ਪ੍ਰਕਾਸ
0: ਉਸ ਸਥਾਨ ਕਾ ਨਹੀਂ ਵਿਨਾਸ਼
1: ਮਨ ਤਨ ਨਾਮ ਰਤੇ ਇਕ ਰੰਗ
0: ਸਦਾ ਬਸੈ ਭਾ ਬ੍ਰਹਮ ਕੇ ਸੰਗ
1: ਜਿਉਂ ਜਲ ਮਹਿ ਜਲ ਆਏ ਕਟਾਨਾ
0: ਜੋਤੀ ਸੰਗ ਜੋਤ ਸਮਾਨਾ
1: ਮਿਟ ਗਏ ਗਵਨ ਪਾਏ ਵਿਸਰਾਮ
0: ਨਾਨਕ ਪ੍ਰਭ ਕੇ ਸਦ ਕੁਰਬਾਨ ਸਲੋਕ
1: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
0: ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ
1: ਜਿਸ ਕੇ ਅੰਤਰ ਰਾਜ ਅਭਿਮਾਨ
0: ਸੋ ਨਰਕ ਪਾਤੀ ਹੋਵਤ ਸਵਾਨ
1: ਜੋ ਜਾਣੈ ਮੈਂ ਜੋ ਬਨਵੰਤ
0: ਸੋ ਹੋਵਤ ਬਿਸ਼ਟਾ ਕਾ ਜੰਤ
1: ਆਪ ਸੋ ਕਰਮਵੰਤ ਕਹਾਵੇ
0: ਜਨਮ ਮਰੈ ਭਉ ਜੋਨ ਪਰਮਾਵੇ
1: ਧਨ ਭੂਮਿਕਾ ਜੋ ਕਰੈ ਗੁਮਾਨ
0: ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ
0: ਨਾਨਕੀ ਹੈ ਮੁਕਤਿਆ ਗੈ ਸੁਖ ਪਾਵੇ
1: ਧਨਵੰਤਾ ਹੋਏ ਕਰ ਗਰਭਾਵੇ
0: ਤ੍ਰਿਣ ਸਮਾਨ ਕਾ ਸਚੰਗ ਨ ਜਾਵੇ
1: ਬਹੁ ਲਸਕਰ ਮਨੁੱਖ ਉਪਰ ਕਰੇ ਆਸ
0: ਸਵਰ ਭੀਤਰਤਾ ਕਾ ਹੋਏ ਵਿਨਾਸ਼
1: ਸਭ ਤੇ ਆਪ ਜਾਣੈ ਬਲਵੰਤ
0: ਹੋਏ ਜਾਏ ਪਸਵੰਤ
1: ਕਿਸੇ ਨਾ ਬਦੈ ਆਪ ਹੰਕਾਰੀ
0: ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ
0: ਸੋਜਨ ਨਾਨਕ ਦਰਗਹਿ ਪ੍ਰਵਾਨ
1: ਕੋਟ ਕਰਮ ਕਰੇ ਹੋਂ ਧਾਰੀ
0: ਸ਼ਰਮ ਪਾਵੇ ਸਕਲੇ ਬਰਥਾਰੇ
1: ਅਨਕ ਤਪੱਸਿਆ ਕਰੇ ਹੰਕਾਰ
0: ਨਰਕ ਸੁਰਗ ਫਿਰ ਅਵਤਾਰ
1: ਅਨਕ ਜਤਨ ਕਰ ਆਤਮ ਨਹੀਂ ਦਰਵੈ
0: ਹਰ ਦਰਗਹਿ ਕਉ ਕੈਸੇ ਕਵੈ
1: ਆਪਸ ਕੋ ਜੋ ਭਲਾ ਕਹਾਵੇ
0: ਸਿਰ ਭਲਾਈ ਨਿਕਟ ਨ ਆਵੇ
1: ਸਰਬ ਕੀ ਰੇਨ ਜਾਂ ਕਾ ਮਨ ਹੋਏ
0: ਕਹੋ ਨਾਨਕ ਤਾਂ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ
0: ਤਬ ਇਸ ਕੋ ਸੁਖ ਨਾਹੀ ਕੋਏ
1: ਜਬ ਇਹ ਜਾਣੈ ਮੈਂ ਕਿਛ ਕਰਤਾ
0: ਤਬ ਲਗ ਗਰਭ ਜੋਨ ਮੈਂ ਫਿਰਤਾ
1: ਜਬ ਧਾਰੈ ਕੋ ਬੈਰੀ ਮੀਤ
0: ਤਬ ਲਗ ਨਿਸ਼ਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੰਗ ਮਾਏ
0: ਤਬ ਲਗ ਧਰਮ ਰਾਏ ਦੇਸ ਜਾਏ
1: ਰਬ ਕਿਰਪਾ ਤੇ ਬੰਧਨ ਟੂਟੈ
0: ਗੁਰ ਪ੍ਰਸਾਦ ਨਾਨਕ ਹਾਂ ਛੁਟੈ
1: ਸਹਿਸ ਕਟੇ ਲਖ ਕੋਟ ਧਾਵੈ
0: ਰਤਨ ਆਵੇ ਮਾਇਆ ਪਾਛੈ ਪਾਵੇ
1: ਅਨਕ ਭੋਗ ਵਿਖਿਆ ਕੇ ਕਰੈ
0: ਨੈ ਤਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ
0: ਸੁਪਨ ਮਨੋਰਸ ਬਿਰਥੇ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ
0: ਪ੍ਰਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ
0: ਸਦਾ ਸਦਾ ਨਾਨਕ ਹਰ ਜਾਪ
1: ਕਰਨ ਕਰਾਵਨ ਕਰਨੈ ਹਾਰ
0: ਇਸ ਕੇ ਹਾਥ ਕਹਾਂ ਵਿਚਾਰ
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
0: ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛ ਪੀਨੋ ਸੋ ਆਪਣਾ ਰੰਗ
0: ਸਭ ਤੇ ਦੂਰ ਸਭ ਨੂੰ ਕੈ ਸੰਗ
1: ਦੂਜਾ ਦੇਖਿਆ ਕਰੈ ਵਿਵੇਕ
0: ਆਪੇ ਏਕਾ ਪਿਆ ਨੇ
1: ਮਰੈ ਨਾ ਪਿੰਸੈ ਆਵੈ ਨਾ ਜਾਏ
0: ਨਾਨਕ ਸਭ ਹੀ ਰਹਿ ਸਮਾਏ
1: ਆਪ ਉਪਦੇਸੈ ਸਮਝੈ ਆਪ
0: ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੋ ਆਪਣ ਵਿਸਥਾਰ
0: ਸਭ ਕੁਛ ਉਸਕਾ ਉਹ ਕਰਨੈ ਹਾਰ
1: ਉਸ ਤੇ ਭਿੰਨ ਕਹੋ ਕਿਛ ਹੋਏ
0: ਅੰਤ ਨੰਤਰ ਏਕੈ ਸੋਏ
1: ਆਪਣੇ ਚਲਿਤ ਆਪ ਕਰਨੈ ਹਾਰ
0: ਗੌਤ ਕਰੇ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ
0: ਨਾਨਕ ਕੀਮਤ ਕਹਿਣ ਨਾ ਜਾਏ
1: ਸਤ ਸਤ ਸਤ ਪ੍ਰਭ ਸੁਆਮੀ
0: ਗੁਰ ਪ੍ਰਸਾਦ ਕਿਨੈ ਵਿਖਿਆਨੀ
1: ਸਤ ਸਤ ਸਤ ਸਭ ਕੀਨਾ
0: ਕੋਟ ਮਦੈ ਕਿਨੈ ਵਿਰਲੈ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ
0: ਅਤ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਘਟ ਘਟ ਸੁਣੀ ਸਰ ਹੁਣ ਵਿਖਿਆਣੀ
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ
0: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ
1: ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ
0: ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ
1: ਸੰਤ ਕੈ ਦੁਖਨ ਹਰ ਜਾ ਘਟੈ
0: ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
1: ਸੰਤ ਕੈ ਦੁਖਨ ਸੁਖ ਸਭ ਜਾਏ
0: ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ
0: ਸੰਤ ਕੈ ਦੁਖਨ ਸੋਭਾ ਤੇ ਹੀਨ
1: ਸੰਤ ਕੇ ਹਥੇ ਕੋ ਰੱਖੈ ਨਾ ਕੋਈ
0: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ
0: ਨਾਨਕ ਸੰਤ ਸੰਗ ਨਿੰਦਕ ਬੀਤਰੈ
1: ਸੰਤ ਕੇ ਦੁਖਨ ਤੇ ਮੁਖ ਭਵੈ
0: ਸੰਤਨ ਕੈ ਦੁਖਨ ਕਾਗ ਜਿਉ ਲਵੈ
1: ਸੰਤਨ ਕੈ ਦੁਖਨ ਸਰਪ ਜੋਨ ਪਾਏ
0: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ
0: ਸੰਤ ਕੈ ਦੁਖਨ ਸਭ ਕੋ ਛਲੈ
1: ਸੰਤ ਕੈ ਦੁਖਨ ਤੇਜ ਸਭ ਜਾਏ
0: ਸੰਤ ਕੈ ਦੁਖਨ ਨੀਚ ਨਿਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੀ
0: ਨਾਨਕ ਸੰਤ ਭਾਵੈ ਤਾਂ ਇਹ ਵੀ ਗਤ ਪਾਏ
1: ਸੰਤ ਕਾ ਨਿੰਦਕ ਮਹਾ ਅਤਤਾਈ
0: ਸੰਤ ਕਾ ਨਿੰਦਕ ਕਿਨ ਟਿਕਣ ਨ ਪਾਈ
1: ਸੰਤ ਕਾ ਨਿੰਦਕ ਮਹਾ ਹਥਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ ਦੁਖੀਆ ਅਰਦੀਨ
1: ਸੰਤ ਕੇ ਨਿੰਦਕ ਕੋ ਸਰਬ ਰੋਗ
0: ਸੰਤ ਕੇ ਨਿੰਦਕ ਕੋ ਸਦਾ ਬਿਜੋਗ
1: ਸੰਤ ਕੇ ਨਿੰਦਾ ਦੁਖ ਮੈਂ ਦੁਖ
0: ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਅਪਵਿੱਤ
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
1: ਸੰਤ ਕੇ ਦੁਖੀ ਕੋ ਡਾਣ ਲੱਗੈ
0: ਸੰਤ ਕੇ ਦੁਖੀ ਕੋ ਸਭ ਤਿਆਗੈ
1: ਸੰਤ ਕਾ ਦੁਖੀ ਮਹਾ ਅਹੰਕਾਰੀ
0: ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ
0: ਸੰਤ ਕੀ ਦੁਖ ਨਾ ਸੁਖ ਤੇ ਤਰੈ
1: ਸੰਤ ਕੇ ਦੁਖੀ ਕੋ ਨਾ ਹੀ ਠਾਉ
0: ਨਾਨਕ ਸੰਤ ਭਾਵੇ ਤਾਂ ਲਏ ਮਿਲਾਏ
1: ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
0: ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਸਾਸ ਬਿਨਾ ਮ੍ਰਿਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
0: ਆਪਣ ਬੀਜਿਆ ਪੇ ਹੀ ਖਾਹ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ
0: ਨਾਨਕ ਸੰਤ ਭਾਵੇ ਤਾਂ ਲਏ ਉਬਾਰ
1: ਸੰਤ ਕਾ ਦੁਖੀ ਇਉਂ ਬਿਲ ਲਾਏ
0: ਜਿਉਂ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
0: ਜੋ ਭਾਵਕ ਇੰਧਨ ਨਹੀਂ ਧਰਾਪੈ
1: ਸੰਤ ਕਾ ਦੁਖੀ ਛੁਟੈ ਅਕੇਲਾ
0: ਜਿਉਂ ਗਵਾੜ ਤੇ ਖੇਤ ਮਾਹੇ ਦੁਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ

0: ਦੁਖੀ ਸਤ ਮਿਥਿਆ ਕਹਿਤ
1: ਕੀਰਤਨ ਨਿੰਦਕਾ ਧੁਰ ਹੀ ਪਿਆ
0: ਨਾਨਕ ਜੋਤ ਸੁਭਾਵੇ ਸੂਈ ਥਿਆ
1: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
0: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ
0: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ
1: ਸੰਤ ਕੇ ਦੁਖੀ ਕੀ ਪੁਜੈ ਨਾ ਆਸਾ
0: ਸੰਤ ਕਾ ਦੁਖੀ ਉੱਠ ਚਲੈ ਨਿਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ
0: ਜੈਸਾ ਭਾਵੈ ਤੈਸਾ ਕੋਈ ਹੋਏ
1: ਪਾਇਆ ਕੀਰਤਨ ਮਿਟੈ ਕੋਈ
0: ਨਾਨਕ ਜਾਣੈ ਸੱਚਾ ਸੋਏ
1: ਸਭ ਕਰ ਤਿਸ ਕੀ ਉਹ ਕਰਨੈ ਹਾਰ
0: ਸਦਾ ਸਦਾ ਤਿਸ ਕੋ ਨਮਸਕਾਰ
1: ਰਾਤੀ ਉਸਤ ਕਰਹੋ ਦਿਨ ਰਾਤ
0: ਤਿਸੈ ਧਿਆਵੋ ਸਾਸ ਗਿਰਾਸ
1: ਸਭ ਕਛ ਵਰਤੈ ਤਿਸ ਕਾ ਕੀਆ
0: ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲਾ ਕਰਨੈ ਹਾਰ
0: ਦੂਸਰ ਕੌਣ ਕਹੈ ਵਿਚਾਰ
1: ਜਿਸ ਨੂੰ ਕਿਰਪਾ ਕਰੈ ਤਿਸ ਆਪਣਾ ਨਾਮ ਦੇ
0: ਵਡਪਾ ਕੀ ਨਾਨਕ ਜਨ ਸੇ ਸਲੋਕ
1: ਤਜੋ ਸਿਆਨ ਪੁਸੁਰ ਜਨ ਹੋ ਸਿਮਰੋ ਹਰ ਹਰ ਰਾਏ
0: ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
1: ਮਨੁੱਖ ਕੀ ਟੇਕ ਬਿਰਤੀ ਸਭ ਜਾਨ
0: ਜੀਵਨ ਕੋ ਏਕੈ ਭਗਵਾਨ
1: ਜਿਸ ਕੈ ਦੀਆ ਰਹਿ ਅਗਾਏ
0: ਕੌਰ ਨ ਤਿਸ਼ਨਾ ਲਾ ਕੇ ਆਏ
1: ਮਾਰੈ ਰਾਖੈ ਏਕੋ ਆਪ
0: ਮਾਨਕ ਕੈ ਕਿਸ਼ਨਾ ਹੀ ਹਾਥ
1: ਜਿਸ ਕਾ ਹੁਕਮ ਬੂ ਸੁਖ ਹੋਏ
0: ਜਿਸ ਕਾ ਨਾਮ ਰੱਖ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ
0: ਨਾਨਕ ਵਿਘਨ ਲਾਗੈ ਕੋਏ
1: ਉਸਤ ਮਨ ਮੈਂ ਕਰ ਨਿਰੰਕਾਰ
0: ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸਹੇਲਾ ਕਰ ਲੈ ਜੀਓ
1: ਨੈਨੋ ਬੇਖਾ ਪੁਰਕਾ ਰੰਗ
0: ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰਗ ਗੋਬਿੰਦ
0: ਪਾਪ ਜਪੀਏ ਹਰ ਬਿੰਦ
1: ਹਰ ਹਰ ਕਰਮ ਸ਼ਰਵਨ ਹਰ ਕਥਾ
0: ਆਦਰ ਗਿਆ ਨਾਨਕ ਉਜਲ ਮੱਥਾ
1: ਵਡ ਭਾਗੀ ਤੇ ਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਚੇਤਨ ਮੰਤਕ ਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਏਕ ਪਛਾਣੈ
0: ਤੇ ਤੁਤ ਕੀ ਉਹ ਸੋਝੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣੇ ਆਪ ਸੁਜੈ
0: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤੇ ਹਰ ਜਨ ਰਹਿਤ
1: ਧਨ ਦਿਨ ਕੀਰਤਨ ਕੇਵਲ ਵਖਿਆਨ
0: ਰਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟੀਏ ਜਨ ਕੀ ਫਸ
1: ਪਾਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਕਿਸੇ ਨ ਲਾਗੈ ਦੁਖ
1: ਜਿਸ ਕੋ ਹਰ ਬ੍ਰਹਮ ਮਨ ਜਿਤੇ ਆਵੈ
0: ਸੋ ਸੰਤ ਸੁਹੇਲਾ ਨਹੀਂ ਦੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ
0: ਸੋ ਸੇਵਕ ਕੋ ਕਿਸ ਤੇ ਡਰੈ
1: ਜੈਸਾ ਸਾਥ ਐਸਾ ਦ੍ਰਿਸ਼ਟ ਆਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਪ੍ਰਸਾਦ ਤਤ ਸਭ ਬੁਝਿਆ
1: ਦੇਖੋ ਤਬ ਸਭ ਸ਼ਮੂਲ
0: ਨਾਨਕ ਸੋ ਸੂਖਮ ਸੋਈ ਅਸਥੂਲ
1: ਨੈ ਕਿਸ ਜਨ ਮੈਂ ਨੈ ਕਿਸ ਮਰੈ
0: ਆਪਣੇ ਚਲਤੇ ਆਪ ਹੀ ਕਰੈ
1: ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ
0: ਆਜਾਕਾਰੀ ਤਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਲ ਮੈਂ ਆਪ
0: ਅਨਕ ਜੁਗਤ ਰਚ ਥਾ ਪਿਥਾ
1: ਅਵਨਾਸੀ ਨਾਹੀ ਕਿਸ ਖੰਡ
0: ਧਾਰਨ ਧਾਰ ਰਿਹਾ ਬ੍ਰਹਿਮੰਡ
1: ਲੱਖ ਭੇ ਪੁਰਖ ਪ੍ਰਤਾਪ
0: ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋ ਬਾਵੰਤ
0: ਸਗਲ ਸੰਸਾਰ ਉਦਰੈ ਤਨ ਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ
0: ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਈ ਕਿਰਪਾਲ
0: ਗੁਰ ਕਾ ਸ਼ਬਦ ਜਪ ਭਏ ਨਿਹਾਲ
1: ਗੁਰ ਕੀ ਸੇਵਾ ਸੋ ਹੀ ਲਾਗੈ
0: ਜਿਸ ਨੂੰ ਕਿਰਪਾ ਕਰੇ ਵਡਭਾਗੈ
1: ਨਾਮ ਜਪਤ ਪਾਵੇ ਵਿਸਰਾਮ
0: ਨਾਨਕ ਤਨ ਪੁਰਖ ਕੋ ਉਤਮ ਕਰਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
0: ਸਦਾ ਸਦਾ ਵਸੈ ਹਰ ਸੰਗ
1: ਸਹਿ ਸੁਭਾਈ ਹੋਵੈ ਸੋ ਹੋਏ
0: ਕਰਨੈ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਦੀ ਉਪਜੇ ਤੇ ਸਮਾਹੀ ਸਮਾਏ
0: ਸੁਖ ਨਿਧਾਨ ਉਹਨੂੰ ਬਣੇ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ ਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗੁਰ ਪੈ
0: ਸਭ ਕੁਛ ਤਿਸਕਾ ਦੀ ਆਦਰ ਪੈ
1: ਹੱਥ ਸੂਰਾ ਜੇ ਕੋਊ ਕਹਾਵੇ
0: ਰੱਬ ਕੀ ਕਲਾ ਬਿਨਾ ਕਹਿਤਾਵੇ
1: ਜੇ ਕੋ ਹੋਏ ਬਹਿ ਦਾ ਤਾਰ
0: ਦੇਨ ਹਾਰ ਜਾਂ ਨੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾ ਰੋਗ
1: ਜਿਉ ਮੰਦਿਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ
1: ਜਿਉ ਪਾਖਾਨ ਨਾਮ ਚੜ੍ਹ ਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਯਾਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਰਹੋ ਰਸ ਲੋਕੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤ ਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਮਹਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰਾਖੈ
0: ਹਰਗੁਣ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤ ਹੰਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲਨ ਹਾਰ
0: ਉਖੇ ਕੋ ਦੇ ਬਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰਬ ਲਿਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਪਰ ਤੈਸਾ ਚਾਪਾ ਸਾਰ
1: ਬਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਾਰੇਖ

0: ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਨ ਕੀ ਤੂੰ ਪ੍ਰੀਤ ਤਿਆਗ
1: ਇਸਤੇ ਪਰੈ ਨਾਹੀਂ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾ ਕਾ ਨੇਤਰ ਫੋਰ
0: ਮੰਤਰ ਨਾ ਜਾਣੇ ਹੋਰ
1: ਅੰਧ ਰੂਪ ਮੰਗਲ ਸਦ ਜਾ
0: ਕੈ ਸਰਵ ਥੋਕ ਸੁਣੀਏ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਤਪਮਤ ਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨ ਪਾਇਆ
1: ਜਾਂ ਕੀ ਲੀਲਾ ਤੀਮਤ ਨਾਹੀਂ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਜੇ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰ ਆਵੈ ਜਾਏ
1: ਪੂਜ ਨੀਚ ਤਿਸਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰਬ ਬਨਾਸੀ ਏਕ ਅੰਕਾਰ
1: ਨਾਨਾ ਚਲਿਤ ਕਰੇ ਤਿਨ ਮਾਹੀ
0: ਪੂਰ ਰਹੋ ਪੂਰਨ ਸਭ ਠਾਇ
1: ਨਾਨਾ ਬਿਦ ਕਰ ਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਦਰੇ ਸੁਨ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹਿ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੀ ਮਿਤਗਤ
1: ਜਿਸ ਕੀ ਸਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵ ਹੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਤ
0: ਜਿਨ ਬੂਝਿਆ ਤਿਸ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਗੈ ਸੰਗਤ ਰਹਿ ਸੰਸਾਰ
1: ਜਨ ਕਾ ਸੇਵਕ ਸੋ ਵਡ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸਚ ਜੁਗਾਦ ਸਚ
0: ਪੇ ਸਚ ਨਾਨਕ ਹੋਸੀ ਪੇ ਸਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਏਕਨਹਾਰ
0: ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਤ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਕਰਨ ਕਰਾਵਣ ਤਿਨ ਮੂਲ ਪਛਾਣਿਆ
1: ਜਾਂ ਕੈ ਹਿਰਦੈ ਵਿਸਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਦੇ ਉਪਜਿਆ ਤਿਸ ਮਾਹੇ ਸਮਾਨਾ
1: ਬਸ ਮਾਹੇ ਲੈ ਬਸ ਕਢਾਈ
0: ਤਾਕੋ ਭਿੰਨ ਨਾ ਕਹਿਣਾ ਜਾਈ
1: ਬੂਜੈ ਬੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕੇਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰੱਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰੱਖੈ
0: ਤਾਕਿ ਕਦਮਿਤ ਕੋਈ ਨ ਲਖੈ
1: ਰੱਬ ਕੇ ਸੇਵਕ ਕੋ ਨਾ ਪਹੁੰਚੈ
0: ਰੱਬ ਕੇ ਸੇਵਕ ਉੱਚਤੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰੱਖੈ
0: ਭਸਮ ਕਰੈ ਲਸਕਰ ਕੋਟ ਲਾਗ
1: ਜਿਸ ਕਾ ਸਾਸਨ ਕੱਢ ਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰਿਆ ਨਾ ਰੱਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰੇ ਹਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲੱਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਨੀ ਅਮਰਤੇ ਮਨ ਤਨ ਤਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕਿਸੇ ਅਵਰ ਨਾਹੀਂ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮੰਤਨ ਨਾਮੇ ਨਾਮ ਸਮਾਨੇ
1: ਊਰਤ ਬੈਠ ਸੋਭਤ ਨਾਮ
0: ਰਹੁ ਨਾਨਕ ਜਨ ਕੈ ਸਦ ਕਾਮ
1: ਬੋਲੋ ਜਸ ਦੇਵਾ ਦਿਨ ਰਾਤ
0: ਰੱਬ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਏ
0: ਰੱਬ ਆਪਣੇ ਸਿਉ ਰਹੇ ਸਮਾਏ
1: ਜੋ ਹੋਵਾ ਹੋ ਵਤ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਏਕ ਨ ਜਾਨੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਰਹੁ ਨਾਨਕ ਸੇ ਹੀ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇਹ
0: ਮਨ ਤਨ ਆਪਣਾ ਤਿਨ ਜਨ ਦੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਇਸ ਕੀ ਸਰਨ ਸਰਬ ਸੁਖ ਪਾਵਹਿ
0: ਇਸ ਕੈ ਦਰਸ ਸਭ ਪਾਪ ਮਟਾਵੈ
1: ਅਵਰ ਸਿਆਨਪ ਸਗਲੀ ਛਾਟ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰ ਹੈ ਨਾਨਕ ਹਰ ਗੁਣ ਗਾਵੇ ਅਸ਼ਟਪਦੀ
1: ਸਤਿਗੁਰ ਸੇਵਕੀ ਕਰੈ ਪ੍ਰਤਪਾਲ
0: ਸੇਵ ਕੋ ਗੁਰ ਸਦਾ ਦਿਆਲ
1: ਸੇਵਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਕੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਰਦੈ ਸਦ ਧਿਆਵੈ
1: ਮਨ ਬੇਚੈ ਸਤਿਗੁਰ ਕੈ ਪਾਸ
0: ਸੇਵਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਜਿਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ
0: ਅਨਕ ਬਾਰ ਗੁਰ ਕੋ ਬਲ ਜਾਓ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
0: ਏਕੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਭਲਿਆ ਨਾ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਅਰਸ਼ਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਰਮਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤੀਆਨ
1: ਪੂਰਾ ਗੁਰ ਅਕਿਓ ਜਾ ਕਾ ਮੰਤਰ
0: ਅਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵ ਜਿਸ ਲਏ
1: ਮਿਲਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬੇਕ
1: ਕਾਹੂ ਬੋਲ ਨ ਪਹੁੰਚਤ ਪ੍ਰਾਣੀ
0: ਅਗਮਾ ਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰਸ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਰਾਖੈ ਮਨ ਪ੍ਰਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰਾਖੈ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁਤ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇਖੈ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭ੍ਰਮ ਗਮਨ
0: ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਹੀ
0: ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਭ ਨਿਰੰਤਰ ਇੱਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਭਾਈ ਪ੍ਰਕਾਸ਼ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕ ਇਹੋ ਧਨ ਸਾਰ ਅਸ਼ਟਪਦੀ
1: ਸੰਤ ਜਨਾ ਮਿਲ ਕਰੋ ਵਿਚਾਰ
0: ਏਕ ਸਿਮਰ ਨਾਮ ਆਧਾਰ
1: ਅਵਰ ਪਾਪ ਸਮੀਤ ਪਸਾਰੋ
0: ਚਰਨ ਕਮਲ ਵਿਦ ਮੈਂ ਉਰਧਾਰ
1: ਕਰਨ ਕਾਨ ਸੋ ਪ੍ਰਭ ਸਮਰੱਥ
0: ਨਿਰ ਕਰ ਗਾਹੋ ਨਾਮ ਹਰ ਵਥ
1: ਇਹੋ ਧਨ ਸੰਚੋ ਹੋ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰੱਖੋ ਮਨ ਮਾਹੀ
0: ਸਰਬ ਰੋਗ ਨਾਨਕ ਮਿਟ ਜਾਹੀ
1: ਜਿਸ ਧਨ ਕੋ ਚਾਰ ਕੁੰਟ ਉੱਠ ਧਾਵੇ
0: ਸੋ ਧਨ ਹਰ ਸੇ ਵਾਤੇ ਪਾਵੇ
1: ਜਿਸ ਸੁਖ ਕੋ ਨਿਤ ਬਾਂਚੇ ਮੀਤ
0: ਸੋ ਸੁਖ ਸਾਧੂ ਸੰਗ ਪ੍ਰੀਤ
1: ਜਿਸ ਸੋਭਾ ਕੋ ਕਰੇ ਭਲੀ ਕਰਨੀ
0: ਸਾਸੋ ਬਾਬਰ ਹਰ ਕੀ ਸਰਨੀ
1: ਅਨਕ ਉਪਾਵੀ ਰੋਗ ਨਾ ਜਾਏ
0: ਰੋਗ ਮਿਟੈ ਹਰ ਅਵਖਦ ਲਾਏ
1: ਸਰਬ ਨਿਧਾਨ ਮੈਂ ਹਰ ਨਾਮ ਨਿਧਾਨ
0: ਜਪ ਨਾਨਕ ਦਰਗਹਿ ਪ੍ਰਵਾਨ
1: ਮਨ ਪ੍ਰਬੋਧੋ ਹਰ ਕੈ ਨਾਈ
0: ਸਥਾਪਤੇ ਆਵੈ ਠਾਏ
1: ਤਾਂ ਕੋ ਬਿਗਨ ਨਾ ਲਾਗੈ ਕੋਈ
0: ਜਾ ਕੇ ਹਿਰਦੈ ਵਸੈ ਹਰ ਸੋਏ
1: ਕਲ ਤਾਤੀ ਠਾਂਡਾ ਹਰ ਨਾਉ
0: ਸਿਮਰ ਸਿਮਰ ਸਦਾ ਸੁਖ ਪਾਉ
1: ਭਉ ਬਿਨ ਸਹਿ ਪੂਰਨ ਹੋਏ ਆਸ
0: ਭਗਤ ਪਾਏ ਆਤਮ ਪ੍ਰਕਾਸ
1: ਇਤ ਕਰ ਜਾਏ ਵਸੈ ਅਬਿਨਾਸੀ
0: ਤਾਂ ਨਾਨਕ ਘਾਟੀ ਜਮ ਫਾਸੀ
1: ਸਤ ਵਿਚਾਰ ਕਹਿ ਜਨ ਸਾਚਾ
0: ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗਮਨ ਮਿਟੈ ਪ੍ਰਭ ਸੇਵ
0: ਆਪ ਤਿਆਗ ਸਰਨ ਗੁਰਦੇਵ
1: ਕਿਉਂ ਰਤਨ ਜਨਮ ਕਾ ਹੋਏ ਉਧਾਰ
0: ਹਰ ਹਰ ਸਿਮਰ ਪੁਰਾਣੇ ਆਧਾਰ
1: ਅਨਕੋ ਪਾਪ ਨਾ ਛੂਟਣ ਹਾਰੇ
0: ਸਿਮਰਤ ਸਾਸਤ ਵੇਦ ਵਿਚਾਰੇ
1: ਹਰਤੀ ਭਗਤ ਕਰੋ ਮਨ ਲਾਏ
0: ਮਨ ਬੰਸ਼ਤ ਨਾਨਕ ਫਲ ਪਾਏ
1: ਸੰਗ ਨ ਚਾਰ ਸਥੇ ਰਹਿ ਧਨਾ
0: ਚਾਰ ਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟੰਬ ਹਰ ਬਨੇਤਾ
0: ਇਨਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਾਰ
0: ਇਨਤੇ ਕਹੋ ਕਵਨ ਛੁਟਕਾਰ
1: ਹਸ ਹਸਤੀ ਰਥ ਸਵਾਰੀ
0: ਝੂਠਾ ਡੰਪ ਝੂਠ ਪਸਾਰੀ
1: ਜਿੰਦੀ ਤਿਸ ਬੁਝੈ ਨ ਬਗਾਨਾ
0: ਨਾਮ ਪਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲੇਹ ਆਨੇ
0: ਭਗਤ ਬਿਨਾ ਭਉ ਡੂਬੇ ਸਿਆਨੇ
1: ਭਗਤੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰੱਖੋ ਮਨ ਮਾਹੀ
0: ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ
0: ਸੰਤ ਕਹਿ ਤੇ ਰਹਿਤ ਗਤ ਪਾਵੋ
1: ਸਾਰ ਭੂਤ ਸਤ ਹਰ ਕੋ ਨਾਉ
0: ਸਹਿ ਸਵਾਇ ਨਾਨਕ ਗੁਣ ਗਾਓ
1: ਗੁਣ ਗਾਵਤ ਤੇਰੀ ਉਤਰ ਸਮੈਲ
0: ਮਨਸ ਜਾਇ ਹਾਂ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖਨਾਲ
0: ਸਾਤ ਗ੍ਰਾਸਰ ਨਾਮ ਸਮਾਲ
1: ਛਾੜ ਸਿਆਨ ਸਗਲੀ ਮਨਾ
0: ਸਾਧ ਸੰਗ ਭਾਵੈ ਸਸਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਨਿਹਾਂ ਸਬਦਰ ਗਾ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਕਹੋ ਨਾਨਕ ਜਾ ਕੇ ਮਸਤਕ ਲੇਖ
1: ਏਕੋ ਜਪ ਏਕੋ ਸਲਾਹੇ
0: ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ
0: ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ
0: ਪੂਰਨ ਪੂਰੇ ਪ੍ਰਭ ਆਪ
1: ਅੰਤ ਵਿਸਾਰ ਏਕ ਤੇ ਭਏ
0: ਏਕ ਅਰਾਧ ਪ੍ਰਾਸ਼ਟ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ
0: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਈ
0: नानक की प्रभ बेनती अपनी भगती लाए अष्टपदी।
1: जातक जन जाचे प्रवदान
0: कृपा देव हर नाम
1: साधना की मांग धूर
0: पार ब्रह्म शब्दा पूर
1: सदा सदा प्रभ की गुण गावो
0: सास सास प्रभ में त्याव
1: चरण कमल से लागे प्रीत
0: करो प्रभ की नित नीत
1: एको आधार
0: नानक मांगे नाम प्रभ सार
1: प्रभ की दृष्ट महासुख होए
0: रस पावे बिरला कोई
1: जिन चाख्या से जान तृप्ताने
0: पूर्ण पुरख नहीं डोलाने
1: सुपार परि प्रेम रस रंग
0: चाओ साधक संग
1: परि शरण आन सत्याग
0: अंतर प्रकाश अंधन निवलाग
1: बड भागी जपया प्रभ सोए
0: नानक नावरते सुख होए
1: सेवक की मनसा पूरी भई
0: सतगुरु दे निर्मल मत लई
1: जान को प्रभ होए दयाल
0: सेवक की नो सदा निहाल
1: बंधन काट मुक्त जन भया
0: जन्म मरण दुख प्रम गया
1: जिस पुन्नी श्रद्धा सा पूरी
0: गवर है सत्संग हजूरी
1: जिसका सा तिन लिया मिलाए
0: नानक भक्ति नाम समाये
1: सोक्यों बिसरे जे काल न भाने
0: सोक्यों बिसरे जे किया जाने
1: सोक्यों बिसरे जे सब कुछ दिया
0: सोक्यों बिसरे जे जीवन जिया
1: सोक्यों बिसरे जे अग्न मह राख है
0: गुर प्रसाद को बिरला लख है
1: सोक्यों बिसरे जे बिख ते काट है
0: जनो जनम का टूटा गंड है
1: गुर पूरा तत ए है बुझाया
0: प्रभ अपना नानक जन त्याया
1: साजन संत करो ए काम
0: आन त्याग जपो हर नाम
1: सिमर सिमर सिमर सुख पावो
0: आप जपो अपने नाम जपावो
1: भगत भाई तरिये संसार
0: भगती तन खुशी सार
1: सर्व कल्याण सुख निध नाम
0: मूर्त जात पाए विश्राम
1: सगल दुख का होवत नास
0: नानक नाम जपो गुणतास
1: उपजी प्रीत प्रेम रस जाओ
0: मंत्र अंतर ही स्वाव
1: नेत्रों देख दर सुख होए
0: मन बिकसै साध चरण धोए
1: भक्त जना कै मन तन रंग
0: अल्लाह को पावे संग
1: एक बस दीजै करमया
0: प्रसाद नाम जप लिया
1: ताकि उपमा कही न जाए
0: नानक रहया सर्व समाए
1: प्रभ बख्शांत दीन दयाल
0: भगत बशल सदा कृपाल
1: नाथ नाथ गोविंद गोपाल
0: सर्व घटा कृत प्रतपाल
1: हाथ पुरख कारण करतार
0: भक्त जना के प्राण आधार
1: जो जो जपै सो होए पुनीत
0: भक्त पाए लावे मन हीत
1: हम निर्गुण यार नीच अजान
0: नानक तुमरी शरण पुरख भगवान
1: सर्व वैकुंठ मुक्त मोख पाए
0: एक निमक हर के गुण गाए
1: अनक राज भोग बढ़ियाई
0: हर के नाम की कथा मन पाई
1: वो भोजन का प्रसंगीत
0: रसना जपती हर हर नीत
1: भली सो करनी सो बा धनवंत
0: हृदय वसे पूर्ण गुरमंत
1: साध संत प्रभ देहो निवास
0: सर्व सुख नानक परगास श्लोक
1: स्वर्गुण निर्गुण निरंकार सुन समाधि आप
0: अपन किया नानका आप ही फिर जाप अष्टपदी
1: जब अकार एहो कछ ना दिसटेता
0: आपन तब कहते होता
1: जब धारी आपन सुन समात
0: बैर विरोध के संग कमात
1: जब इसका वर्ण चेहन न जापत
0: जब हरक सो को कसै व्यापत
1: जब आपन आप आर ब्रह्म
0: मोह कहा किस होवत भरम
1: आपन खेल आप वर्ती जा
0: नानक करने हार न दूजा
1: जब होवत प्रभ केवल धनी
0: जब बंध मुगत कहो किस कहो गनी
1: जब एक ही हर अगम अपार
0: जब नरक स्वर्ग कहो कौन अवतार
1: जब निर्गुण प्रभ सह सुपाई
0: जब शिव शक्त कहो गित ठाए
1: जब आप ही आप अपनी जोत धरे
0: जब कवन निडर कवन कत डरे
1: आपन चलित आप करने हार
0: नानक ठाकुर एक में पार
1: अवनासी सुख आपन आसन
0: जन्म मरण कहो कहा विनाशन
1: जब पूर्ण करता प्रभ सोए
0: तब जम की त्रास कहो किस होए
1: जब अवगत अगोचर प्रभ एका
0: तब चित्र गुप्त किस पूछत लेखा
1: जब नाथ निरंजन अगोचर अगाते
0: तब कौन छुटे कौन बंधन बांधे
1: आपन आप ही अचरजा
0: नानक अपन रूप आप ही उपर जा
1: जय निर्मल पुरख पुरख पत होता
0: जय बिन मैल कहो क्या तोता
1: जय निरंजन निरंकार निर्वाण
0: जय कौन कमान कौन अपमान
1: जय स्वरूप केवल जगदीश
0: जय शल छिद्र लगत कौ कीस
1: जय ज्योत स्वरूपी ज्योत संग समावै
0: जय किसै भूख कवन तृप्तावै
1: करन करावन करना हार
0: नानक करते का नहि सुमार
1: जब अपनी शोभा आपन संग बनाई
0: तब कवन माए बाप मित्र सुत भाई
1: जय सर्व कला आपे प्रवीण
0: जय वेद देव कहाँ को चीन
1: जब आपन आप आप उतार है
0: शगन आप शगन कहाँ विचार है
1: जय आपन ऊंच आपन आप नेरा
0: जय कौन ठाकुर कौन कहिए चेरा
1: विस्मन विस्म रहे विस्माद
0: नानक अपनी गत जान हो आप
1: जय छल अशेद अभेद समाया
0: वहाँ कसे व्याप्त माया
1: आप उसको आप ही आदेश
0: का ना ही प्रवेश
1: जय एक एक एक भगवंता
0: जय कौन अचिंत किस लागे चिंता
1: जय आपन आप पतियारा
0: जय कौन कथा कौन सुनने हारा
1: बहु बेअंत ऊंच ते ऊंचा
0: नानक आप उसको आपे पहुँचा
1: जय आप रचियो प्रपंच आकार
0: त्रिगुण मैं की नो विस्तार
1: पाप पुन तह पई कहावत
0: ओ नरक को स्वर्ग विशावत
1: काल जाल माया जंजाल
0: मैं मोह परम पै भार
1: दुख सुख मान अपमान
0: अनक प्रकार की उपख्यान
1: अपन खेल आप कर देख
0: खेल संकोच तो नानक एक है
1: जय अवगत भगत है आप
0: जय पसर पसार संत प्रताप
1: तू पाप का आप ही धनी
0: उनकी शोभा उन्हों बनी
1: आपे कौतक करे अनब जोज
0: आपे रस भोग निर्जोग
1: जिस भावे तिस आपन नाय लावे
0: जिस भावे तिस खेल खिलावे
1: बेशुमार अथाह अगन अतुल
0: ज्यों बुलावो त्यों नानक दास बोले श्लोक
1: जी जंत्र के ठाकुरा आपे वर्तन हार
0: नानक एको पसरिया ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਤਾਰ
1: ਗ੍ਰੰਥ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਕਾ ਕਹਿ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖ ਤਿਸ ਕੋਈ ਨਮਾਰ
0: ਸੋ ਮੂ ਆਜ ਸਮਹੋ ਵਿਸਾਰ
1: ਸੱਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਨ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਨ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਕਰਨ ਹਾਰ ਨਾਨਕ ਇਕ ਜਾਣੇ
1: ਜਨ ਲਾਗਾ ਹਰ ਇਕ ਕੈ ਨਾਈ
0: ਜਿਸ ਕੀ ਆਸ ਨਾ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੂਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਂ ਭਏ ਨਿਰਵੈਰ
0: ਹਰ ਦਿਨ ਪੂਜਿਆ ਗੁਰ ਕੇ ਪੈਰ
1: ਇਹ ਲੋਕ ਸੁਖੀ ਇਹ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਵ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸਹਿ ਅੰਧੇਰਾ
1: ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਓ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧੈ ਖੇਪ ਤੁਮਾਰੀ
1: ਏਕਾ ਟੇਕ ਰੱਖੋ ਮਨ ਮਾਹੇ
0: ਨਾਨਕ ਬਹੁਰ ਨ ਆਵੇ ਜਾਹੇ
1: ਇਸੇ ਦੂਰ ਕਹਾਂ ਕੋ ਜਾਏ
0: ਉਭਰੇ ਰਾਖਣ ਹਾਰ ਤੇ ਆਏ
1: ਨਿਰਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਘਰ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਬੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਦ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਤ ਬਿਸਮਾਦ
1: ਦਿਲ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤੇ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਮ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਾਪਤੀ ਸਭ ਕੋ ਬੋਲੇ
0: ਆਪ ਡੋਲ ਨਾ ਕਬ ਹੁਣ ਡੋਲੇ
1: ਸਰਬ ਕਲਾਕਰ ਖੇਲੇ ਖੇਲ
0: ਬੋਲ ਨਾ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਂਕੀ ਜੋਤ
0: ਧਾਰ ਰਹੇ ਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣੇ ਆਪੇ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਏ
0: ਨਾਨਕ ਜਾ ਪਾਵੈ ਤਾਂ ਲਏ ਸਮਾਏ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਸ਼ਕਰਾ
1: ਆਪ ਭਲਾ ਕਰਤੂਤ ਆਤਮੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗਰਾਜ
1: ਸਾਕੀ ਗਰਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਰਿਦਾ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ
0: ਨਾਮ

0: ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼
0: ਸਾ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰੋ ਗੋਬਿੰਦ
0: ਮਨ ਅੰਤਰ ਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਕੋ ਤਰੰਗ
0: ਸੰਤਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਪਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਨਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ
1: ਕਰਕੇ ਗੋਪਾਲ ਮਹਾਂਤ ਕੈ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੇਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋਪਰ ਸਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਿਵਹੀ ਖੇਪ ਹਮਾਰੀ
1: ਪ੍ਰਾਪਤੀ ਉਸਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੈ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਸਭ ਕੈ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਪਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ ਬਸਰਾਮ
1: ਓਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੀ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਿਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤੇ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤੇ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤੇ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤੇ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤੇ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਦੇ 'ਚ ਸੰਤ ਨਹੀਂ ਹੁੰਦਾ, ਭਗਤ ਨਹੀਂ ਹੁੰਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ, ਬੜੀ ਗਾਲ ਨਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ? ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਹੈ, ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ? ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ। ਬੜੀ ਕੀਮਤੀ ਪੰਗਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਵਿੱਚ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ? ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। सती पाप कर सत कमाए, बहुत वड्डा दानी है, जरूर बहुत वड्डा बेईमान होवेगा, क्योंकि पापा बाजो होवे नाही मोया सात ना जाए, बहुत वड्डे पाप ना कीते जान तो इतना धन कठा ही नहीं होगा। फिर पाप का बोझ लाण वास्ते दान, महाराज कहते ने किस तरह हो सकता है, जेड़ा कठा कीता है पाप नाल, प्राप्त कीता है पाप नाल, उदे देन नाल पुन किस तरह हो गया। सती पाप कर सत कमाए, खैर धार्मिक इकट्ठ धार्मिक सूझ बूझ नू पैदा करने वास्ते गुरु द्वारे होए सोझी पाइस, इत्थे आपां आया सूझ ते समझ लैण वास्ते। किस दी समझ? घर दी समझ, दर दी समझ। दर घर की सोझी ना है, ना घर दा पता ना दर दा पता। हुण होर भी मैं अर्ज करां, घर विच प्रवेश उसनों मिलदा है जिहड़ा पहले दर ते पहुंचे, पहले दर ते पहुंचना होंदा, दरवाजा पहले होंदा। घर बाद दे सो दर के हा, सो घर के हा जित वै सर्व संभाले। एक होर भी अर्ज करदे हां, परमात्मा निराकार है, आकार तो रहत है, इनू बयान करके मैं अगे चला। सारा आकार उस तो आउंदा है जिहदा कोई आकार नहीं, सारे रूप उस तो आउंदे ने जिहदा कोई रूप नहीं, सारे रंग उस तो आउंदे ने जिहदा कोई रंग नहीं। चक्र चैन अर वर्ण जात अर पात नहिं जे, रूप रंग अर रेख बेख को कह न सकत, अरूप है अनूप है। या इंज कह लो, सारे मजहब भी उस तो आउंदे ने जिहदा कोई मजहब नहीं है। ऐ शब्द भी सुन लो महाराज गुरु गोबिंद सिंह जी दे, नमस्तम अमजबे, नमस्कार है प्रभु तैनू, तेरा कोई मजहब नहीं, कोई मजहब। नमस्तम अमजबे, नमस्तस्त अजबे, हे अजब स्वरूप परमात्मा तैनू नमस्कार, तेरा कोई मजहब नहीं। ना तू हिंदू है, ना तू मुस्लिम है, ना तू सिख है, ना तू ईसाई है, ना तू यहूदी है, ना तू पारसी है, ना तू जैनी है, ना तू बौद्धी है, तेरा कोई मजहब नहीं, तेरी कोई जात पात नहीं, तेरे कोई तात मात नहीं, तेरा कोई मजहब नहीं। गुरु गोबिंद सिंह जी महाराज बड़ी हिम्मत ते बड़ी जुरत दिखा रहे ने थे, नमस्तं अमजबे, नमस्कार है प्रभु तेनू, तू अमजब है, तेरा कोई मजहब नहीं। मजहब एक रास्ता है, मजहब दा अगर कोई माण भी कर रहा है तो रस्ते दे चे, ठीक है रस्ते चे, घर तक पहुंचने वास्ते रास्ता चाहिए। घर पहुंच गया कोई मजहब नहीं, क्योंकि जिसका घर है, जिस दे घर दे जाना है, उसका कोई मजहब नहीं। सारिया नदियां सागर दी तरफ जांदियां ने, हर नदी का किसी मुल्क नाल भी संबंध है, कुछ धार्मिक क्रियावां नाल भी संबंध है, इलाके नाल भी संबंध है, ते हर नदी का अपना नाम भी है। ए गंगा है, जमुना है, गोदावरी है, नर्मदा है, सतलुज है, ब्यास है, रावी है, चनाब है, जेलम है, ब्रह्मपुत्र है, इन्हों का इलाकों नाल और मुल्क नाल संबंध है। असी कह सकते हैं दरिया हिंदुस्तानी है, हिंदुस्तान दे वगदा है। फिर इन्हों के नाम ने, फिर दजला है, फरात है, ये इराक दे विच वगदे ने, तो मुल्क ते इलाके दा संबंध उन्हां नाल जुड़ा है, भी ये दरिया इराकी ने, इराक दे ने, उत्थे वगदे ने, दजला फरात उत्थे वगदा। नील नदी मिस्र दे च वगदी है, तो असीं कह सकदे हां इह ते मिस्री है, इजिप्शन है, मिस्र दे च वगदी है, उस इलाके नाल इसका संबंध है, इसका नाम है। थेम दरिया इंग्लैंड दे च वगदा है, असी कह सकते हैं इसका इंग्लैंड नाल संबंध है, इसका नाम थेम है। पर जब सारे सागर दे चलीन हो जाते हैं, सारिया का नाम इको हो जाता है कि सागर, ना गंगा ना जमुना, ना सतलुज ना ब्यास, ना रावी ना चनाब, ना गोदावरी ना नर्मदा, ना दजला ना फिरात, ना नील ना थेम। जब भी कोई प्रभु दे चलीन हो जाता है, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ, ਈਸਾ ਸੂਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਨੇ। ਕਸੂਰ ਵਾਰਾਂ ਦੇ ਇਕੱਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲੇ ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤੇ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ ਚ ਇੱਕੋ ਹੀ ਤੇ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ, ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ, ਗਊਆਂ ਤੇ ਹਾਰ ਜਾਂਦੀਆਂ ਨੇ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਯਾ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਯਾ ਜਮਹੂਰੀਅਤ ਦਾ ਤਮਾਸ਼ਾ ਹੋਵੇ, ਯਾ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ, ਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ? 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ। ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ। ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ। ਮਾਓ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ ਹੁੰਦੀ। ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ ਤੇ ਚੜਾਇਆ ਜਾ ਰਿਹਾ ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ ਤੇ ਕੱਲਾ ਵੀ ਹਰ ਸ਼ਹਿਰ ਦੇ ਚ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ ਚ ਲੋਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤੇ ਸਾਨੂੰ ਅਰਦਾਸ ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ ਹੈ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਤੇ ਘਰ ਦੇ ਚ ਜਾਣਾ, ਦਰ ਦੇ ਚੋ ਲੰਘਣਾ ਪਏਗਾ, ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ ਚ ਘਰ ਹੈ ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ ਹੈ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤੇ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਵਿੱਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਵਿੱਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ।

0: ਜਿਉਂ ਆਕਾਸ਼ੇ ਪੰਖ ਉਡੰਦਾ ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ ਉਂਝ ਕੋਈ ਰਸਤਾ ਨਹੀਂ ਕੋਈ ਰਸਤਾ ਨਹੀਂ ਚੱਲਦੀ ਹੈ ਤੇ ਰਸਤਾ ਬਣਦਾ ਉਂਝ ਨਹੀਂ ਹੈ ਪੰਛੀ ਆਕਾਸ਼ ਦੇ ਜਦ ਉੱਡਦਾ ਹੈ ਉੱਡਦਿਆਂ ਹੀ ਮਾਰਗ ਬਣਦਾ ਹੈ ਉਂਝ ਕੋਈ ਮਾਰਗ ਨਹੀਂ ਹੈ ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਜਪਣ ਨਾਲ ਰਸਤਾ ਬਣਦਾ ਹੈ ਉਂਝ ਕੋਈ ਰਸਤਾ ਨਹੀਂ ਕੋਈ ਰਸਤਾ ਜਪਦੇ ਹੀ ਰਸਤਾ ਬਣਿਆ ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦ ਮੱਛੀ ਚੱਲ ਪਈ ਰਸਤਾ ਬਣਦਾ ਗਿਆ ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿ ਜਪਣਾ ਵਿਅਰਥ ਨਹੀਂ ਜਾਏਗਾ ਇੱਕ ਤਿਲ ਨਹੀਂ ਬਣੇਗਾ ਹਲੇ ਵਿਅਰਥ ਨਹੀਂ ਜਾਏਗੀ ਰਸਤਾ ਬਣੇਗਾ ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ ਘਰ ਤੱਕ ਨਾ ਪਹੁੰਚੇ ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ ਇਹ ਸਾਧਾਰਨ ਲੋਕ ਨਹੀਂ ਨੇ ਅਸਾਧਾਰਨ ਨੇ ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ 'ਚ ਪ੍ਰਵੇਸ਼ ਨਹੀਂ ਕਰਦਾ ਕਿਉਂ ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ 'ਚ ਪ੍ਰਵੇਸ਼ ਕਰਨਗੇ ਵਰਨਾ ਨਹੀਂ ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ ਜੋ ਉਹਨਾਂ ਨੂੰ ਅਨੁਭਵ ਮਿਲਿਆ ਦੂਸਰੇ ਅਸਾਧਾਰਨ ਕੌਣ ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ ਭਤੀਜਿਆਂ ਨੂੰ ਮਾਰ ਕੇ ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ ਦਿਮਾਗ ਨਾ ਜੜ ਹੋਵੇ ਮਨੁੱਖ ਨਾ ਵੈਸ਼ੀ ਹੋਵੇ ਦਰਿੰਦਾ ਹੋਵੇ ਉਹ ਕਰ ਸਕਦਾ ਭਤੀਜਿਆਂ ਨੂੰ ਵੀ ਮਾਰ ਦਿਓ ਭਰਾਵਾਂ ਨੂੰ ਵੀ ਮਾਰ ਦਿਓ ਬੁੱਢੇ ਪਿਓ ਨੂੰ ਵੀ ਜੇਲ੍ਹ ਦੇ 'ਚ ਤੜਪਾ ਕੇ ਮਾਰੋ ਵੱਡੀ ਭੈਣ ਜਹਾਂ ਆਰਾ ਆਈ ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ ਮੁਰਾਦ ਨੂੰ ਮਾਰ ਦਿੱਤਾ ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ ਦਾਨੀ ਮਿਜ਼ਾਜ ਸੀ ਔਰ ਗਿਆਨੀ ਸੀ ਸ਼ਾਇਰ ਸੀ ਕਵੀ ਸੀ ਵਿਦਵਾਨ ਸੀ ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ 'ਚ ਰਹਿੰਦਾ ਸੀ ਫਕੀਰ ਤਬੀਅਤ ਇਨਸਾਨ ਸੀ ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ ਔਰ ਬੜੀਆਂ ਦੁਆਵਾਂ ਦਿੰਦੀ ਸੀ ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ ਤੈਨੂੰ ਪੂਰੇ ਬੋਧ ਹਾਸਲ ਹੋਵੇ ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ ਰੋਂਦੀ ਹੋਈ ਆਈ ਔਰੰਗਜ਼ੇਬ ਕੋਲ ਪਹਿਲੇ ਤੇ ਬੜੀ ਤਾੜਨਾ ਕੀਤੀ ਮੂਰਖਾ ਤੂੰ ਇਹ ਕੀ ਕੀਤਾ ਮਾਸੂਮ ਬਿਰਾ ਖੁਦਾ ਤਰਸ ਬਿਰਾ ਖੁਦਾ ਸ਼ਨਾਸ ਜੋ ਸੀ ਔਰ ਬੜਾ ਫੈਜ਼ ਦਿਲ ਬੰਦਾ ਫਿਆਜ਼ ਦਿਲ ਬੰਦਾ ਬੜਾ ਦਾਨੀ ਮਿਜ਼ਾਜ ਦਾ ਤੂੰ ਉਹਨੂੰ ਵੀ ਮਾਰ ਦਿੱਤਾ ਕਹਿੰਦੇ ਅੰਦਰ ਇਤਨਾ ਜੋਸ਼ ਆਇਆ ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ ਇਹ ਤੂੰ ਕੀ ਕੀਤਾ ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਭੂਸਾ ਹੋਵੇ ਕੁਛ ਵੀ ਨਹੀਂ ਕੁਛ ਵੀ ਨਹੀਂ ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ ਹਰਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ ਕਿਤਨਾ ਮੋੜ ਕਿਤਨਾ ਅਚੇਤ ਪਸ਼ੂਆਂ ਨੂੰ ਮਾਤ ਕਰ ਗਿਆ। 7 ਸਾਲ ਦੇ ਪ੍ਰਹਿਲਾਦ ਨੂੰ ਮਾਸੂਮ ਬੱਚਾ ਹੈ ਹਰਨਾਕਸ਼ ਕਹਿੰਦਾ ਤੂੰ ਜਪਿਆ ਕਰ ਜਲ ਹਰਨਾਕਸ਼ ਥਲ ਹਰਨਾਕਸ਼ ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ ਕਿ ਅਸੀਂ ਨਿਰੰਕਾਰ ਕਰਕੇ ਦੁਨੀਆਂ ਵਿੱਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ। ਧਿਆਨ ਨਾਲ ਸੁਣਨਾ, ਨਿਰੰਕਾਰ ਹੋਣ ਦੀ ਉਮੰਗ ਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ ਚ ਮੌਤ ਨਾ ਹੋਵੇ। ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤਾਂ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ ਚ ਨਾ ਬਦਲੇ, ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ ਚ ਨਾ ਬਦਲੇ, ਉਸ ਮਹਾਂਸ਼ਕਤੀ ਦਾ ਨਾਂ ਹੀ ਤੇ ਪਰਮਾਤਮਾ ਹੈ। ਔਰ ਕੀ ਹੈ, ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਹੋਣਾ ਚਾਹੁੰਦਾ। ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ? ਪਰਮਾਤਮਾ ਵੇਖਦਾ ਹੈ, ਸਭ ਕੁਛ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ। ਇਹ ਗੱਲ ਵੱਖਰੀ ਹੈ, ਸਭ ਕੁਝ ਨੂੰ ਵੇਖਣ ਦੀ ਤੌਫੀਕ ਨਹੀਂ ਪਰ ਵੇਖਦਾ। ਪਰਮਾਤਮਾ ਸੁਣਦਾ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਹੈ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆਂ ਵਿੱਚ ਗੂੰਜ ਰਿਹਾ। ਅਨਾਹਦ ਨਾ ਮਨੁੱਖ ਵੀ ਸੁਣਦਾ, ਵੇਖਦਾ, ਮਨੁੱਖ ਵੀ ਸਮਝਦਾ ਪਰ ਸੀਮਤ ਹੈ। ਮਨੁੱਖ ਵੀ ਜਾਣਦਾ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ, ਪਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ ਔਰ ਇੰਝ ਕਹਿ ਲਓ ਸ਼ਾਇਦ ਪਰਮਾਤਮਾ ਨਹੀਂ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੌਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ, ਬਣਾਇਆ ਐ ਜ਼ਫਰ ਖਾਲਿਕ ਨੇ ਕਬ, ਇਨਸਾਨ ਸੇ ਬੜਕਰ ਮਲਿਕ ਕੋ, ਦੇਵ ਕੋ, ਜਿਨ ਕੋ, ਪਰੀ ਕੋ, ਹੂਰੇ ਗਿਲਮਾ ਕੋ। ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ, ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ। ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ, ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ, ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ। ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਐ ਫਰਵਰੀ ਦਾ ਮਹੀਨਾ ਪਿਛਲਿਆ, ਐ ਸਾਲ ਦੇ ਜੋ ਲੰਘਿਆ, ਮੈਂ ਕਾਨਪੁਰ ਦੇ ਸੀ, ਸੱਜਣ ਮਿੱਤਰ ਨਾਲ ਸਨ। ਅੰਮ੍ਰਿਤ ਵੇਲੇ ਮੈਂ ਨਿਤਨੇਮ ਪਿਆ ਕਰਾਂ ਤੇ ਫੋਨ ਆਈ ਦਿੱਲੀ ਤੋਂ। ਮੈਂ ਕਿਹਾ ਖੈਰ ਹੋਵੇ, ਸਹੀ ਹੈ, ਅੰਮ੍ਰਿਤ ਵੇਲੇ 4:30 ਇਹ ਕੌਣ ਫੋਨ ਕਰਦਾ? ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਮੈਨੂੰ, ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਿਹਾ ਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕੀ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ? ਕੀ ਬਾਈ, ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ ਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ, ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤੇ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ, ਫੋਨ ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂ, ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ, ਤ੍ਰਿਪਤੀ ਨਹੀਂ ਮਿਲੇਗੀ। ਚੰਗਾ ਕਾਰੋਬਾਰ ਮਿਲ ਗਿਆ, ਪਰੇਸ਼ਾਨੀਆਂ ਨਹੀਂ ਜਾਣਗੀਆਂ। ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ। ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਤੇ ਫਿਲਾਸਫਰ ਹੋਵੇ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾਏ, ਧਨਵਾਨ ਹੋ ਜਾਏ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ। ਦਿਲ ਦੀ ਵਿਆਕੁਲਤਾ ਨਹੀਂ ਜਾਏਗੀ। ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ। ਬਿਗੜਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ, ਸੱਚ ਹੋ ਗਏ। ਹੁਣ ਸੱਚ ਤੇ ਪਰਮਾਤਮਾ, ਤੋ ਕਬੀਰ ਕਹਿੰਦੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ। ਧਿਆਨ ਨਾਲ ਸੁਣਨਾ। ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮੈਂ ਸੱਚ ਹੋ ਗਿਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਵਹਿ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ। ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਬਾਰ ਬਾਰ ਧੰਨਵਾਦ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib.

ਕੰਮਾਂ ਕਾਜਾਂ ਵਿੱਚ ਬਰਕਤਾਂ ਬੱਚਿਆਂ ਨੂੰ ਸਿੱਖੀ ਸਿਦਕ ਆਪਣੇ ਦਰਸ਼ਨ ਬਖਸ਼ਣੇ ਜੀ। ਸਿੱਖ ਕੌਮ ਨੂੰ ਆਪਣਾ ਖਾਲਸਾ ਰਾਜ ਭਾਗ ਕੌਮੀ ਘਰ ਖਾਲਿਸਤਾਨ ਦੀ ਦਾਤ ਬੰਦੀ ਸਿੰਘਾਂ ਨੂੰ ਰਿਹਾਈਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀ। ਦਤਾਰ ਪਿਤਾ ਜੀ ਦਰ ਕਰਦੇ ਪ੍ਰੀਤਵਾਨ ਦਰ ਕਰਦੇ ਸੇਵਕ

ਸਿੰਘ ਜੀ, ਰਮਨਦੀਪ ਕੌਰ, ਸਮੂਹ ਪਰਿਵਾਰ ਦੀ ਸੁਖ ਸ਼ਾਂਤੀ, ਚੜ੍ਹਦੀ ਕਲਾ, ਕੰਮਾਂ ਕਾਜਾਂ ਵਿੱਚ ਬਰਕਤਾਂ, ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ। ਦਾਤਾ ਜੀ, ਕਿਰਪਾ ਕਰਨੀ, ਆਪਣੇ ਬੱਚਿਆਂ ਦੇ ਅੰਗ ਸੰਗ ਸਹਾਈ ਹੋਣਾ ਜੀ, ਦਰੋਂ ਘਰੋਂ ਗੁਰਮਤ ਸਮਤ ਬਖਸ਼

ਸੁਖ ਸ਼ਾਂਤੀ ਗ੍ਰਿਸ਼ਤੀ ਜੀਵਨ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਨੀਆਂ ਹੈ। ਸੇਵਕ ਪਰਿਵਾਰ ਵੱਲੋਂ ਤੰਦਰੁਸਤੀ, ਚੜ੍ਹਦੀ ਕਲਾ, ਕੰਮਾਂ ਕਾਜਾਂ ਵਿੱਚ ਵਾਧੇ ਦੀ ਜਾਚਨਾ ਹੈ। ਭਾਵਨਾ ਪੂਰਨ ਕਰਨੀ

ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਬਹੁਤ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ, ਕੋਟਾਨ ਕੋਟ ਸ਼ੁਕਰ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ

0: ਗੁਰੂ ਸਾਹਿਬਾਨਾਂ ਦੇ ਵੇਲੇ ਵੀ ਸੰਗਤਾਂ ਦੀ ਰੀਝ ਹੁੰਦੀ ਸੀ ਕਿ ਅਸੀਂ ਜਦੋਂ ਸਤਿਗੁਰੂ ਜੀ ਆਉਣ ਆਪਾਂ ਦਰਸ਼ਨ ਕਰਨੇ ਅੰਮ੍ਰਿਤ ਵੇਲੇ ਜ਼ਰੂਰ ਸਤਿਗੁਰਾਂ ਦੇ ਮਹੀਨੇ ਚ ਇੱਕ ਵਾਰੀ ਹਫ਼ਤੇ ਚ ਇੱਕ ਵਾਰੀ ਦਰਸ਼ਨ ਕਰਕੇ ਜ਼ਰੂਰ ਲਾਹੀ ਪ੍ਰਾਪਤ ਕਰਿਆ ਕਰੋ। ਜਿੰਨੀ ਵੱਧ ਤੋਂ ਵੱਧ ਸਤਿਗੁਰਾਂ ਦੀ ਆਪਾਂ ਸੰਗਤ ਮਾਣ ਸਕਦੇ ਹਾਂ ਸਿਮਰਨ ਕਰ ਸਕਦੇ ਹਾਂ ਓਨਾ ਹੀ ਭਲਾ ਹੋਣਾ ਆ। ਸੋ ਆਓ ਸੰਗਤ ਜੀ, ਹੁਣ ਸਮਾਂ ਹੈ ਵਾਹਿਗੁਰੂ ਗੁਰਮੰਤਰ ਦੇ ਨਾਮ ਸਿਮਰਨ ਦਾ। ਬਹੁਤ ਹੀ ਸਨਮਾਨਯੋਗ ਗੁਰਮੁਖ ਪਿਆਰਿਆਂ ਪਾਸੋਂ ਬੜੇ ਪ੍ਰੇਮ ਨਾਲ ਆਨੰਦ ਮਾਣੀਏ। ਦਾਸਰਿਆਂ ਦੀਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਮਨ ਬਿਰਤੀਆਂ ਜੋੜਦੇ ਹੋਏ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਬੁਲਾਈਏ ਅਤੇ ਆਪਣੇ ਮਨਾਂ ਦੀ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਨਿੱਘੀ ਗੋਦ ਦੇ ਵਿੱਚ ਲੈ ਕੇ ਆਉਂਦਾ ਹੈ ਅਤੇ ਆਪਣਾ ਅੰਮ੍ਰਿਤਮਈ ਨਾਮ ਗੁਰਮੰਤਰ ਦੇ ਦੁਆਰਾ, ਗੁਰਮੰਤਰ ਰਸਨਾ ਦੇ ਦੁਆਰਾ ਜਪਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਅਤੇ ਕੋਟਾਨ ਕੋਟ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਅਤੇ ਕਿਰਪਾ ਦਾ ਸਦਕਾ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਸਭ ਤੋਂ ਉੱਤਮ ਦੇਹੀ ਇਹ ਮਨੁੱਖਾ ਜਨਮ ਇੱਕ ਤੋਹਫੇ ਦੇ ਰੂਪ ਵਿੱਚ, ਇੱਕ ਉਪਹਾਰ ਦੇ ਰੂਪ ਵਿੱਚ ਪ੍ਰਾਪਤ ਹੋਈ ਹੈ। ਸੱਚੇ ਪਾਤਸ਼ਾਹ ਆਪਣੇ ਬਚਨ ਦੇ ਦੁਆਰਾ ਫਰਮਾਨ ਕਰਦੇ ਹਨ, ਨਾਉ ਪ੍ਰਭਾਤੇ ਸ਼ਬਦ ਧਿਆਈਐ, ਛੋਡੋ ਦੁਨੀ ਪਰਿਤਾ, ਪ੍ਰਣਵਤ ਨਾਨਕ ਦਾਸਨ ਦਾਸਾ, ਜਗ ਹਾਰਿਆ ਤਿੰਨ ਜੀਤਾ। ਜੋ ਮਹਾਰਾਜ ਦਾ ਸਾਨੂੰ ਹੁਕਮ ਹੈ ਕਿ ਪ੍ਰਭਾਤ ਵੇਲੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ, ਉਸ ਹੁਕਮ ਨੂੰ ਕਮਾਉਣ ਲਈ ਮਹਾਰਾਜ ਨੇ ਸਾਨੂੰ ਸੰਗਤ ਦੇ ਵਿੱਚ ਲਿਆਂਦਾ ਹੈ, ਮੌਕਾ ਬਖਸ਼ਿਆ ਹੈ। ਆਓ ਆਪਾਂ ਵੀ ਇਸ ਮੌਕੇ ਦਾ ਲਾਹਾ ਲਈਏ ਅਤੇ ਜੋ ਪ੍ਰੀਤ ਸਾਡੀ ਵਿਚਾਰਾਂ ਦੇ ਨਾਲ ਫੁਰਨਿਆਂ ਦੇ ਨਾਲ ਪਈ ਹੋਈ ਹੈ ਉਸ ਪ੍ਰੀਤ ਨੂੰ ਛੱਡਣ ਦਾ ਯਤਨ ਕਰੀਏ ਗੁਰ ਸ਼ਬਦ ਦੇ ਦੁਆਰਾ। ਸੋ ਆਓ ਮੁੱਖ ਦੇ ਦੁਆਰਾ ਵਾਹਿਗੁਰੂ ਗੁਰਮੰਤਰ ਬੋਲਣਾ ਹੈ, ਜਪਣਾ ਹੈ, ਨੇਤਰ ਬੰਦ ਕਰਕੇ ਪੂਰਾ ਧਿਆਨ ਪੂਰੀ ਇਕਾਗਰਤਾ ਜਪਣ ਅਤੇ ਸੁਣਨ ਦੇ ਵਿੱਚ ਰੱਖਦੇ ਹੋਏ ਅਤੇ ਇੱਕੋ ਲੈ ਅਤੇ ਇੱਕੋ ਚਾਲ ਦੇ ਵਿੱਚ ਰਹਿੰਦੇ ਹੋਏ ਆਓ ਜੀ ਸਾਰੇ ਗੁਰਮੰਤਰ ਦੇ ਅਭਿਆਸ ਦੇ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ।

वाहेगुरू, वाहेगुरू, वाहेगुरू, वाहेगुरू, वाहेगुरू।

वाहे गुरु, वाहे गुरु, वाहे गुरु, वाहे गुरु, वाहे

गुरु वाय गुरु वाय गुरु वाय गुरु वाय गुरु वाय गुरु वाय गुरु

ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ।

ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru.

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
वाहे गुरु।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ

ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Why?

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

गुरु वाहे गुरु वाहे गुरु वाहे गुरु वाहे गुरु वाहे गुरु।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ 7 ਵਜੇ ਤੋਂ 9 ਵਜੇ ਤੱਕ ਇਸੇ ਤਰ੍ਹਾਂ ਹਾਲ ਨੰਬਰ 2 ਦੇ ਵਿੱਚ ਸਿਮਰਨ ਦੇ ਅਭਿਆਸ ਜਾਰੀ ਰਹਿਣਗੇ ਅਤੇ ਮੇਨ ਦਰਬਾਰ ਹਾਲ ਦੇ ਵਿੱਚ ਹੁਣ ਆਸਾ ਕੀ ਵਾਰ ਦੇ ਕੀਰਤਨ ਪ੍ਰਾਰੰਭ ਹੋਣ ਜਾ ਰਹੇ ਹਨ। ਆਪ ਦੋਨੇ ਪਾਸੇ ਹਾਜ਼ਰੀਆਂ ਲਵਾ ਕੇ ਆਪਣਾ ਸਮਾਂ ਸਫਲ ਕਰਨਾ ਜੀ। ਸਿਮਰਨ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਸਤਿਗੁਰੂ ਅਤੇ ਆਪ ਸੰਗਤ ਬਖਸ਼ਣ ਯੋਗ ਹਨ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਣੇ ਦਰਸ਼ਨ ਸੰਗਤ ਬਖਸ਼ਣੀ ਜੀ ਆਪ ਜੀ ਦੇ ਸੇਵਕ ਭਾਈ ਹਾਕਮ ਸਿੰਘ ਭਰਪੂਰ ਸਿੰਘ ਪਰਿਵਾਰ ਵੱਲੋਂ ਦੇਗ ਦੀ ਸੇਵਾ ਪ੍ਰਾਪਤ ਕੀਤੀ। ਕਿਰਪਾ ਕਰਨੀ ਸਤਿਗੁਰੂ ਜੀ, ਕਿਰਤ ਕਮਾਈਆਂ ਵਿੱਚ ਬਰਕਤਾਂ, ਚੜ੍ਹਦੀ ਕਲਾ ਕਰਨੀ

ਭਰਪੂਰ ਕੌਰ ਹਾਕਮ ਸਿੰਘ ਪਰਿਵਾਰ ਨੂੰ ਦਰ ਘਰ ਨਾਲ ਜੋੜਨਾ, ਬੱਚਿਆਂ ਤੇ ਮੇਰ ਪ੍ਰਿਆਤ ਰੱਖਣਾ, ਸਤਿਗੁਰ ਜੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਜੀ, ਅੰਗ ਸੰਗ ਸਹਾਈ ਹੋਣਾ, ਗੁਰਜੀਤ ਕੌਰ ਪਰਿਵਾਰ ਨੂੰ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ, ਆਪਣੇ ਦਰ ਘਰ ਨਾਲ ਜੋੜੀ ਰੱਖਣਾ।

ਤੇ ਨਿਸ਼ਾਨ ਸਾਹਿਬ ਦੀ ਸੇਵਾ ਆਰੰਭ ਹੋਵੇਗੀ। ਉਸ ਵਿੱਚ ਵੀ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਗੁਰੂ ਜਸ ਗਾ ਕੇ ਲਾਹੇ ਪ੍ਰਾਪਤ ਕਰਨੇ ਜੀ। ਗੁਰੂ ਘਰ ਦੀਆਂ ਘਰ ਸੇਵਾਵਾਂ ਦੇ ਵਿੱਚ ਤਨ ਮਨ ਧਨ ਨਾਲ ਸੇਵਾ ਕਰਕੇ ਜ਼ਰੂਰ ਲਾਹੇ।

ਵਿਸ਼ੇਸ਼ ਸਮਾਗਮ ਗੁਰੂ ਘਰ ਵਿਖੇ ਉਲੀਕੇ ਜਾਣਗੇ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰੋ ਜੀ। ਆਪ ਸੰਗਤਾਂ ਨੂੰ ਆਸਾ ਕਈ ਵਾਰ ਦੇ ਕੀਰਤਨ ਭਾਈ ਹਰਜਿੰਦਰ ਸਿੰਘ ਜੀ ਦੇ ਜਥੇ ਨੇ ਸਰਵਣ ਕਰਵਾਏ। ਜਥੇ ਦਾ ਸਮੂਹ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਆਪ ਸੰਗਤ ਜੀ, ਹੁਣ ਸਮਾਂ ਮੁੱਖ ਵਾਕ ਦੀ ਕਥਾ ਵਿਚਾਰ ਦਾ ਹੈ। ਸੇਵਾ ਨਿਭਾ ਰਹੇ ਨੇ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ।

ਅੰਮ੍ਰਿਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

ਪੰਜਾਂ ਬਾਣੀਆਂ ਦੇ ਜਾਪ ਸਰਵਣ ਕੀਤੇ ਹਨ। ਉਪਰੰਤ ਵਾਹਿਗੁਰੂ ਗੁਰਮੰਤਰ ਹੈ ਜਪ ਹਮੇ ਖੋਈ। ਵਾਹਿਗੁਰੂ ਗੁਰਮੰਤਰ ਦੇ ਜਾਪ ਅਤੇ ਆਸਾ ਜੀ ਦੇ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੇ ਸਵਾਸਾਂ ਨੂੰ ਸਫਲ ਬਣਾਇਆ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੋ ਸਾਨੂੰ ਸੰਸਾਰਕ ਧੰਦਿਆਂ ਵਿੱਚੋਂ ਸਮਾਂ ਕੱਢ ਕੇ ਸਤਿਗੁਰਾਂ ਨੇ ਆਪਦੇ ਪਾਵਨ ਪਵਿੱਤਰ ਚਰਨਾਂ 'ਚ ਬੈਠਣ ਦਾ, ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਗ੍ਰਹਿਣ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੋ ਅੱਜ ਦਾ ਹਫ਼ਤਾਵਾਰੀ ਪਾਵਨ ਦੀਵਾਨ ਜੋ ਮੇਰੇ ਤੋਂ ਪਹਿਲੇ ਗਿਆਨੀ ਜੀ ਆਪ ਜੀ ਨੂੰ ਦਰਸਾ ਕੇ ਗਏ ਹਨ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਗੁਰਪੁਰਬ ਨੂੰ ਸਮਰਪਿਤ ਅਤੇ ਉਹਨਾਂ ਮਹਾਨ ਸੂਰਬੀਰ ਯੋਧੇ ਜਿਨ੍ਹਾਂ ਦਾ ਇਸ ਹਫ਼ਤੇ ਦੇ ਵਿੱਚ ਸ਼ਹੀਦੀ ਦਿਹਾੜੇ ਆਏ ਹਨ, ਜਿਨ੍ਹਾਂ ਨੇ ਆਪਣੀ ਕੌਮ ਵਾਸਤੇ ਆਪਣੇ ਧਰਮ ਵਾਸਤੇ ਆਪਣੇ ਇਸ਼ਟ ਵਾਸਤੇ ਆਪਾਂ ਨਿਸ਼ਾਵਰ ਕੀਤਾ ਹੈ, ਉਹਨਾਂ ਸ਼ਹੀਦਾਂ ਨੂੰ ਸਮਰਪਿਤ ਅਤੇ ਜੋ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਦੇ ਸਮਰਪਿਤ। ਸੋ ਸਤਿਗੁਰੂ ਕਿਰਪਾ ਕਰਨ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਦੂਸਰੇ ਸਰੂਪ, ਜਿਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਸਖਤ ਕਾਰਨਾ ਕਰ ਲਈ ਹੈ, ਸਤਿਗੁਰਾਂ ਦੇ ਹੁਕਮ 'ਚ ਰਹਿ ਕੇ ਆਗਿਆ 'ਚ ਰਹਿ ਕੇ ਸਤਿਗੁਰਾਂ ਦੇ ਚਰਨਾਂ 'ਚ ਮਹਾਨ ਸੇਵਾਵਾਂ ਕੀਤੀਆਂ ਔਰ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਰਹਿ ਕੇ ਗੁਰਤਾ ਗੱਦੀ ਪ੍ਰਾਪਤ ਕੀਤੀ। ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਕੇ ਅਤੇ ਇਹ ਬਚਨ ਕਰਤਾ ਕਿ ਪੁਰਖਾ ਤੁਸੀਂ ਹੁਣ ਖਡੂਰ ਸਾਹਿਬ ਚਲੇ ਜਾਓ। ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਹੁਕਮ ਮੰਨ ਕੇ ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਿੱਤਾ ਛੋਟ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਗੁਰੂ ਨਾਨਕ ਦੇਵ ਪਾਤਸ਼ਾਹ ਦੀ ਜਿਹੜੀ ਜੋਤ ਹੈ ਖਡੂਰ ਸਾਹਿਬ ਆ ਕੇ ਪ੍ਰਕਾਸ਼ਮਾਨ ਕਰ ਦਿੱਤੀ ਹੈ। ਇੱਥੇ ਆਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੇ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿਧਾਂਤ ਦਿੱਤਾ ਸੀ, ਗੁਰੂ ਕੇ ਲੰਗਰ ਦਾ, ਭੋਜਨ ਦੇ ਲੰਗਰ ਦਾ, ਦੂਸਰਾ ਸ਼ਬਦ ਦੇ ਲੰਗਰ ਦਾ, ਉਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੇ ਜਾਰੀ ਰੱਖਿਆ ਜੋ ਗੁਰਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ, ਲੰਗਰ ਚੱਲੇ ਗੁਰਸ਼ਬਦ ਹਥੋਟ ਨਾ ਵੀ ਖੱਟੀਏ। ਐਸੇ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਦੀ ਪਾਵਨ ਧਰਤੀ 'ਤੇ ਇਹ ਗੁਰੂ ਦਾ ਜਿਹੜਾ ਸ਼ਬਦ ਦਾ ਲੰਗਰ ਹੈ ਉਸੇ ਤਰ੍ਹਾਂ ਜਾਰੀ ਰੱਖਿਆ ਹੈ। ਜਿੱਥੇ ਸ਼ਬਦ ਦਾ ਲੰਗਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਆਪ ਬਖਸ਼ਾ ਰਹਿਮਤਾਂ ਕਰਦੇ ਹਨ, ਸ਼ਬਦ ਦੇ ਲੰਗਰ ਦੀ ਸੰਗਤਾਂ ਦੇ ਝੋਲੀ 'ਚ ਬਖਸ਼ਾਂ ਪਾਉਂਦੇ ਆ, ਅਤੇ ਇਸੇ ਤਰ੍ਹਾਂ ਜੋ ਭੋਜਨ ਦਾ ਲੰਗਰ ਆ, ਲੰਗਰ ਦੌਲਤ ਮੰਡੀ ਰਸਾ ਅੰਮ੍ਰਿਤ ਖੀਰ ਕਿਆਲੀ, ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਦੇ ਲੰਗਰ ਦੇ ਵਿੱਚ ਘਿਓ ਵਾਲੀ ਖੀਰ ਚੱਲਦੀ ਹੈ, ਮਾਤਾ ਖੀਵੀ ਸਾਹੁ ਸੋਜਨ ਗੋਏ ਉਠਾਲੀ। ਮਾਤਾ ਖੀਵੀ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਮਹਿਲ, ਇਹ ਗੁਰੂ ਕੇ ਲੰਗਰ ਦੀ ਜਿਹੜੀ ਸੇਵਾ ਹੈ, ਜ਼ਿੰਮੇਵਾਰੀ ਹੈ, ਉਹ ਸਾਡੇ ਮਾਤਾ ਖੀਵੀ ਜੀ ਨਿਭਾ ਰਹੇ ਹਨ। ਜਿੱਥੇ ਸ਼੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਸ਼ਬਦ ਦੀ ਬਖਸ਼ਿਸ਼ ਕਰ ਰਹੇ, ਸ਼ਬਦ ਦਾ ਲੰਗਰ ਲਾਇਆ ਹੋਇਆ ਹੈ, ਖੁੱਲ੍ਹੇ ਭੰਡਾਰੇ ਵਰਤ ਰਹੇ ਹਨ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪੈ ਨਿਧਾਨਾ, ਖਾਵ ਹੈ ਖਰਚੇ ਰਲ ਮਲ ਪਾਈ ਤੋਟ ਨਾ ਵੀ ਵੱਧ ਜਾਈ।

0: ਜਿੱਥੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹੀ ਸ਼ਬਦ ਦਾ ਲੰਗਰ ਉਤਾਰੇ, ਉੱਥੇ ਨਾਲ ਸਰੀਰਕ ਐਨਰਜੀ ਵਾਸਤੇ ਭੋਜਨ ਦਾ ਲੰਗਰ ਵੀ ਨਾਲ ਚੱਲਦਾ ਹੈ, ਕਿਉਂਕਿ ਸਾਡਾ ਮਨੁੱਖਾਂ ਦਾ ਦੋ ਤਰ੍ਹਾਂ ਦਾ ਜੀਵਨ ਹੈ, ਇੱਕ ਆਤਮ ਜੀਵਨ ਅਤੇ ਦੂਸਰਾ ਸਾਡਾ ਸਰੀਰਕ ਜੀਵਨ ਹੈ। ਸਰੀਰਕ ਜੀਵਨ ਦਾ ਭੋਜਨ ਇਹ ਲੰਗਰ ਹੈ, ਭੋਜਨ ਹੈ ਖੁਰਾਕ ਸਾਡੇ ਸਰੀਰ ਦੀ। ਸਾਡੀ ਆਤਮਾ ਦੀ ਜਿਹੜੀ ਖੁਰਾਕ ਉਹ ਪਰਮਾਤਮਾ ਵਾਹਿਗੁਰੂ ਦਾ ਨਾਮ ਹੈ, ਸ਼ਬਦ ਹੈ, ਗੁਰੂ ਦੀ ਬਾਣੀ ਹੈ। ਜਿੱਥੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਇਹ ਦੋਨਾਂ ਲੰਗਰਾਂ ਦੀ ਪ੍ਰਥਾ ਇਸੇ ਤਰ੍ਹਾਂ ਜਾਰੀ ਰੱਖੀ ਹੈ, ਉੱਥੇ ਨਾਲ ਸਤਿਗੁਰਾਂ ਨੇ ਜੋ 35 ਅੱਖਰੀ ਜੋ ਗੁਰਮੁਖੀ ਲਿਪੀ ਹੈ ਇਹਨੂੰ ਸਤਿਗੁਰਾਂ ਨੇ ਆਪ ਤਰਤੀਬ ਪਰ ਆਪ ਕਿਰਪਾ ਕਰਕੇ ਪ੍ਰਚਲਿਤ ਕੀਤੀ ਹੈ। ਆਪ ਕਲਾਸਾਂ ਲਾਉਂਦੇ ਹਨ, ਬੱਚਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਹੈ, ਬਾਣੀ ਨਾਲ ਜੋੜਦੇ ਹਨ, ਅਤੇ ਨਾਲ ਨਾਲ ਸਤਿਗੁਰਾਂ ਨੇ ਮੱਲ ਅਖਾੜਾ ਵੀ ਰਚਿਆ ਹੋਇਆ ਹੈ, ਨੌਜਵਾਨਾਂ ਦੀ ਕੁਸ਼ਤੀਆਂ ਸਰੀਰਕ ਬਲ ਵਾਸਤੇ, ਆਤਮ ਬਲ ਵਾਸਤੇ ਗੁਰੂ ਦੀ ਬਾਣੀ, ਪਰਮਾਤਮਾ ਦਾ ਨਾਮ, ਅਤੇ ਸਰੀਰਕ ਬਲ ਵਾਸਤੇ ਘਿਓ ਵਾਲੀ ਖੀਰ, ਅਤੇ ਕਸਰਤ ਕਰਕੇ ਕੁਸ਼ਤੀ ਆਦਿਕ ਕਰਵਾ ਕੇ ਨੌਜਵਾਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਪ੍ਰਦਾਨ ਕਰਦੇ ਹਨ। ਅਤੇ ਜਦੋਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਬੱਚਿਆਂ ਨੂੰ ਗੁਰਮੁਖੀ ਪੜ੍ਹਾ ਰਹੇ ਹਨ, ਉਸ ਸਮੇਂ ਸੇਰਸਾ ਸੂਰੀ ਤੋਂ ਹਾਰ ਕੇ ਜਿਹੜਾ ਹਿਮਾਂਜੂ ਹੈ ਦਿੱਲੀ ਤੋਂ ਨੱਠਿਆ ਹੈ, ਗੋਦਵਾਲ ਸਾਹਿਬ ਜੋ ਪੱਤਣ ਹੈ ਬਿਆਸਾ ਦਰਿਆ ਦਾ, ਇਹ ਉਦੋਂ ਸ਼ਾਹੀ ਮਾਰਗ ਸੀਗਾ, ਇਹਦਾ ਨਾਮ ਹੀ ਸੇਰਸਾ ਸੂਰੀ ਮਾਰਗ ਹੈ ਜੋ ਦਿੱਲੀ ਤੋਂ ਲਾਹੌਰ ਤੱਕ ਜਾਂਦਾ ਹੈ। ਜਦੋਂ ਇਹ ਹਿਮਾਂਜੂ ਗੋਦਵਾਲ ਸਾਹਿਬ ਦੇ ਪੱਤਣ ਤੋਂ ਆ ਕੇ ਅਤੇ ਦਰਿਆ ਪਾਰ ਕੀਤਾ, ਇਹਨੂੰ ਪਤਾ ਲੱਗਾ ਕਿ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਜੋ ਉਤਰਾਧਿਕਾਰੀ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਗੁਰਤਾਗਦੀ ਦੇ ਮਾਲਕ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਖਡੂਰ ਸਾਹਿਬ ਵਿਖੇ ਜੀਵਾਂ ਦੀ ਕਲਿਆਣ ਕਰਦੇ ਹਨ, ਅਤੇ ਇਹ ਜਿਹੜਾ ਹਿਮਾਂਜੂ ਹੈ ਇਹਨੇ ਸੋਚਿਆ ਕਿ ਮੈਂ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਤੋਂ ਆਸ਼ੀਰਵਾਦ ਲਵਾਂ, ਜੋ ਮੇਰੀ ਹਾਲਾਤ ਵਿਗੜ ਗਈ ਹੈ, ਮੈਂ ਹਾਰ ਖਾ ਕੇ ਆਇਆ ਸੇਰਸਾ ਸੂਰੀ ਤੋਂ, ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਆਸ਼ੀਰਵਾਦ ਲੈ ਕੇ ਚੱਲਾਂ, ਕਿਉਂਕਿ ਜਦੋਂ ਬੰਦੇ ਨੂੰ ਕੋਈ ਦੁੱਖ ਹੁੰਦਾ, ਕੋਈ ਸੰਕਟ ਆਉਂਦਾ, ਉਦੋਂ ਉਹਨੂੰ ਰੱਬ ਚੇਤੇ ਆਉਂਦਾ, ਉਸ ਤਰ੍ਹਾਂ ਉਦੋਂ ਤੱਕ ਜਦੋਂ ਤੱਕ ਉਸ ਪਰਮਾਤਮਾ ਨੇ ਸੁੱਖ ਦਿੱਤਾ ਹੈ ਉਦੋਂ ਬੰਦਾ ਸੁੱਖ ਹੀ ਭੋਗਣ 'ਚ ਲੱਗਾ ਰਹਿੰਦਾ ਹੈ। ਜਿਸ ਪਰਮਾਤਮਾ ਨੇ ਸੁੱਖ ਦਿੱਤਾ ਉਹਨੂੰ ਨਹੀਂ ਯਾਦ ਕਰਦਾ, ਉਹਦਾ ਸ਼ੁਕਰਾਨਾ ਨਹੀਂ ਕਰਦਾ। ਇਸ ਸੰਕਟ ਦੇ ਸਮੇਂ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਸ਼ਰਨ ਵਿੱਚ ਗਿਆ, ਉਸ ਸਮੇਂ ਸਤਿਗੁਰੂ ਜੀ ਆਪਣੇ ਧਿਆਨ ਦੇ ਨਾਲ ਬੜੇ ਲਗਨ ਦੇ ਨਾਲ ਆਪਣੇ ਬੱਚਿਆਂ ਨੂੰ ਪੜ੍ਹਵਾ ਰਹੇ ਹਨ, ਅਤੇ ਸੇਰਸਾ ਸੂਰੀ ਨੂੰ ਜਾ ਕੇ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜਾ ਕੇ ਖੜ੍ਹਾ। ਸਤਿਗੁਰਾਂ ਨੇ ਪਰਵਾਹ ਨਹੀਂ ਕੀਤੀ ਵੀ ਤੂੰ ਕੌਣ ਆ, ਕਿੱਥੋਂ ਆਇਆ। ਇਹਨੇ ਕੁਛ ਚਿਰ ਖਲੋ ਕੇ ਅਤੇ ਗੁੱਸਾ ਕੀਤਾ ਕਿ ਮੈਂ ਠੀਕ ਹਾਂ, ਭਾਵੇਂ ਮੈਂ ਹਾਰ ਖਾ ਕੇ ਆ ਗਿਆ ਹੁਣ, ਪਰ ਮੈਂ ਬਾਦਸ਼ਾਹ ਹਾਂ, ਇੰਨਾ ਲੰਮਾ ਸਮਾਂ ਇਹ ਹਿੰਦੁਸਤਾਨ ਦਾ ਬਾਦਸ਼ਾਹ ਰਿਹਾ, ਫਿਰ ਇਹ ਇੱਕ ਫਕੀਰ ਹੈ ਅਤੇ ਇਹਨੇ ਮੇਰਾ ਮਾਣ ਤਾਣ ਕੀਤਾ ਹੀ ਨਹੀਂ, ਮੈਨੂੰ ਬੁਲਾਇਆ ਨਹੀਂ ਗਿਆ। ਇਹਨੇ ਗੁੱਸੇ 'ਚ ਆ ਕੇ ਅਤੇ ਆਪਣੇ ਸ੍ਰੀ ਸਾਹਿਬ ਦੇ ਮੁੱਠ ਨੂੰ ਹੱਥ ਪਾਇਆ, ਮਿਆਂ 'ਚੋਂ ਕਿਰਪਾਲ ਕੱਢਣ ਲੱਗਾ ਹੈ। ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਫਿਰ ਕੀ ਪੀਰ ਪਛਾਣਤ। ਸਤਿਗੁਰਾਂ ਨੇ ਜਦੋਂ ਆਪਣਾ ਪਾਵਨ ਪਵਿੱਤਰ ਮੁਖਤਾਨ ਨੂੰ ਚੁੱਕਿਆ ਅਤੇ ਕੀ ਦੇਖਿਆ ਕਿ ਇਹ ਮਾਂਜੂ ਹੈ, ਅਤੇ ਜਦੋਂ ਇਹਨੇ ਕਿਰਪਾਨ ਨੂੰ ਦੀ ਮੁੱਠ ਨੂੰ ਹੱਥ ਪਾਇਆ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਕਹਿੰਦੇ ਐ ਹਿਮਾਂਜੂ, ਜਿੱਥੇ ਤੇਰੀ ਕਿਰਪਾਨ ਮਿਆਨ ਚੋਂ ਨਿਕਲਣੀ ਚਾਹੀਦੀ ਸੀ ਉੱਥੇ ਤੇਰੀ ਮਿਆਨ ਤੇ ਚੱਲੀ ਨਹੀਂ, ਉੱਥੇ ਤੇਰੀ ਕਿਰਪਾਨ ਮਿਆਨ ਚੋਂ ਨਿਕਲੀ ਨਹੀਂ, ਇੱਥੇ ਤੂੰ ਫਕੀਰਾਂ ਤੇ ਇਹ ਕਿਰਪਾਨ ਵਰਤਣੀ ਚਾਹੁੰਦਾ, ਉਦੋਂ ਤੇਰੀ ਕਿਰਪਾਨ ਕਿੱਥੇ ਸੀ? ਤੇ ਜਦੋਂ ਸਤਿਗੁਰਾਂ ਨੇ ਬਚਨ ਕੀਤਾ ਤੇ ਕਿਰਪਾਨ ਇਹਦੀ ਮਿਆਨ ਚੋਂ ਨਿਕਲੀ ਨਹੀਂ, ਉੱਥੇ ਹੱਥ ਜੁੜ ਗਏ ਹਨ, ਫਿਰ ਢਹਿ ਕੇ ਪੈਰੀ ਪੈ ਗਿਆ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਦੇ। ਮਰਸੇ ਪਾਤਸ਼ਾਹ ਜੀ, ਮੈਂ ਆਪ ਜੀ ਤੋਂ ਆਸ਼ੀਰਵਾਦ ਲੈਣ ਵਾਸਤੇ ਆਇਆ, ਗੁਸਤਾਖੀ ਹੋਈ ਹੈ ਮਾਫ਼ ਕਰਨਾ। ਸਤਿਗੁਰ ਦੇ ਮਾਝੋ, ਜੇ ਤੂੰ ਗੁਰੂ ਨਾਨਕ ਦੇ ਘਰ ਤੇ ਇਤਨਾ ਚੜ੍ਹ ਕੇ ਨਾ ਆਉਂਦੋ, ਨਿਮਰਤਾ ਨਾ ਆਉਣੋ, ਤੇ ਤੈਨੂੰ ਅੱਜ ਹੀ ਗੁਰੂ ਨਾਨਕ ਦੇ ਘਰ ਤੋਂ ਸਾਰੀਆਂ ਬਖਸ਼ਾਂ ਰਾਜਭਾਗ ਮਿਲ ਜਾਣਾ ਸੀਗਾ, ਪਰ ਉਹ ਸਮਾਂ ਪਾ ਕੇ ਮਿਲੇਗਾ। ਧੰਨ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਵੀ ਇਹਨਾਂ ਰਾਜਿਆਂ ਦੀ ਪਰਵਾਹ ਨਹੀਂ ਕਰਦੇ। ਸਤਿਗੁਰ ਨੇ ਆਪਣੀ ਬਾਣੀ ਵਿੱਚ ਇਹਨਾਂ ਰਾਜਿਆਂ ਨੂੰ ਉਹ ਸ਼ੇਰ ਦੀ ਤਸਵੀਰ ਦਿੱਤੀ ਹੈ, ਜਿਹੜਾ ਸ਼ੇਰ ਖੂੰਖਾਰ ਹੁੰਦੇ ਆ, ਉਹ ਜੀਵਾਂ ਦੇ ਘਾਤ ਕਰਦੇ ਆ। ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ ਹੈ, ਰਾਜੇ ਸੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਦੂਜਾ ਸਰੂਪ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਹਨ, ਜਿਨ੍ਹਾਂ ਨੇ ਇਸ ਹਮਾਂਜੂ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਜਿਹੜੇ ਆਪ ਹੀ ਮਾਲਕ ਹਨ ਤਿੰਨਾਂ ਲੋਕਾਂ ਦੀ, ਉਹਨਾਂ ਨੂੰ ਪਰਵਾਹ ਕਾਹਦੀ ਹੈ। ਐਸੇ ਨਿਰਭਉ ਸਤਿਗੁਰੂ ਸਨ, ਉਹਨਾਂ ਦਾ ਗੁਰਤਾਗੱਦੀ ਦਿਵਸ ਦੇ ਸੰਬੰਧ ਵਿੱਚ ਅੱਜ ਦਾ ਦੀਵਾਨ ਜਿਹੜਾ ਸਮਰਪਿਤ ਹੋ ਕੇ ਉੱਥੇ ਨਾਲ ਮਹਾਨ ਸ਼ਹੀਦਾਂ ਦੀ ਯਾਦ ਵਿੱਚ, ਅਤੇ ਜੋ ਅੱਜ ਨਿਸ਼ਾਨ ਸਾਹਿਬ ਦੇ ਨਵੇਂ ਚੋਲੇ ਦੀ ਸੇਵਾ ਹੋਣੀ ਹੈ, ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚਰਨ ਚਾਪਰ ਜਦੋਂ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ, ਅਤੇ ਅਰਦਾਸ ਦੇ ਵਿੱਚ ਇਹ ਲਫ਼ਜ਼ ਆਪਾਂ ਪੜ੍ਹਦੇ ਹਾਂ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਚੌਂਕੀਆਂ ਝੰਡੇ, ਝੰਡੇ ਦਾ ਭਾਵ ਨਿਸ਼ਾਨ ਸਾਹਿਬ। ਇਸੇ ਤਰ੍ਹਾਂ ਜਦੋਂ ਤੋਂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਇਸ ਸੰਸਾਰ 'ਤੇ ਅਵਤਾਰ ਧਾਰਨ ਕੀਤਾ ਹੈ, ਅਤੇ ਭਾਈ ਗੁਰਦਾਸ ਜੀ ਦੇ ਬੜਾ ਸੁੰਦਰ ਫਰਮਾਨ, ਮਾਰੇ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਿੱਕੇ ਦਾ ਭਾਵ ਹੁੰਦਾ ਕਿ ਕਰੰਸੀ ਹੁੰਦੀ ਜਿਹੜਾ ਰਾਜ ਹੋਵੇ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਐਸੇ ਰਾਜ ਕਾਇਮ ਕੀਤਾ ਸੰਸਾਰ 'ਤੇ ਸਿੱਖ ਧਰਮ ਦੇ ਰੂਪ ਵਿੱਚ। ਅੱਜ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਜਿਸ ਗੋਰਿਆਂ ਨੇ ਜੋ ਹਿੰਦੁਸਤਾਨ ਦੀ ਧਰਤੀ 'ਤੇ ਜਾ ਕੇ ਆਪਣੇ ਝੰਡੇ ਚਲਾਏ, ਆਪਣੇ ਰਾਜ ਸਥਾਪਿਤ ਕੀਤੇ, ਪਰ ਅੱਜ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਸਾਰੇ ਦੇਸ਼ਾਂ ਦੇ ਵਿੱਚ ਚੱਲ ਰਹੇ ਹਨ। 2008 ਦੀ ਗੱਲ ਹੈ, ਮੈਂ ਇੱਥੇ ਇੰਗਲੈਂਡ ਆਇਆ, ਅਤੇ ਉਦੋਂ ਮੈਂ ਪਹਿਲੀ ਵਾਰ ਆਇਆ ਬਾਹਰ, ਅਤੇ ਜਦੋਂ ਨਿਸ਼ਾਨ ਸਾਹਿਬ ਜਿਸ ਤਰ੍ਹਾਂ ਇੱਥੇ ਤੁਹਾਡੀ ਸੇਵਾ ਹੋਣੀ ਹੈ, ਜਦੋਂ ਸੇਵਾ ਕਰਨ ਲੱਗੇ ਅਤੇ ਪੰਜ ਪਿਆਰੇ ਸਾਹਿਬਾਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਹਜ਼ੂਰੀ 'ਚ ਬਾਣੀ ਵਿੱਚ ਖੜ ਕੇ ਅਰਦਾਸ ਕੀਤੀ, ਫਿਰ ਸ਼ਬਦ ਗਿਆਨ ਕਰਦਿਆਂ ਹੋਇਆ ਢੋਲਕੀ ਛੈਣ ਵਜਾਉਂਦਿਆਂ ਨਿਸ਼ਾਨ ਸਾਹਿਬ ਦੇ ਕੋਲ ਗਏ, ਫਿਰ ਉੱਥੇ ਅਰਦਾਸ ਕਰਕੇ ਅਤੇ ਨਿਸ਼ਾਨ ਸਾਹਿਬ ਨੂੰ ਵਧਾਇਆ, ਅਤੇ ਫਿਰ ਕੱਚੀ ਲੱਸੀ ਨਾਲ ਇਸ਼ਨਾਨ ਕੀਤਾ ਨਿਸ਼ਾਨ ਸਾਹਿਬ ਦਾ, ਅਤੇ ਨਾਲ ਉੱਚੀ ਸੁਰ 'ਚ ਸ਼ਬਦ ਪੜ੍ਹਦੇ ਹਨ। ਇਹ 2008 ਦੀ ਗੱਲ, ਮੇਰੀ ਅੱਖਾਂ 'ਚ ਮੈਂ ਪਹਿਲੀ ਵਾਰ ਦੇਖਿਆ ਇਹ ਨਜ਼ਾਰਾ, ਮੇਰੀ ਅੱਖਾਂ 'ਚ ਪਾਣੀ ਆ ਗਿਆ। ਮੈਂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ, ਤੁਸੀਂ ਧੰਨ ਹੋ, ਇੱਥੋਂ ਦੇ ਜੋ ਯੂਕੇ ਦੀ ਸਰਕਾਰ ਨੇ, ਗੋਰਿਆਂ ਨੇ ਹਿੰਦੁਸਤਾਨ 'ਤੇ ਜਾ ਕੇ ਝੰਡੇ ਚਲਾਏ, ਅਤੇ ਇੱਥੋਂ ਤੱਕ ਕਿ ਇਹਨਾਂ ਦਾ ਰਾਜ, ਕਹਿੰਦੇ ਵੀ ਇਹਨਾਂ ਦਾ ਰਾਜ ਸੂਰਜ ਨਹੀਂ ਛਿਪਦਾ, ਸਾਰਿਆਂ ਦੇਸ਼ਾਂ 'ਚ ਇਹਨਾਂ ਦਾ ਰਾਜ ਸੀਗਾ, ਸਾਰੇ ਦੇਸ਼ ਇਹਨਾਂ ਦੇ ਅਧੀਨ ਸੀ, ਆਹ ਤੁਹਾਡਾ ਦੇਸ਼ ਵੀ ਉਹਨਾਂ ਦੇ ਅਧੀਨ ਸੀ। ਪਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਕਿੰਨੀ ਕਿਰਪਾ ਕੀਤੀ ਹੈ, ਉਹ ਜਿਹੜਾ ਗੁਰਦੁਆਰਾ ਮਾਨਚੈਸਟਰ ਹੈ UK ਦੇ ਵਿੱਚ, ਜਿੱਥੇ ਮੈਂ ਪਹਿਲੀ ਵਾਰ ਗਿਆ, ਅਤੇ ਨਿਸ਼ਾਨ ਸਾਹਿਬ ਬਿਲਡਿੰਗ ਦੇ ਉੱਪਰ ਸੀਗਾ, ਅਤੇ ਜਦੋਂ ਮੈਂ ਨਿਸ਼ਾਨ ਸਾਹਿਬ ਝੁਲਦਾ ਦੇਖਾਂ, ਮੇਰੇ ਮਨ 'ਚ ਇਹੀ ਆਏ, ਮੈਂ ਮਹਾਰਾਜ ਤੁਸੀਂ ਬੜੇ ਦਿਆਲੂ ਕਿਰਪਾਲੂ, ਜਿਸ ਹਿੰਦੁਸਤਾਨ ਦੀ ਧਰਤੀ 'ਤੇ ਇਹਨਾਂ ਲੋਕਾਂ ਨੇ, ਇਹਨਾਂ ਗੋਰਿਆਂ ਨੇ ਝੰਡੇ ਚਲਾਏ ਸੀ ਆਪਣੇ, ਸਤਿਗੁਰੂ ਜੀ ਇਹਨਾਂ ਦੇ ਦੇਸ਼ਾਂ 'ਚ ਤੇਰੇ ਝੰਡੇ ਚੱਲ ਰਹੇ ਹਨ। ਆਪਾਂ ਨੂੰ ਕੇਵਲ ਸਤਿਗੁਰਾਂ ਨੇ ਕਾਰੋਬਾਰ ਕਰਨ ਵਾਸਤੇ ਨਹੀਂ ਲਿਆਂਦਾ, ਉਹ ਗੱਲ ਵੱਖਰੀ ਹੈ ਕਿ ਜਿੱਥੇ ਸਿੱਖ ਨੇ ਜਾਣਾ ਕਿਰਤ ਕਰਨੀ ਹੈ ਨਾ, ਭਾਵੇਂ ਆਪਣੇ ਦੇਸ਼ 'ਚ ਹੋਵੇ ਭਾਵੇਂ ਬਾਹਰਲੇ ਦੇਸ਼ ਹੋਵੇ, ਪਰ ਕੇਵਲ ਕਿਰਤ ਕਰਨ ਵਾਸਤੇ ਨਹੀਂ ਭੇਜਿਆ ਤੁਹਾਨੂੰ ਸਤਿਗੁਰਾਂ ਨੇ, ਸਾਨੂੰ ਇੱਥੇ ਭੇਜਿਆ ਤੁਹਾਨੂੰ ਸਾਰਿਆਂ ਨੂੰ ਕਿ ਸਿੱਖੀ ਦੇ ਬੋਲਬਾਲੇ, ਸਿੱਖੀ ਦੇ ਝੰਡੇ ਬੁੰਗੇ ਚਲਾਉਣੇ ਹਨ। ਜਿੱਥੇ ਗੁਰੂ ਕਾ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹਨ, ਅਤੇ ਸਾਨੂੰ ਸਤਿਗੁਰਾਂ ਨੇ ਇਸੇ ਕਰਕੇ ਭੇਜਿਆ, ਜਦੋਂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਧਰਤੀ ਦਾ ਭ੍ਰਮਣ ਕੀਤਾ ਅਤੇ ਇੱਕ ਨਗਰ 'ਚ ਗਏ, ਅਤੇ ਉਹਨਾਂ ਨੇ ਸੇਵਾ ਨਹੀਂ ਕੀਤੀ, ਨਾ ਸਤਿਗੁਰਾਂ ਨੂੰ ਜਗ੍ਹਾ ਦਿੱਤੀ ਰਹਿਣ ਵਾਸਤੇ, ਅਤੇ ਸਤਿਗੁਰ ਕੇ ਭਾਈ ਵੱਸਦੇ ਰਹੋ। ਜਦੋਂ ਅਗਲੇ ਨਗਰ 'ਚ ਗਏ ਤਾਂ ਉਹਨਾਂ ਬੜੀ ਸੇਵਾ ਕੀਤੀ, ਬੜਾ ਆਦਰ ਮਾਣ ਕੀਤਾ ਸਤਿਗੁਰਾਂ ਦਾ, ਸੰਗਤ ਵੀ ਕੀਤੀ, ਸਤਿਗੁਰਾਂ ਦਾ ਉਪਦੇਸ਼ ਵੀ ਗ੍ਰਹਿਣ ਕੀਤਾ। ਅਗਲੇ ਦਿਨ ਸਤਿਗੁਰ ਤੁਰਨ ਲੱਗੇ ਹੈ ਅਤੇ ਕਹਿੰਦੇ ਤੁਸੀਂ ਉੱਜੜ ਜਾਓ। ਭਾਈ ਮਰਦਾਨਾ ਕਹਿੰਦੇ ਮਹਾਰਾਜ ਸੇ ਪਾਤਸ਼ਾਹ ਜੀ, ਜਿਸ ਨਗਰ ਵਾਲੇ ਨੇ ਆਪਾਂ ਨੂੰ ਰਹਿਣ ਵਾਸਤੇ ਜਗ੍ਹਾ ਨਹੀਂ ਦਿੱਤੀ, ਸਾਡੀ ਸੇਵਾ ਨਹੀਂ ਕੀਤੀ, ਅਤੇ ਉਹਨਾਂ ਨੂੰ ਤੁਸੀਂ ਕਿਹਾ ਵੱਸਦੇ ਰਹੋ, ਅਤੇ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਆ, ਇੰਨੀ ਭਾਵਨਾ ਦੇ ਨਾਲ ਸੇਵਾ ਕੀਤੀ ਹੈ, ਸੰਗਤ ਵੀ ਕੀਤੀ, ਬਾਣੀ ਵੀ ਸੁਣੀ, ਕੀਰਤਨ ਸੁਣਿਆ ਤੁਹਾਡੇ ਕੋਲ ਆ ਕੇ, ਅਤੇ ਇਹਨਾਂ ਨੂੰ ਤਾਂ ਸੇਵਾ ਦਾ ਫਲ ਕੀ ਦਿੱਤਾ, ਵਿਜੜ ਜਾਓ। ਮਹਾਰਾਜ ਕਹਿੰਦੇ ਭਾਈ ਮਰਦਾਨਿਆ, ਇਹਨਾਂ ਦੇ ਉੱਜਣ ਦਾ ਵੀ ਇੱਕ ਕਾਰਨ ਹੈ। ਕਹਿੰਦੇ ਉਹ ਕੀ ਕਾਰਨ ਹੈ? ਮਹਾਰਾਜ ਕਹਿੰਦੇ ਵੇਖੋ, ਜਿੱਥੇ ਜਾਣਗੇ ਨਾ, ਹੁਣ ਜਿੰਨੇ ਸਿੰਘ ਜੇ ਇਹ ਨਗਰ ਵਾਲੇ ਸਾਰੇ ਗੁਰਮੁਖ ਆ, ਇੱਥੇ ਰਹਿ ਰਹੇ ਆ, ਅਤੇ ਜੇ ਇਹ ਜਿੰਨੇ ਸਿੰਘ ਆ, ਜਿੰਨੇ ਇਹ ਸਿੱਖ ਆ, ਇਹ ਸਾਰੇ ਵੱਖ ਵੱਖ ਨਗਰਾਂ ਚਲੇ ਜਾਣਗੇ, ਇਲਾਕੇ 'ਚ ਜਾਣਗੇ, ਉੱਥੇ ਆਪਣੀ ਸਿੱਖੀ ਦੀ ਸੁਗੰਧੀ ਫੈਲਾਉਣਗੇ, ਉੱਥੇ ਆਪਣੇ ਸੰਸਕਾਰ ਪ੍ਰਗਟ ਕਰਨਗੇ, ਅਤੇ ਜਿਹੜੇ ਉਹ ਭੈੜੇ ਲੋਕ ਸੀ, ਜੇ ਉਹ ਬਾਹਰ ਆਉਣਗੇ ਤਾਂ ਉਹੋ ਜਿਹੀ ਸਿੱਖਾਂ ਨੂੰ ਜਨਮ ਦੇਣਗੇ, ਜੈਸੀ ਸੰਗਤ ਤੈਸੀ ਰੰਗਤ। ਇਸ ਕਰਕੇ ਇਹਨਾਂ ਨੂੰ ਵਰ ਦਿੱਤਾ ਕਿ ਤੁਸੀਂ ਉੱਜੜ ਜਾਓ, ਬਾਹਰ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਹੋਰਨਾਂ ਦੇਸ਼ਾਂ ਦੇ ਵਿੱਚ, ਹੋਰਨਾਂ ਇਲਾਕਿਆਂ ਦੇ ਵਿੱਚ। ਇਹ ਕਰਕੇ ਤੁਹਾਨੂੰ ਸਾਰਿਆਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ। ਇੱਥੇ ਕਿਰਤ ਕਰਨੀ ਹੈ, ਕਿਰਤ ਕਰਦੇ ਨਾਲ ਨਾਲ, ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਆਏ ਆ ਸਾਡੀ ਰਹਿਨਮਾਈ ਕਰਨ ਵਾਸਤੇ। ਫਿਰ ਇਸੇ ਤਰ੍ਹਾਂ ਜੋ ਸਿੱਖੀ ਦੇ ਝੰਡੇ ਨਿਸ਼ਾਨ ਸਾਹਿਬ ਝੁਲਦੇ ਹਨ, ਜੋ ਗੁਰੂ ਦੀ ਬਾਣੀ ਦਾ ਕਥਨ ਆ ਕਿ ਜਿਹੜੀ ਅਰਦਾਸ ਆ ਉਹ ਕਦੀ ਵਿਅਰਥ ਨਹੀਂ ਜਾਂਦੀ, ਪ੍ਰਿਥੀ ਕਦੋਂ ਉਹੀ ਜਨ ਕੀ ਅਰਦਾਸ, ਅਤੇ ਆਪਾਂ ਰੋਜ਼ਾਨਾ ਅਰਦਾਸ ਕਰਦੇ ਹਾਂ, ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜਾਇਕਾਰ, ਇਹ ਅਰਦਾਸ ਸਤਿਗੁਰੂ ਦੇ ਚਰਨ 'ਚ ਹਰ ਵਕਤ ਹੋ ਰਹੀ ਹੈ, ਜਗ੍ਹਾ ਜਗ੍ਹਾ 'ਤੇ ਹੋ ਰਹੀ ਹੈ, ਅਤੇ ਸਤਿਗੁਰਾਂ ਨੇ ਉਹ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਹੈ ਕਿ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਬੜੀ ਸ਼ਰਧਾ ਭਾਵਨਾ ਦੇ ਨਾਲ ਆਪ ਸਭ ਨੇ ਸੇਵਾ ਵੀ ਕਰਨੀ ਹੈ, ਦਰਸ਼ਨ ਵੀ ਕਰਨੇ ਹੈ। ਸੋ ਸਤਿਗੁਰੂ ਕਿਰਪਾ ਕਰਨ। ਦੂਸਰਾ ਇਹ ਕਿ ਜਿਹੜੇ ਇਸ ਹਫ਼ਤੇ ਦੇ ਵਿੱਚ ਜਿਹਨਾਂ ਸ਼ਹੀਦਾਂ ਨੇ ਆਪਣੇ ਧਰਮ ਵਾਸਤੇ ਕੁਰਬਾਨੀਆਂ ਕੀਤੀਆਂ, ਨਿਸ਼ਾਵਰ ਆਪਾਂ ਨਿਸ਼ਾਵਰ ਕੀਤਾ ਹੈ, ਉਹਨਾਂ ਦੇ ਇਹ ਹਫ਼ਤੇ ਦੇ ਵਿੱਚ ਜਿਹੜੇ ਸ਼ਹੀਦੀ ਦਿਹਾੜੇ ਸਨ, ਆਹ ਤੁਸੀਂ ਸਕਰੀਨ 'ਤੇ ਦੇਖਦੇ ਹੋ, ਨਾ ਉਕਰੇ ਹੋਏ ਕਿ ਇਹਨੇ ਨਾਂ ਲੈਣੇ ਵੀ ਬੜੀ ਮੁਸ਼ਕਲ ਆ, 17 ਗੁਰੂ ਕੇ ਸੂਰਮੇ ਸਿੰਘਾਂ ਦੇ ਨਾਮ। ਮੈਂ ਤਾਂ ਇੱਥੋਂ ਦੇ ਪ੍ਰਬੰਧਕਾਂ ਦਾ ਵੀ ਬੜਾ ਰਿਣੀ ਆ। ਇਹ ਸਾਰੇ ਗੁਰਦੁਆਰਿਆਂ 'ਚ ਫੋਟੋਆਂ 'ਤੇ ਲੱਗੀਆਂ ਸ਼ਹੀਦਾਂ ਦੀਆਂ, ਪਰ ਇਸ ਤਰ੍ਹਾਂ ਜਿਸ ਤਰ੍ਹਾਂ ਸ਼ਹੀਦਾਂ ਦੇ ਦਿਹਾੜੇ ਮਨਾਏ ਜਾਂਦੇ ਆ ਨਾ, ਇਹ ਹਰੇਕ ਗੁਰਦੁਆਰੇ ਨਹੀਂ ਮਨਾਏ ਜਾਂਦੇ, ਸਮੁੱਚੇ 84 ਦੇ ਸ਼ਹੀਦਾਂ ਦੇ ਮਨਾਏ ਜਾਂਦੇ ਆ, ਪਰ ਜਿਹੜੇ ਉਹਨਾਂ ਤੋਂ ਬਾਅਦਾਂ ਵੀ 84 ਤੋਂ ਬਾਅਦਾਂ ਵੀ ਅਤੇ ਹੁਣ ਮੌਕੇ ਤੱਕ ਵੀ ਮੌਜੂਦਾ ਸ਼ਹੀਦਾਂ ਦੇ ਜਿਹੜੇ ਦਿਹਾੜੇ ਆ ਉਹ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਮਨਾਏ ਜਾਂਦੇ ਸੰਗਤਾਂ ਦੇ ਸਹਿਯੋਗ ਦੇ ਨਾਲ। ਸੋ ਉਹਨਾਂ ਸ਼ਹੀਦਾਂ ਦੀਆਂ ਜਿਹੜੀਆਂ ਕੁਰਬਾਨੀਆਂ ਉਹ ਸਾਨੂੰ ਆਪਣੇ ਧਰਮ ਵਾਸਤੇ, ਆਪਣੇ ਇਸ਼ਟ ਵਾਸਤੇ, ਆਪਣੇ ਗੁਰੂ ਦੇ ਸਤਿਕਾਰ ਵਾਸਤੇ ਸਾਨੂੰ ਪ੍ਰੇਰਨਾ ਸਰੋਤ ਹਨ। ਉਹਨਾਂ ਦੀ ਸ਼ਹੀਦੀਆਂ ਦੇ ਦਿਹਾੜੇ ਮਨਾਉਣੇ ਸਾਨੂੰ ਉੱਥੋਂ ਪ੍ਰੇਰਨਾ ਮਿਲਦੀ ਹੈ ਕਿ ਜੇ ਉਹਨਾਂ ਗੁਰੂ ਕੇ ਸੂਰਮਿਆਂ ਨੇ ਨੌਜਵਾਨ ਜਵਾਨੀ ਦੇ ਵਿੱਚ ਹੀ ਆਪਾਂ ਨਿਸ਼ਾਵਰ ਕੀਤਾ ਹੈ ਆਪਣੇ ਗੁਰੂ ਵਾਸਤੇ। ਇਸੇ ਤਰ੍ਹਾਂ ਸਤਿਗੁਰੂ ਕਿਰਪਾ ਗ੍ਰਹਿਮਤ ਕਰਨ ਸਾਡੀ ਸਾਰੀ ਸਿੱਖ ਕੌਮ ਨੂੰ ਏਕਤਾ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਧੰਨ ਗੁਰੂ ਨਾਨਕ ਦੇਵ ਜੀ ਪਾਸ਼ ਦੀ ਸਿੱਖ ਕੌਮ ਹੈ, ਬੜੀ ਬਹਾਦਰ ਹੈ, ਪਰਉਪਕਾਰੀ ਹੈ, ਪਰ ਇੱਕ ਗੱਲ ਹੈ ਕਿ ਸਾਡੀ ਏਕਤਾ ਨਹੀਂ ਹੈ। ਸਾਡਾ ਗੁਰੂ ਇੱਕ ਹੈ, ਸਾਡਾ ਨਿਸ਼ਾਨ ਇੱਕ ਹੈ, ਲੇਕਿਨ ਇੱਕ ਨਿਸ਼ਾਨ ਥੱਲੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ 'ਚ ਇਕੱਤਰ ਨਹੀਂ ਹੋ ਸਕਦੇ ਅਤੇ ਸਤਿਗੁਰ ਦੀ ਬਾਣੀ ਦਾ ਪਾਵਨ ਕਥਨ ਹੋਏ ਇਕੱਤਰ, ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰ ਹੋਲੇ ਬੁਲਾਏ, ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿੰਨਾ ਵੀ ਸਤਿਕਾਰ ਕਰ ਲਈਏ ਉਨਾ ਥੋੜ੍ਹਾ ਹੈ ਸਾਡੇ ਰਹਿਬਰ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਤਿਕਾਰ ਤਾਂ ਹਰੇਕ ਧਰਮ ਦੇ ਲੋਕ ਕਰਦੇ ਹਨ ਅਤੇ ਆਪਾਂ ਤਾਂ ਹੈ ਹੀ ਸਿੱਖ ਹਾਂ, ਇਹ ਸਿੱਖ ਹੋ ਕੇ ਵੀ ਆਪਾਂ ਗੁਰੂ ਦਾ ਸਤਿਕਾਰ ਨਹੀਂ ਕਰਾਂਗੇ, ਕਿਉਂਕਿ ਸਾਡੇ ਸਤਿਗੁਰਾਂ ਨੇ ਆਪ ਸਤਿਕਾਰ ਕਰਕੇ ਦੱਸਿਆ ਹੈ। ਸਤਿਗੁਰ ਕਿਰਪਾ ਗ੍ਰਹਿਮਤ ਕਰਨ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਯਾਦ ਕਰਦਿਆਂ ਹੋਇਆਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਸਮਰਪਿਤ ਹੋ ਜਾਈਏ। ਉਹਨਾਂ ਗੁਰਮ ਪਿਆਰੇ ਨੇ ਅਤੇ ਗੁਰਧਾਮਿਆਂ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ ਅਤੇ ਅਸੀਂ ਇੰਨਾ ਨਹੀਂ ਕਰ ਸਕਦੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਜਿੰਨਾ ਵੱਧ ਤੋਂ ਵੱਧ ਸਤਿਕਾਰ ਹੋਵੇ ਸਤਿਕਾਰ ਕਰੀਏ। ਇਹ ਸਾਡੇ ਮਨ ਵਿੱਚ ਰੋਮ ਰੋਮ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਤਿਕਾਰ ਹੋਣਾ ਚਾਹੀਦਾ ਹੈ। ਸਤਿਗੁਰੂ ਕਿਰਪਾ ਰਹਿਮਤ ਕਰਨ, ਸਤਿਗੁਰੂ ਜੀ ਕਿਰਪਾ ਕਰਦੇ ਰਹਿਮਤ ਕਰਦੇ ਹੈ। ਜੇ ਆਪਾਂ ਗੁਰੂ ਦੇ ਦਰ 'ਤੇ ਆ ਕੇ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰੋ, ਮਰ ਸੱਚੇ ਪਾਤਸ਼ਾਹ ਜੀ ਅਸੀਂ ਅਣਜਾਣ ਹਾਂ, ਸਾਡੀ ਬੁੱਧੀ ਤੁੱਛ ਹੈ, ਆਪ ਹੀ ਕਿਰਪਾ ਕਰਕੇ ਸੋਈ ਕਰਾਏ ਜੋ ਦੁੱਧ ਭਾਵ ਹੈ, ਜੋ ਤੁਹਾਨੂੰ ਚੰਗਾ ਲੱਗਦਾ ਮਰ ਸੱਚੇ ਪਾਤਸ਼ਾਹ ਜੀ ਉਹੀ ਸਾਡੇ ਕੋਲ ਕਰਾਵੋ। ਮੋਏ ਸਿਆਣਪ ਕੁਛ ਨਾ ਆਵੇ, ਸਾਡੀ ਆਪਣੀ ਕੋਈ ਸਿਆਣਪ ਨਹੀਂ ਹੈ, ਸਾਡੀ ਆਪਣੀ ਇੱਕ ਬੁੱਧੀ ਨਹੀਂ ਹੈ, ਹਮ ਬਾਰਕ ਤੋਂ ਸੁਣਨ ਆਈ, ਅਸੀਂ ਤੁਹਾਡੇ ਬੱਚੇ ਹਾਂ, ਤੁਹਾਡੀ ਸਰਨ 'ਚ ਆਏ ਹਾਂ। ਜੇ ਆਪਾਂ ਬੱਚੇ ਬਣ ਕੇ ਗੁਰੂ ਦੇ ਦਰ 'ਤੇ ਆਵਾਂਗੇ ਤਾਂ ਫਿਰ ਸਤਿਗੁਰੂ ਜੀ ਕਿਰਪਾ ਕਰਨਗੇ। ਜੇ ਆਪਾਂ ਗੁਰੂ ਦੀ ਸਰਨ 'ਚ ਆ ਕੇ ਬੇਨਤੀ ਕਰਾਂਗੇ ਸਤਿਗੁਰੂ ਜੀ ਅਸੀਂ ਤੁਹਾਡੇ ਬੱਚੇ ਹਾਂ, ਤੁਸੀਂ ਸਾਡੇ ਮਾਤਾ ਪਿਤਾ ਹੋ, ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਫ ਘਨੇਰੇ। ਤੁਹਾਡੀ ਕਿਰਪਾ ਦੇ ਨਾਲ ਸਾਨੂੰ ਆਤਮਿਕ ਸੁੱਖ, ਸਰੀਰਕ ਸੁੱਖ, ਪਰਿਵਾਰਕ ਸੁੱਖ, ਸੰਸਾਰਕ ਸੁੱਖ ਮਿਲਦੇ ਹਨ, ਤੁਹਾਡੀ ਕਿਰਪਾ ਤੋਂ ਬਗੈਰ ਨਹੀਂ। ਤੁਹਾਡੀ ਸ਼ਰਨ 'ਚ ਆਏ ਹਾਂ, ਕਿਰਪਾ ਕਰੋ ਮਰ ਸੱਚੇ ਪਾਤਸ਼ਾਹ ਜੀ, ਪ੍ਰਭ ਆਪੇ ਪੈਜ ਰਖਾਈ, ਤੁਸੀਂ ਆਪ ਹੀ ਸਾਡੀ ਇਸ ਪਤ ਰੱਖੋ ਮਰ ਸੱਚੇ ਪਾਤਸ਼ਾਹ, ਤੁਹਾਡਾ ਬਿਰਧ ਬਣਦਾ ਹੈ, ਤੁਸੀਂ ਆਪ ਹੀ ਕਿਰਪਾ ਕਰੋ ਕਰਕੇ ਸਾਡੀ ਸਾਰਿਆਂ ਦੀ ਪਾਲਣਾ ਕਰਨ ਵਾਲੇ ਹੋ ਅਤੇ ਆਪ ਹੀ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸਾਡੇ ਸਾਰਿਆਂ ਦੇ ਜੀਵਾਂ ਦਾ ਆਸਰਾ ਹੋ। ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਆਤਮਾ ਰੇ। ਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਤਮਾਮ ਅਸਾਂ ਜੀਵਾਂ ਦਾ ਆਸਰਾ ਤੁਸੀਂ ਹੋ, ਸਾਡੇ ਸਾਰਿਆਂ ਦੀ ਜ਼ਿੰਦਗੀ ਦੀ ਡੇਰੀ ਡੋਰ ਆ ਤੁਹਾਡੇ ਹੱਥ ਵਿੱਚ ਹੈ, ਸਾਡੇ ਸਾਰੇ ਕੈਨਾਤ ਦੀ ਸਾਰੇ ਜੀਵਨ ਦਾ ਜਿਹੜਾ ਜ਼ਿੰਦਗੀ ਦੀ ਦਾ ਰਿਬੋਟ ਹੈ। ਹੇ ਪਰਮਾਤਮਾ, ਤੁਹਾਡੇ ਹੱਥ ਵਿੱਚ, ਤੁਸੀਂ ਜਿਤਨਾ ਚਲਾਉਂਦੇ ਉਤਨਾ ਹੀ ਚੱਲਦੇ ਹੈ। ਆਪ ਕਿਰਪਾ ਕਰੋ, ਰਹਿਮਤ ਕਰੋ। ਠੀਕ ਹੈ, ਸਾਡੇ ਕਰਮ ਨਹੀਂ ਹੈਗੇ, ਚੰਗੇ ਕਰਮ ਨਾ ਕਰਕੇ ਅਸੀਂ ਪੁੱਠੇ ਬੰਨੇ ਸਾਨੂੰ ਚਲਾਉਂਦੇ ਹੋ ਤੁਸੀਂ। ਮਹਾਰਾਜੇ ਪਾਸ਼ਾ, ਕਿਰਪਾ ਕਰੋ ਮਹਾਰਾਜ, ਸਾਡੇ ਪਿਛਲੇ ਗੁਨਾਹ ਨੂੰ ਮਾਫ਼ ਕਰ ਦੇਵੋ ਅਤੇ ਕਿਰਪਾ ਕਰਕੇ ਆਪਣੇ ਚਰਨਾਂ ਨੂੰ ਜੋੜ ਲਵੋ। ਸਾਨੂੰ ਇਸ ਤਰ੍ਹਾਂ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਉਹ ਕਰਾਓ ਜਿਹੜਾ ਤੁਹਾਨੂੰ ਚੰਗਾ ਲੱਗੇ, ਉਹ ਕਰਮ ਕਰਾਵੋ। ਸਤਿਗੁਰੂ ਕਿਰਪਾ ਕਰਦੇ, ਰਹਿਮਤ ਕਰਦੇ ਹਨ ਕਿ ਆਪਾਂ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ। ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ, ਜੋ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਜੀਵਾਂ ਦੀ ਕਲਿਆਣ ਕਰਦੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਪਾਸ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਕਿ ਆਪ ਕਿਰਪਾ ਕਰਦੇ ਹੋ, ਸਾਰੇ ਜੀਵਾਂ ਦੀ ਕਲਿਆਣ ਕਰਦੇ ਹੋ, ਸਾਰਿਆਂ ਨੂੰ ਦੁੱਧ ਪੁੱਤ ਦਿੰਦੇ ਹੋ। ਮੈਂ ਤੁਹਾਡੀ ਦਾਸੀ ਹਾਂ। ਮਾਤਾ ਗੰਗਾ ਜੀ ਨੇ ਕਿਹਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੂੰ ਕਿ ਮੈਨੂੰ ਵੀ ਇਸ ਪੁੱਤਰ ਦੀ ਦਾਤ ਬਖਸ਼ੋ। ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਭੇਜਿਆ। ਜਦੋਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਆਗਮਨ ਹੋਇਆ, ਸੂਹ ਸੰਗਤਾਂ ਨੇ ਆ ਕੇ ਵਧਾਈਆਂ ਦਿੱਤੀਆਂ। ਬਾਬਾ ਬੁੱਢਾ ਸਾਹਿਬ ਜੀ ਵੀ ਆਏ, ਉਹਨਾਂ ਨੇ ਵੀ ਸਤਿਗੁਰਾਂ ਨੂੰ ਵਧਾਈਆਂ ਦਿੱਤੀਆਂ। ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੂੰ, ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਆਗਮਨ ਦੀਆਂ। ਅਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਆਗਮਨ ਦੀ ਖੁਸ਼ੀ ਦੇ ਵਿੱਚ ਸਤਿਗੁਰਾਂ ਦੇ ਪਾਵਨ ਪਵਿੱਤਰ ਇਹ ਸ਼ਬਦ ਉਚਾਰਨ ਕੀਤਾ, ਜੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜੋ ਅੱਜ ਦਾ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ। ਆਪਾਂ ਸਾਰੇ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਨਾਲ ਸਰਵਣ ਕਰਨਾ ਕਰੀਏ ਜੀ।
1: ਸੋਰਠ ਮਹੱਲਾ ਪੰਜਵਾ।
0: ਸੋਰਠ ਰਾਗ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਆਗਮਨ ਹੋਇਆ ਤੇ ਪਾਵਨ ਪਿੱਤਰ ਗੁਰਬਾਣੀ ਚਾਰਨ ਕੀਤੀ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਬੰਨਾ। ਇਹ ਭਾਈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਬੰਨੇ ਦਾ ਪਾਪ ਪੁੱਤਰ ਆ ਪੁੱਤਰ ਬਖਸ਼ਿਸ਼ ਕੀਤਾ ਹੈ, ਕਿਉਂਕਿ ਜਦੋਂ ਹੁਣ ਤਾਂ ਰਿਵਾਜ ਘੱਟ ਗਿਆ ਕਿਸੇ ਕਿਸੇ ਨਗਰ ਵਿੱਚ ਹੋਏਗਾ, ਤੇ ਆਪਾਂ ਸੁਣਿਆ ਕੰਨਾਂ ਦੇ ਨਾਲ ਜਦੋਂ ਡੋਲਾ ਵਿਆਹ ਕੇ ਲੈ ਕੇ ਆਉਂਦੇ ਘਰ, ਉਸ ਸਮੇਂ ਬੀਬੀਆਂ ਫਿਰ ਇੱਕ ਗਾਉਣ ਗਾਉਂਦੀਆਂ।
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Banne di mai, banna tera bahar khada. Banne da bhav puttar. Aur isse tarah Dhan Guru Arjan Dev Ji paase kehnde ke Parmatma Akal Purakh Vaheguru ne sanu ਸਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਦੁੱਖ ਰੋਗ ਦਾ ਡੇਰਾ ਭੰਨਾ, ਜਿਹੜੇ ਸਾਡੇ ਮਹਿਲ ਭਾਵ ਕਿ ਮਾਤਾ ਗੰਗਾ ਜੀ, ਜਦੋਂ ਉਹਨਾਂ ਨੂੰ ਉਹਨਾਂ ਦੀ ਜਠਾਣੀ ਜੋ ਪ੍ਰਿਥੀ ਚੰਦ ਦੀ ਘਰ ਵਾਲੀ ਕਰਮੋ ਆ, ਉਹ ਤਾਨੇ ਮਾਰਦੀ ਆ ਕਿ ਗੰਗਾ ਦੇ ਘਰ ਕਿਹੜੀ ਔਲਾਦ ਹੋਈ ਹੈ ਤੇ ਨਾ ਹੋਣੀ ਹੈ, ਇਹ ਸਾਰਾ ਜੋ ਵੀ ਮਾਣ ਸਤਿਕਾਰ ਹੈ ਸਾਡਾ ਹੋਣਾ, ਗੁਰੂ ਘਰ ਦੀ ਜੀ ਵੀ ਜਾਇਦਾਦ ਸਾਡੀ ਹੋਣੀ ਹੈ, ਸਾਡੇ ਪੁੱਤਰ ਨੇ ਮਾਲਕ ਬਣਨਾ। ਮਾਤਾ ਗੰਗਾ ਜੀ ਇਸ ਗੱਲ ਤੋਂ ਬੜੇ ਪਰੇਸ਼ਾਨ ਸਨ, ਬੜਾ ਦੁੱਖ ਮਹਿਸੂਸ ਕਰਦੇ ਹਨ। ਅਤੇ ਧੰਨ ਗੁਰੂ ਨਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਜਦੋਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਬੰਨਾ ਇਹ ਪੁੱਤਰ ਦੇ ਦਿੱਤਾ, ਬਖਸ਼ਿਸ਼ ਕਰ ਦਿੱਤਾ ਦੁੱਖ ਰੋਗ ਦਾ ਡੇਰਾ ਭੰਨਾ, ਫਿਰ ਮਾਤਾ ਗੰਗਾ ਜੀ ਦੇ ਮਨ 'ਚ ਜਿਹੜਾ ਦੁੱਖ ਸੀ ਪੁੱਤਰ ਦੀ ਪ੍ਰਾਪਤੀ ਦਾ, ਉਹ ਪਰਮਾਤਮਾ ਨੇ ਦੂਰ ਕਰਤਾ। ਇਸੇ ਤਰ੍ਹਾਂ ਪਰਮੇਸ਼ਰ ਦਿੱਤਾ ਬੰਨਾ, ਹੁਣ ਬੰਨੇ ਦਾ ਭਾਵ ਪੱਖ ਵੀ ਹੈ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਨਾ ਦੋ ਧੜੇ ਹੋਣ ਅਤੇ ਇੱਕ ਬੰਦਾ ਵਿੱਚ ਵਿਚਾਲੇ ਹੋਵੇ ਤਾਂ ਉਹਨੂੰ ਕਹਿੰਦੇ ਤੂੰ ਕਿਹੜੇ ਬੰਨੇ ਆ, ਵੀ ਉਹਨਾਂ ਦੇ ਬੰਨੇ ਆ ਕਿ ਸਾਡੇ ਬੰਨੇ ਆ, ਬੰਨੇ ਦਾ ਪਾਸਾ ਪੱਖ। ਇਸੇ ਤਰ੍ਹਾਂ ਬੰਨਾ ਕਿਨਾਰੇ ਦਾ ਨਾਮ ਹੀ ਹੈ, ਪਰਮੇਸ਼ਰ ਦਿੱਤਾ ਬੰਨਾ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਸਾਨੂੰ ਇਹ ਜਿਹੜਾ ਸੰਸਾਰ ਸਮੁੰਦਰ ਦਾ ਕਿਨਾਰਾ ਦਿਖਾ ਦਿੱਤਾ ਵੀ ਪਾਰ ਕਿਸ ਤਰ੍ਹਾਂ ਹੋਣਾ, ਪਰਮੇਸ਼ਰ ਦਿੱਤਾ ਬੰਨਾ, ਸਾਨੂੰ ਉਹ ਬੰਨਾ ਦਿਖਾ ਦਿੱਤਾ ਗੁਰਬਾਣੀ ਦੇ ਰਾਹੀਂ, ਸਿਮਰ ਦੇ ਰਾਹੀਂ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ, ਜਿਹੜਾ ਜਨਮਾਂ ਜਨਮਾਂ ਦਾ ਜਨਮ ਬਣਨ ਦਾ ਜਿਹੜਾ ਦੁੱਖ ਹੀ ਇਹ ਦੂਰ ਹੋ ਗਿਆ। ਪਰਮੇਸ਼ਰ ਦਿੱਤਾ ਬੰਨਾ, ਬੰਨਾ ਬੰਨ ਵੀ ਹੁੰਦਾ, ਹੁਣ ਜਦੋਂ ਕਿਤੇ ਕੋਈ ਹੜ੍ਹ ਆਉਂਦਾ ਅਤੇ ਹੜ੍ਹ ਨੂੰ ਰੋਕਣ ਵਾਸਤੇ ਤੁਸੀ ਬਣਾਈ ਹੁੰਦੀ ਹੈ, ਬੰਨਾ ਬੰਨ ਮਾਰਿਆ ਹੁੰਦਾ ਬੜਾ ਸਖਤ ਕਿ ਪਾਣੀ ਮਾਰ ਨਾ ਕਰੇ ਉਧਰ। ਇਸੇ ਤਰ੍ਹਾਂ ਸਾਡੇ ਅੰਦਰ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਹਨ, ਜਿਹੜੇ ਸਾਨੂੰ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਨਹੀਂ ਦਿੰਦੇ, ਜਿਹੜੇ ਸਾਡੇ ਦੁਸ਼ਮਣ ਹਨ, ਇਸੇ ਤਰ੍ਹਾਂ ਇਹ ਸਾਡੇ ਅੰਦਰ ਹੈ। ਅਤੇ ਸਾਨੂੰ ਕਹਿੰਦੇ ਜਦੋਂ ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਜਿਸ ਮਨੁੱਖ ਦੇ ਅੰਦਰੋਂ ਜੋ ਇਹਨਾਂ ਰੋਗਾਂ ਦਾ ਜਿਹੜੇ ਪੰਜ ਰੋਗ ਹਨ ਕਾਮ ਕ੍ਰੋਧ ਲੋਭ ਹੰਕਾਰ, ਇਹਨਾਂ ਅੱਗੇ ਬੰਨ ਮਾਰ ਦਿੱਤਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਬੰਨਾ। ਫਿਰ ਇਹ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਡੇਰਾ ਲਾ ਕੇ ਬੈਠੇ ਸੀ ਨਾ, ਉਹਨਾਂ ਦਾ ਡੇਰਾ ਭੰਨ ਤੋੜ ਦਿੱਤਾ ਪਰਮਾਤਮਾ ਨੇ ਕਿਰਪਾ ਕਰਕੇ। ਕਿਉਂਕਿ ਜਦੋਂ ਕਿਸੇ ਕੋਠੀ ਵਿੱਚ ਘਰ ਵਿੱਚ ਕੋਈ ਨਾ ਰਹਿੰਦਾ ਹੋਵੇ ਨਾ, ਅਤੇ ਜਿਹੜੇ ਬਦਮਾਸ਼ ਆ ਗੁੰਡੇ ਆ ਉਹ ਆਣ ਕੇ ਤੇ ਉਸ ਕੋਠੀ ਦਾ ਕਬਜ਼ਾ ਕਰ ਲੈਂਦੇ ਆ ਤੇ ਇਹ ਲਾਵਾਰਸ ਆ ਤੇ ਜਦੋਂ ਕਦੇ ਵਾਰਸ ਵਾਲਾ ਆਉਂਦਾ ਤੇ ਉਹਨੂੰ ਲਾਗੇ ਨਹੀਂ ਲੱਗਣ ਦਿੰਦੇ ਫਿਰ। ਪਰ ਜੇ ਕਿਤੇ ਸਰਕਾਰ ਵੱਲੋਂ ਜ਼ੋਰ ਪਾਇਆ ਜਾਵੇ ਸਰਕਾਰ ਦੇ ਬੰਦੇ ਦੇ ਤਕਰੀਬਨ ਤਾਂ ਜੇ ਸਰਕਾਰ ਚਾਹਵੇ ਤਾਂ ਫਿਰ ਉਹਨਾਂ ਗੁੰਡਿਆਂ ਦਾ ਡੇਰਾ ਭੰਨ ਦਿੰਦੇ ਕੱਢ ਦਿੰਦੇ ਉਹਨਾਂ ਨੂੰ। ਇਸੇ ਤਰ੍ਹਾਂ ਸਾਡੇ ਅੰਦਰ ਜਿਹੜੇ ਕਾਮ ਕ੍ਰੋਧ ਹੰਕਾਰ ਇਹ ਜਿਹੜੇ ਰੋਗ ਹਨ ਜਿਹੜੇ ਦੁਸ਼ਮਣ ਹਨ ਇਹਨਾਂ ਨੇ ਡੇਰਾ ਲਾਇਆ ਹੋਇਆ ਹੈ ਤੇ ਜਦੋਂ ਸਤਿਗੁਰਾਂ ਨੇ ਪਰਮਾਤਮਾ ਵਾਹਿਗੁਰੂ ਦਾ ਨਾਮ ਦੇ ਦਿੱਤਾ ਇਹਨਾਂ ਕਾਮ ਕ੍ਰੋਧ ਹੰਕਾਰ ਰੋਗਾਂ ਅੱਗੇ ਬੰਨ ਮਾਰ ਦਿੱਤਾ ਦੁੱਖ ਰੋਗ ਦਾ ਡੇਰਾ ਭੰਨਾ ਫਿਰ ਇਹ ਜਿਹੜਾ ਜਨਮ ਮਰਨ ਦਾ ਵਿਛੋੜਾ ਹੀ ਦੁੱਖ ਹੀ ਇਹਨਾਂ ਕਾਮ ਕ੍ਰੋਧ ਹੰਕਾਰ ਦਾ ਜਿਹੜਾ ਖਤਰਾ ਸੀਗਾ ਇਹ ਸਾਰਾ ਡੇਰਾ ਭੰਨ ਦਿੱਤਾ ਕੱਢ ਦਿੱਤੇ ਬਾਹਰ ਕਬਜ਼ਾ ਕਰ ਲਿਆ ਪਰਮਾਤਮਾ ਕਾਲ ਪੁਰਖ ਦੀ ਕਿਰਪਾ ਕਰਕੇ ਨਾਮ

0: ਇਹਨਾਂ ਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਹਰ ਜੋ ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲਾ, ਨਾਸ ਕਰਨ ਵਾਲਾ ਹੈ, ਹਰ ਜੋ ਸਾਰਿਆਂ ਦੇ ਹਿਰਦੇ ਨੂੰ ਹਰੇ ਭਰੇ ਕਰਨ ਵਾਲਾ ਹੈ, ਜਿਨ੍ਹਾਂ ਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਇਸੇ ਤਰ੍ਹਾਂ ਜਿਨ੍ਹਾਂ ਤੇ ਪਰਮਾਤਮਾ ਵਾਹਿਗੁਰੂ ਨੇ ਕਿਰਪਾ ਕੀਤੀ, ਭਾਈ ਅਨੰਦ ਕਰ ਹੈ ਨਰ ਨਾਰੀ, ਉਹਨਾਂ ਦੇ ਅੰਦਰ ਆਤਮਕ ਆਨੰਦ ਪ੍ਰਾਪਤ ਹੋ ਗਿਆ, ਸਦਾ ਹੀ ਆਨੰਦ ਵਿੱਚ ਰਹਿੰਦੇ ਹਨ, ਮਨ ਕਰਕੇ ਵੀ ਸਰੀਰ ਕਰਕੇ ਵੀ, ਕਦੀ ਮਿਊਸ ਨਹੀਂ ਹੁੰਦੇ, ਜਿਨ੍ਹਾਂ ਤੇ ਪਰਮਾਤਮਾ ਵਾਹਿਗੁਰੂ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ ਦਿੰਦਾ, ਇਹਨਾਂ ਵਕਾਰਾਂ ਵੱਲੋਂ ਬੰਨ ਮਾਰ ਦਿੰਦਾ, ਤੇ ਫਿਰ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ, ਆਤਮਕ ਆਨੰਦ ਬਣਿਆ ਰਹਿੰਦਾ ਹੈ।
1: ਸੰਤ ਹੋ ਸੁਖ ਹੋਆ ਸਭ ਥਾਈ,
0: ਜਿਹੜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਦੇ ਅੰਦਰ ਪਰਮਾਤਮਾ ਵਾਹਿਗੁਰੂ ਦਾ ਨਾਮ ਆਣ ਵਸਦਾ ਹੈ, ਸੰਤੋ ਸੁਖ ਹੋਆ ਸਭ ਥਾਈ, ਇਹ ਸੰਤ ਜਨੋ, ਉਹਨਾਂ ਗੁਰਮੁਖਾਂ ਨੂੰ ਇਸ ਲੋਕ ਵਿੱਚ ਵੀ ਆਤਮਕ ਸੁਖ ਮਾਣਦੇ ਆ ਤੇ ਪਰਲੋਕ ਵਿੱਚ ਵੀ। ਇਹ ਲੋਕ ਸੁਖੇ ਪਰਲੋਕ ਸਹੇਲੇ, ਨਾਨਕ ਹਰ ਪ੍ਰਭਾਪੇ ਮੇਲੇ ਵਾਲੀਆਂ ਮਹਾਨ ਬਖਸ਼ਾਂ ਹੋ ਜਾਂਦੀਆਂ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦੜਾਇਆ। ਜਿਨ੍ਹਾਂ ਦੇ ਅੰਦਰ ਪਰਮਾਤਮਾ ਵਾਹਿਗੁਰੂ ਦਾ ਨਾਮ ਆਣ ਵਸਦਾ ਹੈ, ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਤੇ ਭਾਈ ਫਿਰ ਉਹ ਹਿਰਦੇ ਘਰ ਵਿੱਚ ਵੀ ਸਦਾ ਆਤਮ ਸੁਖ ਮਾਣਦੇ ਹਨ, ਬਾਹਰੀ ਤੌਰ ਤੇ ਵੀ ਉਹ, ਸਰੀਰਕ ਤੌਰ ਤੇ ਵੀ ਉਹਨਾਂ ਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਘਰ ਵਿੱਚ ਵੀ ਤੇ ਬਾਹਰ ਸੰਸਾਰ ਚ ਵਿਚਰਦਿਆਂ ਵੀ ਸਦਾ ਆਤਮਕ ਸੁਖ ਵਿੱਚ ਰਹਿੰਦੇ, ਆਤਮ ਆਨੰਦ ਵਿੱਚ ਰਹਿੰਦੇ ਹਨ। ਹਾਂਜੀ,

0: ਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਰਿਪੂਰਨ ਵਿਆਪਕ ਹੈ ਹਰ ਜਗ੍ਹਾ ਤੇ, ਜੋ ਸਾਰਿਆਂ ਦੀ ਸੰਭਾਲ ਕਰਨ ਵਾਲਾ, ਸਭ ਨੂੰ ਪੈਦਾ ਕਰਨ ਵਾਲਾ ਹੈ, ਪਾਰਾਵਾਰ ਤੋਂ ਰਹਿਤ ਹੈ, ਜੋ ਬਿਆਨ ਨਹੀਂ ਕੀਤਾ ਜਾ ਸਕਦਾ, ਪਾਰਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿ ਸਭ ਨੀ ਥਾਂ ਜਾਈ, ਜੋ ਪਰਮਾਤਮਾ ਕਾਲ ਪੁਰਖ ਹਰ ਜਗ੍ਹਾ ਤੇ ਪਰਿਪੂਰਨ ਵਿਆਪਕ ਹੈ, ਉਹ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਹਰ ਜਗ੍ਹਾ ਤੇ ਜਰਾ ਜਰਾ ਵਿੱਚ ਪਰਮਾਤਮਾ ਰਮਿਆ ਹੋਇਆ ਹੈ, ਮੌਜੂਦ ਹੈ, ਤੂੰ ਸਭ ਨੀ ਥਾਂ ਜਿੱਥੇ ਹੋ ਜਾਏ ਸਾਚਾ ਸਿਰ ਨਿਹਾਲ ਜੀਓ। ਉਹ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਹਰ ਜਗ੍ਹਾ ਤੇ ਪਰਿਪੂਰਨ ਵਿਆਪਕ ਹੋ ਰਿਹਾ ਹੈ, ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ,
1: ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ।
0: ਤੁਰ ਕੀ ਬਾਣੀ, ਜੋ ਪਰਮਾਤਮਾ ਕਾਲ ਪੁਰਖ ਵਾਹਿਗੁਰੂ, ਜੋ ਸਾਡਾ ਮੁੱਢ ਹੈ, ਜੋ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਦੀ ਸਿਫਤਸਲਾਹ ਵਾਲੀ ਬਾਣੀ ਹੈ, ਤੁਰ ਕੀ ਬਾਣੀ ਆਈ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਸਿਫਤਸਲਾਹ ਵਾਲੀ ਬਾਣੀ ਵਸ ਗਈ ਹੈ, ਪਰਮਾਤਮਾ ਵਾਹਿਗੁਰੂ ਦੀ ਸਿਫਤਸਲਾਹ ਜਿਨ੍ਹਾਂ ਦੇ ਅੰਦਰ ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਤਿੰਨ ਸਗਲੀ ਚਿੰਤ ਬੜੇ, ਉਹਨਾਂ ਦੀ ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ ਹਨ, ਕਿਉਂਕਿ ਗੁਰਬਾਣੀ ਐਸੀ ਬਖਸ਼ਿਸ਼ ਕਰਨ ਵਾਲੀ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣੋ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੈ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰਬਾਣੀ ਪੜ੍ਹਨ ਦੇ ਨਾਲ ਸਾਡੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹ ਸ਼ਾਂਤ ਹੋ ਜਾਂਦੀ ਹੈ, ਇਸੇ ਤਰ੍ਹਾਂ ਜਨਮਾਂ ਜਨਮਾਂ ਦੀ ਜਿਹੜੀ ਮੈਲ ਦੂਰ ਹੋ ਜਾਂਦੀ ਹੈ, ਜਨਮਾਂ ਜਨਮਾਂ ਦੇ ਜਿਹੜੇ ਦੁੱਖ ਹਨ ਨਾਸ ਹੋ ਜਾਂਦੇ ਹਨ, ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ, ਚਿੰਤਾ ਦੇ ਦਿਸ ਸਭ ਕੋਏ, ਸਾਰੀ ਕਨਾਤ ਦੇ ਜਿੰਨੇ ਵੀ ਜੀਵ ਸਾਰੇ ਕਿਸੇ ਨਾ ਕਿਸੇ ਚਿੰਤਾ ਦੇ ਸਹਿਤ ਹਨ, ਕੋਈ ਨਾ ਕੋਈ ਚਿੰਤਾ ਲੱਗੀ ਹੋਈ ਹਰੇਕ ਨੂੰ, ਇਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਹਨ, ਚਿੰਤਾ ਹੀ ਦਿਸ ਸਭ ਕੋਏ, ਤਮਸਤੇ ਪਾਤਸ਼ਾਹ ਜੀ, ਸਾਰੇ ਕਨਾਤ ਹੀ ਸਾਰੇ ਜੀਵ ਹੀ ਚਿੰਤਾ ਦੇ ਸਹਿਤ ਹਨ, ਤਮਸਤੇ ਪਾਤਸ਼ਾਹ, ਚਿੰਤਾ ਤੋਂ ਰਹਿਤ ਕਿਤਨਾ ਹੋਇਆ ਜਾ ਸਕਦਾ ਹੈ, ਤੇ ਸਤਿਗੁਰ ਕਹਿੰਦੇ ਚੇਤੇ, ਜਿਹੜਾ ਇੱਕ ਪਰਮਾਤਮਾ ਵਾਹਿਗੁਰੂ ਨੂੰ ਚੇਤੇ ਵਿੱਚ ਲੈਵੇ, ਚੇਤੇ ਇੱਕ ਤਾਂ ਹੀ ਸੁੱਖ ਹੋਵੇ, ਜਿਹੜਾ ਇੱਕ ਨੂੰ ਆਪਣੇ ਚੇਤੇ 'ਚ ਲੈਵੇ, ਇੱਕ ਪਰਮਾਤਮਾ ਵਾਹਿਗੁਰੂ ਨੂੰ ਚੇਤੇ ਕਰੇ, ਫਿਰ ਉਹਨੂੰ ਆਤਮ ਸੁੱਖ ਮਿਲਦਾ, ਜਿਹੜਾ ਸਦੀ ਵੀ ਕਦੀ ਨਾਸ ਹੁੰਦਾ ਨਹੀਂ ਹੈ, ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ, ਇਸੇ ਤਰ੍ਹਾਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਜਿਨ੍ਹਾਂ ਦੇ ਹਿਰਦੇ ਵਿੱਚ ਮਨ ਵਿੱਚ ਗੁਰੂ ਦੀ ਬਾਣੀ ਜਿਹੜੀ ਹੈ ਉਹ ਵਸ ਜਾਂਦੀ ਹੈ, ਫਿਰ ਭਾਈ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਨਾਸ ਹੋ ਜਾਂਦੀਆਂ, ਮਿਟ ਜਾਂਦੀਆਂ ਹਨ।
1: ਦਇਆਲ ਪੁਰਖ ਮਿਹਰਵਾਨਾ,
0: ਇਹ ਬਖਸ਼ਿਸ਼ ਉਹਨਾਂ ਤੇ ਹੁੰਦੀ ਹੈ ਜੇ ਜਿਨ੍ਹਾਂ ਤੇ ਦਇਆ ਦਾ ਘਰ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਆਪ ਮਿਹਰ ਕਰਦਾ ਹੈ, ਆਪ ਦਿਆਲੂ ਹੁੰਦਾ ਹੈ, ਕਿਉਂ ਤੂੰ ਹੈ ਦਇਆਵਾਨ ਹੀ ਹੈ, ਉਹ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਸਭ ਤੇ ਦਇਆ ਕਰਦਾ ਹੈ, ਪਰ ਗੱਲ ਇਹ ਹੈ ਕਿ ਦਇਆ ਉਹਤੇ ਕਰਨੀ ਜਿਹੜਾ ਪਰਮਾਤਮਾ ਵਾਹਿਗੁਰੂ ਦੀ ਰੇਂਜ ਵਿੱਚ ਆਏਗਾ, ਅਰਦਾਸ ਬੇਨਤੀ ਕਰੇਗਾ, ਜੋਦੜੀ ਕਰੇਗਾ, ਤਰਲਾ ਕਰੇਗਾ, ਇਸ ਤਰ੍ਹਾਂ ਉਹ ਜਿਹੜਾ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਹੈ, ਦਇਆ ਦਾ ਘਰ ਹੈ, ਉਹ ਜਦੋਂ ਮਿਹਰ ਕਰਦਾ ਹੈ ਜਿਨ੍ਹਾਂ ਤੇ, ਬਖਸ਼ਿਸ਼ ਕਰਦਾ ਹੈ,
1: ਹਰ ਨਾਨਕ ਸਾਚ ਵਖਾਨਾ,
0: ਭਾਈ ਉਹਨਾਂ ਨੂੰ ਜਿਹੜਾ ਸਦੀਵ ਕਾਲ ਲਈ ਕਾਇਮ ਰਹਿਣ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਹੈ ਨਾ, ਜਿਹੜਾ ਹਰ ਜਗ੍ਹਾ ਤੇ ਪਰਿਪੂਰਨ ਵਿਆਪਕ ਹੈ, ਜਿਹੜਾ ਜਰਾ ਜਰਾ ਚ ਪਰਮਾਤਮਾ ਮੌਜੂਦ ਹੈ, ਫਿਰ ਉਹ ਭਾਈ ਉਹ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਹਰ ਜਗ੍ਹਾ ਤੇ ਉਹਨੂੰ ਦਰਸ਼ਨ ਹੋ ਜਾਂਦੇ ਹਨ, ਦਿਖ ਜਾਂਦਾ ਹੈ, ਪਰਮਾਤਮਾ ਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਕੁਛ ਹੈ ਹੀ ਨਹੀਂ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਜਹ ਜਹ ਪੇਖੋ ਤਹਿ ਹਜੂਰ ਦੂਰ ਕਤੋਂ ਨਾ ਜਾਈ, ਰਵ ਰਹਿ ਸਰਬਤ ਮੈਂ ਮਨਸਦਾ ਤੇ ਆਈ। ਫਿਰ ਭਾਈ ਜਿਨ੍ਹਾਂ ਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਦਾ, ਮਿਹਰ ਕਰਦਾ, ਤੇ ਸਿਫਤਸਲਾਹ ਵਾਲੀ ਪਰਮਾਤਮਾ ਦੀ ਬਾਣੀ ਜਿਨ੍ਹਾਂ ਨੂੰ ਬਖਸ਼ਿਸ਼ ਕਰ ਦਿੰਦਾ, ਉਹਨਾਂ ਨੂੰ ਭਾਈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹਰ ਜਗ੍ਹਾ ਤੇ ਵਿਆਪਕ ਦਿਸ ਪੈਂਦਾ ਹੈ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ ਤੂੰ ਭਰਪੂਰ ਜਾਣੇ ਮੈਂ ਦੂਰ। ਜਿਸ ਪਰਮਾਤਮਾ ਅਸੀਂ ਦੂਰ ਸਮਝਿਆ ਨਾ, ਜਿਹੜਾ ਪਰਿਪੂਰਨ ਵਿਆਪਕ ਹੈ, ਸਾਡੇ ਹਿਰਦੇ ਅੰਦਰ ਵੀ ਹੈ, ਅਸੀਂ ਪਰਮਾਤਮਾ ਦੇ ਵਿੱਚ ਹੀ ਵਿਚਰ ਰਹੇ ਹਾਂ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਕਿਰਪਾ ਦੇ ਨਾਲ ਮਿਹਰ ਦੇ ਨਾਲ ਜਦੋਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹਰ ਜਗ੍ਹਾ ਦੇਖਦਾ ਤੇ ਫਿਰ ਭਾਈ ਸਦਾ ਪਰਮਾਤਮਾ ਵਾਹਿਗੁਰੂ ਦਾ ਹਰ ਨਾਨਕ ਸਾਜ ਮਖਾਨਾ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦਾ ਸਿਮਰਨ ਕਰਦਾ ਹੈ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾਮ। ਉੱਠਦਿਆਂ ਬੈਠਦਿਆਂ ਸੁੱਤਿਆਂ ਹੋਇਆਂ ਵੀ ਪਰਮਾਤਮਾ ਅਕਾਲ ਪੁਰਖ ਦੇ ਨਾਮ ਜਪਦੇ ਸਿਮਰਨ ਕਰਦੇ ਹਨ। ਜੋ ਸਤਿਗੁਰੂ ਕਿਰਪਾ ਕਰ ਰਹਿਮਤ ਕਰਨ, ਜੋ ਸਤਿਗੁਰੂ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਾਈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਗੁਰੂ ਦੇ ਦਰ 'ਤੇ ਆ ਕੇ ਅਰਦਾਸ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰਿਓ, ਰਹਿਮਤ ਕਰਿਓ, ਜਨਮਾਂ ਜਨਮਾਂ ਦੇ ਵਿਛੜੇ ਹੋਏ ਹਾਂ, ਆਪ ਕਿਰਪਾ ਕਰੋ, ਸਾਡੀ ਤੁੱਛ ਬੁੱਧੀ ਹੈ, ਨਾ ਤਾਂ ਸਾਡਾ ਕੋਈ ਜਾਪ ਹੈ, ਨਾ ਕੋਈ ਤਪ, ਨਾ ਕੋਈ ਸਾਧਨਾ, ਕੋਈ ਸਾਧਨਾ ਕੋਈ ਨਹੀਂ ਹੈ, ਪਰ ਤੁਹਾਡੀ ਸ਼ਰਨ 'ਚ ਆਏ ਹਾਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਾਇਆ, ਨਾ ਕੋਈ ਸੇਵਾ ਹੈ, ਨਾ ਕੋਈ ਸਿਮਰਨ ਹੈ, ਨਾ ਕਦੇ ਤੇਰੇ ਦਰ 'ਤੇ ਆ ਕੇ ਹਾਜ਼ਰੀ ਭਰੀ ਹੈ। ਅਤੇ ਇਹ ਸਤਿਗੁਰੂ ਜੀ ਹੁਣ ਤੁਹਾਡੀ ਸ਼ਰਨ 'ਚ ਆ ਗਏ ਹਾਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਾਇਆ, ਕਹੋ ਨਾਨਕਾ ਮਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਅਸੀਂ ਨੀਚ ਜਾਤ ਵਾਲੇ ਹਾਂ ਅਤੇ ਨੀਚ ਜਾਤ ਹਰ ਜਪਦਿਆਂ ਉੱਤੋਂ ਪਦਵੀ ਪਾਏ। ਪਰਮਾਤਮਾ ਵਾਹਿਗੁਰੂ ਦਾ ਨਾਮ ਜਪ ਕੇ ਜਿਹੜੇ ਨੀਵੇਂ ਉਹ ਵੀ ਉੱਚੇ ਹੋ ਜਾਂਦੇ ਹਨ। ਅਤੇ ਜੇ ਆਪਾਂ ਆ ਕੇ ਗੁਰੂ ਅੱਗੇ ਬੇਨਤੀ ਕਰੀਏ, ਸਤਿਗੁਰੂ ਜੀ ਸਾਡੇ ਅਸੀਂ ਨੀਚ ਕਰਮ ਕਰਨ ਵਾਲੇ ਹਾਂ, ਭੈੜੇ ਹਾਂ, ਲੇਕਿਨ ਤੁਹਾਡੀ ਸ਼ਰਨ 'ਚ ਆਏ ਹਾਂ, ਹੁਣ ਆਪਣੀ ਸ਼ਰਨ 'ਚ ਰੱਖ ਲਵੋ, ਤੁਹਾਡਾ ਬਿਰਧ ਹੈ। ਸੋ ਸਤਿਗੁਰੂ ਕਿਰਪਾ ਗ੍ਰਹਿਮਤ ਕਰਨ, ਜਿਨ੍ਹਾਂ ਨੇ ਖੰਡੇ ਬੜੇ ਦੀ ਪਾਓ ਲਈ ਗੁਰੂ ਵਾਲੇ ਬਣੇ ਹੋ, ਧੰਨ ਤਦ ਯੋਗ ਹੋ, ਬਾਣੀ 'ਤੇ ਬਾਣੀ ਦੇ ਧਾਰਨੀ ਰਹੋ। ਜਿਨ੍ਹਾਂ ਨੇ ਅੱਜ ਤੱਕ ਖੰਡੇ ਬੜ ਦੀ ਪਾਓ ਨੀਲੀ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਆਪ ਵੀ ਅੰਮ੍ਰਿਤ ਛਕੋ, ਆਪਣੇ ਬੱਚਿਆਂ ਨੂੰ ਅੰਮ੍ਰਿਤ ਨਾਲ ਜੋੜੋ। ਜਿਨ੍ਹਾਂ ਨੌਜਵਾਨਾਂ ਨੇ ਕੇਸਾਂ ਦੀ ਬਦਵੀ ਕੀਤੀ ਹੈ, ਨਾਮ ਦੇ ਨਾਲ ਸਿੰਘ ਲੱਗਦਾ, ਉਹਨਾਂ ਨੂੰ ਮੇਰੀ ਬੇਨਤੀ ਹੈ, ਹੱਥ ਜੋੜ ਕੇ ਉਹਨਾਂ ਦੇ ਚਰਨਾਂ 'ਤੇ ਸਿਰ ਰੱਖ ਕੇ ਬੇਨਤੀ ਹੈ ਕਿ ਤੁਸੀਂ ਗੁਰੂ ਕੇ ਸਿੱਖ ਹੋ ਅਤੇ ਭਾਈ ਸਿੱਖੀ ਸਰੂਪ ਵਿੱਚ ਆਵੋ, ਸਾਫ ਸੂਰਤ ਹੋਵੋ। ਸਤਿਗੁਰੂ ਕਿਰਪਾ ਕਰਨਗੇ, ਰਹਿਮਤ ਕਰਨਗੇ, ਸਾਰੀਆਂ ਦਾਤਾਂ ਝੋਲੀ 'ਚ ਪੈ ਜਾਣਗੇ ਜੇ ਆਪਾਂ ਸਿੱਖੀ ਨੂੰ ਧਾਰਨ ਕਰਾਂਗੇ, ਗੁਰੂ ਦੀ ਸ਼ਰਨ 'ਚ ਆ ਜਾਵਾਂਗੇ। ਅਤੇ ਸਤਿਗੁਰੂ ਕਿਰਪਾ ਕਰ ਰਹਿਮਤ ਕਰਕੇ ਸਾਰੀਆਂ ਦਾਤਾਂ ਝੋਲੀ 'ਚ ਪਾ ਦੇਣਗੇ, ਇਹ ਲੋਕ ਵਾਲੀਆਂ ਅਤੇ ਪਰਲੋਕ ਵਾਲੀਆਂ। ਸੋ ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਸਾਡੀ ਸਾਰਿਆਂ ਦੀ ਹਾਜ਼ਰੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਆਪਣੇ ਚਰਨਾਂ 'ਚ ਲਾਉਣ, ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਸੇਵਾ ਸਿਮਰਦੀ ਦਾਤ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨੂੰ ਸਦਾ ਵਾਸਤੇ ਜੁੜੀ ਰੱਖਣ। ਸੋ ਇੰਨੀਆਂ ਬੇਨਤੀਆਂ ਆਪਣੀ ਪ੍ਰਵਾਨ ਕਰਨੀਆਂ, ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਗੁਰੂ ਕੀ ਸੰਗਤ ਜੀ ਬਖਸ਼ਣ ਯੋਗ ਦਾਸ ਦੀਆਂ ਭੁੱਲਾਂ ਨੂੰ ਬਖਸ਼ ਲੈਣਾ ਜੀ। ਹੁਣ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀ।

ਇਹ ਹਨ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਆਪ ਜੀਆਂ ਨੂੰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਸਰਵਣ ਕਰਵਾਈ ਹੈ। ਸਿੰਘ ਸਾਹਿਬ ਜੀਆਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀਆਂ ਦੇ ਗੁਰਗੱਦੀ ਗੁਰਪੁਰਬ ਨੂੰ ਸਮਰਪਿਤ ਅਤੇ ਨਿਸ਼ਾਨ ਸਾਹਿਬ ਜੀਆਂ ਦੇ ਚੋਲਾ ਸਾਹਿਬ ਜੀਆਂ ਨੂੰ ਦੀ ਸੇਵਾ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀਆਂ ਦੇ ਭੋਗ ਪੈ ਰਹੇ ਹਨ। ਹਾਲ ਨੰਬਰ 3 ਵਿੱਚ ਉਪਰੰਤ ਇੱਥੇ ਮੇਨ ਹਾਲ ਵਿੱਚ ਦੀਵਾਨ ਪ੍ਰਾਰੰਭ ਹੋ ਚੁੱਕੇ ਨੇ। 10 ਵਜੇ ਨਿਸ਼ਾਨ ਸਾਹਿਬ ਜੀਆਂ ਦੇ ਚੋਲਾ ਸਾਹਿਬ ਜੀਆਂ ਦੀ ਸੇਵਾ ਪ੍ਰਾਰੰਭ ਹੋਵੇਗੀ। ਗੁਰਮਤਿ ਵਿਦਿਆਲੇ ਦੇ ਵਿਦਿਆਰਥੀਆਂ ਵੱਲੋਂ ਬਾਹਰ ਕੀਰਤਨ ਦੀ ਹਾਜ਼ਰੀ ਅਤੇ ਗਤਕੇ ਦੇ ਜਾਹਰ ਦਿਖਾਏ ਜਾਣਗੇ। ਹਫ਼ਤਾਵਾਰੀ ਐਤਵਾਰ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਵਿਸ਼ੇਸ਼ ਦੀਵਾਨ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਗੁਰਪੁਰਬ ਨੂੰ ਸਮਰਪਿਤ ਹੁੰਦੇ ਨੇ। ਅੱਜ ਸ਼ਹੀਦ ਭਾਈ ਹਰਪਾਲ ਸਿੰਘ ਬਿੱਟੂ, ਸ਼ਹੀਦ ਭਾਈ ਫੁੰਮਣ ਸਿੰਘ ਗੁੱਡੀ, ਸ਼ਹੀਦ ਭਾਈ ਸੁਖਦੇਵ ਸਿੰਘ ਪੱਧਰੀ, ਸ਼ਹੀਦ ਭਾਈ ਬਲਵਿੰਦਰ ਸਿੰਘ ਸ਼ਾਹਪੁਰ, ਸ਼ਹੀਦ ਭਾਈ ਬਖਤੂਰ ਸਿੰਘ ਉਰਫ ਕਾਹਨ ਸਿੰਘ, ਸ਼ਹੀਦ ਭਾਈ ਜਸਵੰਤ ਸਿੰਘ ਬੱਠਲ, ਸ਼ਹੀਦ ਭਾਈ ਦਿਲਬਾਗ ਸਿੰਘ ਪੱਧਰੀ, ਸ਼ਹੀਦ ਭਾਈ ਬਲਵਿੰਦਰ ਸਿੰਘ ਠੱਟੜਕੇ, ਸ਼ਹੀਦ ਭਾਈ ਜਗਦੇਵ ਸਿੰਘ ਢੇਰੀਵਾਲ, ਸ਼ਹੀਦ ਭਾਈ ਹਰਬੰਸ ਸਿੰਘ ਬਲਟੋਹਾ, ਸ਼ਹੀਦ ਭਾਈ ਬਲਵੰਤ ਸਿੰਘ ਕਲਸਾ, ਸ਼ਹੀਦ ਭਾਈ ਗੁਰਮੁਖ ਸਿੰਘ ਨਾਗੋਕੇ, ਸ਼ਹੀਦ ਭਾਈ ਗੁਰਵਿੰਦਰ ਸਿੰਘ ਬੱਬੀ, ਸ਼ਹੀਦ ਭਾਈ ਮਨਜੀਤ ਸਿੰਘ ਸ਼ਾਹਪੁਰ, ਸ਼ਹੀਦ ਭਾਈ ਬਲਦੇਵ ਸਿੰਘ ਪੱਧਰੀ, ਸ਼ਹੀਦ ਭਾਈ ਦਲਬੀਰ ਸਿੰਘ ਨਿੱਟੂ, ਸ਼ਹੀਦ ਭਾਈ ਦਲਬੀਰ ਸਿੰਘ ਖੇਲਾ, ਇਹਨਾਂ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਗੁਰੂ ਅੰਗਦ ਦੇਵ ਮਹਾਰਾਜ ਦੀ ਗੁਰਗੱਦੀ ਨੂੰ ਸਮਰਪਿਤ ਅੱਜ ਦੇ ਹਫ਼ਤਾਵਾਰੀ ਐਤਵਾਰ ਦੇ ਵਿਸ਼ੇਸ਼ ਦੀਵਾਨ ਪ੍ਰਾਰੰਭ ਹਨ। ਸਾਧ ਸੰਗਤ ਜੀ, ਇਹਨਾਂ ਸ਼ਹੀਦਾਂ ਨੇ ਆਪਣਾ ਆਪ ਕੁਰਬਾਨ ਕਰਕੇ ਆਪਣੇ ਪਰਿਵਾਰ, ਆਪਣੇ ਰਿਸ਼ਤੇਦਾਰ, ਸਭ ਕੁਛ ਕੁਰਬਾਨ ਕਰ ਦਿੱਤਾ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਿਹੜੇ ਬਚਨ ਕਿਹਾ ਸੀ ਕਿ ਵੀ ਮੈਂ ਬਿਸ਼ੱਗ ਭਾਵੇਂ ਉੱਜੜ ਜਾਵਾਂ ਪਰ ਮੇਰਾ ਪੰਥ ਵਸਣਾ ਚਾਹੀਦਾ ਹੈ। ਜਿਹਦੇ ਬਾਬਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀਆਂ ਨੇ ਦੇਖ ਲਿਆ, ਅਨੁਭਵ ਕੀਤਾ ਕਿ ਜਿਹੜਾ ਪੰਥ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਚਲਾ ਦਿੱਤਾ ਹੈ, ਸੱਚਿਆਈ ਵਾਲਾ, ਸ਼ੁਭ ਗੁਣਾਂ ਦੇ ਧਾਰਨ ਵਾਲਾ, ਇਹ ਲੋਕਾਂ ਨੂੰ ਰਾਸ ਨਹੀਂ ਆਉਣਾ। ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਲੋਕਾਂ ਨੂੰ ਰਾਸ ਨਹੀਂ ਆਉਣਾ ਜਦੋਂ ਇਹਨਾਂ ਨੇ ਸੱਚ ਬੋਲਣਾ। ਜੇ ਕੋ ਬੋਲੇ ਸੱਚ, ਕੂੜਾ ਜਲ ਜਾਵੇ। ਇਹ ਸਾਰਾ ਕੁਛ ਹੋ ਰਿਹਾ ਤੇ ਹੋਣਾ ਆ। ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਆਪ ਆਪਣੇ ਨਿਰਗੁਣ ਸਰੂਪ ਨੂੰ ਸਨਮੁਖ ਹੋ ਕੇ ਅਰਦਾਸ ਕੀਤੀ ਕਿ ਹੇ ਅਕਾਲ ਪੁਰਖ, ਇਹ ਜਿਹੜਾ ਮੇਰਾ ਪਰਿਵਾਰ ਹੈ ਨਾ, ਸੇਵਕ ਸਿੱਖ ਸਾਰੇ ਦੇ ਸਾਰੇ, ਹੇ ਮੇਰੇ ਕਰਤਾਰ ਜੀ, ਇਹ ਸਾਰੇ ਸੁਖੀ ਵਸਣ। ਇਹ ਸਾਡੇ ਪਿਤਾ ਨੇ ਅਰਦਾਸ ਕੀਤੀ ਹੈ। ਕਿੰਨਾ ਆਪਾਂ ਨੂੰ ਮਾਣ ਮਹਿਸੂਸ ਹੁੰਦਾ ਜਦੋਂ ਸਾਡੇ ਮਾਤਾ ਪਿਤਾ ਸਾਡੇ ਪ੍ਰਥਾ ਅਰਦਾਸ ਕਰਦੇ ਨੇ ਗੁਰਦੁਆਰਾ ਸਾਹਿਬ ਜਾ ਕੇ।
ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਸਾਡੇ ਵਾਸਤੇ ਅਰਦਾਸ ਕਰ ਰਹੇ ਨੇ ਤੇ ਅਕਾਲ ਪੁਰਖ ਨੂੰ ਕਹਿ ਰਹੇ ਨੇ ਕਿ ਅਕਾਲ ਪੁਰਖ ਜੀ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਕਿ ਮਹਾਰਾਜ ਇਹ ਜਿਹੜਾ ਖਾਲਸਾ ਪੰਥ ਆ ਲੋਕਾਂ ਨੇ ਹਰ ਪ੍ਰਕਾਰ ਦਾ ਹੀਲਾ ਵਸੀਲਾ ਯਤਨ ਕਰਨਾ ਆ ਕਿ ਵੀ ਇਹ ਪੰਥ ਖਤਮ ਹੋ ਜਾਏ। ਦੁਨੀਆਂ ਵਿੱਚ ਬਹੁਤ ਬਹੁਤ ਪੰਥ ਬੜੇ ਧਰਮ ਖਤਮ ਹੋ ਗਏ। ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਕਿਰਪਾ ਕਰਕੇ ਇਸ ਪੰਥ ਦੀ ਰਾਖੀ ਕਰਨੀ ਹੈ। ਤਾਂ ਸੰਗਤ ਜੀ ਉਹ ਕਿਹੜਾ ਕਿਹੜਾ ਜ਼ੁਲਮ ਸਾਡੇ 'ਤੇ ਨਹੀਂ ਆਇਆ, ਜ਼ੁਲਮ ਦੀਆਂ ਚਾਰ ਸਪੇਰੇ ਹਨੇਰੀਆਂ ਚੱਲੀਆਂ, ਟੋਕਿਆਂ ਦੇ ਨਾਲ ਸਾਨੂੰ ਵੱਢਿਆ, ਆਰਿਆਂ ਨਾਲ ਸਾਨੂੰ ਚੀਰਿਆ, ਚਰਖੜੀਆਂ 'ਤੇ ਸਾਨੂੰ ਚਾੜਿਆ ਗਿਆ, ਉਬਲਦੀਆਂ ਦੇਗਾਂ 'ਚ ਉਬਾਲਿਆ ਗਿਆ। ਇਹ ਨਹੀਂ ਕਿ ਵੀ ਗੁਰੂ ਸਾਹਿਬ ਦੇ ਵੇਲੇ ਉਦੋਂ ਉਬਲਦੀਆਂ ਤੇਗਾਂ 'ਚ ਉਬਾਲਿਆ। ਆ ਭਾਈ ਗੁਰਦੇਵ ਸਿੰਘ ਦੇਬੂ ਧੀਰਪੁਰ ਵਾਲੇ ਜਿਹੜੇ ਕਰਤਾਰਪੁਰ ਸਾਹਿਬ ਜਲੰਧਰ ਦੇ ਲਾਗੇ ਹਮੀਰਾ ਮੇਲਿਆ, ਹਮੀਰੇ ਦੇ ਨਾਲ ਹੀ ਪਿੰਡ ਆ ਧੀਰਪੁਰ, ਤਾਂ ਉਹ ਸਿੰਘ ਨੂੰ ਵੀ ਪਾਣੀ 'ਚ ਉਬਾਲਿਆ ਗਿਆ, ਉਬਲਦੇ ਪਾਣੀ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਉਬਾਲਿਆ। ਪਰ ਉਹ ਸਿੰਘ ਨੇ ਖਾਲਸਾ ਜੀ ਸੀ ਨਹੀਂ ਕੀਤੀ, ਸਿਰਫ ਬਾਣੀ ਪੜ੍ਹਦਾ ਰਿਹਾ, ਬਾਣੀ ਪੜ੍ਹਦਾ ਰਿਹਾ। ਔਰ ਇਹ ਗੱਲ ਦੁਸ਼ਟ ਅਫਸਰਾਂ ਨੇ ਵੀ ਮੰਨੀ ਆ। ਉਹ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦੇ ਵੀ ਅਸੀਂ ਜੇਲ੍ਹ 'ਚ ਬੰਦ ਅਤੇ ਸਾਡੇ 'ਤੇ ਤਸ਼ੱਦਦ ਹੋ ਰਿਹਾ, ਪਰ ਨਾਲ ਅਫਸਰ ਉਹ ਕਹਿੰਦੇ ਵੀ ਬੰਦੇ ਤੁਸੀਂ ਸਾਡੇ ਮਾਰੇ, ਅਸੀਂ ਵੀ ਤੁਹਾਡੇ ਬੜੇ ਮਾਰੇ ਆ, ਪਰ ਤੁਹਾਡੇ ਕੁਝ ਸਿੰਘਾਂ ਦਾ ਅਸੀਂ ਬੜਾ ਸਤਿਕਾਰ ਕਰਦੇ ਹਾਂ, ਪੁਰਾਤਨ ਸਿੰਘਾਂ ਵਰਗੇ ਸਿੰਘ ਜਿਹੜੇ ਸਾਡੇ ਕੋਲ ਸ਼ਹੀਦ ਹੋ ਗਏ ਆ। ਉਹਦੇ ਵਿੱਚ ਉਹਨਾਂ ਨੇ ਭਾਈ ਗੁਰਦੇਵ ਸਿੰਘ ਦੇਬੂ ਦਾ ਨਾਮ ਵੀ ਲਿਆ, ਇਹ ਵੀ ਉਹ ਵੀ ਇਸ ਤਰ੍ਹਾਂ ਦਾ ਜੁਝਾਰੂ, ਇਸ ਤਰ੍ਹਾਂ ਦਾ ਰੱਬ ਦੇ ਪਿਆਰ ਵਾਲਾ। ਕਹਿੰਦੇ ਅਸੀਂ ਕਿਹੜਾ ਉਹਦੇ 'ਤੇ ਜ਼ੁਲਮ ਨਹੀਂ ਕੀਤਾ, ਹਰ ਪ੍ਰਕਾਰ ਦੇ ਨਾਲ ਉਹਨੂੰ ਚੀਰਿਆ, ਫਾੜਿਆ, ਰਿੰਨਿਆ, ਸਾੜਿਆ, ਸਭ ਕੁਛ ਕੀਤਾ, ਪਰ ਉਹ ਗੁਰੂ ਕੇ ਸਿੰਘ ਨੇ ਆਪਣੇ ਮੂੰਹ 'ਚੋਂ ਕੋਈ ਮੰਦ ਸ਼ਬਦ ਨਹੀਂ ਬੋਲਿਆ, ਸਿਰਫ ਬਾਣੀ ਪੜ੍ਹਦੇ ਰਹੇ ਵਾਹਿਗੁਰੂ ਜਾਂ ਬਾਣੀ ਦੀਆਂ ਪੰਕਤੀਆਂ ਜਾਂ ਵਾਹਿਗੁਰੂ ਵਾਹਿਗੁਰੂ, ਇਹੋ ਕੁਛ ਉਚਾਰਨ ਕਰਦੇ ਰਹੇ। ਇਹਨਾਂ ਸ਼ਹੀਦਾਂ ਨੇ ਕੀਤਾ ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਜਿਹੜਾ ਹੋਕਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੇ ਦਿੱਤਾ, ਭਾਈ ਜਾਗ ਜੋ, ਆਪਾਂ ਗੁਲਾਮ ਆ, ਸਾਡਾ ਘਰ ਲੁੱਟਿਆ ਜਾ ਰਿਹਾ, ਕੁੱਟਿਆ ਜਾ ਰਿਹਾ, ਬਰਬਾਦ ਹੋ ਰਿਹਾ। ਆਪਾਂ ਤੇ ਨਾ ਜੀ ਆਪਣੀ ਉਹ ਜੇ ਦੋ ਚਾਰ ਮਰਲੇ ਦਾ ਜਾਂ ਇੱਕ ਦੋ ਕਨਾਲ ਦਾ, ਦਸ ਮਰਲਿਆਂ ਦਾ ਥਾਂ, ਉਹਦੀ ਬਾਉਂਡਰੀ ਨੂੰ ਆਪਣਾ ਘਰ ਸਮਝ ਲਿਆ, ਪਰ ਸਾਡਾ ਘਰ ਪੰਜਾਬ ਹੈ, ਸਾਡਾ ਘਰ ਪੂਰੇ ਦਾ ਪੂਰਾ ਸੰਸਾਰ ਆ। ਜਿੱਥੇ ਵੀ ਗਏ ਆਪਾਂ ਭਲਾ ਹੀ ਲੋਚਿਆ, ਜਿੱਥੇ ਜਾਏ ਬਹੀ ਹੈ ਭਲਾ ਕਹੀ ਹੈ, ਇਹਨਾਂ ਦੇਸ਼ਾਂ ਵਿੱਚ ਆਏ ਤੇ ਇੱਥੇ ਵੀ ਆਪਾਂ ਭਲਾ ਹੀ ਕੀਤਾ। ਕਿੰਨੇ ਖਾਲਸਾ ਜੀ ਇੱਥੋਂ ਦੇ ਕਾਰੋਬਾਰ ਚਲਾਏ, ਸਰਕਾਰਾਂ ਵੀ ਖੁਸ਼ ਹੋਈਆਂ ਕਿ ਵੀ ਵਾਕਿਆ ਵੀ ਇਹ ਬੜੇ ਮਿਹਨਤੀ ਦਸਾਂ ਨਹਾਂ ਦੀ ਕਿਰਤ ਕਮਾਈ ਕਰਨ ਵਾਲੀ ਕੌਮ ਆ। ਫਿਰ ਵੰਡ ਕੇ ਛਕਣ ਵਾਲੇ ਦੂਸਰੇ ਦਾ ਦਰਦ ਨਹੀਂ ਵੇਖ ਸਕਦੇ, ਦਰਦ ਵੀ ਵਡਾਉਂਦੇ ਨੇ, ਇਹ ਸਾਰਾ ਕੁਛ ਪਤਾ ਸਭ ਸਰਕਾਰਾਂ ਨੂੰ। ਤਾਂ ਸੰਗਤ ਜੀ ਮੈਂ ਬੇਨਤੀ ਕਰ ਰਿਹਾ ਸੀ ਕਿ ਸਾਡਾ ਘਰ ਉੱਜੜ ਰਿਹਾ ਹੈ, ਪੰਜਾਬ ਸਾਡਾ ਘਰ ਆ ਉਹ ਉੱਜੜ ਰਿਹਾ, ਉਹ ਜਾਣ ਦਾ ਹਰ ਪ੍ਰਕਾਰ ਦਾ ਹੀਲਾ ਵਸੀਲਾ ਸਰਕਾਰਾਂ ਕਰਦੀਆਂ ਰਹੀਆਂ ਤੇ ਕਰ ਰਹੀਆਂ ਨੇ। ਸਾਡੀਆਂ ਜਵਾਨੀਆਂ ਨੂੰ, ਸਾਡਿਆਂ ਬੱਚਿਆਂ ਨੂੰ ਕੁੱਟਿਆ, ਮਾਰਿਆ, ਚੀੜਿਆ, ਬੜਾ ਕੁਝ ਕੀਤਾ, ਨਸ਼ੇ ਦੇ ਦਰਿਆ ਲਿਆਂਦੇ, ਗਾਉਣ ਵਾਲੇ ਗੰਦ ਮੰਦ ਉੱਥੇ ਲਿਆਂਦਾ, ਫੈਕਟਰੀਆਂ ਲਾ ਕਰਕੇ ਸਾਡਾ ਪਾਣੀ ਵੀ ਸਾਰਾ ਗੰਦਾ ਕਰਤਾ, ਘਰਾਂ ਘਰਾਂ 'ਚ ਫਿਲਟਰ ਆ ਜੀ, ਘਰਾਂ ਘਰਾਂ 'ਚ। ਔਰ ਸੰਗਤ ਜੀ ਉਹਨਾਂ ਸ਼ਹੀਦਾਂ ਨੇ ਆਜ਼ਾਦੀ ਦੇ ਵਾਸਤੇ ਸੰਘਰਸ਼ ਜਿਹੜਾ ਚੱਲ ਰਿਹਾ ਸੀ ਬਾਬਾ ਜਰਨੈਲ ਸਿੰਘ ਖਾਲਸਾ ਜੀ ਵੱਲੋਂ ਵਿੱਢਿਆ ਹੋਇਆ, ਉਹਦੇ ਵਿੱਚ ਫਿਰ ਮਾਰ ਮਾਰ ਛਾਲਾ ਇਸ ਕਾਂਗ ਨੂੰ ਤਰਿਆ, ਨਦੀਆਂ ਦੇ ਵਿੱਚ ਉਹਨੂੰ ਤਰੇ ਨੇ ਕਿ ਵੀ ਆਪਾਂ ਆਜ਼ਾਦ ਹੋ ਜਾਈਏ, ਸਾਡਾ ਘਰ ਆਜ਼ਾਦ ਹੋ ਜਾਵੇ, ਆਉਣ ਵਾਲੇ ਸਮੇਂ ਵਿੱਚ ਸਾਡੇ ਹੀ ਬੱਚੇ ਧੀਆਂ ਯਾਦ ਕਰਨਗੇ। ਪਰ ਦੇਖਿਆ ਵੀ ਬਹੁਤ ਜ਼ਿਆਦਾ ਸਥਾਨਾਂ ਦੇ ਉੱਪਰ ਅੱਜ ਸ਼ਹੀਦਾਂ ਦਾ ਨਾਂ ਲੈਣਾ ਪਸੰਦ ਨਹੀਂ ਕੀਤਾ ਜਾ ਰਿਹਾ, ਉਹਨਾਂ ਦੀਆਂ ਫੋਟੋਆਂ ਨੂੰ ਹਟਾਇਆ ਜਾ ਰਿਹਾ। ਘਰਾਂ 'ਤੇ ਆਪਾਂ ਕੀ ਲਾਉਣੀਆਂ ਨੇ, ਗੁਰਦੁਆਰਿਆਂ ਵਿੱਚੋਂ ਵੀ ਇਹ ਚੀਜ਼ਾਂ ਖਤਮ ਕੀਤੀਆਂ ਜਾ ਰਹੀਆਂ ਨੇ ਕਿ ਵੀ ਨਾਂ ਨਹੀਂ ਲਿਆ ਜਾਣਾ ਚਾਹੀਦਾ, ਇਹਨਾਂ ਦੀ ਫੋਟੋਆਂ ਨਹੀਂ ਲੱਗਣੀਆਂ ਚਾਹੀਦੀਆਂ। ਖਾ ਆਪਾਂ ਉਹਨਾਂ ਦਾ ਦਿੱਤਾ ਰਹੇ ਹਾਂ,
ਉਹਨਾਂ ਦੀਆਂ ਕਮਾਈਆਂ ਕੀਤੀਆਂ ਖਾ ਰਹੇ ਹਾਂ, ਉਹਨਾਂ ਦਾ ਦਿੱਤਾ ਸੁੱਖ ਭੋਗ ਰਹੇ ਹਾਂ। ਨਹੀਂ ਤਾਂ ਖਾਲਸਾ ਜੀ, ਜਿੰਨੇ ਜਿੰਨੇ ਜ਼ਾਲਮ ਹੋਏ ਨੇ ਨਾ, ਕੇ ਪੀ ਐਸ ਵਰਗੇ ਜਾਂ ਬੇਅੰਤੇ ਬੁੱਚੜ ਵਰਗੇ, ਇਹਨਾਂ ਨੇ ਛੱਡਣਾ ਨਹੀਂ ਸੀ ਪੰਜਾਬ ਨੂੰ, ਖਤਮ ਕਰ ਦੇਣਾ ਸੀ। ਅੱਜ ਸਾਡੇ ਬੱਚੇ ਇੱਥੇ ਬੈਠੇ, ਉਹਨਾਂ ਬਦੌਲਤ ਆਪਾਂ ਇੱਥੇ ਬੈਠੇ ਹਾਂ, ਇਹ ਉਹਨਾਂ ਸ਼ਹੀਦਾਂ ਦੀ ਦੇਣ ਆ। ਅਤੇ ਆਪਾਂ ਉਹਨਾਂ ਨੂੰ ਭਲਾ ਕੀ ਦੇ ਸਕਦੇ ਹਾਂ ਸ਼ਹੀਦਾਂ ਨੂੰ? ਸਿਰਫ ਹਫ਼ਤਾ ਵਾਰੀ ਐਤਵਾਰ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਯਾਦ ਕਰਦੇ ਹਾਂ, ਸ਼ਹੀਦੀ ਨੂੰ ਯਾਦ ਕਰਦੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਅਰਦਾਸ ਬੇਨਤੀ ਕੀਤੀ ਜਾਂਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਅੰਦਰ ਵੀ ਇਸ ਤਰ੍ਹਾਂ ਦੀ ਜਿਹੜੀ ਚਣਗ ਜਾਗੇ, ਸਾਨੂੰ ਵੀ ਜਾਗ ਆ ਜਾਵੇ ਵੀ ਆਪਾਂ ਗੁਲਾਮ ਆ, ਸਾਡਾ ਘਰ ਆਜ਼ਾਦ ਨਹੀਂ। ਤੋ ਸਾਧ ਸੰਗਤ ਜੀ, ਅੱਜ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਗੁਰਗੱਦੀ ਨੂੰ, ਗੁਰਪੁਰਬ ਨੂੰ ਸਮਰਪਿਤ ਦੀਵਾਨ ਪ੍ਰਾਰੰਭ ਹਨ। ਸ਼ਹੀਦ ਭਾਈ ਹਰਪਾਲ ਸਿੰਘ ਬਿੱਟੂ, ਭਾਈ ਫੁੰਮਣ ਸਿੰਘ ਗੋਡੀ, ਸ਼ਹੀਦ ਭਾਈ ਸੁਖਦੇਵ ਸਿੰਘ ਪਾਦਰੀ, ਸ਼ਹੀਦ ਭਾਈ ਬਲਵਿੰਦਰ ਸਿੰਘ ਸ਼ਾਹਪੁਰ, ਸ਼ਹੀਦ ਭਾਈ ਬਖਤੂਰ ਸਿੰਘ ਉਰਫ ਕਾਹਨ ਸਿੰਘ, ਸ਼ਹੀਦ ਭਾਈ ਜਸਵੰਤ ਸਿੰਘ ਬੱਠਲ, ਸ਼ਹੀਦ ਭਾਈ ਦਿਲਬਾਗ ਸਿੰਘ ਪੱਧਰੀ, ਸ਼ਹੀਦ ਭਾਈ ਬਲਵਿੰਦਰ ਸਿੰਘ ਠੱਠੜਕੇ, ਸ਼ਹੀਦ ਭਾਈ ਜਗਦੇਵ ਸਿੰਘ ਢੇਰੀਵਾਲ, ਸ਼ਹੀਦ ਭਾਈ ਹਰਬੰਸ ਸਿੰਘ ਬਲਟੋਹਾ, ਸ਼ਹੀਦ ਭਾਈ ਬਲਵੰਤ ਸਿੰਘ ਕਲਸਾਂ, ਸ਼ਹੀਦ ਭਾਈ ਗੁਰਮੁਖ ਸਿੰਘ ਨਾਗੋਕੇ, ਸ਼ਹੀਦ ਭਾਈ ਗੁਰਵਿੰਦਰ ਸਿੰਘ ਬੱਬੀ, ਸ਼ਹੀਦ ਭਾਈ ਮਨਜੀਤ ਸਿੰਘ ਸ਼ਾਹਪੁਰ, ਸ਼ਹੀਦ ਭਾਈ ਬਲਦੇਵ ਸਿੰਘ ਪੱਧਰੀ, ਸ਼ਹੀਦ ਭਾਈ ਦਲਬੀਰ ਸਿੰਘ ਨਿੱਟੂ, ਸ਼ਹੀਦ ਭਾਈ ਦਲਬੀਰ ਸਿੰਘ ਖੇਲਾ, ਇਹਨਾਂ ਸ਼ਹੀਦਾਂ ਦੀ ਸ਼ਹੀਦੀ ਨੂੰ ਅੱਜ ਦਾ ਦੀਵਾਨ ਸਮਰਪਿਤ ਹੈ। ਹੁਣ ਬਹੁਤ ਹੀ ਸਤਿਕਾਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ, ਗੁਰਦੁਆਰਾ ਕਿਲ੍ਹਾ ਮੁਬਾਰਕ ਬਠਿੰਡੇ ਵਾਲੇ ਉਹਨਾਂ ਦਾ ਰਾਗੀ ਜਥਾ ਆਪ ਜੀ ਨੂੰ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਉਣਗੇ। 10 ਵਜੇ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਜੀ ਦੀ ਸੇਵਾ ਪ੍ਰਾਰੰਭ ਹੋ ਜਾਵੇਗੀ।

0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, 20 ਪਾਉਂਡ ਬਾਜ਼ ਆਟਾ ਲਵੋ 11.98 ਦਾ ਬੈਗ, ਤਾਜ਼ਾ ਅਦਰਕ 1.48 ਨੂੰ ਪਾਉਂਡ ਅਤੇ ਬੀਸੀ ਟੋਮੇਟੋਜ਼ ਲਵੋ 99 ਸੈਂਟਸ ਨੂੰ ਪਾਉਂਡ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack 2 ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com. An initiative of Pulse FM Cares.
5: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ 10 ਪਾਉਂਡ ਸਨੋ ਬੋਏ ਰਸਟ ਪਟੇਰੋਸ 2.99 ਦਾ ਬੈਗ, BC ਰੈਡ ਓਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ ਅਤੇ ਦੇਸੀ ਕਰੇਲੇ 49 ਨੂੰ ਪਾਉਂਡ।
2: ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ 6ਵੀਂ ਸੰਤਾਨ ਨੇ। 6ਵੀਂ ਸੰਤਾਨ ਤਾਂ ਸ਼ਬਦ ਵਰਤਿਆ, ਹਜ਼ੂਰ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 4 ਬੇਟੇ ਔਰ 1 ਬੇਟੀ ਹੈ। ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਆਗਮਨ ਹੋਇਆ ਉਥੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਮਹਾਰਾਜ ਆਏ ਆ ਗੁਰਬਿਲਾਸ ਪਾਤਸ਼ਾਹ 6ਵੀਂ ਵਿੱਚ ਜਿਹੜੇ ਸ਼ਬਦ ਲਿਖੇ ਨੇ, ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ। ਉਸ ਵਕਤ ਜਿਹੜੇ ਸ਼ਬਦ ਕਹਿ ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ, ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ ਚ ਪਕੜਿਆ, ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ। ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਝ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ, ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਰਨ। ਕੁਛ ਵਿਦਵਾਨ ਕਹਿੰਦੇ ਦੀਨ ਬੰਧੂ, ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ ਤੇ ਜਿਤਨੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਖਾਰ ਕਰ ਦੇਵੇਗਾ। ਤੇ ਸਾਡੇ ਮੈਂ ਥੋੜੀ ਜਿਹੀ ਬੇਨਤੀ ਆਪ ਨੂੰ ਕਰਨੀ, ਖਾਸ ਕਰਕੇ ਸਰਦਾਰ ਕਪੂਰ ਸਿੰਘ ਉਹਨਾਂ ਨੇ ਇੱਕ ਵਾਰੀ ਜਲੰਧਰ ਰੇਡੀਓ ਤੇ ਇੱਕ ਲੈਕਚਰ ਦਿੱਤਾ ਸੀ, ਹੈ ਤਾਂ ਥੋੜੇ ਦੇ ਮਿੰਟਾਂ ਦਾ ਸੀ, ਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਭਾਵੇਂ ਉਹ ਦੁਨੀਆਂ ਤੋਂ ਚਲਾ ਵੀ ਜਾਏ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹੇ ਸਨ, ਇਹ ਸੰਕਟ ਹਰਨ ਦੀਨ ਰੱਖਕ। ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ, ਤੇ ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ, ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆ ਭਰ ਵਿੱਚ ਜਿੱਥੇ ਵੀ ਸਿੱਖ ਨੇ ਗੁਰਦੁਆਰਿਆਂ ਵਿੱਚ ਘਰਾਂ ਵਿੱਚ ਜਿੱਥੇ ਨੇਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ, ਗੁਰਮੁਖੋ ਕਰੋੜਾਂ ਸ਼ਰਧਾਲੂ ਰੋਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ 2 ਬਚਨ ਕਹਿੰਦੇ ਆ ਕਿ ਇੱਕ ਮੇਰੇ ਪਿਤਾ ਜੀ ਨੂੰ, ਚਲੋ ਤੇ ਸ਼ਬਦ ਉਹਨਾਂ ਤੇਗ ਬਹਾਦਰ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, 9 ਨਿਧਾਂ ਨੇ। ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਣਗੇ। ਅਸੀਂ ਰੋਜ਼ ਪਾਠ ਕਰਨੇ ਆ ਤੇਗ ਬਹਾਦਰ ਸਿਮਰੇ, ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤੇ ਆ, ਉਂਝ ਮੈਨੂੰ ਪਤਾ ਨੌਨਿਧ ਦੇ ਅਰਥ ਗੁਰਬਾਣੀ ਵਿਚ ਬੜੇ ਹੋਰ ਵੀ ਡੂੰਘਿਆ। ਨੌਨਿਧ ਅੰਮ੍ਰਿਤ, ਪ੍ਰਭ ਕਾ ਨਾਮ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਤੇ ਥੋੜੀ ਆਵਾਜ਼ ਘੱਟ ਕਰ, ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੇ ਧਾਏ। ਧਾਏ ਦਾ ਅਰਥ ਆਪਾਂ ਸਮਝਨੇ ਦੌੜ ਕੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ, ਘਰ ਨੌ ਨਿਧੀਆਂ ਧਾ ਕੇ ਆਉਂਦੀਆਂ ਨੇ। ਤੇ ਅਗਲਾ ਬਚਨ ਕੀਤਾ, ਸਭ ਥਾਈ ਹੋਏ ਸਹਾਇ। ਜਿੱਥੇ ਵੀ ਕੋਈ ਯਾਦ ਕਰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਾਇਤਾ ਕਰਨ ਵਾਸਤੇ ਪਹੁੰਚਦੇ। ਦਾਸ ਇੱਕ ਹੋਰ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਦੂਰ ਥੋੜਾ ਜਾ ਹੋਰ ਗਏ ਤੇ ਗੁਰੂ ਹਰਗੋਬਿੰਦ ਸਾਹਿਬ, ਪਰ ਗੁਰੂ ਨਾਨਕ ਸਾਹਿਬ ਜਿੰਨਾ ਨੀ ਸਫ਼ਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਪੂਰਵ ਰਟਨਕ ਹੈ, ਜਿਹਨੂੰ ਆਪਾਂ ਪਟਨਾ ਸਾਹਿਬ, ਢਾਕਾ, ਅਸਾਮ ਦਾ ਜ਼ਿਕਰ ਕਰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦੀ ਪਰਵਰਿਸ਼ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਹੋਈ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਸੁੱਤੇ ਸਿੱਧ ਬਚਪਨ ਤੋਂ ਹੀ ਬੈਰਾਗ ਸੀ, ਬਿਰਹਾ ਸੀ, ਪਰ ਇੱਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਕੀਤਾ। ਉਹ ਘਟਨਾ ਸੀ ਆਪਣੇ ਵੱਡੇ ਵੀਰ ਬਾਬਾ ਅਟਲ ਰਾਏ ਜੀ ਦਾ ਚਲਾਣਾ, ਕਿਉਂਕਿ ਉਹਨਾਂ ਦਾ ਚਲਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਦੀ ਵੀ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਕਦੀ ਵੀ ਤਿੰਨ ਪਾਤਸ਼ਾਹਾਂ ਕੋਲ ਇਹ ਜਤਾਇਆ ਹੀ ਨਹੀਂ ਕਿ ਮੈਂ ਵੱਡਾ ਹਾਂ ਤੇ ਗੱਦੀ ਦਾ ਵਾਰਸ ਮੈਂ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ, ਪਰ ਉਹਨਾਂ ਇਹ ਨਹੀਂ ਜਿਤਾਇਆ ਕਿ ਮੈਂ ਹਰ ਰਾਏ ਜੀ ਤੋਂ ਵੱਡਾ ਹਾਂ। ਨੇ ਜੋ ਪਿਤਾ ਗੁਰਦੇਵ ਨੇ ਕਹਿ ਦਿੱਤਾ, ਕੀਰਤਪੁਰ ਸਾਹਿਬ ਰਹਿਆ ਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ। ਮਹਾਰਾਜ ਜੀ ਜਦੋਂ ਵੀ ਸੰਗਤ ਵਿੱਚ ਆਉਂਦੇ ਸਨ, ਇੱਕ ਤਾਂ ਨੇਤਰ ਨੀਵੇਂ ਕਰਕੇ, ਕਿਉਂਕਿ ਸਾਡੇ ਕੋਲ ਇਤਿਹਾਸ ਦੀਆਂ ਘਟਨਾਵਾਂ ਇਹ ਨੇ, ਜ਼ਿਆਦਾ ਉੱਚਾ ਨਹੀਂ ਸਨ ਬੋਲਦੇ, ਚੰਚਲ ਤਾਈ ਕਦੇ ਨਹੀਂ ਸੀ ਉਹਨਾਂ ਦੇ ਨੇੜੇ ਆਈ।
0: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਨੂੰ ਬੈਗ, ਅਤੇ ਇੰਡੀਅਨ ਸਟਾਈਲ ਕੈਰਟਸ 99 ਸੈਂਟਸ ਨੂੰ ਪਾਉਂਡ।
3: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.
2: ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਹੈ, ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ, ਵਿਸ਼ਵਾਸ ਕੀ ਹੈ? ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ 3 ਸ਼ਬਦ ਨੇ, ਚਲੋ ਸੱਜਣ ਕਈ 4 ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ, ਟੌਂਕ ਧੁਆਨ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਉੱਥੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ? ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਜਿਵੇਂ ਬਾਹਰ ਮੁਖੀ ਵੱਖ ਵੱਖ तलीम दे पड़ा ने

ਜੇ ਬੰਦਾ PhD ਕਰਦਾ ਕਹੇ ਮੈਂ ਤਾਂ ਬੈਟ ਬੱਲਾ ਕਰਦੇ ਕਹਿਣਗੇ ਫੜ ਇਹਨੂੰ ਬੈਟ ਨੂੰ ਠੋਕੋ ਇਹਨੂੰ ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ ਉਹਨਾਂ ਕਿਹਾ ਬੇਟੇ ਉਦਨ ਤੈਨੂੰ ਦੱਸਣਾ ਸੀ ਤਲੀਮ ਕੀ ਹੈ A4 ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ A ਤੋਂ ਬਣਦਾ ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ ਐਪਲ ਤਾਂ ਦੱਸਿਆ ਸੀ ਤੈਨੂੰ A ਦੀ ਸਮਝ ਪੈ ਜਾਏ ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ ਉਹ ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ ਉਹਨੂੰ ਮੋੜ ਕੇ ਰੱਖ ਦਿੱਤਾ ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ ਕਹਿੰਦਾ ਬਿਲਕੁਲ ਉਹ ਸੀ ਜੱਟ ਉਹਨੇ ਕਿਹਾ ਅੱਜ ਕੱਲ੍ਹ ਕਾਮਿਆਂ ਦੀ ਬੜੀ ਲੋੜ ਹੈ ਐਵੇਂ ਦਿਹਾੜੀ ਵਾਲੇ ਸੱਦਣ ਠਾਕੁਰ ਲੈ ਜਾਓ ਇਸ ਲਈ ਹੋਇਆ ਨਾ ਜੀ ਉਹਨੇ ਕਿਹਾ ਕੱਲਾ ਬੰਦਾ ਵਾ ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ ਢੱਗੇ ਨੀ ਤੁਰਦੇ ਉਹਨੇ ਕਿਹਾ ਕੰਮ ਕਰੋ ਠਾਕੁਰ ਨੂੰ ਲੈ ਜਾਓ ਨਾਲੇ ਪੱਠੇ ਪਵਾਵਾਂ ਕਰਾਂਗੇ ਨਾਲੇ ਹਲਵਾ ਇਹੀ ਸੀ ਨਾ ਜੀ ਇਹਨੂੰ ਤਰਕ ਨੀ ਥੋੜਾ ਮਜ਼ਾਕ ਚ ਨੀ ਦੇਖੋ ਉਹਨੇ ਕਿਹਾ ਮੈਨੂੰ ਠਾਕੁਰ ਦੇ ਦੂਜੇ ਦਿਨ ਆ ਗਿਆ ਉਹਨੇ ਕਿਹਾ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ ਠਾਕੁਰ ਲੈ ਜਾਓ ਉਹਨੇ ਕਿਹਾ ਠਾਕੁਰ ਦੇ ਉਹਨੇ ਕਿਹਾ ਕਿਉਂ ਕਹਿੰਦਾ ਵੀ ਗਾਦੀ ਤੇ ਬਾਵਾਂਗੇ ਨੱਕੇ ਨੁੱਕੇ ਮੋੜੂਗਾ ਇਹੀ ਸੁਣਾਉਂਦੇ ਸਾਰੇ ਉਹਨੇ ਕਿਹਾ ਇਹ ਨੀ ਕਰਦਾ ਕੰਮ ਏ ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ ਦੂਜੇ ਪਾਸੇ ਕਹਿੰਦਾ ਨਹੀਂ ਕਰਦਾ ਉਹ ਦੂਜੇ ਦਿਨ ਫਿਰ ਆਇਆ ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ ਉਹਨੇ ਕਿਹਾ ਖੇੜੇ ਪੈ ਗਿਆ ਜੱਟ ਉਹਨੇ ਬਾਹਰੋਂ ਪੱਥਰ ਚੁੱਕਿਆ ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ ਪੱਥਰ ਦੂਰ ਚਲਾ ਗਿਆ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ ਕਿਹੜੀ ਚੀਜ਼ ਸੀ ਉਹਦੇ ਕੋਲ ਆਪ ਸਿਆਣੇ ਹੋ ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ ਪਰਮਾਤਮਾ ਨੂੰ ਪਾ ਗਿਆ ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ ਪਰਮਾਤਮਾ ਇਸ ਤਰ੍ਹਾਂ ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਣਾਂ ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ ਯਕੀਨ ਬੜੀ ਵੱਡੀ ਚੀਜ਼

कहाँ लगे एहो कीट बखान। महिमा तोर तुही प्रभु जाने।

ਕਿ ਪੜੋਸੀ ਨੇ ਵੀ ਬੱਚੇ ਨੂੰ ਚੁੱਕ ਲਿਆ, ਪਿਆਰ ਪਿਆ ਕਰਦਾ, ਪਰ ਉਹ ਪਿਓ ਵਰਗਾ ਨਹੀਂ ਹੋ ਸਕਦਾ, ਮਾਂ ਵਰਗਾ ਨਹੀਂ ਹੋ ਸਕਦਾ। ਵਾਹਿਗੁਰੂ ਦਾਸ ਐਸਾ ਸਪਸ਼ਟ ਕਰਦੇ ਨੇ। ਮੋਹ ਸਨੇਹ ਬੜਾ ਸੀਮਤ ਆਉਂਦਾ ਹੈ, ਔਰ ਇਹ ਸੀਮਤ ਮੋਹ ਕਰਕੇ ਹੋ ਸਕਦਾ ਆਪਣੇ ਬੱਚੇ ਦੇ ਔਗਣ ਵੀ ਚੰਗੇ ਲੱਗਣ, ਪੜੋਸੀ ਦੇ ਬੱਚੇ ਦੇ ਗੁਣ ਵੀ ਚੰਗੇ ਨਾ ਲੱਗਣ, ਐਸਾ ਵੀ ਹੋ ਸਕਦਾ ਹੈ, ਕਿਉਂਕਿ ਉਸ ਨਾਲ ਸਨੇਹ ਨਹੀਂ ਹੈ। ਸਨੇਹ ਦ੍ਰਿਸ਼ਟੀ ਨੂੰ ਬਦਲ ਦਿੰਦਾ ਹੈ, ਸਨੇਹ ਕਰਕੇ ਆਪਣੇ ਬੱਚੇ 'ਚ ਖੂਬੀਆਂ ਹੀ ਖੂਬੀਆਂ ਦਿਖਾਈ ਦਿੰਦੀਆਂ। ਚਲੋ ਇਹਦੇ ਉੱਤੇ ਇੱਕ ਨਿੱਕਾ ਜਿਹਾ ਮੈਂ ਤੁਹਾਨੂੰ ਉਦਾਹਰਣ ਵੀ ਸਰਵਣ ਕਰਾ ਦਿਆਂ। ਅਕਬਰ ਦੀ ਅਧਕੜ ਉਮਰ ਹੋ ਗਈ ਸੀ ਤੇ ਘਰ ਵਿੱਚ ਔਲਾਦ ਨਹੀਂ ਸੀ। ਇਹ ਖਵਾਜਾ ਮੁਈਦੀਨ ਚਿਸ਼ਤੀ ਦੀ ਦਰਗਾਹ ਤੇ ਵੀ ਗਿਆ, ਹਜ਼ਰਤ ਨਿਜ਼ਾਮੂਦੀਨ ਦੇ ਚੇਲੇ ਵੀ ਇਸਨੇ ਕੱਟੇ, ਹੋਰ ਵੀ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਤੇ ਗਿਆ। ਅਖੀਰ ਵਿੱਚ ਸ਼ਾਇਦ ਜਿਹੜੇ ਇਤਿਹਾਸ ਨੂੰ ਪੜ੍ਹਦੇ ਨੇ ਸੁਣਦੇ ਨੇ ਉਹਨਾਂ ਨੂੰ ਪਤਾ ਹੈ, ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਨੰਗੇ ਪੈਰੀ ਗੋਬਿੰਦਵਾਲ ਸਾਹਿਬ ਦੇ। ਖਾਹਿਸ਼ ਸੰਤਾਨ ਦੀ, ਬੱਚੇ ਦੀ, ਤਖਤ ਦਾ ਵਲੀ ਵਾਰਸ ਹੋਵੇ ਕੋਈ, ਹਿੰਦੁਸਤਾਨ ਦਾ ਮੈਂ ਬਾਦਸ਼ਾਹ, ਮੇਰੀ ਔਲਾਦ ਕੋਈ ਨਹੀਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਅਸਥਾਨ ਗੋਬਿੰਦਵਾਲ ਸਾਹਿਬ ਦੇ ਜਦ ਪਹੁੰਚਿਆ, ਕਿਉਂਕਿ ਭੀੜ ਭਾੜ ਨਾਲ ਸੀ, ਸਿਪਾਹੀ ਨਾਲ ਸਨ, ਲਾਓ ਲਸ਼ਕਰ ਨਾਲ ਸੀ ਹਿਫਾਜ਼ਤ ਵਾਸਤੇ, ਚੋਬਦਾਰ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਦੱਸ ਦਿੱਤਾ, ਮੁਗਲੇ ਆਜ਼ਮ ਅਕਬਰ ਆਏ ਨੇ। ਸਤਿਗੁਰੂ ਕਹਿਣ ਲੱਗੇ, ਅਸੀਂ ਇੱਕ ਮਰਿਆਦਾ ਬਣਾਈ ਹੋਈ ਹੈ ਊਚ ਨੀਚ ਨੂੰ ਖਤਮ ਕਰਨ ਵਾਸਤੇ, ਵੱਡੇ ਛੋਟੇ ਨੂੰ ਖਤਮ ਕਰਨ ਵਾਸਤੇ, ਪਹਿਲੇ ਪੰਗਤ ਫਿਰ ਸੰਗਤ, ਸਾਡੇ ਦਰਸ਼ਨ ਬਾਅਦ ਵਿੱਚ ਪਹਿਲੇ ਪੰਗਤ ਵਿੱਚ ਬੈਠੇ। ਉਹਨਾਂ ਦਿਨ ਰਸਤੇ 'ਚ ਕੋਈ ਢਾਬੇ ਹੋਟਲ ਨਹੀਂ ਆਉਂਦੇ ਸਨ, ਦੂਰ ਦੂਰ ਲੋਕ ਪੈਦਲ ਸੰਗਤਾਂ ਜਾਂਦੀਆਂ ਸਨ, ਕੋਈ ਕਿਸੇ ਪਿੰਡ 'ਚ ਵਾ ਰਿਹਾ, ਕੋਈ ਕਿਸੇ ਸ਼ਹਿਰ 'ਚ ਵਾ ਰਿਹਾ, ਪੈਦਲ ਲੰਬੀ ਵਾਟ ਤੈਅ ਕਰਕੇ ਆਉਣਾ, ਤੋ ਭੁੱਖ ਪਿਆਸ ਤੇ ਹੁੰਦੀ ਸੀ। ਸਤਿਗੁਰ ਨੇ ਲੰਗਰ ਦਾ ਇੰਤਜ਼ਾਮ ਕਰ ਰੱਖਿਆ ਸੀ, ਹਰ ਵਕਤ ਲੰਗਰ ਚੱਲਦਾ ਸੀ, ਪਹਿਲੇ ਪੰਗਤ ਪਾਛੇ ਸੰਗਤ। ਚੋਬਦਾਰ ਨੇ ਇਹ ਹੁਕਮ ਸਤਿਗੁਰ ਦਾ ਮੁਗਲ ਆਜ਼ਮ ਨੂੰ ਵੀ ਸੁਣਾ ਦਿੱਤਾ, ਪਹਿਲੇ ਪੰਗਤ ਪਾਛੇ ਸੰਗਤ, ਬੈਠੋ ਪੰਗਤ ਵਿੱਚ, ਮੂੰਹ ਹੱਥ ਦਵੋ, ਲੰਗਰ ਛਕੋ, ਫਿਰ ਸਤਿਗੁਰਾਂ ਦੇ ਦਰਸ਼ਨ ਹੋਣਗੇ। ਪੰਗਤ 'ਚ ਬੈਠਾ ਹੈ, ਔਰ ਇਹ ਅਕਬਰ ਦਾ ਸਵਯਮ ਦਾ ਅਨੁਭਵ ਹੈ, ਕਹਿੰਦੇ ਦਸਤਰਖਾਨ ਤੇ ਮੈਂ ਅੱਜ ਤੱਕ 36 ਪ੍ਰਕਾਰ ਦੇ ਭੋਜਨ ਖਾਧੇ ਨੇ, ਇਹ ਸਵਾਦ ਨਹੀਂ ਆਇਆ ਜੋ ਇੱਥੇ ਰੁੱਖੇ ਸੁੱਖੇ ਲੰਗਰ ਵਿੱਚ ਮੈਨੂੰ ਆ ਗਿਆ। ਇੰਨਾ ਰਸ, ਭਾਵਨਾ ਨੇ ਰਸ ਬਣਾ ਦਿੱਤਾ। ਲੰਗਰ ਅਕਸਰ ਭਾਵਕ ਮਨੁੱਖ ਭਾਵਨਾ ਵਾਲੇ ਬਣਾਉਂਦੇ, ਭਾਵਨਾ ਪ੍ਰਭਾਵਿਤ ਕਰਦੀ ਹੈ, ਇਹ ਵੀ ਮੈਂ ਅਰਜ਼ ਕਰਦੇ, ਭਾਵਨਾ ਭੋਜਨ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਪਾਣੀ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਰੇਤ ਦੇ ਜ਼ਰਿਆਂ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਮਾਹੌਲ ਹਵਾ ਨੂੰ ਪ੍ਰਭਾਵਿਤ ਕਰਦੀ ਹੈ। ਜਾਗੀਰ ਲਿਖ ਕੇ ਦੇਣ ਲੱਗ ਪਿਆ, ਇਤਨੇ ਪਿੰਡ ਮੈਂ ਦੇ ਦੇਣਾ, ਇਤਨੇ ਪਿੰਡਾਂ ਦੀ ਜ਼ਮੀਨ ਦੇ ਦੇਣਾ, ਇਹ ਲੰਗਰ ਖੁੱਲ੍ਹੇ ਢੰਗ ਨਾਲ ਚੱਲੇ। ਸਤਿਗੁਰੂ ਦੇਵ ਜੀ ਮਹਾਰਾਜ ਕਹਿਣ ਲੱਗੇ, ਨਹੀਂ, ਇਹ ਸੰਗਤਾਂ ਦੀ ਦਸਾਂ ਨਵਾਂ ਦੀ ਕਿਰਤ ਨਾਲ ਚੱਲਦਾ, ਸ਼ਹਿਨ ਸ਼ਾਹਾਂ ਦੀ ਜੰਗੀਰ ਨਾਲ ਨਹੀਂ। ਜਦ ਦਰਸ਼ਨ ਕੀਤੇ, ਨਿਹਾਲ ਹੋਇਆ, ਖੈਰ ਇਸਦੇ ਘਰ ਔਲਾਦ ਹੋਈ। ਸ਼ਾਹਜ਼ਾਦੇ ਦਾ ਜਨਮ ਹੋਇਆ ਆਗਰੇ ਦੀ ਗੱਲ, ਨਾਮ ਸਲੀਮ ਰੱਖਿਆ, ਬਾਅਦ ਵਿੱਚ ਇਹੀ ਜਹਾਂਗੀਰ ਬਣਿਆ। ਮਮਤਾ ਕਈ ਦਿਨਾਂ ਦੀ ਜੋ ਅੰਦਰ ਰੁਕੀ ਹੋਈ ਸੀ, ਮੋਹ ਜੋ ਕਈ ਦਿਨ ਦਾ ਅੰਦਰ ਰੁਕਿਆ ਹੋਇਆ ਸੀ, ਹੜ ਬਣ ਕੇ ਬਾਹਰ ਆਇਆ। ਆਪਣੇ ਰਾਜ ਕਾਰਡ ਵਿੱਚ ਵੀ ਸਮਾਂ ਕੱਢ ਲੈਂਦਾ ਸੀ ਸਲੀਮ ਨੂੰ ਖਿਡਾਉਣ ਵਾਸਤੇ, ਉਹਦੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ। ਹਾਲਾਂਕਿ ਗੱਲਾਂ ਬਾਤਾਂ ਸਿਰਫ ਪਿਓ ਨਹੀਂ ਕਰਨੀਆਂ ਆਉਂਦੀਆਂ, ਮਾਂ ਨਹੀਂ ਕਰਨੀਆਂ, ਬੱਚਾ ਤੇ ਕਰ ਨਹੀਂ ਸਕਦਾ, ਲੇਕਿਨ ਫਿਰ ਵੀ ਪਿਓ ਬੋਲਦਾ, ਫਿਰ ਵੀ ਮਾਂ ਬੋਲਦਾ, ਭਾਵੇਂ ਅੱਜ

ਅੱਛਾ ਸਮਝਦਾ ਨਹੀਂ ਪਿਆ। ਮੋਹ ਮਜਬੂਰ ਕਰਦਾ, ਸਨੇਹ ਮਜਬੂਰ ਕਰਦਾ। ਅਕਬਰ ਦਿਨ ਵਿੱਚ ਕਈ ਕਈ ਦਫਾ ਸਮਾਂ ਕੱਢਦਾ ਹੈ, ਖਿਡਾਉਂਦਾ ਹੈ ਬੱਚੇ ਨੂੰ, ਪਿਆਰ ਕਰਦਾ। ਸਵੇਰ ਦਾ ਵਕਤ ਸੀ, ਸਲੀਮ ਗੋਦ ਵਿੱਚ ਹੈ। ਅਕਬਰ ਬੜਾ ਖੁਸ਼, ਨਮਾਜ਼ ਪੜ੍ਹ ਕੇ ਆਇਆ, ਸਲੀਮ ਨੂੰ ਚੁੱਕ ਲਿਆ। ਗੋਲੀ ਇੱਕ ਨੌਕਰਾਣੀ ਦਾਸੀ ਪੋਚਾ ਦੇ ਰਹੀ ਸੀ ਫਰਸ਼ ਤੇ। ਅਕਬਰ ਉਸ ਗੋਲੀ ਨੂੰ ਕਹਿੰਦਾ, ਖਾਦਮਾ, ਸਲੀਮ ਵਰਗਾ ਕੋਈ ਹੋਰ ਖੂਬਸੂਰਤ ਨਹੀਂ ਹੋ ਸਕਦਾ। ਬਹੁਤ ਖੂਬਸੂਰਤ ਹੈ, ਬਹੁਤ ਖੂਬਸੂਰਤ ਹੈ। ਉਹ ਖਾਦਮਾ ਵਿਚਾਰੀ ਕੀ ਆਖੇ, ਨੁਕਰਾਣੀ ਕੀ ਆਖੇ, ਹੱਥ ਜੋੜ ਕੇ ਕਹਿਣ ਲੱਗੀ, ਜਹਾਂ ਪਨਾ, ਸਲੀਮ ਵਰਗਾ ਖੂਬਸੂਰਤ ਖੁਦਾ ਨੇ ਬਣਾਇਆ ਹੀ ਨਹੀਂ, ਇਸ ਤੋਂ ਜ਼ਿਆਦਾ ਹੋਰ ਕਿਸੇ ਨੂੰ ਬਣਾਇਆ ਹੀ ਨਹੀਂ, ਇਹ ਸਭ ਤੋਂ ਜ਼ਿਆਦਾ ਖੂਬਸੂਰਤ। ਅਕਬਰ ਕਹਿੰਦਾ, ਇਹਦੇ ਨੈਣ ਨਕਸ਼ ਬੜੇ ਬਾਕਮਾਲ ਨੇ। ਖਾਦਮਾ ਹਾਂ ਚ ਹਾਂ ਮਿਲਾਉਂਦੀ ਹੈ, ਸ਼ਹਿਨਸ਼ਾਹ ਬਾਦਸ਼ਾਹ ਸਲਾਮਤ, ਮੈਂ ਇਸ ਤਰ੍ਹਾਂ ਦਾ ਬੱਚਾ ਦੇਖਿਆ ਹੀ ਨਹੀਂ ਜਿਹਦੇ ਇਸ ਤਰ੍ਹਾਂ ਦੇ ਨੈਣ ਨਕਸ਼ ਆਉਣ, ਮੈਂ ਤੇ ਅੱਜ ਤੱਕ ਦੇਖਿਆ ਹੀ ਨਹੀਂ। ਅਕਬਰ ਜੋ ਕੁਛ ਕਹਿੰਦਾ ਉਸ ਤੋਂ ਅੱਗੇ ਹੋ ਕੇ ਕਹਿੰਦੀ ਹੈ, ਜਦ ਇਸ ਤਰ੍ਹਾਂ ਦਸ ਵੀਹ ਖੂਬੀਆਂ ਅਕਬਰ ਦੱਸਦਾ ਤੇ ਖਾਦਮਾ ਹਾਂ ਵਿੱਚ ਹਾਂ ਮਿਲਾ ਕੇ ਗੱਲ ਵਧਾ ਕੇ ਬਿਆਨ ਕਰਦੀ ਹੈ। ਅਕਬਰ ਕਹਿੰਦੇ, ਤੂੰ ਆਗਰੇ ਵਿੱਚ ਕੱਲ ਜਾਵੀਂ ਸਵੇਰੇ, ਕੰਮ ਨਾ ਕਰੀ, ਦਿਨ ਭਰ ਤਲਾਸ਼ ਕਰੇ, ਕਿਸੇ ਘਰ ਵਿੱਚ ਕੋਈ ਐਸਾ ਬੱਚਾ ਹੋਵੇ ਜੋ ਸਲੀਮ ਨਾਲੋਂ ਜ਼ਿਆਦਾ ਸੋਹਣਾ ਹੋਵੇ, ਜ਼ਿਆਦਾ ਸੁੰਦਰ ਹੋਵੇ, ਮੈਂ ਉਸਦੇ ਮਾਂ ਬਾਪ ਨੂੰ ਬੱਚੇ ਨੂੰ ਮਾਲਾਮਾਲ ਕਰ ਦਿਆਂਗਾ, ਬਹੁਤ ਕੁਛ ਦਿਆਂਗਾ, ਤੂੰ ਤਲਾਸ਼ ਕਰ। ਸੂਰਜ ਢਲਦੇ ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਜਾਵੀਂ। ਆ ਗਈ ਖਾਦਮਾ, ਸੂਰਜ ਢਲਦੇ ਆ ਗਈ, ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਗਈ। ਗੋਦ ਵਿੱਚ ਚੀਥੜੀਆਂ ਵਿੱਚ ਲਿਪਟਿਆ ਹੋਇਆ ਇੱਕ ਬੱਚਾ, ਅਤਿਅੰਤ ਕਰੂਪ ਔਰ ਲੀੜਾਂ ਵਿੱਚ ਲਪੇਟੇ ਹੋਇਆ, ਸਾਫ ਸੁਥਰਾ ਵੀ ਇਤਨਾ ਨਹੀਂ ਕੀਤਾ ਸੀ। ਗੋਦ ਵਿੱਚ ਬੱਚਾ ਦੇਖ ਕੇ ਅਕਬਰ ਕਹਿੰਦਾ, ਖਾਦਮਾ ਤੈਨੂੰ ਕਿਹਾ ਸੀ ਕੋਈ ਐਸਾ ਬੱਚਾ ਲੈ ਕੇ ਆ ਜੋ ਮੇਰੇ ਸਲੀਮ ਨਾਲੋਂ ਜ਼ਿਆਦਾ ਖੂਬਸੂਰਤ ਹੋਵੇ। ਖਾਦਮਾ ਕਹਿਣ ਲੱਗੀ, ਜਹਾਂ ਪਨਾਹ ਲੈ ਆਈਆਂ, ਲੈ ਆਈਆਂ, ਕਿੱਥੇ ਹੈ ਇਹ ਦੇਖੋ ਮੇਰੀ ਗੋਦ ਚ, ਇਹ ਕਿਸਦਾ ਬੱਚਾ ਹੈ? ਸ਼ਹਿਨਸ਼ਾਹ, ਇਹ ਮੇਰਾ ਬੱਚਾ ਹੈ, ਜੇ ਸੱਚ ਪੁੱਛੇ, ਮੇਰੀ ਜਾਨ ਦੀ ਬਖਸ਼ੀ ਕਰੇ, ਇਸ ਬੱਚੇ ਦੇ ਸਾਹਮਣੇ ਤੇਰਾ ਸਲੀਮ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਜੇ ਮੇਰੇ ਕੋਲ ਸੱਚ ਪੁੱਛੇ, ਜੇ ਮੈਨੂੰ ਮਾਫ ਕਰ ਦੇ, ਮੈਂ ਕੀ ਕਰਾਂ, ਸਾਰਾ ਆਗਰਾ ਘੁੰਮਿਆ, ਇਸ ਬੱਚੇ ਨਾਲੋਂ ਸੋਹਣਾ ਮੈਨੂੰ ਇੱਕ ਵੀ ਨਹੀਂ ਦਿਖਾਈ ਦਿੱਤਾ। ਸਨੇਹ, ਮੋਹ ਅਗਰ ਨਾ ਹੋਵੇ ਤਾਂ ਆਪਣੇ ਬੱਚੇ ਚ ਖੂਬੀਆਂ ਦਿਖਾਈ ਵੀ ਨਹੀਂ ਦੇ ਸਕਦੀਆਂ। ਸਨੇਹ ਕਰਕੇ ਬੱਚੇ ਪਲਦੇ ਨੇ, ਪਰ ਸਾਰੀ ਜ਼ਿੰਦਗੀ ਮਨੁੱਖ ਸਨੇਹ ਦੇ ਚ ਰਹਿ ਗਿਆ। ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠਿਆ, ਸਨੇਹ ਤੇ ਪਸ਼ੂਆਂ ਚ ਵੀ ਹੁੰਦਾ, ਬਲਕਿ ਮਨੁੱਖ ਨਾਲੋਂ ਜ਼ਿਆਦਾ ਹੁੰਦਾ, ਜ਼ਿਆਦਾ ਹੁੰਦਾ। ਜਦ ਕਦੀ ਮਨੁੱਖ ਦਾ ਇਹ ਪਿਆਰ ਪ੍ਰੇਮ ਦੀ ਸੂਰਤ ਇਖਤਿਆਰ ਕਰਦਾ, ਜਿਹਨੂੰ ਉਰਦੂ ਪਰਸ਼ੀਅਨ ਵਿੱਚ ਇਸ਼ਕ ਕਹਿ ਦਿੰਦੇ, ਇਹ ਛੋਟੇ ਦੀ ਤਰਫ ਨਹੀਂ ਆਉਂਦਾ, ਬਰਾਬਰੀ ਦੀ ਤਰਫ ਆਉਂਦਾ। ਸਨੇਹ ਤੇ ਬੱਚਿਆਂ ਨਾਲ ਹੋ ਸਕਦਾ, ਪ੍ਰੇਮ ਭਰਾ ਨਾਲ ਹੋ ਸਕਦਾ, ਮਿੱਤਰ ਨਾਲ ਹੋ ਸਕਦਾ, ਪਤੀ ਨਾਲ ਹੋ ਸਕਦਾ, ਪਤਨੀ ਨਾਲ ਹੋ ਸਕਦਾ, ਦੋਸਤ ਨਾਲ ਹੋ ਸਕਦਾ, ਭੈਣ ਨਾਲ ਹੋ ਸਕਦਾ, ਭਰਾ ਨਾਲ ਹੋ ਸਕਦਾ, ਇਹ ਬਰਾਬਰੀ ਦੀ ਤਰਫ ਹੁੰਦਾ, ਇਹਦੇ ਚ ਕੋਈ ਛੋਟਾ ਵੱਡਾ ਨਹੀਂ ਆਉਂਦਾ। ਤੇ ਇਹ ਰਿਸ਼ਤਾ ਦੇਣ ਦਾ ਵੀ ਨਹੀਂ ਆਉਂਦਾ, ਸਨੇਹ ਦੇ ਸਿਰਫ ਦੇਣਾ ਹੀ ਦੇਣਾ ਹੈ,
ਇਹ ਵੀ ਮੈਂ ਅਰਜ਼ ਕਰਦੇ ਹਾਂ। ਬੱਚੇ ਨੂੰ ਤਾਂ ਦੇਣਾ ਹੀ ਦੇਣਾ ਹੈ, ਮਾਂ ਨੇ ਸਮਾਂ ਵੀ ਦੇਣਾ, ਸਭ ਕੁਛ ਦੇਣਾ, ਦੁੱਧ ਵੀ ਪਿਲਾਉਣਾ, ਉਹਦੀ ਸੇਵਾ ਵੀ ਕਰਨੀ, ਉਹਨੂੰ ਬਸਤਰ ਵੀ ਬਦਲੇ ਨੇ, ਇਸ਼ਨਾਨ ਵੀ ਕਰਾਉਣਾ, ਉਹਨੂੰ ਦੁੱਧ ਵੀ ਪਿਲਾਉਣਾ, ਸਭ ਕੁਛ ਕਰਨਾ। ਸਨੇਹ ਵਿੱਚ ਦੇਣਾ ਹੀ ਦੇਣਾ ਆਉਂਦਾ, ਪ੍ਰੇਮ ਵਿੱਚ ਮੰਗ ਖਤਮ ਹੋ ਜਾਂਦੀ ਹੈ। ਇਸ ਵਾਸਤੇ ਕਹਿੰਦੇ ਨੇ ਮਨੁੱਖਤਾ ਸ਼ੁਰੂ ਹੀ ਪ੍ਰੇਮ ਤੋਂ ਆਉਂਦੀ ਹੈ, ਸਨੇਹ ਤੋਂ ਨਹੀਂ ਆਉਂਦੀ, ਨਹੀਂ ਆਉਂਦੀ। ਸਨੇਹ ਵਿੱਚ ਗ੍ਰਸੇ ਹੋਏ ਮਨੁੱਖ ਦੇਖੇ ਗਏ ਨੇ, ਆਪਣੇ ਬੱਚੇ ਨੇ ਤੇ ਪਿੱਠ ਤੇ ਹੱਥ ਲਾਇਆ ਤੇ ਛਾਤੀ ਠਰ ਗਈ ਹੈ। ਪਰ ਇੱਕ ਓਪਰਾ ਬੇਗਾਨਾ ਬੱਚਾ ਆਇਆ, ਉਹ ਸੀਨੇ ਨਾਲ ਵੀ ਲੱਗਦਾ ਪਿਆ ਤੇ ਉਹਨੂੰ ਚੁੱਕ ਕੇ ਪਰੇ ਪਿਆ ਮਾਰਦਾ। ਐਸਾ ਇੱਕ ਦਫ਼ਾ ਮੈਂ ਹਜ਼ੂਰ ਸਾਹਿਬ ਦੇ ਦੇਖ ਕੇ ਦੰਗ ਰਹਿ ਗਿਆ। ਇੱਕ ਬਿਰਧ ਮਾਤਾ ਬੈਠੀ, ਇੱਕ ਮਾਸੂਮ ਬੱਚਾ ਖੇਡਦਾ ਖੇਡਦਾ ਆਇਆ, ਕਿਤੇ ਉਹਦੀ ਗੋਦ ਚ ਆਣ ਬੈਠਾ, ਉਹਨੇ ਚੁੱਕ ਕੇ ਪਰੇ ਸੁੱਟਿਆ, ਬੱਚਾ ਰੋਣ ਲੱਗ ਪਿਆ। ਉੱਥੇ ਮੈਂ ਇਸ ਗੱਲ ਨੂੰ ਸੋਚਿਆ, ਮੈਂ ਕਿਹਾ ਇਸ ਦਾ ਆਪਣਾ ਨਹੀਂ ਹੈ, ਇਹਦਾ ਪੁੱਤ ਪੋਤਰਾ ਨਹੀਂ ਹੋਵੇਗਾ, ਓਪਰਾ ਵਿਚਾਰਾ ਆ ਗਿਆ। ਵਾਕਈ ਓਪਰਾ ਸੀ, ਮਾਂ ਉਸਦੀ ਭੱਜੀ ਹੋਈ ਆਈ ਲੈ ਗਈ, ਰੋਣ ਲੱਗ ਪਿਆ ਸੀ। ਆਪਣੇ ਬੱਚੇ ਵਿੱਚ ਔਗਣ ਵੀ ਹੋਵਣ ਬੜੇ ਪਿਆਰੇ ਲੱਗਦੇ ਨੇ, ਦੂਜੇ ਜੇ ਬੱਚੇ ਵਿੱਚ ਗੁਣ ਵੀ ਹੋਵਣ ਨਹੀਂ ਪਿਆਰੇ ਲੱਗਦੇ। ਸਨੇਹ ਦੀ ਦ੍ਰਿਸ਼ਟੀ ਬੜੀ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ। ਪ੍ਰੇਮ ਥੋੜਾ ਮਹਾਨ ਹੁੰਦਾ ਹੈ, ਇਹਦੇ ਚ ਪਵਿੱਤਰਤਾ ਹੁੰਦੀ ਹੈ, ਇਹਦੇ ਚ ਕੁਰਬਾਨੀ ਦਾ ਜਜ਼ਬਾ ਹੁੰਦਾ ਹੈ। ਭਰਾ ਭਰਾ ਤੋਂ ਕੁਰਬਾਨ ਹੋ ਸਕਦਾ ਹੈ, ਪਤੀ ਪਤਨੀ ਤੋਂ ਕੁਰਬਾਨ ਹੋ ਸਕਦਾ ਹੈ, ਪਤਨੀ ਪਤੀ ਤੋਂ ਕੁਰਬਾਨ ਹੋ ਸਕਦੀ, ਮਿੱਤਰ ਮਿੱਤਰ ਤੋਂ ਕੁਰਬਾਨ ਹੋ ਸਕਦਾ ਹੈ, ਨਿਛਾਵਰ ਹੋ ਸਕਦਾ ਹੈ, ਮੰਗ ਕੁਛ ਵੀ ਨਹੀਂ, ਇੱਕ ਦੂਜੇ ਤੋਂ ਸਦਕੇ ਹੋ ਸਕਦੇ ਨੇ, ਕੁਰਬਾਨ ਹੋ ਸਕਦੇ ਨੇ। ਮੈਂ ਹੈਰਾਨ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੈਸੀ ਸ਼ਖਸੀਅਤ ਨੇ ਆਪਣੀ ਬਾਣੀ ਵਿੱਚ ਲੈਲਾ ਮਜਨੂੰ ਦਾ ਜ਼ਿਕਰ ਕੀਤਾ, ਸੱਸੀ ਪੁੰਨੂ ਦਾ ਜ਼ਿਕਰ ਕੀਤਾ, ਸੋਨੀ ਮਹੀਂਵਾਲ ਦਾ ਜ਼ਿਕਰ ਕੀਤਾ, ਹੀਰ ਰਾਂਝੇ ਦਾ ਜ਼ਿਕਰ ਕੀਤਾ, ਔਰ ਇਹ ਵਾਰ ਦਰਬਾਰ ਸਾਹਿਬ ਵਿੱਚ ਵੀ ਗਾਈ ਜਾਂਦੀ ਹੈ। ਸਭ ਤੋਂ ਪਹਿਲੇ ਅੱਜ ਤੋਂ 30-35 ਸਾਲ ਪਹਿਲੇ ਬਜ਼ੁਰਗ ਰਾਗੀ ਭਾਈ ਹਰੀ ਸਿੰਘ ਜਦ ਗਾ ਰਹੇ ਸਨ ਤੇ ਮੇਰੇ ਕੰਨਾਂ ਚ ਪਹੁੰਚ, ਉੱਥੋਂ ਹੀ ਫਿਰ ਮੈਂ ਸੋਚਿਆ ਇਸ ਨੂੰ, ਮੈਂ ਕਿ ਇਹ ਤੇ ਕੋਈ ਭਗਤ ਨਹੀਂ ਸਨ, ਸੰਤ ਨਹੀਂ ਸਨ, ਭਾਈ ਗੁਰਦਾਸ ਜੈਸੇ ਆਲਮ ਫਾਜ਼ਲ ਨੇ ਇਹਨਾਂ ਨੂੰ ਥਾਂ ਦੇ ਦਿੱਤੀ ਹੈ, ਔਰ ਜਿਸ ਬਾਣੀ ਦਾ ਕੀਰਤਨ ਕਰਨ ਦਾ ਸੁਭਾਗ ਹੈ ਉਸ ਬਾਣੀ ਨੂੰ, ਉਹਦਾ ਕੀਰਤਨ ਹੋ ਸਕਦਾ, ਉਹਦਾ ਕੀਰਤਨ ਕੀਤਾ ਜਾਂਦਾ। ਫਿਰ ਮੈਂ ਥੋੜਾ ਜਿਹਾ ਇਸ ਦੀ ਗਹਿਰਾਈ ਚ ਗਿਆ। ਪ੍ਰੇਮ ਹੀ ਮਨੁੱਖ ਨੂੰ ਪਵਿੱਤਰ ਕਰਦਾ ਹੈ, ਗਿਆਨ ਨਹੀਂ ਪਵਿੱਤਰ ਕਰਦਾ। ਬੜੇ ਬੜੇ ਗਿਆਨੀਆਂ ਦੇ ਹਿਰਦੇ ਮਲੀਨ ਰਹਿਣਗੇ, ਹੁੰਦੇ ਨੇ। ਗਿਆਨ ਤੇ ਹੈ, ਇਹ ਪਤਨੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਜ਼ਿਆਦਤੀ ਕਰ ਸਕਦਾ ਉਸ ਨਾਲ। ਗਿਆਨ ਤੇ ਹੈ, ਇਹ ਪਤੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਧੋਖੇਬਾਜ਼ੀ ਕਰ ਸਕਦੀ ਹੈ, ਚੱਲਦਾ। ਇਤਨੀ ਤੇ ਸਮਝ ਹੈ, ਮੇਰਾ ਭਰਾ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਵੀ ਛਲ ਕਪਟ ਕਰ ਸਕਦਾ, ਉਸ ਨਾਲ ਵੀ ਧੋਖਾ ਕਰ ਸਕਦਾ। ਸਮਝ ਤੇ ਸੀ ਵਿਭੀਸ਼ਣ ਨੂੰ ਵੀ, ਰਾਵਣ ਮੇਰਾ ਭਰਾ ਹੈ, ਪਰ ਸਾਰੇ ਸੀਕਰੇਟ ਦੱਸ ਦਿੱਤੇ, ਸਾਰੇ ਰਾਜ ਦੱਸ ਦਿੱਤੇ, ਔਰ ਘਰ ਘਰ ਦੇਖਿਆ ਜਾ ਸਕਦਾ। ਮੈਂ ਬਹੁਤ ਸਾਰੇ ਸਿਲਸਿਲੇ ਐਸੇ ਦੇਖੇ ਨੇ, ਭਰਾ ਭਰਾ ਦੇ ਚ ਮੁਕਦਮੇਬਾਜ਼ੀ, ਭਰਾ ਭਰਾ ਬੋਲਦੇ ਨੇ, ਭਰਾ ਭਰਾ ਦੇ ਦੁਸ਼ਮਣੇ। ਸਮਝ ਤੇ ਹੈ ਮੇਰਾ ਭਰਾ ਹੈ, ਪ੍ਰੇਮ ਨਹੀਂ ਹੈ। ਪ੍ਰੇਮ ਨੇੜੇ ਲੈ ਜਾਂਦਾ, ਗਿਆਨ ਨੇੜੇ ਨਹੀਂ ਲੈ ਜਾਂਦਾ। ਮੈਂ ਫਿਰ ਅਰਜ਼ ਕਰਾਂ, ਕਿਤਨੀ ਗੁਰਬਾਣੀ ਦੀ ਅਰਥ ਬੋਧ ਦਾ ਗਿਆਨ ਹੋਵੇ, ਪ੍ਰੇਮ ਨਹੀਂ ਹੈ, ਮਨੁੱਖ ਦੀ ਸੁਰਤ ਸ਼ਬਦ ਦੇ ਨੇੜੇ ਨਹੀਂ ਆਏਗੀ। ਬੜੇ ਬੜੇ ਗਿਆਨੀਆਂ ਦਾ ਸ਼ਬਦ ਨਾਲ ਕੋਈ ਮਤਲਬ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਬੜੇ ਬੜੇ ਪੁਜਾਰੀਆਂ ਦਾ, ਭਾਵੇਂ ਸਾਰੀ ਜ਼ਿੰਦਗੀ ਕ੍ਰਿਸ਼ਨ ਤੇ ਰਾਮ ਦੀ ਪੂਜਾ ਕਰਦੇ ਰਹਿ ਜਾਂਦੇ ਨੇ,
ਯਕੀਨ ਜਾਣੋ ਕ੍ਰਿਸ਼ਨ ਤੇ ਰਾਮ ਨਾਲ ਕੋਈ ਮਤਲਬ ਨਹੀਂ, ਦੂਰ ਦਾ ਵੀ ਮਤਲਬ ਨਹੀਂ, ਸਿਰਫ ਪੁਜਾਰੀ ਨੇ। ਸਾਰੇ ਇਤਿਹਾਸ ਦਾ ਪਤਾ ਹੈ, ਤੁਸੀਂ ਕੁਛ ਵੀ ਪੁੱਛ ਲਓ ਨਾ, ਸ਼੍ਰੀ ਰਾਮ ਦਾ ਸਾਰਾ ਇਤਿਹਾਸ ਦੱਸ ਦੇਣਗੇ, ਸ਼੍ਰੀ ਕ੍ਰਿਸ਼ਨ ਦੀ ਸਾਰੀ ਕਥਾ ਦੱਸ ਦੇਣਗੇ, ਭਾਗਵਤ ਦੇ ਅਰਥ ਕਰ ਦੇਣਗੇ, ਗੀਤਾ ਦੇ ਅਰਥ ਕਰ ਦੇਣਗੇ। ਸੰਬੰਧ ਨਹੀਂ ਹੈ, ਗੁਰਬਾਣੀ ਦੇ ਅਰਥ ਕਰ ਦੇਣਗੇ, ਬੜੀ ਸੋਚ ਤੇ ਸਮਝ ਹੈ, ਧੂੰਆਂਧਾਰ ਤਕਰੀਰ ਕਰ ਦੇਣਗੇ। ਪ੍ਰੇਮ ਨਹੀਂ ਹੈ, ਨੇੜਤਾ ਨਹੀਂ ਹੈ, ਨੇੜੇ ਪਿਆਰ ਲੈ ਜਾਂਦਾ ਹੈ, ਨੇੜੇ ਸਨੇਹ ਲੈ ਜਾਂਦਾ ਹੈ, ਬੱਚਿਆਂ ਦੇ ਨੇੜੇ ਸਨੇਹ ਲੈ ਜਾਂਦਾ ਹੈ, ਪਿਆਰ ਗੁਰੂ ਦੇ ਨੇੜੇ ਲੈ ਜਾ ਸਕਦਾ, ਭਰਾ ਦੇ ਨੇੜੇ ਲੈ ਜਾ ਸਕਦਾ, ਪਤਨੀ ਦੇ ਨੇੜੇ ਲੈ ਜਾ ਸਕਦਾ, ਪਤੀ ਦੇ ਨੇੜੇ, ਭੈਣ ਦੇ ਨੇੜੇ, ਨਹੀਂ ਤੇ ਦੂਰੀ ਬਣੀ ਰਹੇਗੀ, ਭਰਾ ਵਿਰਾਹ ਵਿੱਚ ਵੀ ਦੂਰੀ ਬਣੀ ਰਹੇਗੀ। ਇਹ ਵੀ ਮੈਂ ਅਰਜ਼ ਕਰਾਂ, ਕਿਉਂਕਿ ਉੱਥੇ ਬਰਾਬਰੀ ਹੈ, ਪ੍ਰੇਮ ਵਿੱਚ ਬਰਾਬਰੀ ਆਉਂਦੀ ਹੈ, ਇੱਕ ਦੂਜੇ ਤੋਂ ਸਦਕੇ ਹੋਣਾ ਹੁੰਦਾ, ਇੱਕ ਦੂਜੇ ਤੋਂ ਕੁਰਬਾਨ ਹੁੰਦਾ ਹੋਣਾ ਹੁੰਦਾ। ਕਹਿੰਦੇ ਇੱਥੋਂ ਥੋੜੀ ਜਿਹਾ ਮਨੁੱਖਤਾ ਜਨਮ ਲੈਂਦੀ ਹੈ, ਇਨਸਾਨੀਅਤ ਜਨਮ ਲੈਂਦੀ ਹੈ। ਪ੍ਰੇਮ ਹੀਣੇ ਮਨੁੱਖ ਨੂੰ ਕਹਿੰਦੇ ਨੇ ਇਨਸਾਨ ਨਹੀਂ ਕਹਿਣਾ ਚਾਹੀਦਾ, ਉਹ ਅਜੇ ਪਸ਼ੂਆਂ ਦੇ ਤਲ ਤੇ ਜੀ ਰਿਹਾ, ਨਾ ਪਤਨੀ ਨਾਲ ਪ੍ਰੇਮ, ਨਾ ਪਤੀ ਨਾਲ, ਨਾ ਭਰਾ ਨਾਲ, ਨਾ ਭੈਣ ਨਾਲ, ਸੰਬੰਧ ਟੁੱਟੇ ਹੋਏ ਟੁੱਟੇ। ਯੂਰਪ ਦੇ ਤਕਰੀਬਨ ਸਾਰੇ ਪਰਿਵਾਰ ਬਿਖਰ ਗਏ, ਭਾਰਤ ਵਿੱਚ ਵੀ ਬਿਖਰਦੇ ਜਾ ਰਹੇ। ਮੁਸ਼ਕਿਲ ਹੈ ਬਰਾਬਰੀ ਦੇਣਾ, ਪਿਆਰ ਛੀਣ ਆਉਂਦਾ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੈਸੇ ਵਿਦਵਾਨ ਆਲਮ ਐਸਾ ਫਰਮਾਨ ਕਰਦੇ ਨੇ, ਲੈਲਾ ਮਜਨੂੰ ਆਸ਼ਕੀ ਚੌਚੱਕੀ ਜਾਤੀ, ਮਹੀਵਾਲ ਨੂੰ ਸੋਹਣੀ ਨਹਿ ਕਰਦੀ ਰਾਤੀ, ਸੱਸੀ ਪੁੰਨੂ ਦੋਸਤੀ ਉਹ ਜਾਤ ਕੋ ਜਾਤੀ। ਹੈਰਾਨਗੀ, ਇਹ ਕੋਈ ਆਮ ਸ਼ਾਇਰ ਇਹਨਾਂ ਦਾ ਜ਼ਿਕਰ ਕਰੇ, ਉਹ ਤੇ ਇੱਕ ਗੱਲ ਵੱਖਰੀ ਹੈ, ਇੱਕ ਸੰਤ ਕਵੀ, ਇੱਕ ਬ੍ਰਹਮ ਗਿਆਨੀ। ਸਿਰਫ ਭਾਈ ਗੁਰਦਾਸ ਨੇ ਹੀ ਜ਼ਿਕਰ ਨਹੀਂ ਕੀਤਾ, ਭਾਈ ਨੰਦ ਲਾਲ ਨੇ ਵੀ ਕੀਤਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀਆਂ ਵਿੱਚੋਂ ਸਿਰਮੌਰ ਕਵੀ, ਇਹਨਾਂ ਦੇ ਕੋਲ ਇੱਕ ਐਸਾ ਸ਼ਾਇਰ ਆਇਆ ਜਿਹਨੇ ਲੈਲਾ ਮਜਨੂੰ ਦਾ ਕਿੱਸਾ ਲਿਖਿਆ ਸੀ ਨਜ਼ਮ ਵਿੱਚ, ਉਹ ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ, ਉਹਦੇ ਕੁਛ ਭਾਗ ਕੁਛ ਹਿੱਸੇ। ਕਵੀ ਜਿਤਨੇ ਚਿਰ ਤੱਕ ਕਵੀ ਨੂੰ ਆਪਣੀ ਕਵਿਤਾ ਨਾ ਸੁਣਾ ਲਵੇ, ਉਹਦੀ ਆਤਮਾ ਨੂੰ ਸਕੂਨ ਨਹੀਂ ਮਿਲਦਾ, ਭਾਵੇਂ ਬਾਕੀਆਂ ਨੂੰ ਸੁਣਾਵੇ ਤੇ ਭਾਵੇਂ ਸਿਰ ਹਿਲਾਉਂਦੇ ਰਹਿਣ ਕਈ, ਤੇ ਕਈਆਂ ਨੂੰ ਰਸ ਵੀ ਆਵੇ, ਲੇਕਿਨ ਯਕੀਨ ਜਾਣੋ ਇੱਕ ਕਵੀ ਨੂੰ ਤਸਕੀਨ ਤਸੱਲੀ ਉਦੋਂ ਆਉਂਦੀ ਹੈ ਜਦ ਉਸਦੀ ਕਵਿਤਾ ਦੇ ਉੱਤੇ, ਜਦ ਉਸਦੀ ਸ਼ਾਇਰੀ ਦੇ ਉੱਤੇ ਕੋਈ ਸ਼ਾਇਰ ਸਿਰੇ ਲਾ ਦੇਵੇ, ਉਹ ਦੱਸ ਦੇਵੇ। ਸੰਗੀਤਕਾਰ ਨੂੰ ਵੀ ਉਸ ਦਿਨ ਸੱਚੀ ਖੁਸ਼ੀ ਆਉਂਦੀ ਹੈ ਜਦ ਉਸਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦੱਸ ਦੇਵੇ, ਜਣੇ ਖਣੇ ਨੂੰ ਰਸਤੇ ਆ ਜਾਏਗਾ, ਤੇ ਜਣਾ ਖਣਾ ਦਾਦ ਵੀ ਦੇ ਸਕਦਾ ਹੈ। ਇਹਦੇ ਨਾਲ ਗਹਿਰੀ ਤਸਕੀਨ ਉਸ ਸੰਗੀਤਕਾਰ ਨੂੰ ਨਹੀਂ ਹੋ ਸਕਦੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਵਾਸਤੇ ਉਹ ਨੰਦ ਲਾਲ ਕੋਲ ਆਇਆ ਵੀ ਨੰਦ ਲਾਲ ਨੂੰ ਸੁਣਾਉਣਾ, ਬਹੁਤ ਵੱਡਾ ਸ਼ਾਇਰ ਹੈ, ਕਵੀ ਹੈ। ਦੋ ਦੋ ਚਾਰ ਚਾਰ ਨਜ਼ਮਾਂ ਉਸਨੇ ਲੈਲਾ ਤੇ ਮਜਨੂ ਬਾਰੇ ਸੁਣਾਉਣੀਆਂ ਸਨ, ਕਿਤਾਬ ਬਹੁਤ ਵੱਡੀ ਲਿਖੀ। ਭਾਈ ਸਾਹਿਬ ਨੂੰ ਕਹਿਣ ਲੱਗਾ, ਮੈਂ ਲਿਖੀ ਹੈ ਕਿਤਾਬ, ਇਹਦੇ ਚ ਇੱਕ ਭਾਗ ਵਿੱਚ ਲੈਲਾ ਦਾ ਜੀਵਨ, ਇੱਕ ਭਾਗ ਵਿੱਚ ਮਜਨੂ ਦਾ ਜੀਵਨ। ਮਜਨੂ ਤੋਂ ਉਸਨੇ ਕਥਾ ਆਰੰਭ ਕੀਤੀ, ਚਾਰ ਨਜ਼ਮਾਂ ਮਜਨੂ ਬਾਰੇ ਸੁਣਾਈਆਂ। ਭਾਈ ਸਾਹਿਬ ਬੜੇ ਜਜ਼ਬਾਤ ਦੇ ਡੁੱਬ ਗਏ, ਉਹਨਾਂ ਦੀ ਸੁਰਤ ਬੜੀ ਗਹਿਰਾਈ ਚਲੀ ਗਈ ਸੁਣ ਕੇ। ਉਹ ਸ਼ਾਇਰ ਕਹਿਣ ਲੱਗਾ, ਇਹ ਤੇ ਚਾਰ ਨਜ਼ਮਾਂ ਮੈਂ ਤੁਹਾਨੂੰ ਮਜਨੂ ਬਾਰੇ ਸੁਣਾਈਆਂ,
ਹੁਣ ਮੈਂ ਚਾਰ ਨਜ਼ਮਾਂ ਤੁਹਾਨੂੰ ਲੈਲਾ ਬਾਰੇ ਸੁਣਾਉਂਦਾ। ਪਰ ਅਸ਼ਕ ਬਾਹਰ ਹੋ ਗਏ ਸਨ, ਭਾਵ ਵਿਭੋਰ ਹੋ ਗਏ ਸਨ, ਹੱਥ ਨਾਲ ਇਸ਼ਾਰਾ ਕੀਤਾ, ਬੜੀ ਮੁਸ਼ਕਿਲ ਨਾਲ ਜ਼ਬਾਨ ਚੋਂ ਬੋਲ ਨਿਕਲੇ, ਮਗੋ ਅਜ਼ਹਾਲੇ ਲੈਲੀ। ਨਾ ਸੁਣਾ ਮੈਨੂੰ ਲੈਲਾ ਦਾ ਕਿੱਸਾ। ਮਗੋ ਅਜ਼ਹਾਲੇ ਲੈਲੀ ਬਾਦਲੇ ਸ਼ੌਰੀ ਦਾ ਏ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂ ਮਰਾ ਦੀਵਾਨਾ ਮੇ ਸਾਗ। ਤੂੰ ਮੈਨੂੰ ਮਜਨੂ ਦਾ ਕਿੱਸਾ ਸੁਣਾਇਆ, ਮੈਂ ਆਪਣੇ ਹੋਸ਼ ਗਵਾ ਬੈਠਾ। ਜੇ ਹੁਣ ਤੂੰ ਮੈਨੂੰ ਲੈਲਾ ਦਾ ਕਿੱਸਾ ਗਵਾਇਆ ਤਾਂ ਮੇਰੇ ਪ੍ਰਾਣ ਵੀ ਜਾਂਦੇ ਰਹਿਣਗੇ। ਨਾ ਸੁਣਾ, ਮੈਂ ਨਹੀਂ ਸੁਣ ਸਕਦਾ, ਮੈਂ ਨਹੀਂ ਸੁਣ ਸਕਦਾ। ਇਤਨਾ ਜਜ਼ਬਾਤੀ ਮਨੁੱਖ, ਇਤਨਾ ਭਾਵਕ ਮਨੁੱਖ, ਗੱਲ ਤੇ ਮਜਨੂ ਦੀ ਸੁਣੀ ਜੁੜ ਗਏ ਗੁਰੂ ਨਾਲ, ਗੱਲ ਤੇ ਮਜਨੂ ਦੀ ਸੁਣੀ ਜੁੜ ਗਏ ਪ੍ਰਭੂ ਨਾਲ, ਪ੍ਰਭੂ ਦੀ ਗੱਲ ਵੀ ਸੁਣ ਕੇ ਕੋਈ ਪ੍ਰਭੂ ਨਾਲ ਨਾ ਜੁੜੇ, ਗੁਰੂ ਦੀ ਗੱਲ ਸੁਣ ਕੇ ਵੀ ਕੋਈ ਗੁਰੂ ਨਾਲ ਨਾ ਜੁੜੇ, ਤੇ ਕੀ ਸਰੋਤਾ ਹੋਇਆ, ਕੀ ਸਰੋਤਾ। ਗੱਲ ਉਸਨੇ ਮਜਨੂ ਦੀ ਕੀਤੀ ਹੈ, ਪਰ ਪਿਆਰ ਦੀ ਡੋਰੀ ਭਾਈ ਨੰਦ ਲਾਲ ਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਜੁੜ ਗਏ। ਆਖਣ ਲੱਗਾ ਮੈਂ ਆਪਣੇ ਹੋਸ਼ ਗਵਾ ਬੈਠਾ, ਹੁਣ ਹੋਰ ਨਾ ਕੁਛ ਮੈਨੂੰ ਸੁਣਾਈ, ਮਹਾਨ ਹੈ ਤੇਰੀ ਨਜ਼ਮ, ਮੈਂ ਹੋਰ ਨਹੀਂ ਕੁਛ ਸੁਣ ਸਕਦਾ। ਮਗੋ ਅਜ਼ਹਾਲੇ ਲੈ ਲਈ ਬਾਦਲੇ ਸ਼ੌਰੀ ਦਾ ਏ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂ ਮਰਾ ਦੀਵਾਨਾ ਮੈਂ ਸਾਜ਼। ਇਹ ਸੰਬੰਧ ਜੁੜਦਾ ਹੈ ਪ੍ਰੇਮ ਨਾਲ, ਪਿਆਰ ਨਾਲ, ਲੇਕਿਨ ਕਦੀ ਕਦੀ ਸਾਧਨਾ ਵਿੱਚ ਇਹ ਪਿਆਰ ਉਛਾਲ ਮਾਰਦਾ ਹੈ। ਇੱਕ ਤੀਸਰੀ ਅਵਸਥਾ ਜੋ ਪਿਆਰ ਦੀ ਬਣਦੀ ਹੈ, ਪਿਆਰ ਦੀ ਅਵਸਥਾ ਸਨੇਹ, ਪਿਆਰ ਦੀ ਅਵਸਥਾ ਹੀ ਪ੍ਰੇਮ ਹੈ, ਔਰ ਪਿਆਰ ਦੀ ਅਵਸਥਾ ਸ਼ਰਧਾ ਹੈ। ਹੇ ਗੁਰੂ, ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਵੱਡਾ ਹੈ। ਇਹ ਸ਼ਰਧਾ ਮਾਂ ਨਾਲ ਹੋ ਸਕਦੀ ਹੈ, ਪਿਤਾ ਨਾਲ ਹੋ ਸਕਦੀ ਹੈ, ਚਲੋ ਉਮਰ ਵਿੱਚ ਵੱਡਾ ਹੈ, ਵੱਡੇ ਨਾਲ ਆਉਂਦੀ ਹੈ। ਉਮਰ ਵੀ ਮਨੁੱਖ ਨੂੰ ਕੁਝ ਸਿਖਾਉਂਦੀ ਹੈ ਜੋ ਬੜੇ ਤੋਂ ਬੜੇ ਉਸਤਾਦ ਨਹੀਂ ਸਿਖਾ ਸਕਦੇ। ਇਹ ਵੀ ਮੈਂ ਅਰਜ਼ ਕਰਦਾ, ਇਸ ਚੱਕਰ 'ਚ ਨਾ ਪੈਣਾ। ਇਸੇ ਕਾਰਨ ਕਰਕੇ ਭਾਰਤ ਵਿੱਚ ਵਡੇਰੀ ਉਮਰ ਦਾ ਸਨਮਾਨ ਆਖਿਆ ਗਿਆ। ਇਹਦੇ ਕੋਲ ਉਮਰ ਦਾ ਜਿਹੜਾ ਗਿਆਨ ਹੈ ਉਹ ਤੇਰੇ ਕੋਲ ਨਹੀਂ ਹੋ ਸਕਦਾ, ਇਹ ਨੌਜਵਾਨ ਤੇਰੇ ਕੋਲ ਨਹੀਂ ਹੋ ਸਕਦਾ, ਇਹ ਬੱਚੇ ਤੇਰੇ ਕੋਲ ਨਹੀਂ ਹੋ ਸਕਦਾ। ਕੁਛ ਉਮਰ ਵੀ ਸਿਖਾਉਂਦੀ ਹੈ, ਉਤਾਰ ਚੜਾ ਬਹੁਤੇ ਦੇਖੇ ਆਉਂਦੇ ਨੇ ਉਸਨੇ। ਇਸ ਵਾਸਤੇ ਆਖਿਆ ਗਿਆ ਬਿਰਧ ਦਾ, ਆਪਣੇ ਤੋਂ ਵੱਡੇ ਦਾ, ਚਾਹੇ ਉਮਰ ਦੇ 'ਚ ਵੱਡਾ ਹੈ, ਇਲਮ ਦੇ 'ਚ ਵੱਡਾ ਹੈ, ਗਿਆਨ ਦੇ 'ਚ ਵੱਡਾ, ਉਹ ਤੇ ਗੱਲ ਵੱਖਰੀ, ਭਾਵੇਂ ਉਮਰ ਦੇ 'ਚ ਵੱਡਾ ਹੈ। ਜੋ ਕਿਸੇ ਵੀ ਗੱਲ ਦੇ 'ਚ ਵੱਡਾ ਹੈ ਉਸ ਨਾਲ ਜੋ ਰਿਸ਼ਤਾ ਜੁੜਦਾ ਹੈ ਸ਼ਰਧਾ ਕਰਕੇ, ਮੈਥੋਂ ਵੱਡਾ ਹੈ, ਉਮਰ ਦੇ 'ਚ ਵੱਡਾ ਹੈ, ਗਿਆਨ ਦੇ 'ਚ ਵੱਡਾ ਹੈ, ਕਲਾ ਦੇ 'ਚ ਵੱਡਾ ਹੈ, ਸਮਝ ਦੇ 'ਚ ਵੱਡਾ ਹੈ। ਜਦ ਕਦੀ ਮਨੁੱਖ ਦੀ ਇਹ ਪਿਆਰ ਦੀ ਧਾਰਾ ਸ਼ਰਧਾ ਬਣਦੀ ਹੈ, ਐਸੇ ਮਨੁੱਖ ਦੇ ਮਾੜੇ ਸੰਸਕਾਰ ਤੇ ਅੰਦਰ ਖਤਮ ਹੋ ਜਾਂਦੇ। ਜਦ ਇਹ ਸ਼ਰਧਾ ਗੁਰੂ ਤੇ ਆ ਜਾਏ, ਇਹ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ, ਕਿਤਨਾ ਵੀ ਆਖੇ ਪਿਆ, ਖਾਲਸਾ ਮੇਰੋ ਰੂਪ ਹੈ ਖਾਸ, ਤੇ ਮਾਣ ਤਾਣ ਦੇਣ ਵਾਸਤੇ ਤੂੰ ਇਹ ਵੀ ਆਖੇ ਪਿਆ, ਇਹਨੇ ਇੱਕ ਹੀ ਕਿਰਪਾ ਕੇ ਸਜੇ ਹੈ ਮੈਂ, ਨਹੀਂ ਤਾਂ ਮੋਸੇ ਗਰੀਬ ਕਰੋੜ ਕੱਪੜੇ ਹੈ। ਤੂੰ ਕਿਤਨਾ ਵੀ ਮਾਣ ਦੇਵੇਂ ਫਿਰ ਵੀ ਤੂੰ ਵੱਡਾ, ਤੂੰ ਵੱਡਾ, ਤੂੰ ਮਹਾਨ ਹੈ, ਤੂੰ ਉੱਚਾ। ਇਹ ਸ਼ਰਧਾ ਇੱਕ ਰਸ ਹੈ, ਔਰ ਐਸਾ ਰਸ ਜਿਹਨੂੰ ਅਕਥ ਕਹਿ ਦਿੱਤਾ ਹੈ। ਕਦੀ ਕਦੀ ਇਹ ਇਸ ਤਰ੍ਹਾਂ ਦੀ ਸ਼ਰਧਾ ਮਾਂ ਬਾਪ ਨਾਲ ਵੀ ਹੋ ਸਕਦੀ ਹੈ। ਸ਼ਰਵਨ ਕੁਮਾਰ ਨੇ ਕੀਤੀ ਸੀ, ਉਹਨੂੰ ਪਿਓ ਦੇ 'ਚ ਹੀ ਪਰਮਾਤਮਾ ਦਿਖਾਈ ਦਿੰਦਾ ਸੀ, ਮਾਂ ਦੇ 'ਚ ਹੀ। ਇਹ ਸ਼ਰਧਾ ਕਦੀ ਕਦਾਈ ਆਪਣੇ ਤੋਂ ਵੱਡੇ ਭਰਾ ਦੇ 'ਚ ਵੀ ਹੋ ਸਕਦੀ ਹੈ। ਲਕਸ਼ਮਣ ਦੇ ਅੰਦਰ ਸੀ, ਰਾਮ ਦੇ ਪ੍ਰਤੀ, ਇਹ ਵੀ ਮੈਂ ਅਰਜ਼ ਕਰਦਾ। ਕਿਧਰੇ ਕਿਧਰੇ ਆਪਣੇ ਉਸਤਾਦ ਦੇ ਪ੍ਰਤੀ ਵੀ ਹੋ ਸਕਦੀ ਹੈ।
ਅਮੀਰ ਮਿਨਾਈ ਜ਼ੌਕ ਕੋਲ ਪੜਿਆ ਸੀ, ਸਿੱਖਿਆ ਸੀ। ਕਿਧਰੇ ਬਹਾਦਰ ਸ਼ਾਹ ਜ਼ਫਰ ਨੇ ਇੱਕ ਸਮੱਸਿਆ ਦੇ ਦਿੱਤੀ, ਉਸਦੇ ਉੱਤੇ ਨਜ਼ਮ ਲਿਖਣ ਵਾਸਤੇ ਕਹਿ ਦਿੱਤਾ। ਔਰ ਚਾਰ ਦਿਨਾਂ ਬਾਅਦ ਮੰਗ ਕਰ ਲਈ ਮੇਰੇ ਕੋਲ ਲੈਣਾ ਨਜ਼ਮ। ਜਮਨਾ ਵਿੱਚ ਨੌਕਾ ਚ ਬੈਠੇ ਅਮੀਰ ਮਿਨਾਈ ਤੇ ਜ਼ੌਕ, ਹਾਲਾਂਕਿ ਅਮੀਰ ਮਿਨਾਈ ਜ਼ੌਕ ਦਾ ਸ਼ਾਗਿਰਦ ਸੀ। ਪਹਿਲੇ ਜ਼ੌਕ ਨੇ ਆਪਣੀ ਨਜ਼ਮ ਸੁਣਾਈ, ਉਸਤਾਦ ਸੀ, ਆਖਿਆ ਹੁਣ ਤੂੰ ਸੁਣਾ। ਜੈਸੇ ਅਮੀਰ ਮਿਨਾਈ ਨੇ ਸੁਣਾਈ, ਕਹਿੰਦੇ ਅਸ਼ਕਬਾਰ ਹੋ ਗਏ ਜ਼ੌਕ ਔਰ ਚਿਹਰੇ ਤੇ ਥੋੜਾ ਦੁੱਖ ਵੀ ਪ੍ਰਗਟ ਹੋਇਆ। ਅਮੀਰ ਮਿਨਾਈ ਕਹਿੰਦੇ ਕਿਉਂ, ਸ਼ਹਿਨ ਸ਼ਾਹ ਨੇ ਇਹ ਨਜ਼ਮ ਜਦ ਤੇਰੀ ਸੁਣਨੀ ਹੈ, ਇਸ ਤੋਂ ਬਾਅਦ ਸਾਡੀ ਨਜ਼ਮ ਫਿਰ ਕੀ ਮੈਨੇ ਰੱਖਦੀ, ਕੁਛ ਵੀ ਨਹੀਂ। ਉਸੇ ਵਕਤ ਕਾਗਜ਼ ਦੇ ਟੁਕੜੇ ਕੀਤੇ ਤੇ ਜਮਨਾ ਛੁੱਟ ਦਿੱਤੀ। ਮੇਰੇ ਬੋਲ ਮੇਰੇ ਉਸਤਾਦ ਦੇ ਬੋਲਾਂ ਨੂੰ ਛੋਟਾ ਕਰ ਦੇਣ, ਐਸੇ ਬੋਲਾਂ ਦੀ ਲੋੜ ਹੀ ਨਹੀਂ। ਮੇਰੀ ਨਜ਼ਮ ਮੇਰੇ ਉਸਤਾਦ ਦੀ ਨਜ਼ਮ ਨੂੰ ਛੋਟਾ ਕਰ ਦੇਵੇ, ਮੈਨੂੰ ਐਸੀ ਨਜ਼ਮ ਦੀ ਲੋੜ ਵੀ ਨਹੀਂ, ਤੁਸੀਂ ਮੇਰੇ ਉਸਤਾਦ ਹੋ। ਕਦੀ ਕਦੀ ਇਸ ਤਰ੍ਹਾਂ ਦੀ ਸ਼ਰਧਾ ਆਪਣੇ ਉਸਤਾਦ ਨਾਲ ਵੀ ਹੋ ਸਕਦੀ, ਮਾਂ ਬਾਪ ਨਾਲ ਵੀ ਹੋ ਸਕਦੀ, ਗੁਰੂ ਨਾਲ ਹੋ ਸਕਦੀ ਹੈ। ਗੁਰੂ ਅਵਤਾਰ ਸੰਤ ਪੁਰਸ਼ਾਂ ਨਾਲ ਸੰਬੰਧ ਸ਼ਰਧਾ ਨਾਲ ਜੁੜਦਾ। ਪਿਆਰ ਦਾ ਸਭ ਤੋਂ ਉੱਚਾ ਰੂਪ ਹੈ ਭਗਤੀ, ਇਹ ਭਗਵਾਨ ਦੀ ਆਉਂਦੀ, ਔਰ ਭਗਤੀ ਭਗਤ ਨੂੰ ਹੀ ਭਗਵਾਨ ਬਣਾ ਦਿੰਦੀ। ਜੈਸਾ ਭਗਵਾਨ ਹੈ ਐਸਾ ਹੀ ਭਗਤ ਹੈ। ਗੁਰਬਾਣੀ ਕਹਿੰਦੀ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਜਿੱਥੇ ਭਗਤ ਹੈ ਉੱਥੇ ਵੱਡੇ ਤੋਂ ਵੱਡਾ ਪੰਡਿਤ ਸੂਰ ਵੀਰ ਮਹਾਦਾਨੀ ਗਿਆਨੀ ਨਹੀਂ ਪਹੁੰਚ ਸਕਦਾ। ਔਰ ਫਿਰ ਭਗਤ ਤੇ ਨਾਰਾਇਣ ਵਿੱਚ, ਭਗਤ ਤੇ ਭਗਵਾਨ ਵਿੱਚ ਕੋਈ ਭੇਦ ਰਹਿ ਨਹੀਂ ਜਾਂਦਾ, ਐਸਾ ਗੁਰਬਾਣੀ ਵਾਰ ਵਾਰ ਕਹਿੰਦੀ ਹੈ। ਨਾਮੇ ਨਾਰਾਇਣ ਨਹੀਂ ਭੇਦ, ਰਾਮ ਕਬੀਰੇ ਵੇਦ ਨਾ ਬਾਈ, ਹੁਣ ਕੋਈ ਵੇਦ ਨਹੀਂ ਰਹੇ। ਭਗਤੀ ਭਗਤ ਨੂੰ ਭਗਵਾਨ ਬਣਾ ਦਿੰਦੀ ਹੈ, ਦੋਈ ਮਿਟ ਜਾਂਦੀ ਹੈ। ਬੂੰਦ ਹੁਣ ਅਲੱਗ ਨਹੀਂ ਰਹਿ ਗਈ, ਸਾਗਰ ਹੋ ਗਈ ਹੈ ਔਰ ਖੋ ਗਈ। ਜਿਸ ਦਿਨ ਜਮਨਾ ਸਾਗਰ ਵਿੱਚ ਖੋ ਜਾਂਦੀ ਹੈ, ਗੰਗਾ ਖੋ ਜਾਂਦੀ ਹੈ, ਫਿਰ ਸਾਗਰ ਵਿੱਚ ਗੰਗਾ ਲੱਭਣੀ ਔਖੀ ਹੈ, ਸਾਗਰ ਵਿੱਚ ਫਿਰ ਸਾਗਰ ਹੀ ਹੈ। ਕਬੀਰ ਰਾਮ ਵਿੱਚ ਖੋ ਕੇ ਰਾਮ ਹੀ ਹੋ ਗਏ। ਨਾਮਦੇਵ ਪ੍ਰਭੂ ਵਿੱਚ ਖੋ ਕੇ ਪ੍ਰਭੂ ਹੀ ਹੋ ਗਏ। ਐਸਾ ਭਗਤੀ ਕਰ ਦਿੰਦੀ ਹੈ। ਭਗਤੀ ਵਿੱਚ ਸ਼ਰਧਾ ਦੀ ਲੇਸ ਤੇ ਹੁੰਦੀ ਹੈ, ਪ੍ਰੇਮ ਦੀ ਮਾਤਰਾ ਤੇ ਹੁੰਦੀ ਹੈ, ਲੇਕਿਨ ਫਿਰ ਵੀ ਭਗਤੀ ਸ਼ਿਖਰ ਤੇ। ਹੁਣ ਮੈਂ ਅਰਜ਼ ਕਰਾਂ, ਸਨੇਹ ਵਿੱਚ ਸਾਰੇ ਆਉਂਦੇ ਨੇ, ਹਜ਼ਾਰਾਂ ਚ ਕੋਈ ਇੱਕ ਅੱਧ ਮਨੁੱਖ ਪ੍ਰੇਮ ਤੱਕ ਪਹੁੰਚਦਾ, ਲੱਖਾਂ ਦੇ ਚ ਕਿਧਰੇ ਇੱਕ ਅੱਧ ਵਿੱਚ ਸ਼ਰਧਾ ਹੁੰਦੀ ਹੈ, ਚੱਕਰ ਚ ਨਾ ਪੈਣਾ ਸ਼ਰਧਾ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲੋਕੀ ਗੱਪਾਂ ਮਾਰੀ ਜਾਂਦੇ ਹੁੰਦੇ ਨੇ, ਬੜੀਆਂ ਵਾਹੀਆਤ ਗੱਲਾਂ ਵੀ ਕਰੀ ਜਾਂਦੇ ਹੁੰਦੇ ਨੇ, ਹੈਰਾਨਗੀ ਆਉਂਦੀ ਹੈ ਕੀ ਸ਼ਰਧਾ ਹੈ। ਇੱਕ ਦੂਜੇ ਦੀਆਂ ਪੱਗਾਂ ਲੈਂਦੀਆਂ ਵੀ ਮੈਂ ਦੇਖੀਆਂ ਨਾ, ਕੁਛ ਵੀ ਨਹੀਂ। ਸ਼ਰਧਾ ਇੱਕ ਐਸੀ ਅਵਸਥਾ ਬਣਾ ਦਿੰਦੀ ਹੈ, ਉਹ ਮਨੁੱਖ ਬੇਅਦਬੀ ਨਹੀਂ ਕਰ ਸਕਦਾ, ਪਤਾ ਹੀ ਨਹੀਂ ਕਰੇਗਾ। ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋ ਮੈਂ, ਇਕਬਾਲ ਕਹਿੰਦਾ ਹੈ ਅਦਬ ਤਾਂ ਪਹਿਲੀ ਗੱਲ ਹੈ, ਪਰ ਇਹ ਸ਼ਰਧਾਲੂ ਕਰਦਾ ਹੈ। ਲੇਕਿਨ ਫਿਰ ਜਦ ਇਹ ਭਗਤੀ ਵਿੱਚ ਕਦਮ ਰੱਖਦਾ ਹੈ, ਤਾਂ ਭਗਤੀ ਐਸਾ ਹੈ ਜੈਸੇ ਬੂੰਦ ਨੇ ਛਲਾਂਗ ਮਾਰੀ ਹੈ, ਸਾਗਰ ਹੋ ਗਈ ਹੈ। ਇਸ ਭਗਤੀ ਦੀ ਰੂਪ ਰੇਖਾ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਿੱਤਰੀ ਹੋਈ ਹੈ, ਭਗਤਾਂ ਨੇ ਪੇਸ਼ ਕੀਤੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਸਾਹਮਣੇ ਰੱਖੀ ਹੈ, ਔਰ ਕਲਗੀਧਰ ਪਾਤਸ਼ਾਹ ਜੋ ਇਸਦਾ ਖੁਲਾਸਾ ਕਰਦੇ ਨੇ,
ਮੈਂ ਬਾਕੀ ਦੇ 3 ਦਿਨਾਂ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਹੁਣ ਇੱਥੇ ਸਮਾਪਤੀ ਕਰੀਏ, ਤੁਹਾਨੂੰ ਲੇਟ ਨਾ ਕਰੀਏ। ਬੜੇ ਟਿਕਾਓ ਨਾਲ, ਇਕਾਗਰਤਾ ਨਾਲ ਤੁਸੀਂ ਸਰਵਣ ਕੀਤਾ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਇਸੇ ਜੀਵਨ ਵਿੱਚ ਅਸੀਂ ਭਗਤੀ ਤੱਕ ਪਹੁੰਚ ਸਕੀਏ। ਜਿਤਨੇ ਚਿਰ ਤੱਕ ਮਨੁੱਖ ਭਗਵਾਨ ਨਹੀਂ ਹੋਇਆ, ਜੰਮਦਾ ਰਹੇਗਾ, ਮਰਦਾ ਰਹੇਗਾ। ਕੇਵਲ ਭਗਵਾਨ ਨਾ ਜੰਮਦਾ ਨਾ ਮਰਦਾ, ਬਾਕੀ ਸਭ ਜੰਮਦੇ ਮਰਦੇ। ਭਰਮ ਭੂਲੇ ਨਰ ਕਰਚ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਜਨਮ ਮਰਨ ਤੋਂ ਨਾਰਾਇਣ ਰਹਿਤ ਹੈ, ਤੇ ਜਨਮ ਮਰਨ ਤੋਂ ਰਹਿਤ ਹੋਣਾ ਤੋਂ ਨਾਰਾਇਣ ਤੇ ਹੋਣਾ ਪਏਗਾ। ਇਸ ਤੋਂ ਬਿਨਾ ਨਹੀਂ ਹੈ, ਇਸ ਤੋਂ ਬਿਨਾਂ ਇਹ ਚੱਲਦਾ ਰਹੇਗਾ, ਯਾਤਰਾ ਚੱਲਦੀ ਰਹੇਗੀ। ਸਾਹਿਬ ਰਹਿਮਤ ਕਰਨ, ਇਸ ਦੇ ਬਾਕੀ ਪਹਿਲੂ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਬਾਣੀ ਨੇ ਵਰਣਨ ਕੀਤੇ ਨੇ, ਤੁਹਾਡੇ ਸਾਹਮਣੇ ਫਿਰ ਰੱਖਾਂਗੇ। ਹੁਣ ਗੁਰੂ ਕੇ ਕੀਰਤਨੀਆਂ ਪਾਸੋਂ ਇੱਕ ਮਹਾਨ ਸ਼ਬਦ ਸਰਵਣ ਕਰੋ ਆਪ। ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 15.98 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ।
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

समक्ष देश करा। श्रेष्ठ फतेह प्रवान करने वाहगुरु जी का खालसा वाहगुरु जी की। पाव सुहावे या तव गिर दुलदे, शीस सुहावा चरणे। रस्ते के चलन वास्ते पैर चाहिए, नीति चलना औखा है, और रस्ते नु वेखण वास्ते अखां चाहिदियां ने, तां वी चलना औखा है अखां तो बिना। फिर भटकना हो जांदा है, चलना नहीं आउंदा। मंजिल दिखाई देवे, रस्ता दिखाई देवे, दृष्टि चाहिदी है, लोचन चाहिदे, अखां चाहिदियां। सिर्फ दिखाई क्यों देवे, चल सकिए, पहुंच सकिए, पैर चाहिए। जो गुरु पंथ है, जो गुरु दा मार्ग है, उससे मनुख दा ध्यान चलता है, मनुख दी सुरत चलती है। उनू भी अखां चाहिए, उनू भी पैर चाहिए। अगर अखां नहीं, रास्ता दिखाई नहीं दे रहा, मंजिल दिखाई नहीं देंदी, अगर पैर नहीं तो रस्ते नू अबूर करना औखा है, रस्ते नू तय करना औखा है, रस्ते ते चलना बड़ा औखा है। तो इस तरह धार्मिक जगत विच ज्ञान नू ते दृष्टि मन लिया गया है, नेत्र मन लिया गया, श्रद्धा नू पैर मन लिया गया, भावना नू पैर मन लिया गया। श्रद्धा ही नहीं, भावना ही नहीं, भरोसा ही नहीं, चलना औखा है, कठिन है। ज्ञान ही नहीं, समझ ही नहीं, पता ही नहीं रस्ते का, दिखाई नहीं देता, मंजिल दिखाई नहीं देती, तां भी चलना बड़ा औखा है। धन गुरु नानक देव जी महाराज फरमान कर देने, ऐसे अंधे दुनिया विच घटने जिन्हां नूं बाहर दे रस्ते नहीं दिखाई देंदे, सड़कां ना दिखाई देंदी, ऐसे अंधियां दी तादाद बहुत थोड़ी है। और जिन्हां नूं प्रभु दा मार्ग नहीं दिखाई देंदा, ऐसे अंधियां नाल संसार भरिया पिया, ऐसे अंधियां नाल जगत भरिया। जिहड़े चल ही नहीं सकदे, ऐसे लंगड़े, ऐसे पैरां तो हीणे, मनुख जगत विच बहुत थोड़े ने, बहुत थोड़े ने, गिणती दे हिसाब नाल थोड़े ने, औसतन थोड़े ने, चल नहीं सकदे। इस तरह दे लंगड़े बहुत थोड़े ने, पर जिन्हां कोल श्रद्धा ही कोई नहीं, भावना ही कोई नहीं, भरोसा ही कोई नहीं, ऐसे लंगड़िया नाल संसार भरिया पै, भरिया पै। तो साहब कहने रोला टुंडा अंधला क्यों गल लगे थारे, ये अंधा, ये लंगड़ा, ये टुंडा किस तरह पहुंचे परमात्मा, किवें पहुंचे। सतगुरु कहिंदे ने मैनू धार्मिक जगत विच मनुख अंगहीण दिखाई देंदे, अंगहीण दिखाई देता, अंग ही कोई नहीं, ना अखां। भाई साहब भाई गुरदास जी के इतने तक कहते हैं अंग अंगहीन। ऐसा नहीं कि एक अंग, देखबे को ना दृष्ट ना दर्श दिखाए देखो, कैसे प्रिय दर्शन देखिए दिखाई है, देख सकिए अखां ही कोई नहीं, दृष्टि कोई नहीं। और जिहड़ी दृष्टि है, जिहड़ियां अखां हैगियां ने, संसार दिखाई देंदा है, निरंकार नहीं, पदार्थ दिखाई देंदा है, परमात्मा नहीं, परिवार दिखाई देंदा है, निरंकार नहीं। देखबे को ना दृष्ट ना दर्श दिखाए देखो,
कैसे प्रिय दर्शन देखिए दिखाइए, कहबे को न सुरत न सर्वन सुनबे को, कैसे प्रिय निध गुण सुनिए सुनाइए। कुछ बोल सका कुछ कह सका जवानी कोई नहीं, गूंगा। हे प्रभु तेरे बोल सुन सका कानी कोई नहीं बहरा। भाई साहब भाई गुरुदास जी बहरा। हे गुरु तेरे बोल सुन सका मेरे कुल कन नहीं ने, और जिड़े कन मेरे कुल हैगे ने इहदे नाल मैं ते परिवार की गल सुन सकदा तेरी नहीं, मैं संसार दीयां गल्लां सुन सकदा तेरे नहीं, मैं बिखे नाद सुन सकदा तेरा गीत नहीं। मेरे कोल कन्ने कोई नहीं, तेरे कन्ना तक मैं अपने बोल पहुंचा सका मेरे कोल जबानी कोई नहीं। मनुख कोल जिहड़ी जबान है वक्त वद इहदे बोल पहुंचदे ने पुत्रां तक मित्रां तक परिवार तक। चलो किसे किसे दे बोलां च बरकत आउंदी, उहनां दे बोल राज दरबार तक भी पहुंच जांदे ने, राज घरानियां तक भी पहुंच जांदे ने। पर जगत विच कुछ ऐसे भी ने जिन्हां दे बोल निरंकार तक पहुंचदे ने, जां का कहा दरगे चले, जिहदा कहा होया दरगाह विच भी चलदा, जिहदा बोलिया होया परमात्मा दी दुनिया च भी चलदा, जिहदा बोलिया होया परमात्मा भी सुणदा ईश्वर भी सुनदा। जाका कहा दरगे चले। भाई साहब भाई गुरदास जी कहिंदे ने हे प्रभु मैं तेरे तक अपने बोल पहुंचा सका जबानी कोई नहीं रसना ही कोई नहीं, तेरे बोलां नू सुन सका मेरे कोल कन ही कोई नहीं। कैलीफोर्निया दे भ्रमण करदिया होया मैं गुरुद्वारिया च देख के दंग रह गया, 10 मिनट किधरे कीर्तन दे ज्यादा हो जाण बैठना बड़ा औखा हो जाता है, 2-2 घंटे लंगर हार दे गप्पा मारदे रहणगे, कोई टाइम ही नहीं देखदा, वक्त ही नहीं देखदा। फिर मैनू उत्थे भाई गुरदास जी की पंक्ति चेते आउंदी है, हे प्रभु तेरे बोल सुन सका मेरे कोल कन्ने कोई नहीं, तेरे कन्ना तक मैं अपने बोल पहुंचा सका मेरे कोल जबान ही कोई नहीं। कहदे को ना सुरत ना सरवन सुनवे को, कैसे प्रिय निध गुण सुनिए सुनाइए। मन में गुरमत गुरमत में ना मन, नेचल होए मन उन मन लेवल आई है। हे प्रभु जो गुरमत है जो तेरे विचार ने वो मेरा मन कबूल नहीं करता, नहीं मनता, कहिंदा कह पिया मन नहीं मनता। और जिहड़े मेरे विचार ने जो मेरी सोचनी वो तैनू कबूल नहीं, वो तैनू परवान ने। बड़ी कीमती गल कह दी है भाई गुरदास, जो तेरी सोचनी है हे गुरु ये मैनू कबूल नहीं, मैं नहीं मनता, जो मेरी सोचनी है तैनू कबूल नहीं। तो रिश्ता किस तरह जुड़े, संबंध किवें जुड़े। मन में गुरमत गुरमत में ना मन, नेचल होए कैसे उन मन लेवल आई है। जो गुरु दी मत है जो गुरु दी सोचनी है जो गुरु दे विचार ने मन नहीं कबूल करता, और जो मन दी मत है जो मेरी सोचनी है जो मेरे विचार ने वो गुरु नू कबूल ने। तो संबंध किस तरह जुड़े, विचारां दी सांझी नहीं बनदी। गुरु दे विचार मैनू कबूल नहीं, मेरे विचार गुरु नू कबूल नहीं, मेरे विचारां नाल गुरु सहमत नहीं है और गुरु दे विचारां नाल मैं सहमत नहीं हाँ। भाई साहब भाई गुरदास जी, मन में गुरमत गुरमत में न मन, नेचल होए कैसे उन मन लेवल आईए। अंग अंग भंग रंग रूप कुल हीन दीन, कैसे वो नायक की नायका कहाइए। हे प्रभु जगत विच कोई टुंडा होवेगा कोई लंगड़ा होवेगा कोई अंधा होवेगा कोई बहरा होवेगा
कोई गुंगा होवेगा, पर भाई गुरदास इतने कमाल कर देने, मैं ते अंधा भी हाँ, बहरा भी हाँ, गुंगा भी हाँ, टुंडा भी हाँ, लंगड़ा भी हाँ, अंग अंग भंग रंग रूप कुल हीन दीन, कैसे बहु नायक की नायका कहाई, किवें मैं तेनू कबूल हो सकदा। अंग अंग भंग, सारे अंग टुटे पहने भंग ने, ना पैर ना हथ, ना अखा ना कन, ना जबान, अंग अंग भंग रंग रूप कुल हीन दीन, कैसे बहु नायक की नायका कहाई। सारे अंगा की अपनी एक महानता है, पर रस्ते नूं वेखण वास्ते अखां चाहीदियां, रस्ते ते चलण वास्ते पैर चाहीदे। कुछ धार्मिक विद्वान ऐसा भी कहिंदे ने, अगर पैर हैगे ने, श्रद्धा हैगी है, भावना हैगी है, ज्ञान नहीं है, वध तो वध भटकेगा, और भटकदे भी कई दफा पहुंच जांदे ने, पहुंच जांदे, चलदे ते पए ने, किसी दिन भटक भटक के भी पहुंच जाएंगे। हुणे थानू भाई साहब भाई सुरजीत सिंह जी, जो बहुत सोहणे आलम ने, गुरु ग्रंथ साहब जी महाराज की संपादना बारे दस रहे सन। भगत सूरदास ये बिंद्राबन तो चलिया सी, इस शौक नाल मेरे बोल भी गुरु ग्रंथ साहब विच दर्ज होवन। उहदी एक पंक्ति दर्ज है सारंग राग, अंधा सी, नेत्रहीन, हुण बिंद्राबन तो अमृतसर तक पहुंचे किवें, पर उसका हौसला देखो, लाठी लेके चल पिया, पुछदा ही पुछदा, किधरे भटक जांदा सी लोकी रस्ते ते पा देंदे सन। ये मतवातर दिन भर चलदा सी, रात नूं कदी किसे रुख तले, कदी किसे पिंड च कट लैंदा, भटकदा भटकदा साढ़े तीन महीनों के अमृतसर पहुंच गया, अखां कोई नहीं, पहुंच गया। सतगुरु के चरणों से मत्था टेकया, मस्तक छुपया नहीं रहिंदा, है भगत है, भावना नाल भरिया होया। सतगुरु ने मौका दिता, सुना भाई, पर इह संगीतकार भी सी, राग दियां बारीकियां नूं भी जानदा सी। जद भी किसी दे अंदर परमात्मा प्रगट भी हुंदा है, गीत बन के आउंदा है, संगीत बन के आउंदा है, एवें नहीं गीता प्रगट हुंदी। धन गुरु नानक दे अंदरों अकाल पुरख प्रगट हुंदे ने, गीत बन के, संगीत बन के। वकत दा राग गाउंदे ने गुरु नानक, वकत दी राग नहीं गाउंदे। मरदानिया रबाब छेड़, बाणी आई है, बाणी मरदाने ते नहीं आई, गुरु नानक ते आई है, गाउंदे गुरु नानक आप ने, मरदाना सिर्फ रबाब वजांदा, साज वजांदा। वकत दा राग गांदे ने, वकत दी राग नहीं गांदे ने गुरु नानक। कदी सोरठ पे गांदे ने, कदी मलार पे गांदे ने, कदी भैरो गा रहे ने, कदी मारू गा रहे ने, कदी मांझ गा रहे ने, कदी आसा गा रहे ने, कदी गौड़ी गा रहे ने, कदी सही राग गा रहे ने। वकत दा राग गांदे ने, वकत दी राग नहीं गांदे ने। कीर्तन सुनना होवे ते फिर मरदाने तो सुन लैंदे, पर जद बाणी नाजल आउंदी है ते गुरु नानक नूं नाजल आउंदी है, और वो बाणी नाजल होंदी है गीत बन के, संगीत बन के। भावें चौक विच बैठ के रविदास सारा दिन जुतियां ही गंढदा है, पर परमात्मा जब उसके हिरदे चो भी प्रगट होंदा है गीत बन के, संगीत बन के, रविदास की सारी बाणी गीत दे च है, संगीत दे च है, हैरानगी आउंदी है। गंढदा ते जुतियां इहनूं संगीत कित्थों आ गया। भावें दिन भर खड्डी ते बैठ के कबीर कपड़े ही बुणदा है, पर जब रब्बी कलाम अंदरों प्रगट होंदा है गीत बन के, संगीत बन के, कबीर दी सारी बाणी गीत दे च है, संगीत दे च है। सारा दिन भावें कपड़ियां नूं ही छिंबदा है, नाम देव छिंब है, लोग शूद्र कहिंदे ने, मंदिर तो ते मार मार के कढ दिता गया सी, जिस मंदिर चों मार मार के कढ दिता गया सी दास ने, वह मंदिर देखे है,
ਹਜ਼ੂਰ ਸਾਹਿਬ ਤੋਂ ਸਿਰਫ 40 ਮੀਲ ਦੀ ਦੂਰੀ ਤੇ। ਉਸ ਕਸਬੇ ਦਾ ਨਾਂ ਹੈ ਔਂਡਾ, ਜਿੱਥੇ ਮੰਦਰ ਹੈ। ਬੜਾ ਬੁਰੀ ਤਰ੍ਹਾਂ ਮਾਰਿਆ ਇਸਨੂੰ ਬ੍ਰਾਹਮਣਾਂ ਨੇ, ਤੂੰ ਸ਼ੂਦਰ ਹੈ ਤੇ ਮੰਦਰ ਵਿੱਚ ਕਿਸ ਤਰ੍ਹਾਂ ਆ ਗਿਆ, ਕਿਉਂ ਆਇਆ? ਸ਼ੂਦਰ ਦੀ ਅਸੀਂ ਛਾਇਆ ਨਹੀਂ ਲੈਂਦੇ, ਤੂੰ ਛਾਇਆ ਨਾਲ ਮੰਦਰ ਭ੍ਰਸ਼ਟ ਕੀਤਾ, ਸਾਰਾ ਮੰਦਰ ਸਾਨੂੰ ਧੋਣਾ ਪਏਗਾ, ਤੂੰ ਕਿਉਂ ਆ ਗਿਆ, ਕਿਸ ਤਰ੍ਹਾਂ ਆ ਗਿਆ, ਮਾਰਿਆ? ਔਰ ਗਿਲਾ ਮਿੱਠਾ ਜਿਹਾ ਕਰਦਾ ਹੈ ਨਾਮ ਦੇ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੈਠਲ, ਹੇ ਮੇਰੇ ਬਾਪ ਹੇ ਮੇਰੇ ਬੈਠਲ, ਮੈਂ ਕੀ ਕਰਾਂ, ਮੈਨੂੰ ਸ਼ੂਦਰ ਸ਼ੂਦਰ ਆਖ ਕੇ ਮਾਰਿਆ ਇਹਨਾਂ ਨੇ। ਸ਼ੂਦਰ ਸ਼ੂਦਰ ਆਖ ਕੇ ਮੈਨੂੰ ਧੱਕੇ ਦਿੱਤੇ ਨੇ ਇਹਨਾਂ ਨੇ। ਪਰ ਇਹ ਮੰਦਰ ਦੇ ਪਿੱਛੇ ਜਾ ਬੈਠਾ, ਲੰਬੀ ਚੌੜੀ ਗਾਥਾ ਨਾ ਅਰਜ ਕਰਾਂ, ਪਿੱਛੇ ਜਾ ਬੈਠਾ। ਪਰ ਗਜ਼ਬ ਦੀ ਗੱਲ, ਫੇਰ ਦੀਆ ਨਾ ਮੈਂ ਕੋ ਦੇਵਰਾ ਪੰਡੀਆਂ ਕੋ ਪਿਛਵਾੜ ਲਾ, ਮੰਦਰ ਦਾ ਦਰਵਾਜ਼ਾ ਮੂਰਤੀਆਂ ਦਾ ਮੂੰਹ ਨਾਮਦੇਵ ਦੀ ਤਰਫ ਹੋ ਗਿਆ। ਅਜੇ ਤੱਕ ਮੰਦਰ ਉਸੇ ਤਰ੍ਹਾਂ ਹੀ ਹੈ, ਅਜੇ ਤੱਕ। ਗਾਲਬਨ ਮੈਂ ਤੁਹਾਨੂੰ 35 ਸਾਲ ਪੁਰਾਣੀ ਗੱਲ ਦੱਸਾਂ, ਕਟਕ ਦੇ ਵਿੱਚ ਮੈਂ ਕਿਧਰੇ ਪੈ ਬੈਠਾ, ਗੁਰੂ ਨਾਨਕ ਦੇਵ ਜੀ ਨੇ ਹਾਜੀਆਂ ਦੇ ਮਨ ਫਿਰਾ ਦਿੱਤੇ, ਮੱਕਾ ਨਹੀਂ ਫਿਰਿਆ। 35 ਸਾਲ ਪੁਰਾਣੀ ਗੱਲ ਕਰਦਾ, ਤਰਕ ਬੁੱਧੀ ਮੇਰੀ ਬਹੁਤ ਜ਼ਿਆਦਾ ਸੀ, ਗੱਲ ਗੱਲ 'ਤੇ ਤਰਕ ਕਰਨਾ ਇਹ ਮੇਰੀ ਆਦਤ ਸੀ। ਮੈਂ ਕਿਹਾ ਹਾਜੀਆਂ ਦੇ ਮਨ ਘੁਮਾ ਦਿੱਤੇ, ਦਿਮਾਗ ਘੁਮਾ ਦਿੱਤੇ, ਸੋਚਣੀ ਫੇਰ ਦਿੱਤੀ। ਬਿਲਡਿੰਗਾਂ ਨਹੀਂ ਘੁੰਮਦੀਆਂ ਹੁੰਦੀਆਂ, ਪੱਥਰ ਦਾ ਮੱਕਾ ਨਹੀਂ ਘੁੰਮਦਾ ਹੁੰਦਾ। ਉਹਨਾਂ ਦੇ ਨਜਦਾਸ ਬਾਬਾ ਬਲਵੰਤ ਸਿੰਘ ਕੋਲ ਗੁਰਬਾਣੀ ਵਿਆਕਰਨ ਪੜ੍ਹਦਾ ਸੀ, ਉਹ ਵੀ ਬੈਠੇ ਸਨ। ਜਦ ਕਮਰੇ 'ਚ ਆਏ, ਜ਼ਿੰਦਗੀ 'ਚ ਮੈਂ ਪਹਿਲੀ ਦਫ਼ਾ ਤਾੜਨਾ ਅਤੇ ਇੱਕ ਗਾਲ ਵੀ ਸੁਣੀ, ਨਹੀਂ ਤਾਂ ਮੈਨੂੰ ਅੱਜ ਤੱਕ ਕਿਸੇ ਸਕੂਲ ਵਿੱਚ ਮਾਸਟਰ ਨੇ ਵੀ ਨਾ ਤਾੜਨਾ ਕੀਤੀ ਸੀ ਨਾ ਮਾਰਿਆ। ਅਤੇ ਮਾਂ ਬਾਪ ਦਾ ਇੱਕ ਲੋਤਾ ਲੜਕਾ ਹੋਣ ਕਰਕੇ ਉਹਨੂੰ ਮੈਂ ਲਾਡ ਨਾਲ ਭਰਿਆ, ਲੇਕਿਨ ਪਹਿਲੀ ਦਫ਼ਾ ਕੜਕ ਦੀ ਹੋਈ ਗੱਲ ਵੀ ਸੁਣੀ ਹੈ। ਆਖਿਆ ਮੂਰਖ ਹੈ ਤੂੰ, ਇਹ ਕੀ ਆਖਿਆ, ਰਹਿੰਦਾ ਮੇਰੇ ਨਾਲ ਹੈ, ਪੜ੍ਹਦਾ ਮੇਰੇ ਕੋਲ ਹੈ, ਕੀ ਆਖਿਆ? ਮੈਂ ਆਖਿਆ ਮੈਂ ਕੀ ਆਖਿਆ, ਤੂੰ ਇਹ ਆਖਿਆ ਮੱਕਾ ਨਹੀਂ ਘੁੰਮਿਆ। ਮੈਨੂੰ ਕਹਿਣ ਲੱਗੇ ਫਿਰ ਭਾਈ ਗੁਰਦਾਸ ਗਲਤ ਪਏ ਕਹਿੰਦੇ ਨੇ, ਫਿਰ ਫਿਰਿਆ ਮੱਕਾ ਕਲਾ ਦਿਖਾਈ, ਤੂੰ ਠੀਕ ਹੈ ਭਾਈ ਗੁਰਦਾਸ ਗਲਤ ਹੈ। ਮੈਂ ਕਿਹਾ ਭਾਈ ਗੁਰਦਾਸ ਦੇ ਕਹਿਣੇ ਦਾ ਵੀ ਇਹੀ ਅਰਥ ਹੋਵੇਗਾ, ਦਿਮਾਗ ਘੁਮਾ ਦਿੱਤਾ। ਤੀਜੇ ਦਿਨ ਉਹਨਾਂ ਨੇ ਕਥਾ ਦੀ ਸਮਾਪਤੀ ਕੀਤੀ ਤੇ ਕਹਿਣ ਲੱਗੇ ਹਜ਼ੂਰ ਸਾਹਿਬ ਚੱਲਣਾ। ਹਜ਼ੂਰ ਸਾਹਿਬ ਦਾ ਕੋਈ ਪ੍ਰੋਗਰਾਮ ਨਹੀਂ ਸੀ ਉਦੋਂ, ਉੱਥੋਂ ਵੈਦਨਾਥ ਧਾਮ ਜਾਣਾ ਸੀ, ਫਿਰ ਕਲਕੱਤੇ ਜਾਣਾ ਸੀ, ਫਿਰ ਪਟਨਾ ਸਾਹਿਬ ਪਹੁੰਚਣਾ ਸੀ। ਅਚਾਨਕ ਕਹਿਣ ਲੱਗੇ ਹਜ਼ੂਰ ਸਾਹਿਬ ਜਾਣਾ, ਠੀਕ ਹੈ। ਔਰੰਗਾਬਾਦ ਉਤਰੇ, ਉੱਥੋਂ ਟੈਕਸੀ ਪਕੜੀ ਹਜ਼ੂਰ ਸਾਹਿਬ ਲਈ। ਹਜ਼ੂਰ ਸਾਹਿਬ 40 ਮੀਲ ਰਹਿੰਦਾ ਹੈ, ਰਸਤੇ ਵਿੱਚ ਕਸਬਾ ਪੈਂਦਾ ਹੈ ਔਂਡਾ, ਡਰਾਈਵਰ ਨੂੰ ਕਹਿਣ ਲੱਗੇ ਇੱਧਰ ਮੁੜ। ਮੈਂ ਕਿਹਾ ਬਾਬਾ ਜੀ ਹਜ਼ੂਰ ਸਾਹਿਬ ਤੇ ਉਸ ਪਾਸੇ ਸਿੱਧਾ ਰੋਡ ਤੇ ਉਹ ਜਾ ਰਿਹਾ। ਕਹਿਣ ਲੱਗਾ ਤੇਰੀ ਅਕਲ ਫਿਰ ਆਣੀ ਹੈ, ਇਸ ਵਾਸਤੇ ਆਇਆ। ਆਉਂਦੇ ਗਏ ਉਹ ਮੰਦਰ ਦੇਖਿਆ, ਕਹਿਣ ਲੱਗੇ ਹੁਣ ਦੇਖ ਇਸ ਮੰਦਰ ਨੂੰ ਦੇਖ, ਇਹ ਰੱਬੜ ਦਾ ਬਣਿਆ ਹੋਇਆ ਕਿ ਪੱਥਰ ਦਾ ਬਣਿਆ ਹੋਇਆ ਮੰਦਰ, ਇਹ ਖਿਡੌਣਾ ਹੈ ਕਿ ਅਸਲੀ ਮੰਦਰ ਹੈ, ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਫਿਰਿਆ ਹੋਇਆ ਹੈ ਕਿ ਨਹੀਂ? ਮੰਦਰ ਦਾ ਮੂੰਹ ਦੂਜੇ ਪਾਸੇ, ਮੂਰਤੀਆਂ ਦਾ ਮੂੰਹ ਦੂਜੇ ਪਾਸੇ। ਔਰ ਬ੍ਰਾਹਮਣ ਆਪ ਸਾਥੀ ਸੁਣਾਉਂਦੇ ਨੇ, ਫਿਰ ਜਿੱਥੇ ਬਾਹਰ ਬੈਠ ਕੇ ਕੀਰਤਨ ਕੀਤਾ ਸੀ ਨਾਮਦੇਵ ਨੇ, ਉੱਥੇ ਹੁਣ ਥੜਾ ਵੀ ਬਣਾ ਦਿੱਤਾ ਹੈ, ਹੁਣ ਬ੍ਰਾਹਮਣ ਮੰਨਦੇ ਨੇ, ਹੁਣ ਬ੍ਰਾਹਮਣ ਵੀ ਉਸ ਥੜੇ ਨੂੰ ਮੱਥਾ ਟੇਕਦਾ। ਦੇਖ ਕੇ ਮੈਂ ਫਿਰ ਵੀ ਬਾਬੇ ਉਹਨਾਂ ਨੇ ਇਹ ਆਖੀ, ਅਕਲ ਤੋਂ ਅੱਗੇ ਦੀ ਗੱਲ ਹੈ। ਮੈਨੂੰ ਕਹਿਣ ਲੱਗੇ ਅਕਲ ਤੋਂ ਅੱਗੇ ਦੀ ਗੱਲ ਹੈ, ਹੈ ਤੇ ਸੱਚ, ਪਰ ਤੂੰ ਬੇਅਕਲੀ ਨਾਲ ਕਹਿ ਰਿਹਾ। ਇਹ ਵੀ ਅਜੇ ਤੱਕ ਮੈਨੂੰ ਯਾਦ ਹੈ,
ਇਹ ਗੱਲ ਤੇ ਠੀਕ ਹੈ ਕਿ ਅਕਲ ਤੋਂ ਅੱਗੇ ਦੀ ਗੱਲ ਹੈ, ਪਰਮਾਤਮਾ ਅਕਲ ਤੋਂ ਅੱਗੇ ਦੀ ਗੱਲ ਹੈ, ਪ੍ਰਭੂ ਦਾ ਰਸ ਅਕਲ ਤੋਂ ਅੱਗੇ ਦੀ ਗੱਲ ਹੈ, ਪਰਮਾਤਮਾ ਦੀ ਹੋਂਦ ਅਕਲ ਤੋਂ ਅੱਗੇ ਦੀ ਗੱਲ ਹੈ। ਪਰ ਜਿਹੜਾ ਤੂੰ ਕਹਿ ਰਿਹਾ ਬੇਅਕਲੀ ਨਾਲ ਕਹਿ ਰਿਹਾ, ਤੂੰ ਅਕਲ ਤੋਂ ਅੱਗੇ ਨਹੀਂ ਗਿਆ। ਅਗਰ ਅਕਲ ਤੋਂ ਅੱਗੇ ਚਲਾ ਜਾਂਦਾ ਤੇ ਸ਼ਾਇਦ ਖੇਡ ਬਣ ਜਾਂਦੀ, ਤੇਰੀ ਗੱਲ ਸਮਝ 'ਚ ਆ ਜਾਂਦੀ। ਫਿਰ ਜਦ ਮੈਂ ਭਾਈ ਨੰਦ ਲਾਲ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਮੈਂ ਹੈਰਾਨ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨਤਾ ਦੇ ਘਰ ਦੇ 'ਚ ਆਏ, ਬਖਸ਼ਿਸ਼ ਦੇ ਘਰ ਦੇ 'ਚ ਆਏ ਤੇ ਕਹਿਣ ਲੱਗੇ, ਨੰਦ ਲਾਲ ਬਹੁਤ ਖੁਸ਼ ਹਾਂ ਤੇਰੇ 'ਤੇ, ਤੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ। ਅੱਜ ਮੈਨੂੰ ਹੋਰ ਖੁਸ਼ੀ ਹੋਵੇਗੀ, ਤੈਨੂੰ ਕੁਛ ਦਿਆਂ, ਤੈਨੂੰ ਕੁਛ ਦਿਆਂ ਜੋ ਬਹੁਤ ਪਿਆਰਾ ਹੋਵੇ, ਬਹੁਤ ਪਿਆਰਾ ਹੋਵੇ। ਦੇਣ ਨੂੰ ਜੀ ਕਰਦਾ, ਜਿਹਦੇ ਨਾਲ ਬੜੀ ਕਰੜੀ ਦੁਸ਼ਮਣੀ ਹੋਵੇ ਉਹਦਾ ਤੇ ਕੁਝ ਖੋ ਲੈਣ ਨੂੰ ਜੀ ਕਰਦਾ। ਜਿਸ ਨਾਲ ਕਰੜੀ ਦੁਸ਼ਮਣੀ ਹੋਵੇ ਜੀ ਕਰਦਾ ਇਹਦਾ ਸੁੱਖ ਖੋ ਲਈਏ, ਇਹਦੀ ਇੱਜ਼ਤ ਲੁੱਟ ਲਈਏ, ਇਹਦਾ ਮਾਣ ਸਨਮਾਨ ਖੋ ਲਈਏ, ਮੌਕਾ ਲੱਗ ਜਾਏ ਇਹਦੀ ਜਿੰਦ ਜਾਨ ਖੋ ਲਈਏ। ਦੁਸ਼ਮਣੀ ਹੈ, ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ। ਦੇਣ ਨੂੰ ਜੀ ਕਰਦਾ, ਸੁੱਖ ਦੇ ਦਈਏ, ਆਰਾਮ ਦੇ ਦਈਏ, ਸਨਮਾਨ ਦੇ ਦਈਏ, ਕਿਧਰੇ ਲੋੜ ਪੈ ਜਾਏ ਤੇ ਆਪਣੀ ਜਿੰਦ ਜਾਨ ਦੇ ਦਈਏ। ਸਤਿਗੁਰ ਕਹਿੰਦੇ ਨੇ ਤੂੰ ਮੈਨੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ, ਤੈਨੂੰ ਅੱਜ ਮੈਂ ਕੁਛ ਦੇਣਾ ਹੈ ਕਿਉਂਕਿ ਦੇ ਕੇ ਮੈਨੂੰ ਖੁਸ਼ੀ ਮਿਲੇਗੀ। ਪਰ ਐਸਾ ਨਾ ਹੋਵੇ ਮੈਂ ਜਿਹੜਾ ਤੈਨੂੰ ਦੇਵਾਂ ਉਹ ਤੇਰੀ ਲੋੜ ਨਾ ਹੋਵੇ, ਤੇਰੀ ਮੰਗ ਨਾ ਹੋਵੇ। ਇਸ ਵਾਸਤੇ ਤੂੰ ਮੰਗ ਤੇ ਮੈਂ ਦਿਆਂ, ਜੋ ਤੂੰ ਮੰਗੇ ਉਹ ਮੈਂ ਦੇਣਾ। ਪਤਾ ਨੰਦ ਲਾਲ ਨੇ ਕੀ ਆਖਿਆ, ਮਹਾਰਾਜ ਇਸ ਦਰ ਤੇ ਪਹਿਲੇ ਮੰਗਤਾ ਹੀ ਆਇਆ ਸੀ, ਮੰਗਾਂ ਨਾਲ ਭਰਿਆ ਹੋਇਆ, ਹਰ ਵਕਤ ਮੰਗਾਂ ਹੀ ਸਨ, ਹਰ ਵਕਤ ਕਾਮਨਾਵਾਂ ਹੀ ਸਨ। ਪਾਤਸ਼ਾਹ ਜਦ ਮੈਂ ਇਸ ਦਰ ਤੇ ਆਇਆ ਸੀ ਮੰਗਤੇ ਦੀ ਤਰ੍ਹਾਂ ਆਇਆ ਸੀ, ਮੰਗਾਂ ਸਾਰੀਆਂ ਖਤਮ ਹੋ ਗਈਆਂ, ਅੱਜ ਮੈਂ ਬਾਦਸ਼ਾਹ ਹੋ ਗਿਆ, ਅੱਜ ਆਪ ਕਹਿੰਦੇ ਹੋ ਮੰਗ ਲਓ, ਅੱਜ ਆਪ ਕਹਿੰਦੇ ਹੋ ਮੰਗ ਲਓ। ਗਦਾਏ ਕੂਵੇ ਤੋਰਾ ਮੇਲੇ ਬਾਦਸ਼ਾਹੀ ਨੇਸਤ, ਹਵਾਏ ਸਲਤਨਤ ਵਜ਼ਾਉ ਕੇ ਕਜ ਕੁਲਾਹੀ ਨੇਸਤ। ਐ ਮੇਰੇ ਪਾਤਸ਼ਾਹ, ਜਿਹੜਾ ਇੱਕ ਦਫ਼ਾ ਤੁਹਾਡੀ ਗਲੀ ਚੋਂ ਲੰਘ ਜਾਏ ਉਹ ਦੋ ਜਹਾਨਾਂ ਦੀ ਬਾਦਸ਼ਾਹੀ ਠੁਕਰਾ ਦਿੰਦਾ। ਤੇ ਮੈਂ ਤੇ ਦਰ ਮਲ ਕੇ ਬੈਠਾ, ਮੈਨੂੰ ਕਿਹੜੀ ਕਿਸ ਚੀਜ਼ ਦੀ ਕਮੀ, ਮੈਂ ਤੇ ਬਾਦਸ਼ਾਹ ਬਣਿਆ ਬੈਠਾ ਤੁਹਾਡੀ ਸੰਗਤ ਕਰਕੇ, ਤੁਹਾਡੇ ਚਰਨਾਂ 'ਚ ਰਹਿਣ ਕਰਕੇ। ਅੱਜ ਆਪ ਕਹਿੰਦੇ ਹੋ ਕੁਛ ਮੰਗ ਲਓ, ਕੁਛ ਮੰਗ ਰਹੀ ਨਹੀਂ। ਅਮੀਰ ਖੁਸਰੋ ਇਸ ਨੂੰ ਇੰਝ ਕਹਿੰਦੇ ਨੇ, ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਦੁਆ ਕਹਿੰਦੇ ਨੇ ਅਰਦਾਸ ਨੂੰ। ਅਮੀਰ ਖੁਸਰੋ ਕਹਿੰਦੇ, ਖੁਦਾ ਹੁਣ ਤੇ ਮੇਰੇ ਹੱਥ ਹੀ ਨਹੀਂ ਉੱਠਦੇ ਕਿ ਮੈਂ ਅਰਦਾਸ ਕਰਾਂ ਤੇ ਤੇਰੇ ਕੋਲ ਕੁਛ ਮੰਗਾਂ। ਜਿਸ ਦਿਨ ਦਾ ਤੈਨੂੰ ਮੰਗਿਆ ਸਾਰੀਆਂ ਹੀ ਮੰਗਾਂ ਮਿਟ ਗਈਆਂ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਇਸ ਤਰ੍ਹਾਂ ਦੀ ਅਰਦਾਸ ਕਰਨ ਤੋਂ ਬਾਅਦ ਹੁਣ ਹੋਰ ਅਰਦਾਸ ਕਰਨ ਨੂੰ ਜੀ ਨਹੀਂ ਕਰਦਾ, ਹੋਰ ਕੁਛ ਮੰਗਣ ਨੂੰ ਜੀ ਨਹੀਂ ਕਰਦਾ। ਪਤਾ ਹੈ ਸਤਿਗੁਰਾਂ ਨੇ ਕੀ ਆਖਿਆ, ਨੰਦ ਲਾਲ ਫਿਰ ਸਾਡੀ ਖੁਸ਼ੀ ਤੇ ਇਹੀ ਹੈ, ਤੈਨੂੰ ਕੁਛ ਦੇਈਏ, ਚਲ ਸਾਡੀ ਖੁਸ਼ੀ ਲਈ ਮੰਗ ਲੈ, ਸਾਡਾ ਮਨ ਖੁਸ਼ ਹੋ ਜਾਏ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮਾਂ ਨਹੀਂ ਖਾ ਰਹੀ ਪੁੱਤ ਖਾ ਰਿਹਾ, ਪਰ ਮਾਂ ਖੁਸ਼ ਹੋ ਰਹੀ ਹੈ, ਖਾਂਦਾ ਤੇ ਪੁੱਤ ਪਿਆ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਖੁਸ਼ ਤੇ ਪੁੱਤਰ ਹੋ ਰਿਹਾ, ਖਾਂਦਾ ਤੇ ਪੁੱਤਰ ਪਿਆ, ਸਵਾਦ ਤੇ ਪੁੱਤਰ ਨੂੰ ਆ ਰਿਹਾ ਪਰ ਖੁਸ਼ ਮਾਂ ਹੋ ਰਹੀ ਹੈ। ਸਿੱਖ ਦੀ ਖੁਸ਼ੀ ਕਈ ਦਫ਼ਾ ਗੁਰੂ ਦੀ ਖੁਸ਼ੀ ਬਣ ਜਾਂਦੀ। ਨੰਦ ਲਾਲ
ਅੱਜ ਤੈਨੂੰ ਦੇਖ ਕੇ ਸਾਨੂੰ ਖੁਸ਼ੀ ਮਿਲੇਗੀ। ਸਾਡੀ ਖੁਸ਼ੀ ਲਈ ਮੰਗ ਲੈ, ਕੁਛ ਮੰਗ ਲੈ। ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ। ਭਾਈ ਸਾਹਿਬ ਨੇ ਆਪਣੀਆਂ ਨਜ਼ਮਾਂ ਵਿੱਚ ਜੋ ਕੁਛ ਮੰਗਿਆ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ। ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਜੇ ਦੇਣਾ ਤੇ ਇਸ ਦਿਲ ਵਿੱਚ ਰੱਬੀ ਪਿਆਰ ਦੇ, ਰੱਬੀ ਸ਼ੌਕ ਦੇ, ਸ਼ਰਧਾ ਦੇ, ਭਾਵਨਾ ਦੇ। ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਦਰ ਗਲੂ ਅਜ ਬੰਦ ਗੀਰਾ ਤੌਕ ਦੇ। ਮੁਗਲ ਕਾਲ ਵਿੱਚ ਜਿਹੜੇ ਗੁਲਾਮ ਵੇਚੇ ਜਾਂਦੇ ਸਨ, ਜਿਹੜੇ ਮਨੁੱਖ ਵੇਚੇ ਜਾਂਦੇ ਸਨ, ਉਹਨਾਂ ਦੀ ਗੱਲ ਵਿੱਚ ਇੱਕ ਪਟਾ ਪਾ ਦਿੱਤਾ ਜਾਂਦਾ ਸੀ, ਜਿਵੇਂ ਕੁੱਤੇ ਦੇ ਗੱਲ ਵਿੱਚ ਪਾਉਂਦੇ ਸਨ। ਉਸ ਪਟੇ ਨੂੰ ਤੌਕ ਕਹਿੰਦੇ ਸਨ, ਤੌਕ ਕਹਿੰਦੇ ਸਨ। ਬੇਦੇ ਗਲੇ ਵਿੱਚ ਤੌਕ ਪਿਆ ਹੋਇਆ। ਅਕਬਰ ਦੇ ਸਮੇਂ ਕਿਤਨੇ ਤੌਕ ਬਣਾਉਣੇ ਬੜੇ ਔਖੇ, ਕਿਉਂਕਿ ਲੱਖਾਂ ਦੀ ਫੌਜ ਉਸਨੂੰ ਰੱਖਣੀ ਪਈ ਸੀ। ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਹੋ ਗਿਆ ਸੀ। ਉਹ ਪਤਾ ਕੀ ਕਰਦਾ ਸੀ, ਇੱਥੇ ਮੌਂਡੇ ਦੇ ਦਾਗ ਲਾ ਦਿੰਦਾ ਸੀ, ਜਿਵੇਂ ਪਸ਼ੂਆਂ ਨੂੰ ਦਾਗ ਲਾਏ ਜਾਂਦੇ ਨੇ ਅੱਗ ਨਾਲ। ਕਬੀਰ ਨੇ ਉਸਦਾ ਜ਼ਿਕਰ ਵੀ ਕੀਤਾ, ਦਾਗੇ ਹੋਏ ਸੋ ਰਣਮੇ ਜੂਜੇ, ਬਿਨ ਦਾਗੇ ਭੱਗ ਜਾਈ। ਦਾਗ ਦਿੱਤੇ ਜਾਂਦੇ ਸਨ ਅਤੇ ਦਾਗੇ ਹੋਏ ਨੂੰ ਦੇਖ ਕੇ ਕਹਿ ਦਿੱਤਾ ਜਾਂਦਾ ਸੀ, ਗੁਲਾਮ ਹੈ, ਵਿਕਿਆ ਹੋਇਆ ਗੁਲਾਮ। ਉਸ ਤੋਂ ਪਹਿਲੇ ਗਲੇ ਵਿੱਚ ਤੌਕ ਪਾ ਦਿੱਤਾ ਜਾਂਦਾ ਸੀ, ਪਟਾ ਪਾ ਦਿੱਤਾ ਜਾਂਦਾ ਸੀ, ਗੁਲਾਮ ਹੈ, ਵਿਕਿਆ ਹੋਇਆ, ਕਿਸੇ ਦਾ ਖਰੀਦਿਆ ਹੋਇਆ। ਇਤਨੀ ਇਹ ਆਮ ਵਾਭਾ ਸੀ ਅਤੇ ਇਤਨੀ ਇਹ ਆਮ ਪ੍ਰਥਾ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਵ। ਇਹ ਪ੍ਰਭੂ ਮੈਂ ਤੇਰਾ ਖਰੀਦਿਆ ਹੋਇਆ ਗੁਲਾਮ, ਮੈਂ ਤੇਰਾ ਗੁਲਾਮ। ਲਾਲਾ ਗੁਲਾਮ ਨੂੰ ਕਹਿੰਦੇ। ਪਰਸ਼ੀਅਨ ਦੇ ਲਾਲੇ ਦੇ ਅਰਥ ਨੇ ਗੁਲਾਮ। ਭਾਰਤ ਨੂੰ ਜਦ ਗੁਲਾਮ ਕੀਤਾ ਤਾਂ ਅਫਗਾਨੀ ਲੋਕਾਂ ਨੇ ਭਾਰਤੀਆਂ ਨੂੰ ਲਾਲਾ ਜੀ ਕਹਿਣਾ ਸ਼ੁਰੂ ਕੀਤਾ। ਲਾਲਾ ਲਾਲਾ ਲਾਲਾ, ਗੁਲਾਮ ਗੁਲਾਮ ਗੁਲਾਮ। ਉਦੋਂ ਤੇ ਉਹਨਾਂ ਨੇ ਗੁਲਾਮ ਕਹਿਣਾ ਸ਼ੁਰੂ ਕੀਤਾ, ਕਿਉਂਕਿ ਗੁਲਾਮ ਬਣਾ ਲਿਆ ਸੀ। ਪਰ ਗੁਲਾਮੀ ਇਤਨੀ ਕਬੂਲ ਹੋ ਗਈ, ਇਤਨੀ ਕਬੂਲ ਹੋ ਗਈ, ਹੁਣ ਆਪਣੇ ਆਪ ਨੂੰ ਲਾਲਾ ਜੀ ਲਾਲਾ ਜੀ ਕਹੀ ਜਾਂਦੇ ਨੇ, ਸਾਰੇ ਲਾਲਾ ਜੀ ਲਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੁੱਲ ਖਰੀਦੀ ਲਾਲਾ ਗੋਲਾ, ਏ ਪ੍ਰਭੂ ਮੈਂ ਤੇਰਾ ਖਰੀਦਿਆ ਹੋਇਆ, ਤੇਰਾ ਮੁੱਲ ਖਰੀਦਿਆ ਹੋਇਆ ਗੁਲਾਮ। ਬੜਾ ਮੈਂ ਭਾਗਾਂ ਵਾਲਾ ਤੇਰਾ ਗੁਲਾਮ, ਕਿਸੇ ਹੋਰ ਦਾ ਨਹੀਂ, ਤੇਰਾ ਗੁਲਾਮ। ਕਹੋ ਕਬੀਰ ਗੁਲਾਮ ਘਰ ਕਾ, ਜੇ ਆਏ ਭਾਵੇਂ ਮਾਰ ਭਗਤ ਕਬੀਰ। ਏ ਪ੍ਰਭੂ ਹੁਣ ਤੇਰੀ ਮਰਜ਼ੀ, ਅਸੀਂ ਤੇ ਤੇਰੇ ਗੁਲਾਮ, ਤੇਰੇ ਗੁਲਾਮ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸਵਾਗਾ। ਗੁਰ ਕੀ ਬਚਨੀ ਹਾਟ ਬਿਕਾਨਾ, ਜਿਤਲਾ ਆਇਆ ਤਿਤਲਾ ਗਾ। ਅਸੀਂ ਤੇ ਗੁਰੂ ਦੀ ਦੁਕਾਨ ਤੇ ਆਪਣੇ ਆਪ ਨੂੰ ਵੇਚ ਦਿੱਤਾ, ਸਤਿਗੁਰੂ ਨੇ ਕਹਿੰਦੇ ਵੇਚ ਦਿੱਤਾ, ਖਰੀਦੇ ਗਏ ਗੁਲਾਮ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ। ਐ ਮੇਰੇ ਇਲਾਹੀ, ਐ ਮੇਰੇ ਗੁਰੂ, ਦੇਣਾ ਹੈ ਤੇ ਸ਼ੌਕ ਦੇ, ਸ਼ਰਧਾ ਦੇ, ਪਿਆਰ ਦੇ। ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਦਰ ਗਲੂ ਅਜ ਬੰਦ ਗੀਰਾ ਤੌਕ ਦੇ। ਮੇਰੇ ਗਲੇ ਵਿੱਚ ਬੰਦਗੀ ਦਾ ਪੱਟਾ ਪਾ ਦੇ, ਗੁਲਾਮ ਬਣਾ ਦੇ। ਦਰ ਗਲੂ ਅਜ ਬੰਦ ਗੀਰਾ ਤੌਕ ਦੇ। ਅਗਾਂਹ ਚੱਲ ਕੇ ਹੱਥ ਜੋੜ ਕੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ। ਉਹ ਅੱਖਾਂ ਦੇ ਜਿਹੜੀਆਂ ਪਰਮਾਤਮਾ ਨੂੰ ਵੇਖ ਸਕਦੀਆਂ, ਇਹ ਤੇ ਮੇਰੇ ਕੋਲ ਹੈਗੀਆਂ ਨੇ, ਇਹ ਤੇ ਜਨਮ ਤੋਂ ਮਿਲੀਆਂ ਨੇ। ਉਹ ਅੱਖ ਜਿਹਦੇ ਨਾਲ ਪਰਮਾਤਮਾ ਮਿਲਦਾ, ਦਿਖਾਈ ਦਿੰਦਾ, ਉਹ ਜੀਵਨ ਤੋਂ ਮਿਲਦੀ ਹੈ, ਸਾਧਨਾ ਤੋਂ ਮਿਲਦੀ ਹੈ, ਤਪੱਸਿਆ ਤੋਂ ਮਿਲਦੀ ਹੈ, ਭਗਤੀ ਤੋਂ ਮਿਲਦੀ ਹੈ, ਉਹ ਨਹੀਂ ਮਿਲਦੀ, ਇਹ ਤੇ ਜਨਮ ਤੋਂ ਮਿਲੀਆਂ। ਇਹਨਾਂ ਦੀ ਤੇ ਅਸੀਂ ਕੋਈ ਕੀਮਤ ਨਹੀਂ ਚੁਕਾਈ, ਇਸ ਵਾਸਤੇ ਮਨੁੱਖ ਇਹਨਾਂ ਅੱਖਾਂ ਦੀ ਇਤਨੀ ਕਦਰ ਵੀ ਨਹੀਂ ਕਰਦਾ। ਕਹਿੰਦੇ ਨੇ ਮਨੁੱਖ ਹੱਥਾਂ ਨੂੰ ਵੀ ਸਾਫ਼ ਰੱਖਦਾ, ਪੈਰਾਂ ਨੂੰ ਵੀ ਸਾਫ਼ ਰੱਖਦਾ, ਅੱਖਾਂ ਨੂੰ ਤੇ ਮਹਿਲਾ ਰੱਖਦਾ, ਨਜ਼ਰਾਂ ਤੇ ਮਹਿਲੀਆਂ ਆਉਂਦੀਆਂ ਨੇ।
ਅੱਖਾਂ ਦੀ ਇਤਨੀ ਪਰਵਾਹ ਨਹੀਂ ਕਰਦਾ ਕਿ ਅੱਖਾਂ ਇਤਨੀਆਂ ਮੈਲੀਆਂ, ਔਰ ਅੱਖਾਂ ਦੀ ਮੈਲ ਬੜੀ ਦੂਰ ਤੱਕ ਜਾਂਦੀ ਹੈ। ਅੱਖਾਂ ਦੀ ਮੈਲ ਸਿਰਫ ਮਨੋਵਿਗਿਆਨਕ ਜਾਂ ਥੋੜ੍ਹੇ ਜਿਹਾ ਸੰਤ ਭਗਤਾਂ ਨੂੰ ਦਿਖਾਈ ਦਿੰਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖ ਲਿਆ ਸੀ, ਇਹ ਜੋ ਸਾਰਾ ਦਿਨ ਪਾਣੀ ਪਿਲਾਉਂਦਾ ਹੈ, ਸੇਵਾ ਕਰਦਾ ਹੈ, ਇਹ ਸੇਵਕ ਨਹੀਂ ਹੈ, ਭਗਤ ਨਹੀਂ ਹੈ, ਠੱਗ ਹੈ। ਇਹਦੀ ਅੱਖਾਂ ਦੱਸ ਰਹੀਆਂ, ਸੱਜਣ ਠੱਗ ਹੈ, ਸਿਰਫ ਦਿਖਾਈ ਦਿੰਦਾ ਸੱਜਣ, ਸਿਰਫ ਨਾਮ ਇਸਦਾ ਸੱਜਣ ਹੈ, ਇਹ ਠੱਗ ਹੈ। ਇਹਦੀ ਅੱਖਾਂ ਦੱਸਦੀਆਂ ਪਈਆਂ, ਇਹਦੀਆਂ ਨਜ਼ਰਾਂ ਦੱਸਦੀਆਂ ਪਈਆਂ, ਕੀ ਹੋਇਆ ਹੱਥਾਂ ਨਾਲ ਸੇਵਾ ਕਰਦਾ ਪਿਆ, ਅੱਖਾਂ ਮੈਲੀਆਂ, ਮੈਲੀਆਂ ਨਜ਼ਰਾਂ ਨਾਲ ਸੇਵਾ ਕਰਦੇ। ਮੈਂ ਗੁਰਦੁਆਰਿਆਂ 'ਚ ਵੀ ਦੇਖੇ ਨੇ ਗੁਸਤਾਖੀ ਮਾਫ ਔਖੇ ਨਾਲ, ਮੈਲੀਆਂ ਅੱਖਾਂ ਵਾਲੇ ਮੈਂ ਮੰਦਰਾਂ ਵਿੱਚ ਵੀ ਸੇਵਾ ਕਰਦੇ ਹੋਏ ਦੇਖੇ, ਅੱਖਾਂ ਤੇ ਮੈਲੀਆਂ ਨੇ, ਹੁਣ ਸੇਵਾਦਾਰ ਨੇ, ਅੱਖਾਂ ਤੇ ਮੈਲੀਆਂ ਨੇ। ਇਹਨਾਂ ਅੱਖਾਂ ਨੂੰ ਮਨੁੱਖ ਇਤਨਾ ਸੰਭਾਲ ਕੇ ਨਹੀਂ ਰੱਖਦਾ ਕਿ ਮੈਲੀਆਂ ਨਾ ਹੋਣ, ਹੱਥ ਵੀ ਧੋ ਲੈਂਦਾ, ਪੈਰ ਵੀ ਧੋ ਲੈਂਦਾ, ਅੱਖਾਂ ਵੀ ਸਾਫ ਕਰ, ਇੰਨੀਆਂ ਮੈਲੀਆਂ, ਇਤਨੀਆਂ ਮੈਲੀਆਂ। ਸਿਆਣੇ ਕਹਿ ਦਿੰਦੇ ਨੇ ਇਹਦੀ ਅੱਖ ਮੈਲੀ ਹੈ, ਠੀਕ ਨਹੀਂ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਇੰਝ ਕਹਿੰਦੇ ਨੇ, ਦ੍ਰਿਸ਼ਟ ਬਿਕਾਰੀ ਬੰਧਨ ਬਾਂਧੇ ਹਉਂ ਤਾਂ ਕਹਿ ਬਲ ਜਾ। ਜਿਹੜਾ ਆਪਣੀਆਂ ਅੱਖਾਂ ਨੂੰ ਧੋ ਲੈਂਦਾ, ਨਿਰਮਲ ਕਰ ਲੈਂਦਾ, ਸਭ ਕੁਝ ਸਾਫ਼ ਦਿਖਾਈ ਦਿੰਦਾ, ਮੈਂ ਉਸ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ। ਗੁਰੂ ਨਾਨਕ ਦੇਵ ਜੀ, ਮੈਂ ਉਸ ਤੋਂ ਬਲਹਾਰ ਨਹੀਂ ਜਾਂਦਾ, ਪੈਰ ਲਮਕਾਈ ਗਏ ਨਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਵੇਰੇ, ਐ ਮੇਰੇ ਇਲਾਹੀ, ਉਹ ਅੱਖਾਂ ਦੇ ਜਿਹੜੀਆਂ ਪਰਮਾਤਮਾ ਨੂੰ ਦੇਖ ਸਕਦੀਆਂ ਨੇ।

ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਮੇਰੇ ਵੀਰੋ ਜਿਹੜੇ ਤੁਸੀਂ ਬੈਠੇ ਹੋ, ਇਸ ਮੁਲਕ ਵਿੱਚ ਧਰਮ ਕਮਾਉਣ ਦੀ ਪੂਰੀ ਆਜ਼ਾਦੀ ਜੇ ਤੁਸੀਂ ਟਰੱਕ ਚਲਾਉਂਦੇ ਹੋ, ਤੁਸੀਂ ਟੈਕਸੀ ਚਲਾਉਂਦੇ ਹੋ, ਥੋੜਾ ਜਿਹਾ ਦ੍ਰਿੜਤਾ ਕਰਕੇ ਤੁਸੀਂ ਦੇਖੋ ਵੀ ਮਾਂ ਤੁਰਦਿਆਂ ਕਹਿੰਦੀ ਪੁੱਤ ਵੇਖੀ ਕੇਸ ਮੱਥਾ ਚੁੰਮਿਆ, ਭੈਣ ਤਾਰੋ ਉਹਨੂੰ ਮਿਲੇ। ਉੱਥੇ ਲਿਖਦੇ ਨੇ ਹਰ ਇੱਕ ਦੀ ਕਿਹੜੀ ਭੈਣ ਜਿਹਦੀ ਇੱਛਾ ਨਹੀਂ ਕਿ ਮੇਰੇ ਭਰਾ ਦਾ ਘਰ ਵਸੇ, ਉਹਦੇ ਬੱਚੇ ਹੋਣ ਅੱਗੇ। ਸੱਚੀ ਮੁੱਚੀ ਉਹ ਭੈਣ ਵੀਰ ਨੂੰ ਮਿਲੀ ਤੇ ਉਹਨੇ ਸ਼ਬਦ ਕਹੇ ਜਿਹੜੇ, ਕਹਿਣ ਲੱਗੇ ਤੂੰ ਉਦਾਸ ਨਾ ਹੋਈ ਵੀਰ ਨੂੰ ਕਿਹਾ। ਕਹਿਣ ਲੱਗੇ ਮੈਂ ਉਦਾਸ ਨਹੀਂ ਹੁੰਦਾ, ਤੂੰ ਚਲਾ ਜਾਏਗਾ ਵੀਰਾ, ਪਰ ਜਿੰਨੀ ਦੇਰ ਤੱਕ ਮਾਂ ਤੇ ਮੈਂ ਜਿਉਂਦੀਆਂ ਹਾਂ ਤੇਰੇ ਘਰ ਵਿੱਚ ਸਿੰਘਾਂ ਦਾ ਚੁੱਲ੍ਹਾ ਕਦੀ ਬੰਦ ਨਹੀਂ ਹੋਵੇਗਾ। ਇਹ ਰੋਟੀ ਵੀ ਪੱਕੇਗੀ, ਇਹ ਦਾਲ ਵੀ ਬਣੇਗੀ, ਇਹ ਕੱਪੜੇ ਵੀ ਜਾਣਗੇ। ਇੱਥੋਂ ਪੂਲੇ ਪਿੰਡ ਤੋਂ ਭਾਈ ਸਾਹਿਬ ਨੂੰ ਲੈ ਕੇ ਅਗਲਾ ਪੜਾਅ ਕੀਤਾ ਪੜਾਣਾ ਪਿੰਡ। ਇਹ ਵੈਸੇ ਅੱਜ ਕੱਲ੍ਹ ਪਾਕਿਸਤਾਨ ਵਿੱਚ ਜੀ, ਕਿਉਂਕਿ ਪੂਲਾ ਸਰਹੱਦ ਦੇ ਉੱਤੇ ਵੀ ਅੱਜ ਕੱਲ੍ਹ ਮੈਂ ਕਿਹਾ ਪਾਕਿਸਤਾਨ। ਪੜਾਣੇ ਪਿੰਡ, ਇਹ ਵੀ ਪਿੰਡ ਹਿੰਦੂ ਮੁਸਲਮਾਨਾਂ ਦਾ ਸੀ। ਇੱਥੇ ਜਦੋਂ ਨੰਬਰਦਾਰ ਦੇ ਕੋਲ ਟਿੱਕੇ, ਜਿਹੜੀ ਪੰਚਾਇਤੀ ਥਾਂ ਜਿੱਥੇ ਹੁੰਦੀ ਹੈ, ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਭਾਈ ਤਾਰੂ ਸਿੰਘ ਨੂੰ ਪਕੜ ਕੇ ਲੈ ਚੱਲੇ ਆ। ਯਾਦ ਰੱਖਿਓ ਤੁਸੀਂ ਬੰਦੇ ਦਾ, ਸਿੱਖ ਦਾ ਕਰੈਕਟਰ ਦੇਖੋ, ਆਪਣੇ ਪਿੰਡ 'ਚ ਤਾਂ ਬੰਦੇ ਦਾ ਹੁੰਦਾ ਹੀ। ਚਲੋ ਉਸ ਪਿੰਡ ਦੇ ਵਿੱਚ ਫਿਰ ਨੌਜਵਾਨ ਧਰਮਸ਼ਾਲਾ 'ਚ ਗੁਰਦੁਆਰੇ ਇਕੱਠੇ ਵਿੱਚ ਵੀ ਪਾਤਸ਼ੀ ਉੱਥੇ, ਉਹਨਾਂ ਕਿਹਾ ਇੱਕ ਕੰਮ ਕਰੋ, ਇਹ ਕਿੰਨੇ ਕੁ ਬੰਦੇ ਨੇ ਇਹ ਭਲਾ ਜਿਹੜੇ ਲੈਣ ਆਏ ਨੇ, ਗਿਣਤੀ ਦੇ ਨੇ, ਇਹਨਾਂ ਸਾਰਿਆਂ ਨੂੰ ਖਤਮ ਕਰਕੇ ਤਾਰੂ ਸਿੰਘ ਨੂੰ ਆਪਾਂ ਛੁਡਾ ਲੈਣਾ। ਭਾਈ ਤਾਰੂ ਸਿੰਘ ਆਪਾਂ ਛੁਡਾਵਾਂਗੇ। ਇੱਕ ਬਜ਼ੁਰਗ ਵੀ ਗੁਰਦੁਆਰੇ ਪਹੁੰਚ ਗਿਆ, ਉਹਨੇ ਕਿਹਾ ਭਾਈ ਨੌਜਵਾਨੋ ਤੁਸੀਂ ਜਜ਼ਬਾਤ ਵਿੱਚ ਹੋ, ਪਰ ਜਿਹਨੂੰ ਛਡਾਉਣਾ ਚਾਹੁੰਦੇ ਹੋ ਫੌਜੀ ਦਸਤਾ ਮਾਰਨਾ ਉਹਨੂੰ ਪੁੱਛ ਤੇ ਲਈਏ। ਉਹ ਬਜ਼ੁਰਗ ਫਿਰ ਭਾਈ ਤਾਰੂ ਸਿੰਘ ਦੇ ਕੋਲ ਗਿਆ, ਬੱਜੇ ਸਨ ਭਾਈ ਸਾਹਿਬ, ਕਹਿਣ ਲੱਗਾ ਵੀ ਸਿੰਘ ਜੀ, ਭਾਈ ਸਾਹਿਬ ਨੂੰ ਅਦਬ ਦਿੱਤਾ ਕਿ ਇੱਥੋਂ ਦੇ ਨੌਜਵਾਨਾਂ ਫੈਸਲਾ ਕੀਤਾ ਵੀ ਅਸੀਂ ਫੌਜੀ ਦਸਤਾ ਖਤਮ ਕਰ ਦਿਆਂਗੇ, ਤੁਹਾਨੂੰ ਛਡਾਉਣਾ ਹੈ ਜੋ ਮਰਜ਼ੀ ਹੋਵੇ। ਅੱਗੋਂ ਹੱਸ ਕੇ ਕਹਿੰਦੇ ਸਿੱਖ ਪਰਉਪਕਾਰੀ ਹੁੰਦਾ, ਮੈਨੂੰ ਇਕੱਲੇ ਨੂੰ ਛਡਾ ਲੋਗੇ, ਕੱਲ ਨੂੰ ਸਾਰਾ ਪਿੰਡ ਮਾਰ ਦੇਣਗੇ। ਕਹਿੰਦੇ ਨੇ ਅਸੀਂ ਕੀ ਸੇਵਾ ਕਰੀਏ, ਕਹਿਣ ਲੱਗੇ ਮੈਂ ਸ਼ਹੀਦ ਹੋਣ ਚੱਲਿਆ, ਸ਼ਹੀਦੀ ਭਾਗਾਂ ਨਾਲ ਮਿਲਦੀ, ਮੈਂ ਸ਼ਹੀਦ ਹੋਣ ਚੱਲਿਆ, ਇੱਕ ਕੰਮ ਕਰਿਓ, ਇਹ ਮੇਰੇ ਘਰ ਦਾ ਤਵਾ ਬੰਦ ਕਰਨਾ ਚਾਹੁੰਦੇ ਨੇ, ਤੁਸੀਂ ਤਵੇ ਦੀ ਥਾਂ ਤੇ ਲੋਹਾ ਬਣਾ ਦਿਆ ਜੀ, ਇਹ ਸਾਡੇ ਘਰ ਦੇ ਦੇਗੇ ਬੰਦ ਕਰਨੇ ਚਾਹੁੰਦੇ ਨੇ, ਤੁਸੀਂ ਵੱਡੀਆਂ ਦੇਗਾਂ ਚਾੜ ਦਿਆ ਜੇ, ਜੇ ਤੁਸੀਂ ਸਿੰਘਾਂ ਦੀ ਸੇਵਾ ਕਰੋਗੇ ਜੁਝਾਰਵਾਂ ਦੀ, ਇਹ ਅਸਲੀ ਸੇਵਾ ਮੇਰੀ ਹੋਵੇਗੀ। ਇੱਥੋਂ ਭਾਈ ਸਾਹਿਬ ਨੂੰ ਫਿਰ ਲਾਹੌਰ ਲੈ ਗਏ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਜ਼ਖਰੀਏ ਦੀ ਕਚਹਿਰੀ 'ਚ ਪੇਸ਼ ਕੀਤਾ, ਭਾਈ ਸਾਹਿਬ ਨੇ ਜਾ ਕੇ ਫਤਿਹ ਗਜਾਈ। ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਤਾਂ ਔਰੰਗਜ਼ੇਬ ਦੇ ਪ੍ਰਾਣ ਉੱਡ ਗਏ ਸਨ। ਇਹ ਫਤਿਹ ਆਮ ਦੀ ਨਹੀਂ, ਇਹਨੂੰ ਕਦੀ ਨਾ ਭੁੱਲਿਓ ਸਿੰਘੋ, ਇਹ ਫਤਿਹ ਗੁਰੂ ਗੋਬਿੰਦ ਸਿੰਘ ਦੀ ਏ। ਸਾਡਾ ਪੁਰਾਣਾ ਇਤਿਹਾਸ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਸਨ, ਜਿਹੜਾ ਸਿੱਖ ਨੂੰ ਸਿੱਖ ਸਾਹਮਣੇ ਫਤਿਹ ਬੁਲਾਏਗਾ ਉਹਦੇ ਵੱਲ ਮੇਰਾ ਮੂੰਹ ਹੋਇਆ ਕਰੇਗਾ। ਤੇ ਉਹਨੂੰ ਆਪਾਂ ਘੱਟੋ ਘੱਟ ਦੇਖੀਏ ਇਸ ਤਰ੍ਹਾਂ। ਭਾਈ ਸਾਹਿਬ ਜੀ ਨੂੰ ਕਿਹਾ ਗਿਆ ਵੀ ਤੂੰ ਬਾਗੀਆਂ ਨੂੰ ਰੋਟੀ ਦੇਣਾ, ਉਹ ਕਿਹਾ ਮੈਂ ਤੇਰਾ ਹਾਲਾ ਭਰਨਾ, ਮੈਂ ਖੇਤੀ ਕਰਨਾ, ਆਪਣੀ ਵਾਹੀ ਕਰਨਾ, ਮੈਂ ਕਦੀ ਕੋਈ ਪਾਪ ਨਹੀਂ ਕੀਤਾ, ਕਦੀ ਕੋਈ ਜੁਰਮ ਨਹੀਂ ਕੀਤਾ। ਉਹਨਾਂ ਕਿਹਾ ਤੂੰ ਰੋਟੀਆਂ ਖਵਾਉਣਾ, ਉਹ ਕਹਿੰਦਾ ਇਹ ਮੇਰਾ ਧਰਮ ਹੈ ਤੇ ਮੈਂ ਆਪਣੇ ਧਰਮ ਤੇ ਆਪਣੀ ਕੌਮ ਦੀ ਸੇਵਾ ਵਾਸਤੇ ਸਭ ਕੁਝ ਹੀ ਕੁਰਬਾਨ ਕਰਨ ਨੂੰ ਤਿਆਰ ਹਾਂ। ਉਹਨਾਂ ਕਿਹਾ ਵੀ ਦੇਖ ਤੂੰ ਸੋਹਣਾ ਕਿੰਨਾ, ਸਿਆਣਾ ਕਿੰਨਾ, ਇਸਲਾਮ ਧਾਰਨ ਕਰ। ਉਹ ਕਹਿੰਦਾ ਹੈ, ਭਾਈ ਸਾਹਿਬ ਨੇ ਕਿਹਾ ਮੇਰੀ ਸਿੱਖਾਂ ਨੇ ਅਰਦਾਸ, ਇਹ ਵੀ ਯਾਦ ਮੈਂ ਰੱਖੇ, ਜਦੋਂ ਤੁਰਨ ਲੱਗੇ ਸੰਗਤ ਨੂੰ ਕਿਹਾ ਪੜਾਣੇ ਮੇਰੀ ਅਰਦਾਸ ਕਰੋ ਕਿ ਮੇਰੀ ਸਿੱਖੀ ਕੈਸਾਂ ਨਾਲ ਨਿਭੇ। ਉਹਨਾਂ ਕਿਹਾ ਮੈਂ ਤਾਂ ਗੁਰੂ ਦੇ ਚਰਨਾਂ ਚ ਅਰਦਾਸ ਕਰਕੇ ਆਇਆ, ਤੂੰ ਡੋਲਣ ਦੀ ਗੱਲ ਕਹਿ ਰਿਹਾ, ਮੇਰੀ ਸਿੱਖੀ ਕੈਸਾਂ ਨਾਲ ਨਿਭੇ। ਜਦੋਂ ਦੋ ਵਾਰੀ ਕਿਹਾ, ਜ਼ਕਰੀਆ ਖਾਂ ਗੁੱਸੇ ਵਿੱਚ ਆ ਕੇ ਕਹਿੰਦਾ ਤੇਰੇ ਕੇਸ ਮੈਂ ਜੁੱਤੀਆਂ ਮਾਰ ਮਾਰ ਕੇ ਉਡਾ ਦਿਆ। ਇਹ ਲਫ਼ਜ਼ ਯਾਦ ਰੱਖਿਓ, ਮੈਂ ਹਰ ਚੀਜ਼ ਬਕਾਇਦਾ ਪਰੂਫ ਨਾਲ ਕਹਿ ਰਿਹਾ, ਕਿਉਂਕਿ ਹਾਕਮ ਅਣਹੋਏ ਸ਼ਬਦ ਵਰਤੇਗਾ। ਪਿਛਲੇ ਸਮੇਂ ਕੀ ਨਹੀਂ ਹੋਇਆ ਜੀ, ਕੀ ਕੁਝ ਨਹੀਂ ਵਾਪਰਿਆ। ਉਹਨਾਂ ਕਿਹਾ ਮੈਂ ਜੁੱਤੀਆਂ ਮਾਰ ਕੇ ਤੇਰੇ ਵਾਲ ਉਡਾਵਾਂਗਾ। ਸਿੱਖ ਨੇ ਅੱਗੇ ਉਹ ਕਿਹਾ, ਯਾਦ ਰੱਖੀ ਤੂੰ ਮੈਨੂੰ ਜੁੱਤੀ ਨਹੀਂ ਮਾਰਨੀ, ਮੈਂ ਜੁੱਤੀ ਮਾਰ ਕੇ ਆਪਣੇ ਮਰਨ ਤੋਂ ਪਹਿਲਾਂ ਤੈਨੂੰ ਅੱਗੇ ਲਾ ਕੇ ਲਿਜਾਵਾਂਗਾ। ਇਹ ਸ਼ਬਦ ਕਚਹਿਰੀ 'ਚ ਹੋਏ, ਮੈਂ ਤੈਨੂੰ ਆਪਣੇ ਅੱਗੇ ਲੈ ਕੇ ਜਾਵਾਂਗਾ, ਤੂੰ ਕੌਣ ਹੈ ਮੈਨੂੰ ਜੁੱਤੀ ਮਾਰਨ ਵਾਲਾ। ਇਹ
ਇੱਥੇ ਫਿਰ ਯਾਦ ਰੱਖਿਓ ਭਾਈ ਸਾਹਿਬ ਨੂੰ ਕੁਛ ਵਿਦਵਾਨ ਕਹਿੰਦੇ ਆ ਚਰਖੜੀ ਤੇ ਘੁਮਾਇਆ ਗਿਆ। ਇਹ ਦੋ ਤਰ੍ਹਾਂ ਦੀ ਹੁੰਦੀ ਚਰਖੜੀ, ਪਤਾ ਹੋਣਾ ਆਪ ਜੀ ਨੂੰ। ਇੱਕ ਹੁੰਦੀ ਹੈ ਜਿਹਦੇ ਤੇ ਬੰਨਿਆ ਜਾਂਦਾ ਹੈ, ਇੱਕ ਹੁੰਦੀ ਹੈ ਨਾਲ ਉਹਦੇ ਦੂਜੀ ਚਰਖੜੀ, ਚਰਖੇ ਦਾ ਵੱਡਾ ਰੂਪ ਹੀ ਕਹਿ ਲਓ। ਉਸ ਦੂਜੇ ਹਿੱਸੇ ਦੇ ਵਿੱਚ ਹੁੰਦੇ ਨੇ ਪੱਤੇ ਬਲੇਡ, ਇੱਕ ਪਾਸੇ ਜਦੋਂ ਦੋਨੋਂ ਘੁਮਾਉਂਦੇ ਨੇ ਨਾ ਜੀ, ਉਸ ਵਕਤ ਫਿਰ ਉਸ ਸਰੀਰ ਨੂੰ ਤੁੰਬਾ ਤੁੰਬਾ ਕਰਕੇ ਜਿਵੇਂ ਰੂਹ ਪਿੰਜੀ ਨਾ ਨਾ, ਇਸ ਤਰ੍ਹਾਂ ਬਲੇਡ ਸਾਰੀ ਬੋਡੀ ਨੂੰ ਖਤਮ ਕਰ ਦਿੰਦੇ ਆ। ਇੱਥੇ ਭਾਈ ਸਾਹਿਬ ਨੂੰ ਪਹਿਲਾਂ ਚਰਖੜੀ ਚਰਖੜੀ ਤੇ ਤਾਂ ਘੁਮਾਇਆ, ਬਲੇਟ ਵਾਲੀ ਨਹੀਂ, ਉਂਜ ਚਰਖੜੀਆਂ ਤੇ ਘੁਮਾ ਕੇ ਕਿ ਸ਼ਾਇਦ ਤਸੀਹੇ ਦਈਏ ਤੇ ਮੰਨ ਜਾਏ। ਸੱਚੀ ਮੁੱਚੀ ਜਦੋਂ ਪੂਰਾ ਘੁਮਾ ਦਿੱਤਾ, ਬੇਸੁੱਧ ਹੋ ਗਏ, ਥੱਲੇ ਉਤਾਰਿਆ, ਦੋ ਬੰਦੇ ਪਕੜ ਕੇ ਲੈ ਗਏ, ਛੱਡ, ਰਾਤ ਪੈ ਗਈ। ਦੂਜੇ ਦਿਨ ਫਿਰ ਜ਼ਕਰੀਆ ਨੇ ਕਿਹਾ, ਮੈਂ ਤੈਨੂੰ ਜਿਹੜੀ ਕੱਲ ਗੱਲ ਕਹੀ ਸੀ, ਇਤਿਹਾਸ ਕਹਿੰਦਾ ਸਿੱਖ ਦੀ ਜ਼ਬਾਨ ਸੀ ਅਕਾਲ ਅਕਾਲ ਅਕਾਲ। ਉਹਨੇ ਕਿਹਾ ਮੈਂ ਤੈਨੂੰ ਮੁਸਲਮਾਨ ਵੇਖਣਾ ਚਾਹੁੰਦਾ। ਨਵਾਬ ਕਹਿ ਤੂੰ ਹੁਸ ਹੋ ਮੁਸਲਮਾਨ, ਤਬ ਤੇਰੀ ਛੱਡਾਂਗਾ ਮੈਂ ਜਾਨ। ਭਾਈ ਸਾਹਿਬ ਕਹਿੰਦੇ ਨੇ ਮੈਂ ਇੱਕੋ ਅਰਦਾਸ ਕਰਕੇ ਆਇਆ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਚਿੜ ਗਿਆ ਕੇਸਾਂ ਤੋਂ। ਉਸ ਵਕਤ ਕਹਿੰਦਾ ਮੈਂ ਨੋਵੇ ਬਲਾ, ਉੱਥੇ ਸ਼ਬਦ ਨੋਵੇ ਵਰਤੇ, ਮੈਂ ਕਿਸੇ ਦੀ ਜਾਤ ਦੀ ਗੱਲ ਨਹੀਂ ਕਰ ਰਿਹਾ, ਆ ਕੇਸ ਜਿਹਦਾ ਤੈਨੂੰ ਮਾਣ ਹੈ, ਤੂੰ ਦੇਖੀ ਮੈਂ ਕੈਂਚੀ ਨੂੰ ਕਤਰ ਕੇ ਤੇਰੀਆਂ ਅੱਖਾਂ ਸਾਹਮਣੇ ਰੱਖਾਂਗਾ। ਇਹ ਗੱਲ ਆਮ ਤੌਰ ਤੇ ਸਾਡੇ ਬੰਦੇ ਨਹੀਂ ਸੁਣਾਉਂਦੇ, ਕਿਉਂਕਿ ਜਿੱਥੇ ਵੀ ਗੁਰੂ ਦੇ ਸਿੱਖ ਦੀ ਅਜਮਤ ਖੇਡ ਵਾਪਰਦੀ ਅਸੀਂ ਡਰ ਜਾਂਦੇ, ਹਰ ਇੱਕ ਨੂੰ ਆਪਣੇ ਵਰਗਾ ਨਾ ਸਮਝੀਏ ਪਿਆਰਿਓ। ਉਹ ਬੰਦਗੀ ਵਾਲੀ ਰੂਹ, ਉਹਨੇ ਕਿਹਾ ਮੈਂ ਨਾਈ ਬੁਲਾ ਕੇ ਤੇਰੇ ਕੇਸ ਕਤਲ ਕਰਾਵਾਂਗਾ, ਕੇਸ ਤੇਰਾ ਜੂੜਾ ਲਾ ਦਿਆਂਗਾ। ਸੱਚੀ ਮੁੱਚੀ ਆਏ ਜੀ, ਸੱਚ ਇਵੇਂ ਕਿ ਭਾਈ ਸਾਹਿਬ ਦੀ ਦ੍ਰਿੜਤਾ ਇੰਨੀ ਕਿ ਕੇਸ ਨਹੀਂ ਕੱਟ ਸਕੇ। ਸਾਡਾ ਇਤਿਹਾਸ ਕਹਿੰਦਾ ਲੋਹੇ ਦੀਆਂ ਤਾਰਾਂ ਦੀ ਤਰ੍ਹਾਂ। ਉਸ ਤੋਂ ਬਾਅਦ ਫਿਰ ਉਹਨੇ ਮੋਚੀ ਬੁਲਾਇਆ। ਯਾਦ ਰੱਖਿਓ, ਕਹਿਣਾ ਬਹੁਤ ਸੌਖਾ ਹੈ। ਆ ਜਿਹਨੇ ਤਸਵੀਰ ਪੇਂਟ ਕੀਤੀ ਨਾ ਭਾਈ ਸਾਹਿਬ ਦੀ, ਬਿਲਕੁਲ ਇੰਨ ਬਿੰਨ ਇਸੇ ਤਰ੍ਹਾਂ ਹੀ ਵਾਪਰਿਆ ਸੀ। ਉਸ ਵਕਤ ਮੋਚੀ ਨੂੰ ਬੁਲਾਇਆ, ਉਹ ਆਪਣੀ ਰੰਬੀ ਤਿੱਖੀ ਕਰਕੇ ਲਿਆਇਆ। ਭਾਈ ਸਾਹਿਬ ਨੂੰ ਬੰਨਣਾ ਚਾਹੁੰਦੇ ਸਨ, ਕਿਉਂਕਿ ਜਦੋਂ ਖੋਪੜੀ ਲਾਣੀ ਹੈ ਤੇ ਕੁਦਰਤੀ ਤੌਰ ਤੇ ਸੱਟ ਵੱਜੇਗੀ ਤਾਂ ਇਹ ਕਿਤੇ ਹਿੱਲੇ ਨਾ। ਭਾਈ ਸਾਹਿਬ ਨੇ ਕਿਹਾ ਨਾ ਹੋਏ, ਰੱਸੀਆਂ ਸੰਗਲਾਂ ਵਿੱਚ ਮੈਨੂੰ ਨਾ ਬੰਨੋ, ਤੁਸੀਂ ਖੋਪੜੀ ਉਤਾਰਨੀ ਉਤਾਰ ਲਓ, ਮੈਂ ਇਸੇ ਤਰ੍ਹਾਂ ਆਰਾਮ ਨਾਲ ਬੈਠ ਜਾਂਦਾ। ਬੈਠੇ ਇਸ ਤਰ੍ਹਾਂ ਸਨ ਜੀ, ਅੱਜ ਜਿਵੇਂ ਅਸੀਂ ਬਹਿੰਦੇ ਹਾਂ ਨਾ, ਦੋਨੋਂ ਬਾਹਾਂ ਪਿੱਛੇ ਕਰ ਲਈਆਂ ਤੇ ਦੋਨਾਂ ਹੱਥਾਂ ਦੀਆਂ ਜਿਹੜੀਆਂ ਤਲੀਆਂ ਸਨ ਖੱਬੇ ਸੱਜੇ ਇਸ ਤਰ੍ਹਾਂ ਰੱਖ ਕੇ, ਇੱਕ ਭਾਈ ਸਾਹਿਬ ਦੀ ਲੱਤ ਜਿਹੜੀ ਸੀ ਅੱਗੇ ਉਹਨਾਂ ਕਰ ਲਈ ਜਿਵੇਂ ਚੌਂਕੜਾ ਮਾਰੀ ਦਾ। ਇਸ ਤਰ੍ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਬੈਠ ਗਏ, ਲੋਕਾਂ ਦਾ ਇਕੱਠ ਭੀੜ ਇਕੱਠੀ। ਉਸ ਵਕਤ ਫਿਰ ਮੋਚੀ ਨੇ ਕਿਵੇਂ ਲਾਈ ਖੋਪੜੀ, ਮੈਂ ਇਹ ਬੇਨਤੀ ਕਰਨੀ ਚਾਹੁੰਦਾ। ਉਹਨੇ ਰੰਮੀ ਸਾਹਮਣੇ ਤਿੱਖੀ ਕੀਤੀ, ਇਸ ਕਰਕੇ ਸੀ ਸ਼ਾਇਦ ਡਰ ਜਾਏ। ਉਹਨੇ ਫਿਰ ਭਾਈ ਸਾਹਿਬ ਦੇ ਮੱਥੇ ਦੇ ਆਹ ਜਿਹੜਾ ਆਹ ਪਾਸਾ ਨਾ ਜੀ, ਆ ਸਾਡਾ ਇਸ ਪਾਥੇ ਅੱਗੋਂ ਨੀਵੀ ਕਰਕੇ ਰੰਬੀ, ਪਿੱਛੋਂ ਪੂਰੇ ਜ਼ੋਰ ਨਾਲ ਹਥੌੜਾ ਮਾਰਿਆ, ਪਹਿਲੀ ਸੱਟ ਮੱਥੇ ਦੇ ਉੱਤੇ ਮਾਰੀ। ਜਦੋਂ ਉੱਤੋਂ ਚਮੜੀ ਉਤਰੀ, ਪੂਰਾ ਜਿਹੜਾ ਚਿਹਰਾ ਸੀ ਭਾਈ ਸਾਹਿਬ ਦਾ ਏਡਾ ਸੋਹਣਾ ਸਰੂਪ ਜੀ, ਸਾਰੇ ਦਾ ਸਾਰਾ ਚਿਹਰਾ ਖੂਨ ਤੇ ਬੋਟੀਆਂ ਨਾਲ ਭਰਿਆ ਗਿਆ। ਪਹਿਲੀ ਇੱਥੋਂ ਇਹਨੂੰ ਕੱਟਦਾ ਹੋਇਆ ਥੱਲੇ ਥੱਲੇ ਚਲੀ ਗਿਆ, ਇਹ ਪਿੱਛੋਂ ਇੱਥੋਂ ਕੰਨ ਤੋਂ ਕੱਟਿਆ, ਫਿਰ ਦੂਜੇ ਪਾਸਿਓਂ ਫਿਰ ਕੱਟਿਆ ਗੀਚੀ ਤੱਕ। ਜਦੋਂ ਆ ਗਈ ਫਿਰ ਜ਼ਕਰੀਏ ਵੱਲ ਦੇਖਿਆ, ਉਹਨੇ ਕਿਹਾ ਕੱਟ ਲਾ ਦੇ ਪੂਰੀ। ਫਿਰ ਪੂਰੇ ਜ਼ੋਰ ਨਾਲ ਗੀਚੀ ਵਾਲੇ ਪਾਸਿਓਂ ਮਾਰ ਕੇ ਰੰਬੀ ਹਥੌੜਾ ਭਾਈ ਸਾਹਿਬ ਦੀ ਖੋਪੜੀ ਕੇਸਾਂ ਦੇ ਨਾਲ ਲਾ ਦਿੱਤੀ। ਰਤਨ ਸਿੰਘ ਭੰਗੂ ਲਿਖਦੇ ਆ, ਪੈਨੀ ਥੀ ਰੰਬੀ ਕਰੀ ਧਰ ਮਾਥਿਓਂ ਦਈ ਦਬਾਏ, ਮਾਥੇ ਤੇ ਕੰਨਾਂ ਤੌੜੀ ਗੀਚਿਓਂ ਦਈ ਪਟਵਾਏ, ਮੱਥੇ ਤੋਂ ਕੰਨ ਕੰਨਾਂ ਤੋਂ ਗੀਚੀ ਤੱਕ। ਭਾਈ ਸਾਹਿਬ ਦਾ ਸਾਰਾ ਚਿਹਰਾ ਗੁਰਮੁਖੋ, ਪਿੰਡਾ ਸਾਰਾ ਬੋਟੀਆਂ ਤੇ ਆਪਣੇ ਖੂਨ ਨਾਲ ਭਿੱਜ ਗਿਆ। ਸਿੱਖ ਅਕਾਲ ਕਾਲ ਕਹੀ ਜਾਂਦਾ, ਆਮ ਤੌਰ ਤੇ ਸਾਡੇ ਸੱਜਣ ਫਿਰ ਇੱਥੇ ਆ ਕੇ ਕਹਿੰਦੇ ਨੇ ਭਾਈ ਸਾਹਿਬ ਸ਼ਹੀਦ ਹੋ ਗਏ, ਇੱਥੇ ਨਹੀਂ ਸ਼ਹੀਦ ਹੋਏ ਨਾ। ਫਿਰ ਭਾਈ ਸਾਹਿਬ ਜੀ ਨੂੰ ਖੋਪਰੀ ਲੈਣ ਤੋਂ ਬਾਅਦ ਖਾਈ ਚ ਸੱਟਿਆ ਗਿਆ, ਵੀ ਚਲੋ ਖੂਨ ਵਗਦਾ ਪਿਆ, ਆਪੇ ਕੁੱਤੇ ਕਾਂ ਆਉਣਗੇ। ਇੱਥੇ ਫਿਰ ਰਾਮਗੜੀਏ ਸਿੱਖ ਸਨ, ਮੈਂ ਚਲੋ ਜਾਤ ਨਾਲ ਜੋੜ, ਉਹਨਾਂ ਰਾਮਗੜੀਆਂ ਨੇ ਭਾਈ ਤਾਰੂ ਸਿੰਘ ਨੂੰ ਉੱਥੋਂ ਚੁੱਕਿਆ,
ਇਹ ਫਿਰ ਆਪਣੀ ਧਰਮਸ਼ਾਲਾ ਚ ਲੈ ਗਏ। ਉੱਥੇ ਫਿਰ ਭਾਈ ਸਾਹਿਬ ਦਾ ਖੂਨ ਬਹੁਤ ਵਹਿ ਚੁੱਕਾ ਸੀ, ਪਰ ਇੰਨਾ ਦਲੇਰ ਸੀ, ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਕੈਸੀ ਕਿਰਪਾ ਵਰਤਾਈ ਉਹਦੇ ਤੇ। ਉਹਨਾਂ ਫਿਰ ਰਾਤ ਨੂੰ ਕੜਾਈ ਤਿਆਰ ਕੀਤੀ। ਆਪ ਜੀ ਨੂੰ ਪਤਾ ਹੋਣਾ ਜਦੋਂ ਕੋਈ ਜ਼ਖਮ ਹੁੰਦਾ ਸੀ ਨਾ ਜੀ, ਆ ਮਿੱਠਾ ਜਿਹਾ ਕੜਾਹ ਬਣਾ ਕੇ ਉਹਦੇ ਬੰਨਿਆ ਜਾਂਦਾ ਸੀ। ਉਹਨਾਂ ਫਿਰ ਭਾਈ ਸਾਹਿਬ ਦੀ ਖੋਪੜੀ ਦੇ ਉੱਤੇ ਨਾ ਜੀ, ਜਿਹੜਾ ਉੱਤੋਂ ਲੈ ਚੁੱਕੀ ਸੀ, ਉਹਦੇ ਤੇ ਕੜਾਈ ਬੰਨੀ। ਕੁਝ ਸਮਾਂ ਨਿਕਲਿਆ, ਇਹ ਹਾਂਕਾਰ ਮੱਚ ਗਈ ਵੀ ਉਹ ਭਾਈ ਤਾਰੂ ਸਿੰਘ ਦਾ ਖੋਪੜਾ ਲਾ ਦਿੱਤਾ, ਖੋਪੜੀ ਲਾ ਦਿੱਤੀ। ਪਿਆਰਿਓ ਕੁਝ ਦਿਨ ਬੀਤੇ, ਇਹ ਮੈਂ ਗੁਰੂ ਸਾਹਿਬ ਤੇ ਭਰੋਸਾ ਕਰਕੇ ਕਹਿੰਦਾ, ਜ਼ਕਰੀਏ ਖਾਨ ਨੂੰ ਯੂਰਨ ਦਾ ਪਿਸ਼ਾਬ ਦਾ ਬੰਨ ਪੈ ਗਿਆ। ਉੱਥੇ ਡਿਟੇਲ ਦਿੱਤੀ, ਇਹ ਕੁਰਾਨ ਦੀਆਂ ਐਤਾਂ ਪੜਨ ਲੱਗ ਪਿਆ, ਕਾਜ਼ੀ ਆਏ, ਮੁਲਾਣੇ ਆਏ, ਵੈਦ ਆਏ, ਉਹਦੀ ਪੀੜ ਖਟੇ ਹੀ ਨਾ। ਫਿਰ ਸਰਦਾਰ ਸ਼ਬੇਗ ਸਿੰਘ ਜੰਬਰ ਨੂੰ ਸੱਦਿਆ, ਜਿਨ੍ਹਾਂ ਨੂੰ ਬਾਅਦ ਚਰਖੜੀ ਚਾੜਿਆ ਗਿਆ, ਸ਼ਬੇਗ ਸਿੰਘ ਨੂੰ ਸੱਦਿਆ। ਇਹ ਪਤਾ ਲੱਗਾ ਵੀ ਇਹਨੇ ਕਿਹਾ ਸੀ ਵੀ ਮੈਂ ਤੇਰੇ ਵਾਲ ਜੁੱਤੀ ਨਾਲ ਡਾਂਗਾ, ਤੇ ਜਿਹਦੀ ਖੋਪੜੀ ਲਾਈ ਉਹਨੇ ਕਿਹਾ ਸੀ ਮੈਂ ਜੁੱਤੀ ਅੱਗੇ ਤੈਨੂੰ ਲਾ ਕੇ ਲਿਜਾਵਾਂਗਾ। ਉਹਨਾਂ ਕਿਹਾ ਜੰਬਰ, ਭਾਈ ਸ਼ਬੇਗ ਸਿੰਘ ਜੰਬਰ ਨੂੰ ਬੁਲਾਇਆ। ਗੁਰਮੁਖੋ ਉਸ ਵਕਤ ਭਾਈ ਸ਼ਬੇਗ ਸਿੰਘ ਭਾਈ ਤਾਰੂ ਸਿੰਘ ਜੀ ਦੇ ਕੋਲ ਗਏ। ਧਿਆਨ ਨਾਲ ਸੁਣਿਓ ਮੇਰੀ ਬੇਨਤੀ ਜੀ, ਆਹ ਗੁਰਮੁਖ ਪਿਆਰੇ ਕਾਰ ਬਾਰੇ ਕਹਿ ਰਹੇ ਜੀ ਦੀ ਖੈਰ, ਪਲੀਜ਼ ਪਾਸੇ ਕਰ ਲਿਓ। ਭਾਈ ਸ਼ਬੇਗ ਸਿੰਘ ਜੀ ਭਾਈ ਤਾਰੂ ਸਿੰਘ ਦੇ ਕੋਲ ਗਏ। ਉਹਨਾਂ ਕਿਹਾ ਜੀ ਬਖਸ਼ ਦਿਓ। ਇੱਥੋਂ ਤੱਕ ਕਹਿੰਦੇ ਨੇ ਜ਼ਖਰੀਏ ਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਦਾ ਜ਼ਿਕਰ ਕੀਤਾ, ਪੀੜ ਨਾਲ ਪੀੜਤ ਹੋਇਆ, ਕਹਿੰਦਾ ਮੈਨੂੰ ਪਤਾ ਕਿ ਮੈਂ ਸੰਤ ਨੂੰ ਤਸੀਹੇ ਦਿੱਤੇ ਨੇ, ਪਰ ਬਾਣੀ ਤਾਂ ਕਹਿੰਦੀ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪਿੱਤਰ ਹੈ, ਇਹਨੂੰ ਮੈਨੂੰ ਬਖਸ਼ਵਾ ਦਿਓ। ਸੱਚ ਇਹ ਵੇ ਭਾਈ ਤਾਰੂ ਸਿੰਘ ਸਿਰਫ ਜਪਜੀ ਸਾਹਿਬ ਪੜੀ ਜਾ ਰਹੇ ਸਨ। ਉਹਨਾਂ ਕਿਹਾ ਮੈਂ ਕੁਛ ਨਹੀਂ ਕਰ ਸਕਦਾ, ਇਹ ਉਹ ਪੰਥ ਹੀ ਕਰ ਸਕਦਾ ਜਿਹਦੀ ਮੈਂ ਸੇਵਾ ਕੀਤੀ। ਫਿਰ ਭਾਈ ਸ਼ਬੇਗ ਸਿੰਘ ਪੰਥ ਕੋਲ ਆਏ ਜਿੱਥੇ ਜਥਾ ਸੀ, ਉਹਨਾਂ ਫਿਰ ਇੱਕੋ ਗੱਲ ਕਹੀ, ਤਾਰੂ ਸਿੰਘ ਜਤੀ ਸਤੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਉਹਦੀ ਜੁੱਤੀ ਜ਼ਕਰੀਏ ਦੇ ਸਿਰ ਚ ਮਾਰੋ ਤੇ ਆਰਾਮ ਮਿਲੇ। ਸੱਚੀ ਜੀ ਇਸ ਤਰੀ ਹੋਇਆ, ਉਹਦੀ ਜੁੱਤੀ ਭਾਈ ਸਾਹਿਬ ਦੀ ਜੁੱਤੀ, ਮੈਂ ਕਿਉਂਕਿ ਐਵੇਂ ਗੱਲ ਨਹੀਂ, ਮੈਨੂੰ ਪਤਾ ਹੈ ਬਹੁਤ ਸਾਰੇ ਸੱਜਣ ਇੱਥੇ ਗੱਲ ਮੁਕਾਉਣ ਦੇ ਸ਼ਹੀਦ ਹੋ ਗਏ, ਉਹ ਜੁੱਤੀ ਸੂਬੇ ਦੇ ਸਿਰ ਚ ਵੱਜਦੀ ਰਹੀ, ਉਹਨੂੰ ਸਕੂਨ ਮਿਲਦਾ ਰਿਹਾ। ਪਰ ਭਾਈ ਸਾਹਿਬ ਦੇ ਬੋਲ ਸੱਤ ਹੋਏ, ਜ਼ਖਰੀਏ ਦੀ ਮੌਤ ਜੁੱਤੀਆਂ ਦੇ ਨਾਲ ਹੋਈ ਸੀ, ਭਾਈ ਸਾਹਿਬ ਦੀ ਜੁੱਤੀ ਨਾਲ। ਇੱਧਰ ਇਹ ਮਰਿਆ, ਇੱਧਰ ਭਾਈ ਤਾਰੂ ਸਿੰਘ ਕੋਲ ਸੰਗਤਾਂ ਆ ਗਈਆਂ। ਗੁਰਮੁਖੋ ਬੋਲ ਰਹੇ ਨੇ, ਸਿਰ ਦੇ ਉੱਪਰ ਕੜਾਈ ਬੰਨਦੇ ਸਨ, ਪੱਟੀ ਬੰਨੀ ਸੀ। ਉਹਨਾਂ ਕਿਹਾ ਭਾਈ ਸਾਹਿਬ ਆਪਾਂ ਯਤਨ ਕਰੀਏ ਜੇ ਫਿਰ ਦੁਬਾਰਾ ਸਭ ਕੁਝ ਹੋ ਜਾਏ, ਠੀਕ ਹੋ ਜਾਏ, ਕੁਛ ਹਕੀਮ ਕੋਈ ਕਹਿਣ ਲੱਗੇ ਨੀ, ਇੱਕੋ ਕੰਮ ਕਰੋ, ਦੁਸ਼ਟ ਚਲਾ ਗਿਆ, ਮੈਂ ਅੱਜ ਚੋਲਾ ਛੱਡ ਦੇਣਾ। ਸ਼ਬੇਗ ਸਿੰਘ ਨੂੰ ਕਹਿੰਦੇ ਮੇਰੀਆਂ ਲੱਕੜਾਂ ਦਾ ਪ੍ਰਬੰਧ ਕਰ ਦੇ। ਇਸ ਤਰ੍ਹਾਂ ਭਾਈ ਸਾਹਿਬ ਸ਼ਹੀਦ ਹੋਏ ਨੇ ਜੀ। ਲੱਕੜਾਂ ਦਾ ਪ੍ਰਬੰਧ ਕਰੋ, ਦੂਜਾ ਅੰਮ੍ਰਿਤਸਰ ਤੋਂ ਜਲ ਲਿਆ ਦਿਓ, ਮੇਰੀ ਮਾਂ ਮੈਨੂੰ ਗੁਰੂ ਰਾਮਦਾਸ ਦੇ ਘਰ ਚ ਇਸ਼ਨਾਨ ਕਰਾਉਂਦੀ ਸੀ, ਮੈਂ ਚਾਹੁੰਦਾ ਮੈਂ ਚੋਲਾ ਛੱਡਣ ਤੋਂ ਪਹਿਲਾਂ ਉਸ ਜਲ ਦੇ ਨਾਲ ਇਸ਼ਨਾਨ ਕਰਾਂ। ਇਤਿਹਾਸ ਕਹਿੰਦਾ ਉੱਥੋਂ ਜਲ ਲਿਆਂਦਾ ਗਿਆ। ਮੈਂ ਫਿਰ ਰਿਪੀਟ ਕਰਾਂਗਾ, ਪ੍ਰਾਚੀਨ ਪੰਥ ਪ੍ਰਕਾਸ਼ ਦਾ ਮੈਂ ਜ਼ਿਕਰ ਕਰ ਰਿਹਾ। ਉਸ ਜਲ ਨਾਲ ਭਾਈ ਸਾਹਿਬ ਨੇ ਇਸ਼ਨਾਨ ਕੀਤਾ। ਗੁਰਮੁਖੋ ਫਿਰ ਦੇਗ ਤਿਆਰ ਕਰਵਾਈ, ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਸਾਹਿਬ ਨੇ, ਆਨੰਦ ਸਾਹਿਬ ਦੀਆਂ ਪੌੜੀਆਂ ਪੜੀਆਂ। ਉਸ ਤੋਂ ਬਾਅਦ ਫਿਰ ਖਲੋ ਕੇ ਅਰਦਾਸ ਕੀਤੀ, ਤੇ ਅਰਦਾਸ ਵਿੱਚ ਕਿਹਾ ਗਿਆ ਸਤਿਗੁਰੂ, ਸੰਗਤ ਨੇ ਅਰਦਾਸ ਕੀਤੀ, 13 ਸਿੱਖ ਭਾਈ ਤਾਰੂ ਸਿੰਘ ਜਿਹਦੀ ਸਿੱਖੀ ਤੂੰ ਰੱਖ ਲਈ, ਜਿਹਦੀ ਕੇਸਾਂ ਨਾਲ ਲਿਬ ਗਈ, ਜਿਹਦੀ ਰਹਿਤ ਤੂੰ ਬਖਸ਼ੀ। ਜਦੋਂ ਇਹ ਅਰਦਾਸਾਂ ਹੋ ਰਹੀਆਂ ਸਨ, ਸਮਾਪਤੀ ਹੋਈ, ਭਾਈ ਸਾਹਿਬ ਨੇ ਮੱਥਾ ਟੇਕਿਆ, ਦੁਬਾਰਾ ਉੱਠੇ ਕੋਈ ਨਹੀਂ, ਉਸੇ ਅਰਦਾਸ ਦੇ ਵਿੱਚ ਹੀ ਮੱਥਾ ਟੇਕਦਿਆਂ ਸ਼ਹੀਦ ਹੋ ਗਏ ਸਨ। ਐਸੇ ਇਹਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਇਹ ਸ਼ਹਾਦਤ ਸੀ। ਮੈਂ ਇੱਕ ਬੇਨਤੀ ਕਰਾਂ, ਉਸ ਤੋਂ ਬਾਅਦ ਚਰਖੀਆਂ ਵੀ ਪੱਟੀਆਂ ਗਈਆਂ ਲਾਹੌਰ ਦੀਆਂ। ਭਾਈ ਤਾਰੂ ਸਿੰਘ ਅੱਗੇ, ਵੈਸੇ ਰਤਨ ਸਿੰਘ ਭੰਗੂ ਦਾ ਖਿਆਲ, ਕਹਿੰਦਾ ਵੇਖੋ ਏ ਉਹ ਸ਼ਹੀਦ ਗਿਆ ਭਾਈ ਤਾਰੂ ਸਿੰਘ, ਜਿੱਥੇ ਭਾਈ ਮਨੀ ਸਿੰਘ ਦੀ ਉਹਦੇ ਕੋਲ ਬਿਠਾਇਆ। ਅਗਲੇ ਲਫ਼ਜ਼ ਉਹਨੇ ਬੜੇ ਕਮਾਲ ਦੇ ਵਰਤੇ ਨੇ, ਉਹ ਕਹਿੰਦਾ ਸਤਿਗੁਰੂ ਕੇ ਜੇ ਸਾਹਿਬਜ਼ਾਦੇ ਚਾਰ, ਤਾਰੂ ਸਿੰਘ ਬਣਿਓ ਡਿਡਿਓੜੀਦਾਰ।
ਇਹਦਾ ਮਤਲਬ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਨੇ ਉਹਨਾਂ ਸਾਹਿਬਜ਼ਾਦਿਆਂ ਦਾ ਡਿਊਟੀਦਾਰ ਜਿਹੜਾ ਭਾਈ ਤਾਰੂ ਸਿੰਘ ਬਣਿਆ। ਇਹਦਾ ਮਤਲਬ ਇਹ ਸਿੱਖ ਦਾ ਭਰੋਸਾ ਹੈ ਕਿ ਸੱਚ ਇਹ ਵੇ ਉਹ ਗੁਰਸਿੱਖ ਜਿਹਨੇ ਖੋਪੜੀ ਲਵਾ ਦਿੱਤੀ ਪਰ ਕੇਸ ਨਹੀਂ ਦਿੱਤੇ। ਆਪਾਂ ਆਪਣੇ ਘਰਾਂ ਚ ਕੀ ਕਰਨੇ ਆ, ਸਾਰਿਆਂ ਦੇ ਬਾਥਰੂਮਾਂ ਚ ਮਸ਼ੀਨਾਂ ਪਈਆਂ, ਸਾਰੇ ਨੀ ਤਕਰੀਬਨ, ਆਹ ਕੇਸ ਕਤਲ ਨਹੀਂ, ਆ ਕਰ ਲਈ ਉਹ ਪਿਆਰਿਓ। ਮੈਂ ਕਹਾਂਗਾ ਜਿਸ ਬਾਥਰੂਮ ਚ ਇਹ ਕੰਮ ਕਰਨੇ ਆ ਨਾ, ਸਿਰਫ ਉਹਦੇ ਸ਼ੀਸ਼ੇ ਅੱਗੇ ਇੱਕ ਸਿਰਫ ਭਾਈ ਤਾਰੂ ਸਿੰਘ ਦੀ ਫੋਟੋ ਲਾ ਦਿਓ। ਮੇਰਾ ਖਿਆਲ ਭਾਈ ਤਾਰੂ ਸਿੰਘ ਦੀ ਤਸਵੀਰ ਹੀ ਸਾਨੂੰ ਸਿੱਖੀ ਕਮਾਨ ਦੀ ਜਾਂਚ ਦੱਸ ਜਾਏਗੀ ਉਹ ਭਾਈ ਤਾਰੂ ਸਿੰਘ। ਪਰ ਉਹਨਾਂ ਸੱਚਮੁੱਚ ਉਸ ਰਜ਼ਾ ਨੂੰ ਉਸ ਹੁਕਮ ਨੂੰ ਖਿੜੇ ਮੱਥੇ ਮੰਨਿਆ। ਪਰ ਮੈਂ ਫਿਰ ਬੇਨਤੀ ਕਰਾਂਗਾ, ਅਰਥ ਥੋੜੀ ਜਿਹੀ ਮੈਂ ਕਰ ਦੇਣਾ, ਥੋੜਾ ਜਿਹਾ ਆਪਾਂ ਨਾਮ ਜਪਣਾ ਉਹ ਸ਼ਹੀਦ ਨੂੰ ਯਾਦ ਕਰਕੇ ਪਲੀਜ਼, ਕਿਉਂਕਿ ਫਿਰ ਕਦੋਂ ਸਮਾਂ ਬਣਨਾ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ। ਇਤਿਹਾਸ ਮੈਂ ਜ਼ਿਆਦਾ ਜ ਲੈ ਲਿਆ ਕਿ ਜੋ ਰੱਬ ਕਰਦਾ ਮਨਾ ਤੂੰ ਮੰਨ ਲੈ ਹੋਏ, ਜੋ ਕਰਦਾ ਬਸ ਜੋ ਤੁਦ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ, ਤੇ ਮਹਾਰਾਜ ਕਹਿੰਦੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ। ਆਪਣੀ ਨਦਰ ਨਿਹਾਲ ਹੈ ਵਾਹਿਗੁਰੂ ਜੀ, ਤੁਸੀਂ ਆਪਣੀ ਨਦਰੇ ਕਰਮ ਕਰੋ, ਆਪਣੀ ਬਖਸ਼ਿਸ਼ ਕਰੋ, ਸਾਨੂੰ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਮਹਾਰਾਜ ਕਹਿ ਰਹੇ ਨੇ ਆਪਣੀ ਨਦਰ ਨਿਹਾਲ ਆਪੇ ਲੇਹੋ ਲਾਏ, ਜਨ ਦੇਹੋ ਮਤੀ ਉਪਦੇਸ਼, ਜਨ ਦਰ ਤੇ ਸੇਵਕ, ਮੈਨੂੰ ਸੇਵਕ ਨੂੰ ਇਹ ਉਪਦੇਸ਼ ਦਿਓ, ਵਿੱਚੋਂ ਭਰਮ ਜਾਏ, ਸਾਡੇ ਅੰਦਰੋਂ ਭਟਕਣਾ ਭਰਮ ਖਤਮ ਹੋ ਜਾਏ, ਜੋ ਤੁਰ ਲਿਖਿਆ ਲੇਖ ਜੋ ਪਰਮਾਤਮਾ ਨੇ ਧੁਰ ਦਰਗਾਹ ਚ ਲਿਖਿਆ ਹੈ। ਮਹਾਰਾਜ ਕਹਿੰਦੇ ਸੋਈ ਸਭ ਕਮਾਏ, ਹਰ ਇੱਕ ਨੂੰ ਉਹ ਕਮਾਉਣਾ ਪੈਂਦਾ ਹੈ, ਸਭ ਕਿਛ ਤਿਸ ਦੇ ਵਸ, ਸਭ ਕੁਝ ਉਹਦੇ ਹੱਥ ਵਿੱਚ ਹੈ, ਦੂਜੀ ਨਾਹੀਂ ਜਾਏ, ਹੋਰ ਕੋਈ ਦੂਜੀ ਥਾਂ ਨਹੀਂ ਉਸ ਤੋਂ ਬਿਨਾਂ ਜਿਹੜੀ ਸਾਨੂੰ ਸੰਭਾਲੇ। ਤੇ ਮਹਾਰਾਜ ਕਹਿੰਦੇ ਨਾਨਕ ਸੁੱਖ ਆਨੰਦ ਭਏ, ਆਤਮਕ ਸੁੱਖ ਮਿਲਿਆ ਆਨੰਦ ਮਿਲਿਆ, ਪਰ ਕਦੋਂ ਪ੍ਰਭ ਕੀ ਮਨ ਰਜ਼ਾਏ, ਜਦੋਂ ਪਰਮਾਤਮਾ ਦੀ ਰਜ਼ਾ ਨੂੰ ਉਹਦੇ ਹੁਕਮ ਨੂੰ ਖਿੜੇ ਮੱਥੇ ਮੰਨ ਲਿਆ। ਪਰ ਇਸ ਸਲੋਕ ਦੇ ਅਰਥ ਕੱਲ ਬੇਕਰਸਫੀਲਡ ਕੱਲ ਦੀਵਾਨ ਉੱਥੇ ਵੇ, ਤੇ ਮੈਂ ਜ਼ਰੂਰ ਦੁਬਾਰਾ ਇਹਨਾਂ ਨੂੰ ਤੇ ਸੰਗਤ ਚ ਰਿਪੀਟ ਕਰਾਂਗਾ। ਆਓ ਭਾਈ ਅੰਮ੍ਰਿਤਧਾਰੀ ਹੋਈਏ, ਜੋ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਵੀ ਕਹਿ ਕੇ ਗਏ ਉਹਨਾਂ ਪੂਰੀ ਡਿਟੇਲ ਨਾਲ ਆਪ ਜੀ ਨੂੰ ਦੱਸ ਦਿੱਤਾ, ਤੇ ਇੱਥੋਂ ਦੇ ਸੇਵਾਦਾਰ ਇੱਥੇ ਸਿੰਘ ਸਾਰੇ ਬੈਠੇ ਆ ਜਿਹੜੇ ਉਸ ਰਸੋਈ ਵਿੱਚ ਵੀ ਸਾਰੇ ਇਸ ਮਿਸ਼ਨ ਵਿੱਚ ਸੇਵਾ ਕਰ ਰਹੇ ਆ, ਆਪ ਦਾ ਬਹੁਤ ਧੰਨਵਾਦ। ਤੇ ਅਰਦਾਸ ਕਰਿਓ ਇਹ ਮਿਸ਼ਨ ਇਹ ਸੇਵਾ ਗੁਰੂ ਰਾਮਦਾਸ ਤੁਹਾਡਾ ਸੰਗਤਾਂ ਦਾ ਵਿਸ਼ਵਾਸ ਨਾ ਕਦੇ ਟੁੱਟਣ ਦੇ। ਆਓ ਜੀ ਮਹਾਂਪੁਰਖਾਂ ਨੂੰ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰਦੇ ਆ, ਸਾਰੇ ਨੇਤਰ ਬੰਦ ਕਰਕੇ ਜੋ ਸੁਣਿਆ ਹੈ ਬਸ ਇਉਂ ਸਮਝੋ ਕਿ ਭਾਈ ਸਾਹਿਬ ਬੈਠੇ ਆ ਸੰਗਤ ਕੋਲ ਖਲੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ। ਸਾਰੇ ਕਿਰਪਾ ਕਰੋ

समुंद शाह सुल्तान गिरहा से तीन मार।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਨੂੰ ਬੈਗ, ਅਤੇ ਇੰਡੀਅਨ ਸਟਾਈਲ ਕੈਰਟਸ 99 ਸੈਂਟਸ ਨੂੰ ਪਾਉਂਡ।
2: Family Care Pharmacy.
3: Pure BC.

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: ਸ਼ੇਰਾ ਵਾਂਗੂ ਜਿੰਦ
1: ਪ੍ਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਵਿੱਚ, ਸੰਸਾਰ ਪ੍ਰਗਟ ਹੋਇਆ ਫਿਰ ਸ਼ਬਦ ਤੋਂ। ਹਰ ਮਨੁੱਖ ਆਪਣੇ ਬੋਲ ਦੇ ਰਾਹੀਂ ਪ੍ਰਗਟ ਹੁੰਦਾ, ਸ਼ਬਦ ਦੇ ਰਾਹੀਂ ਪ੍ਰਗਟ ਹੁੰਦਾ। ਵੇਖ ਕੇ ਕੁਛ ਨਹੀਂ ਪਤਾ ਚੱਲਦਾ, ਆਪ ਇਤਨੇ ਸਾਰੇ ਬੈਠੇ ਹੋ, ਗੁਸਤਾਖੀ ਮਾਫ, ਵੇਖਣ ਨਾਲ ਉਮਰ ਦਾ ਪਤਾ ਚੱਲ ਜਾਏਗਾ। ਇਹ ਬਿਰਧ ਹੈ, ਇਹ ਜਵਾਨ ਹੈ, ਇਹ ਬੱਚਾ, ਉਮਰ ਦੇ ਅੰਦਾਜ਼ੇ ਲੱਗ ਜਾਣਗੇ। ਵੇਖ ਕੇ ਕੱਪੜਿਆਂ ਦਾ ਪਤਾ ਚੱਲੇਗਾ, ਪਹਿਨਿਆ ਹੋਇਆ ਕੀ ਹੈ। ਵੇਖ ਕੇ ਰੰਗ ਰੂਪ ਦਾ ਪਤਾ ਚੱਲੇਗਾ। ਵੇਖ ਕੇ ਇਤਨਾ ਪਤਾ ਚੱਲੇਗਾ, ਇਸਤਰੀ ਹੈ ਕਿ ਪੁਰਸ਼ ਹੈ, ਬੱਚਾ ਹੈ ਕਿ ਜਵਾਨ ਹੈ, ਗੋਰਾ ਹੈ, ਕਾਲਾ ਹੈ, ਸਾਂਵਰਾ ਹੈ, ਕੱਪੜੇ ਕੈਸੇ ਨੇ। ਹੋਰ ਕੁਛ ਵੀ ਨਹੀਂ ਪਤਾ ਚੱਲੇਗਾ। ਇਹ ਮਨੁੱਖ ਕੀ ਹੈ, ਇਹ ਮਨੁੱਖ ਕੀ ਹੈ? ਰਜੋਗੁਣੀ ਹੈ, ਤਮੋਗੁਣੀ ਹੈ, ਸਤੋਗੁਣੀ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਧਾਰਮਿਕ ਹੈ, ਅਧਾਰਮਿਕ ਹੈ, ਦੁਖੀ ਹੈ, ਸੁਖੀ ਹੈ, ਕੁਛ ਵੀ ਨਹੀਂ ਪਤਾ ਚੱਲੇਗਾ। ਹਰ ਮਨੁੱਖ ਪ੍ਰਗਟ ਹੁੰਦਾ ਆਪਣੇ ਸ਼ਬਦ ਵਿੱਚ, ਆਪਣੇ ਬੋਲਾਂ ਦੇ ਰਾਹੀਂ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। ਜਿਤਨੇ ਚਿਰ ਤੱਕ 5-10 ਦਿਨ ਕਿਸੇ ਦੀ ਬੋਲ ਚਾਲ ਨਾ ਸੁਣੀਏ, ਪਤਾ ਹੀ ਨਹੀਂ ਚੱਲਦਾ ਮਨੁੱਖ ਦਾ ਮਨੁੱਖ ਕੀ ਹੈ। ਕੱਪੜਿਆਂ ਤੋਂ ਧੋਖਾ ਲੱਗ ਸਕਦਾ, ਰੰਗ ਰੂਪ ਤੋਂ ਧੋਖਾ ਲੱਗ ਸਕਦਾ, ਲੱਗਦਾ। ਜੋ ਮਨੁੱਖ ਦਾ ਰੰਗ ਹੈ, ਜੋ ਮਨੁੱਖ ਦਾ ਰੂਪ ਹੈ, ਜੋ ਮਨੁੱਖ ਦੇ ਕੱਪੜੇ ਨੇ, ਜੋ ਮਨੁੱਖ ਦੀ ਉਮਰ ਹੈ, ਇਸ ਤੋਂ ਉਸ ਮਨੁੱਖ ਦੇ ਸੁਭਾਅ ਦਾ ਅੰਦਾਜ਼ਾ ਨਹੀਂ ਲੱਗਦਾ, ਕੁਛ ਵੀ ਨਹੀਂ ਪਤਾ ਚੱਲਦਾ, ਬੋਲਚਾਲ ਤੋਂ ਪਤਾ ਚੱਲਦਾ। ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਤੋਂ। ਮਨੁੱਖ ਦੀ ਹੋਂਦ ਪ੍ਰਗਟ ਹੁੰਦੀ ਹੈ ਸ਼ਬਦਾਂ ਤੋਂ, ਬੋਲਚਾਲ ਤੋਂ। ਪਰਮਾਤਮਾ ਪ੍ਰਗਟ ਹੋਇਆ ਸ਼ਬਦ ਤੋਂ, ਉਹ ਸ਼ਬਦ ਕੀ ਹੈ? ਉਸ ਸ਼ਬਦ ਨੂੰ ਜਿਨ੍ਹਾਂ ਨੇ ਪਕੜਿਆ ਤੇ ਸਮਝਿਆ, ਬਸ ਉਹਨਾਂ ਨੂੰ ਅਵਤਾਰ ਕਹਿੰਦੇ ਨੇ। ਉਹਨਾਂ ਅਵਤਾਰਾਂ ਦੇ ਰਾਹੀਂ ਸ਼ਬਦ ਪ੍ਰਗਟ ਹੋਇਆ। ਇਸ ਵਾਸਤੇ ਅਵਤਾਰਾਂ ਦਾ ਸਰੀਰ ਗੁਰੂ ਨਹੀਂ ਹੈ, ਉਹ ਸ਼ਬਦ ਗੁਰੂ ਹੈ। ਮੱਲਾ ਪਹਿਲਾ, ਮੱਲਾ ਦੂਜਾ, ਮੱਲਾ ਤੀਜਾ, ਮੱਲਾ ਚੌਥਾ। ਮੱਲਾ ਕਹਿੰਦੇ ਨੇ ਮਕਾਨ ਨੂੰ, ਸ਼ਬਦ ਮਕਾਨ ਬਦਲਦਾ ਰਿਹਾ। ਸ਼ਬਦ ਪ੍ਰਗਟ ਹੋਇਆ ਪਹਿਲੇ ਮਕਾਨ ਵਿੱਚ, ਮੱਲਾ ਪਹਿਲਾ। ਫਿਰ ਅਵਤਾਰੀ ਪੁਰਸ਼ ਦੀ ਸੋਚਣੀ, ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ। ਜੋ ਮੈਂ ਜਾਣਿਆ ਬਹੁਤ ਸਾਰੀ ਦੁਨੀਆ ਜਾਣ ਲਵੇ, ਜੋ ਮੈਂ ਸਮਝਿਆ ਬਹੁਤਾ ਹੀ ਸਮਝ ਜਾਣ। ਕਹਿੰਦੇ ਨੇ ਜਦ ਬਾਹਰ ਦਾ ਧਨ ਬੰਦੇ ਨੂੰ ਪ੍ਰਾਪਤ ਹੁੰਦਾ ਤਾਂ ਮਨੁੱਖ ਉਸ ਨੂੰ ਛੁਪਾਉਂਦਾ ਔਰ ਇੱਕ ਸ਼ੋਮਪਣਾ ਵੀ ਪੈਦਾ ਹੁੰਦਾ, ਮੈਂ ਹੀ ਚੋਟੀ ਦਾ ਧਨਵਾਨ ਬਣ ਜਾਵਾਂ, ਬਾਕੀ ਨਹੀਂ, ਬਾਕੀ ਮੇਰੀ ਬਰਾਬਰੀ 'ਤੇ ਨਹੀਂ ਆਉਣਾ ਚਾਹੀਦਾ। ਰਾਜਨੀਤੀ ਵੀ ਇਸ 'ਤੇ ਖੜੀ ਹੈ। ਰਾਜਨੀਤਿਕ ਹਮੇਸ਼ਾ ਉਸੇ ਤੋਂ ਡਰਦਾ ਜਿਹੜਾ ਉਸਦੇ ਪਿੱਛੇ ਖੜਾ ਹੁੰਦਾ, ਨੰਬਰ 2 ਦਾ। ਉਹਦੀ ਕੋਸ਼ਿਸ਼ ਹੁੰਦੀ ਹੈ ਇਸ ਨੂੰ ਐਸਾ ਧੱਕਾ ਮਾਰੀਏ ਬਹੁਤ ਪਿੱਛੇ ਚਲਾ ਜਾਏ, ਕਿਉਂਕਿ ਜਿਹੜਾ ਮੇਰੇ ਪਿੱਛੇ ਖੜਾ ਹੈ, ਇੱਕ ਕਦਮ ਇਸਨੇ ਪੁੱਟਿਆ ਤਾਂ ਮੇਰੀ ਬਰਾਬਰੀ 'ਤੇ ਆ ਜਾਏਗਾ, ਹੋਰ ਇੱਕ ਕਦਮ ਪੁੱਟਿਆ ਤਾਂ ਅੱਗੇ ਨਿਕਲ ਜਾਏਗਾ। ਇਸ ਵਾਸਤੇ ਰਾਜਨੈਤਿਕ ਜਿਸ ਜ਼ੀਨੇ 'ਤੇ ਚੜ੍ਹ ਕੇ ਸਿੰਘਾਸਣ ਤੱਕ ਪਹੁੰਚਦੇ ਨੇ, ਉਸ ਜ਼ੀਨੇ ਨੂੰ ਤੋੜ ਦਿੰਦੇ ਨੇ, ਉਸ ਪੌੜੀ ਨੂੰ ਤੋੜ ਦਿੰਦੇ, ਦੂਜਾ ਨਾ ਚੜ੍ਹੇ। ਲੇਕਿਨ ਜਿਸ ਜ਼ੀਨੇ 'ਤੇ ਚੜ੍ਹ ਕੇ ਇੱਕ ਅਵਤਾਰੀ ਪੁਰਸ਼ ਪਰਮਾਤਮਾ ਤੱਕ ਪਹੁੰਚਦਾ ਹੈ, ਉਸ ਜ਼ੀਨੇ ਨੂੰ ਸੰਵਾਰਦਾ ਹੈ, ਸ਼ਿੰਗਾਰਦਾ ਹੈ, ਤਾਂ ਕਿ ਹੋਰ ਵੀ ਪਹੁੰਚਣ, ਹੋਰ ਵੀ ਪਹੁੰਚਣ। ਬਸ ਇੰਨੀ ਹੋ ਗਈ। ਜੋ ਮੈਂ ਜਾਣੇ ਸਾਰਾ ਜਗਤ ਜਾਣ ਲਵੇ, ਨੌਖੰਡ ਪ੍ਰਿਥਵੀ ਦਾ ਭਰਮਣ ਹੈ ਗੁਰੂ ਨਾਨਕ ਦਾ, ਹੈਰਾਨਗੀ ਹੈ। ਜੋ ਮੈਂ ਜਾਣੇ ਸਾਰਾ ਸੰਸਾਰ ਜਾਣ ਲਵੇ, ਜੋ ਮੈਂ ਰਸ ਮਾਣਿਆ ਸਾਰੇ ਹੀ ਰਸ ਮਾਣ ਲੈਣ, ਜੋ ਆਨੰਦ ਮੇਰੇ ਕੋਲ ਹੈ ਸਾਰੇ ਹੀ ਮਾਣ ਲੈਣ। ਜਗ੍ਹਾ ਜਗ੍ਹਾ ਉਸ ਸ਼ਬਦ ਨੂੰ ਸੁਣਾਉਂਦੇ ਰਹੇ, ਤੋ ਸਰੀਰ ਤੇ ਸਮੇਂ ਦਾ ਹਿੱਸਾ ਹੈ, ਬਿਰਧ ਹੋ ਗਿਆ ਸਰੀਰ। ਮੈਂ ਫਿਰ ਅਰਜ਼ ਕਰਾਂ, ਤਨ ਚਾਹੇ ਅਵਤਾਰਾਂ ਦਾ, ਦੇਵੀ ਦੇਵਤਿਆਂ ਦਾ, ਕਿਸੇ ਦਾ ਵੀ ਹੈ, ਤਨ ਨੂੰ ਕਾਲ ਖਾ ਜਾਏਗਾ। ਕਾਲ ਪਾਏ ਬ੍ਰਹਮਾ ਬਵਧਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰੇ ਵਿਸਨ ਪ੍ਰਗਾਸਾ, ਸਕਲ ਕਾਲ ਕਾ ਕਿਉ ਤਮਾਸਾ, ਸਮੇਂ ਦੇ ਜੋ ਕੁਝ ਬਣਿਆ ਮਿਟੇਗਾ। ਸਰੀਰ ਸਮੇਂ ਵਿੱਚ ਬਣਿਆ, ਕਾਲ ਵਿੱਚ ਬਣਿਆ। ਇਸ ਵਾਸਤੇ ਗੁਰੂ ਘਰ ਵਿੱਚ ਕਹਿ ਦਿੱਤਾ, ਸਰੀਰ ਗੁਰੂ ਨਹੀਂ ਹੈ ਤੇ ਮਿਟ ਜਾਂਦਾ, ਫਿਰ ਕੀ ਕਰੋਗੇ, ਫਿਰ ਕੀ ਕਰੋਗੇ। ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ, ਉਸੇ ਸ਼ਬਦ ਨੂੰ ਪ੍ਰਵੇਸ਼ ਕਰਾ ਦਿੱਤਾ ਗੁਰੂ ਨਾਨਕ ਨੇ ਲੈਣੇ ਦੇ ਅੰਦਰ। ਉਹ ਧੰਨ ਗੁਰੂ ਅੰਗਦ ਦੇਵ ਜੀ, ਮਹੱਲਾ ਦੂਜਾ, ਮਕਾਨ ਦੂਜਾ, ਉਹ ਸ਼ਬਦ ਹੁਣ ਦੂਜੇ ਮਕਾਨ ਦੇ, ਤੀਜੇ ਮਕਾਨ ਦੇ, ਚੌਥੇ ਮਕਾਨ ਦੇ। ਜੋਤ ਉਹਾ ਜੁਗਤ ਸਹਿਕਾਇਆ, ਫੇਰ ਪਲਟ ਗਏ। ਸ੍ਰੀ ਕ੍ਰਿਸ਼ਨ ਪ੍ਰਗਟ ਹੋਏ ਗੀਤਾ ਦੇ ਰਾਹੀਂ। ਗੀਤਾ ਨੂੰ ਇੱਕ ਪਾਸੇ ਕਰ ਦੋ, ਕ੍ਰਿਸ਼ਨ ਦੀ ਹੋਂਦ ਨਹੀਂ ਪ੍ਰਗਟ ਹੋ ਸਕਦੀ ਗੁਸਤਾਖੀ ਨਾਲ। ਹਰ ਮਨੁੱਖ ਆਪਣੇ ਬੋਲ ਵਿੱਚ ਪ੍ਰਗਟ ਹੁੰਦਾ, ਪਰਮਾਤਮਾ ਤੱਕ ਬੋਲ ਵਿੱਚ ਪ੍ਰਗਟ ਹੋਇਆ ਸ਼ਬਦ ਦੇ। ਕੁਰਾਨ ਦੇ ਰਾਹੀਂ ਮੁਹੰਮਦ ਸਾਹਿਬ ਪ੍ਰਗਟ ਹੋਏ। ਨਾ ਨਿਕਲਦੀ ਕੁਰਾਨ ਤੇ ਪਤਾ ਨਹੀਂ ਕਿਤਨੇ ਸੰਤ ਭਗਤ ਇਸ ਦੁਨੀਆਂ 'ਚ ਹੋਏ। ਹੋਰ ਕੇਤੇ ਤੁਧਨੂ ਗਾਵਨ ਸੇ ਮੈਂ ਚੇਤਨਾ ਆਵਨ, ਨਾਨੀ ਕਿਆ ਵਿਚਾਰੇ, ਹੇ ਪ੍ਰਭੂ ਪਤਾ ਨੀ ਕਿਤਨਿਆਂ ਨੇ ਤੈਨੂੰ ਗਾਵਿਆ, ਤੇਰੇ ਨਾਲ ਜੁੜ ਗਏ, ਮੁਕਤ ਵੀ ਹੋਏ, ਪਰ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ ਤੇ ਨਹੀਂ ਬਣੇ, ਕੁਛ ਬੋਲੇ ਹੀ ਨਹੀਂ। ਪਰਮਾਤਮਾ ਦੇ ਸ਼ਬਦ ਨੂੰ ਪ੍ਰਗਟ ਨਾ ਕਰ ਸਕੇ, ਸ਼ਬਦ ਦਾ ਆਨੰਦ ਮਾਣ ਸਕੇ, ਸ਼ਬਦ ਨਾਲ ਜੁੜ ਕੇ ਮੁਕਤ ਹੋ ਗਏ, ਪਰ ਸ਼ਬਦ ਨੂੰ, ਉਸ ਅਨੁਭਵ ਨੂੰ ਪ੍ਰਗਟ ਨਾ ਕਰ ਸਕੇ। ਜਿਹੜੇ ਪ੍ਰਗਟ ਕਰ ਸਕਦੇ ਨੇ ਅਵਤਾਰ ਸ਼੍ਰੇਣੀ 'ਚ, ਉਹ ਆ ਜਾਂਦੇ ਨੇ। ਫਿਰ ਭਾਰਤ ਦੇ ਰਿਸ਼ੀ ਮੁਨੀਆਂ ਨੇ ਵੰਡ ਕੀਤੀ ਹੈ, ਚਾਰ ਕਲਾ ਅਵਤਾਰ ਹੈ, ਅੱਠ ਕਲਾ ਅਵਤਾਰ ਹੈ, ਅੰਸਾ ਅਵਤਾਰ ਹੈ, ਅੰਸ ਮਾਤਰ ਹੈ। ਆਪਣੇ ਬੋਲਾਂ ਦੇ ਰਾਹੀਂ ਕਿਸੇ ਨੇ ਥੋੜ੍ਹਾ ਪ੍ਰਗਟ ਕੀਤਾ, ਕਿਸੇ ਨੇ ਬਹੁਤ ਪ੍ਰਗਟ ਕੀਤਾ, ਕਿਸੇ ਨੇ ਬਹੁਤ ਪ੍ਰਗਟ ਕੀਤਾ, ਕੋਈ 16 ਕਲਾ ਅਵਤਾਰ। ਅਵਤਾਰ ਮੈਂ ਫਿਰ ਅਰਜ਼ ਕਰਾਂ, ਪਰਮਾਤਮਾ ਤੋਂ ਸ਼ਬਦ ਹੋਇਆ, ਸ਼ਬਦ ਤੋਂ ਸੰਸਾਰ ਹੋਇਆ। ਉਹ ਸ਼ਬਦ ਕੀ ਹੈ ਜਿਸ ਤੋਂ ਸੰਸਾਰ ਹੋਇਆ, ਸੰਸਾਰ ਆਇਆ, ਤੇ ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ ਹੈ, ਸੰਸਾਰ ਉਸੇ ਸ਼ਬਦ ਦੇ ਰਾਹੀਂ ਵਾਪਸ ਵੀ ਜਾਏਗਾ। ਉਤਪਤ ਪਰਲੇ ਸ਼ਬਦ ਹੋਵੇ, ਜੇ ਉਤਪਤੀ ਉਸ ਤੋਂ ਹੋਈ ਹੈ ਤੇ ਪਰਲੇ ਵੀ ਉਸ ਤੋਂ। ਜਿਸ ਦਰਵਾਜ਼ੇ ਦੇ ਰਾਹੀਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਹੋ, ਇਸੇ ਦਰਵਾਜ਼ੇ ਰਾਹੀਂ ਬਾਹਰ ਜਾਓਗੇ, ਔਰ ਕੀ। ਸ਼ਬਦ ਤੋਂ ਸੰਸਾਰ ਆਇਆ, ਸ਼ਬਦ ਦੇ ਰਾਹੀਂ ਵਾਪਸੀ ਹੋਏਗੀ ਸੰਸਾਰ ਦੀ, ਅੱਜ ਨਹੀਂ ਕੱਲ, 100 ਸਾਲ ਬਾਅਦ, ਹਜ਼ਾਰਾਂ ਸਾਲ ਬਾਅਦ, ਕਰੋੜਾਂ ਅਰਬਾਂ ਸਾਲ ਬਾਅਦ। ਪੱਥਰ ਵੀ ਇੱਕ ਦਿਨ ਜਾਣਗੇ, ਪਰਮ ਨੂਰ ਬਣਨਗੇ, ਮਿੱਟੀ ਬਣਨਗੇ, ਬਨਸਪਤੀ ਬਣਨਗੇ, ਪਸ਼ੂ ਪਕਸ਼ੀ ਬਣਨਗੇ, ਫਿਰ ਮਨੁੱਖ ਬਣਨਗੇ, ਫਿਰ ਕਿਧਰੇ ਜਾ ਕੇ ਸਾਧਨਾ ਤਪੱਸਿਆ ਕਰਕੇ ਫਿਰ ਪਰਮਾਤਮਾ ਵਿੱਚ ਪਰਮਾਤਮਾ ਹੋਣਗੇ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ, ਉਸੇ ਦੇ ਰਾਹੀਂ ਵਾਪਸ ਆਉਣਾ। ਉਸ ਸ਼ਬਦ ਦੀ ਰੂਪਰੇਖਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ, ਭਗਤ ਕਬੀਰ, ਸਾਰੇ ਸੰਤ ਜਨ ਦੱਸਦੇ ਨੇ। ਓਅੰਕਾਰ, ਓਅੰਕਾਰ ਏਕ ਧੁਨ ਉਪਜੇ, ਏਕੋ ਰਾਗ ਅਲਾਪੇ। ਗੁਰੂ ਅਰਜਨ ਦੇਵ ਜੀ ਮਹਾਰਾਜ, ਓਅੰਕਾਰ ਆਦਮੇ ਜਾਨਾ ਲਿਖਿਆ ਰਮੇਟੇ ਤਾਏ ਨਮਾਨਾ, ਭਗਤ ਕਬੀਰ। ਓਅੰਕਾਰ ਆਦ ਕਥਨੇ ਅਨਾਦ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਗੁਰੂ ਨਾਨਕ ਨੇ ਤੇ ਏਕਾ ਤੱਕ ਲਾ ਦਿੱਤਾ, ਇੱਕ ਇਹੀ ਸ਼ਬਦ ਹੈ ਓਅੰਕਾਰ, ਜਿਸ ਤੋਂ ਜਗਤ ਆਇਆ, ਜਿਸ ਤੋਂ ਸੰਸਾਰ ਆਇਆ। ਇੱਕ ਓਅੰਕਾਰ, ਦੂਜਾ ਨਹੀਂ। ਬਾਣੀ ਵੀ ਪੂਰੀ ਰਚ ਦਿੱਤੀ, ਉਸ ਬਾਣੀ ਦਾ ਨਾਮ ਵੀ ਹੈ ਓਅੰਕਾਰ। ਓਅੰਕਾਰ ਬ੍ਰਹਮਾ ਉਤਪਰ, ਓਅੰਕਾਰ ਕੀਆ ਜਨਚਿਤ, ਓਅੰਕਾਰ ਸੈਲ ਜੁਗ ਬੈ, ਓਅੰਕਾਰ ਵੇਦ ਨਿਰਮੈ। ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦਾਂ ਦੇ ਰਾਹੀਂ, ਪਰਮਾਤਮਾ ਪ੍ਰਗਟ ਹੋਇਆ ਹੈ ਆਪਣੇ ਸ਼ਬਦ ਦੇ ਰਾਹੀਂ। ਅਸੀਂ ਜੋ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ, ਇਹਨੂੰ ਆਹਤ ਸ਼ਬਦ ਕਹਿੰਦੇ ਨੇ। ਆਹਤ ਚੋਟ ਤੋਂ ਜਿਹੜੀ ਆਵਾਜ਼ ਪੈਦਾ ਹੋਵੇ, ਦੋ ਵਸਤੂਆਂ ਦੀ ਚੋਟ ਤੋਂ, ਪਵਨ ਮਾਸ ਨਾਭੀ ਨਾਲ ਟਕਰਾਉਂਦੀ ਹੈ, ਆਵਾਜ਼ ਬਣਦੀ ਹੈ, ਧੁੰਨ ਬਣਦੀ ਹੈ, ਅੱਖਰ ਬਣ ਕੇ ਜ਼ਬਾਨ ਬਾਹਰ ਪ੍ਰਗਟ ਕਰ ਦਿੰਦੀ। ਦੋ ਚੀਜ਼ਾਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਬਣੀ। ਸਾਡੇ ਕੰਨ ਜੋ ਕੋਈ ਸੁਣਦੇ ਨੇ ਆਹਤ ਸ਼ਬਦ ਹੈ, ਆਹਤ ਕਹਿੰਦੇ ਨੇ ਚੋਟ ਨੂੰ। ਪਰਮਾਤਮਾ ਦਾ ਸ਼ਬਦ ਕਿਸੇ ਚੋਟ ਤੋਂ ਨਹੀਂ ਪੈਦਾ ਹੋਇਆ, ਉਸ ਤੋਂ ਸਵੈਮ ਪੈਦਾ ਹੋਇਆ। ਇਸ ਵਾਸਤੇ ਉਸਨੂੰ ਅਨਾਹਤ ਕਹਿੰਦੇ ਨੇ, ਔਰ ਉਹ ਸ਼ਬਦ ਵਿਆਪਕ ਹੈ। ਤਹ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਉਸ ਸ਼ਬਦ ਦੇ ਉਹ ਸ਼ਬਦ ਸੰਗੀਤਮਈ ਹੈ, ਰਾਗਮਈ ਹੈ। ਸੰਗੀਤ ਨੂੰ ਗਾ ਕੇ ਪ੍ਰਗਟ ਕੀਤਾ ਸੰਗੀਤਕਾਰਾਂ ਨੇ ਵੱਖ ਵੱਖ ਸਾਜ਼ਾਂ ਦੇ ਰਾਹੀਂ, ਔਰ ਇਹ ਸਾਜ਼ ਸਾਰੇ ਦੇ ਸਾਰੇ ਪੰਜ ਸ਼੍ਰੇਣੀਆਂ ਵਿੱਚ ਆ ਜਾਂਦੇ ਨੇ। ਪੰਜ ਤਰ੍ਹਾਂ ਦੇ ਤੱਤ, ਵਿੱਤ, ਗਣ, ਨਾਦ, ਸੁਗਰ। ਤੱਤ ਤੰਤੀ ਵਿੱਤ ਚਰਮ ਕਾ, ਗਣ ਕਾ ਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ। ਤੰਤੀ ਸਾਜ਼ ਸਿਤਾਰ ਹੈ, ਦਿਲਰਵਾ ਹੈ, ਬੀਣਾ ਹੈ। ਉਂਗਲੀਆਂ ਦੇ ਟਕਰਾਓ ਤੋਂ, ਲੋਹੇ ਦੇ ਟੁਕੜੇ ਦੇ ਟਕਰਾਓ ਤੋਂ ਧੁਨ ਪੈਦਾ ਹੁੰਦੀ ਹੈ। ਵਿੱਤ ਚਮਰ ਚਮੜੇ ਦੇ ਮੜੇ ਹੋਏ ਸਾਜ਼। ਫਿਰ ਛੈਣੇ ਧਾਤੂਆਂ ਨਾਲ ਧਾਤੂਆਂ ਟਕਰਾਉਣ, ਪਿੱਤਲ ਨਾਲ ਪਿੱਤਲ, ਸੋਨੇ ਨਾਲ ਸੋਨਾ, ਚਾਂਦੀ ਨਾਲ ਚਾਂਦੀ। ਧਾਤੂਆਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ। ਘੜੇ ਦੇ ਉੱਤੇ ਥਾਪ ਮਾਰੀਏ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਨਾਦ ਸ਼ਬਦ ਕਹਿੰਦੇ ਨੇ। ਸ਼ਹਿਨਾਈ ਹੈ, ਮੁਰਲੀ ਹੈ, ਹਾਰਮੋਨੀਅਮ ਹੈ ਜਾਂ ਮਨੁੱਖ ਹੈ, ਕਿ ਪਵਨ ਦੇ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਹੈ, ਸੁਗਰ ਸ਼ਬਦ ਕਰਕੇ ਕਹਿੰਦੇ ਨੇ। ਤੱਤ ਤੰਤੀ ਵਿੱਤ ਚਰਮ ਕਾ, ਗਣ ਕਾ ਸੀ ਕਾ ਜਾਨ, ਨਾਦ ਸ਼ਬਦ ਸਭ ਘਟਕੋ ਕਹੇ ਸੁਗਰ ਸਵਾਸ ਪਹਿਚਾਨ। ਇਹ ਪੰਜ ਤਰ੍ਹਾਂ ਦੇ ਸ਼ਬਦ ਨੇ, ਉਹ ਜਿਹੜਾ ਓਅੰਕਾਰ ਦੀ ਧੁਨ ਪ੍ਰਗਟ ਹੋਈ ਉਹਦੇ ਚ ਇਹਨਾਂ ਸਾਰੇ ਸਾਜ਼ਾਂ ਦੀ ਆਵਾਜ਼ ਸੀ, ਸੰਗੀਤਮਈ ਰਾਗਮਈ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸਿਉ ਕਹੀਨ, ਕੇਤੇ ਗਾਵਣ ਹਾਰੇ ਦੂਰ ਕਿਉਂ ਜਾਓ। ਭਾਰਤ ਵਿੱਚ ਸੰਗੀਤ ਦੇ ਜਨਮਦਾਤੇ ਅਵਤਾਰ ਨੇ, ਸੰਤ ਜਨ ਨੇ। ਭਾਰਤ ਵਿੱਚ ਸਾਜ਼ਾਂ ਦੇ ਜਨਮਦਾਤੇ ਵੀ ਸੰਤ ਜਨ ਨੇ, ਅਵਤਾਰੀ ਪੁਰਸ਼ ਨੇ। ਹਰ ਅਵਤਾਰੀ ਪੁਰਸ਼ ਨਾਲ ਕੋਈ ਨਾ ਕੋਈ ਸਾਜ਼ ਜੁੜਿਆ ਹੋਇਆ ਹੈ, ਔਰ ਕੋਈ ਨਾ ਕੋਈ ਸੰਗੀਤ ਦੀ ਖਾਸ ਧਾਰਾ ਵੀ ਜੁੜੀ ਹੋਈ। ਖੈਰ ਮੈਂ ਲਮਕਾਵਾਂ ਨਾ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਹੀਂ, ਜਿਸ ਤਰ੍ਹਾਂ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਰਾਹੀਂ, ਆਪਣੇ ਬੋਲਾਂ ਦੇ ਰਾਹੀਂ। ਬੋਲ ਦੱਸ ਦਿੰਦੇ ਨੇ ਬੰਦਾ ਸ਼ਾਂਤਮਈ ਹੈ, ਬੋਲ ਦੱਸ ਦਿੰਦੇ ਨੇ ਬੰਦਾ ਕਰੋਧੀ ਹੈ, ਬੋਲ ਦੱਸ ਦਿੰਦੇ ਨੇ ਧੀਰਜਵਾਨ ਹੈ, ਬੋਲ ਦੱਸ ਦਿੰਦੇ ਨੇ ਜਲਦਬਾਜ਼ ਹੈ, ਬੋਲ ਦੱਸ ਦਿੰਦੇ ਨੇ ਤੇ ਮਹਾਂਕ੍ਰੋਧੀ ਹੈ, ਬੋਲ ਦੱਸ ਦਿੰਦੇ ਨੇ ਤੇ ਮਹਾਂਮੋੜ ਹੈ, ਬੋਲ ਦੱਸ ਦਿੰਦੇ ਨੇ ਤੇ ਸਿਆਣਾ ਸੂਝਵਾਨ। ਬੋਲ ਬਹੁਤ ਕੁਛ ਦੱਸ ਦਿੰਦੇ ਨੇ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਓਨਰ ਨੇ ਹੁਫਤਾ ਬਾਸ਼ਦ। ਪਰਮਾਤਮਾ ਆਪਣੇ ਸ਼ਬਦ ਦੇ ਰਾਹੀਂ ਪ੍ਰਗਟ ਹੈ। ਐਸਾ ਸ਼ਬਦ ਧਰਮ ਦੀ ਸਾਧਨਾ ਹੈ ਉਸਨੂੰ ਸੁਣਨਾ, ਔਰ ਜੋ ਸੁਣ ਲਵੇ ਗੁਰੂ ਨਾਲ ਜੁੜ ਗਿਆ, ਬਸ ਇੰਨੀ ਗੱਲ ਹੈ। ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਭਗਤ ਕਬੀਰ, ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ, ਐਸੇ ਮਰੋ ਜੇ ਬਹੁਰ ਨਾ ਮਰਨਾ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਮ ਵਿਵੇਕੋ। ਸਾਰਾ ਗਿਆਨ ਸਾਰਾ ਅਨੁਭਵ ਉਸੇ ਸ਼ਬਦ ਵਿੱਚ ਹੈ। ਸਿਰਫ ਸੁਰਤ ਦਾ ਸ਼ਬਦ ਨਾਲ ਜੁੜਨਾ, ਅਨੁਭਵ ਪ੍ਰਕਾਸ਼ ਹੋ ਜਾਂਦਾ। ਮਨੁੱਖ ਨੇ ਸਿਰਫ ਗੁਰੂ ਤੱਕ ਪਹੁੰਚਣਾ, ਪਰਮਾਤਮਾ ਤੱਕ ਨਹੀਂ ਤੇ ਨਾ ਪਹੁੰਚ ਸਕਦਾ। ਸ਼ਬਦ ਨੇ ਪਰਮਾਤਮਾ ਵਿੱਚ ਲੀਨ ਕਰ ਦੇਣਾ। ਮਨੁੱਖ ਦੀ ਮਿਹਨਤ, ਮਨੁੱਖ ਦੀ ਤਪੱਸਿਆ, ਮਨੁੱਖ ਦੀ ਸਾਧਨਾ ਸ਼ਬਦ ਤੱਕ ਪਹੁੰਚਣਾ। ਅਲਾਪੇ ਸ਼ਬਦ ਨੂੰ, ਗਾਵੇ ਸ਼ਬਦ ਨੂੰ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ, ਜਿਨ੍ਹਾਂ ਜਿਨ੍ਹਾਂ ਬੋਲਾਂ ਵਿੱਚ ਪਰਮਾਤਮਾ ਦੇ ਗੁਣ ਝਲਕਦੇ ਪੈਣ, ਦਇਆ ਹੈ, ਵੈਰਾਗ ਹੈ, ਸਮਦ੍ਰਿਸ਼ਟੀ ਹੈ, ਪ੍ਰੇਮ ਹੈ, ਨਿਰਵੈਰਤਾ ਹੈ, ਨਿਰਭੈਤਾ ਹੈ, ਐਸੇ ਐਸੇ ਸ਼ਬਦਾਂ ਨੂੰ ਗਾਣਾ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰਨਾ। ਔਰ ਜੋ ਨਹੀਂ ਗਾਉਂਦਾ, ਸਾਹਿਬ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੇਨ, ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੇਨ। ਤੋ ਮੈਂ ਮੁਕਤਸਰ ਕਰਾਂ, ਸਮਾਪਤੀ ਕਰਾਂ, ਕਿਉਂਕਿ ਗੁਰਮੁਖ ਪਿਆਰਿਆਂ ਨੇ ਜਥੇ ਨੇ ਇੱਕ ਸ਼ਬਦ ਵੀ ਪੜ੍ਹਨਾ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਹੀਂ, ਮਨੁੱਖ ਪ੍ਰਗਟ ਆਉਂਦਾ ਹੈ ਆਪਣੇ ਸ਼ਬਦ ਦੇ ਰਾਹੀਂ। ਪਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਔਰ ਜੋ ਸ਼ਬਦ ਨੂੰ ਪ੍ਰਗਟ ਕਰ ਦੇਵੇ ਉਸਨੂੰ ਅਵਤਾਰ ਕਹਿ ਦਿੰਦੇ। ਗੀਤਾ ਦੇ ਰਾਹੀਂ परमात्मा का ज्ञान प्रगट होया तो कृष्ण अवतार श्रेणी च आ गए। कुरान दे राहें खुदा का ज्ञान प्रगट होया, इन्हां बोलां दे राहें वो आवाज प्रगट होई तो मुहम्मद साहब पैगंबर बन गए, अवतार श्रेणी च आ गए धन गुरु नानक देव जी महाराज। प्रभु दे बोल खसम दे बोल प्रगट होए, कदों प्रगट होते हैं जब मनुख का अपना मन चुप हो जाए तो परमात्मा दे बोल सुनाई देते हैं। जिन्हों सुनाई देन लग पैन संत है भगत है, पर जिहड़ा सुन के प्रगट भी कर सके उन्हों अवतार कहिंदे, उन्हों पैगंबर कहिंदे, कोई अवतारी पुरश। एक छोटी जी गाथा दे राही मैं इसनों स्पष्ट करके समाप्ति करते हैं। जैसे हरनाकश के घर भगत प्रहलाद, गुरु ग्रंथ साहब जी महाराज की बाणी कहती कल्ली धरती दे जिवें कमल का फुल पैदा हो गया, कल्ली धरती दे हरनाकश के घर इन्ना वड्डा भगत, इस तरह औरंगजेब के घर जेबल नशा पैदा हो गई सी, उसकी बच्ची बड़ी धार्मिक सी। जिस तरह दुष्ट हरनाकश का यह बच्चा ब्रह्मज्ञानी होया, इस तरह महान जालिम उस बादशाह की बच्ची बड़ी धार्मिक सी। शायद आपनों पता होवे इन्हें उपनिषदां दा तर्जमा जो है ट्रांसलेशन कीती सी पर्शियन दे, तर्जमा कीता सी फारसी दे लिखे दे ग्रंथ मिलते हैं लखनऊ म्यूजियम दे। और फिर इसने कुरान नूं ढालिया संस्कृत दे, तुसीं खुद अंदाजा लाओ, और कविता दे डालिया नज़म दे, इन्ने विद्वान सी। इहदे विद्या भरे बहुत सारे बोल ने किसे वक्त होया तुहाडे सामने रखांगा मुख्तसर। इहदे बोल एक फकीर कोल गांदे आया, एक फकीर ने सुने, लंबा चौड़ा इतिहास, इतना मुतासर होया इतना प्रभावित होया उन्हें अर्जी दे दी औरंगजेब के दरबार। आखे जिस दे अंदर ऐसा खुदाई अलहाम प्रगट होया मैं उदी जियारत करनी है, मैं उदे दीदार करना है। हुण इस्लामी शरा दा पाबंद 13 साल की बच्ची हो जाए इस्लाम दे बुरका पहरा देने पर्दे च रख देने। जेबुल नसा 40 साल की हो गई सी, औरंगजेब ने शादी नहीं की थी सी। कारण तिने भरा मार दिते, भतीजे मार दिते, प्यो नूं जेल दे तड़पा तड़पा के मारिया। फिर ख्याल आया बच्ची का मैं विह कर दया किधरे जवाई मेरे को तखत ना खोल ले, नहीं किया गया। जेबुल नसा ता जिंदगी कुआरी रही है। जेबुल नसा के कुछ संस्कार ते दूजा उसने यह देख लिया प्यो ने मेरा घर से वसाणा नहीं, मैं अपने हिरदे के घर दे खुदा नूं क्यों ना लियावां। बंदगी कर लग पे, अठे पैर नाम जपन लग पे, कुरान की तलावत करती है, तस्बीह फेरती है, अल्लाह हो जपती रहती है। और जिहड़ा मनुख इतनी मेहनत करे इतनी साधना करे तो कुछ ना कुछ ते रस कुछ ना कुछ ते अनुभव उसकी जिंदगी प्रगट आता, प्रगट हो गया उसके बोलों में बरकत आ गई, उसके बोलों में सत्य आ गई, उसके बोल मुतासर कर लग पे। वो फकीर इतना मुतासर होया उन्हें अर्जी लिख दी और औरंगजेब आपे तो बाहर हो गया। इन्हें जरूरत किस तरह की थी, लेकिन फकीर मनिया, पर मनिया फकीर सी मुसलमान जिसकी कदम बोसी हासिल करने दे फखर महसूस करते सन। फकीर ने आके कल आवे, मैं पूछांगा जेबुल नसा को कल आवे, तोड़ दिता महलों के अंदर जैसे आया तो मत्थे की तीवड़ी वेख के वट वेख के जेबुल नसा ने पूछ लिया अब्बा हजूर मिजाज तो ठीक ने, गल की है इतने उदास, इतना चेहरा थोड़ा कुमलाया हुआ। अर्जी अगों रख दी, उस अर्जी नूं पढ़ के बोलां नूं पढ़ के जेबुल नसा हस पई। औरंगजेब कहता है बेटा तू तो इस तरह हसी है जिमें किसी मूर्ख ते हसीदा है। ਜ਼ੇਬਲ ਨਸਾ ਕਹਿਣ ਲੱਗੀ, ਇਹ ਅੱਖਰ ਲਿਖਣ ਵਾਲਾ ਕੋਈ ਬਹੁਤ ਸਿਆਣਾ ਹੋ ਨਹੀਂ ਸਕਦਾ। ਔਰੰਗਜ਼ੇਬ ਕਹਿੰਦਾ, ਨਹੀਂ ਉਹ ਤੇ ਫਕੀਰ ਹੈ, ਬੜਾ ਪੜ੍ਹਾ ਲਿਖਾ, ਬੜੇ ਉਸਦੇ ਖਲੀਫੇ ਚੇਲੇ ਨੇ, ਉਹਦੀ ਕਦਮ ਬੋਸੀ ਹਾਸਲ ਕਰਨ ਵਿੱਚ ਲੋਕੀ ਫਖਰ ਮਹਿਸੂਸ ਕਰਦੇ ਨੇ, ਉਹ ਤੇ ਮਹਾਨ ਹੈ। ਜ਼ੇਬਨ ਸਾਹ ਨੇ ਇੱਕ ਦਲੀਲ ਬੜੀ ਪ੍ਰਬਲ ਦਿੱਤੀ, ਅੱਬਾ ਹਜ਼ੂਰ ਅੱਖ ਵਿੱਚ ਕੋਈ ਰੜਕ ਪੈ ਜਾਏ, ਔਰ ਖਾਸ ਕਰਕੇ ਦੋਵੇਂ ਅੱਖਾਂ 'ਚ ਕੋਈ ਕੰਕਰੀ ਪੈ ਜਾਏ, ਅੱਖਾਂ ਵੇਖਣ ਤੋਂ ਅਸਮਰਥ ਹੋ ਜਾਂਦੀਆਂ। ਫਿਰ ਉਹ ਕੰਕਰੀ ਅੱਖਾਂ ਨੂੰ ਨਹੀਂ ਦਿਖਾਈ ਦਿੰਦੀ, ਦੂਜੇ ਨੂੰ ਕਹਿਣਾ ਪੈਂਦਾ ਮੇਰੀ ਅੱਖ 'ਚ ਕੀ ਪੈ ਗਿਆ, ਅੱਖ ਦੇ ਚੇ ਤੋਫੀਕ ਨਹੀਂ ਦੇਖਣ ਦੀ। ਮੈਂ ਉਸ ਫਕੀਰ ਨੂੰ ਦੱਸਾਂਗੀ ਤੇਰੀ ਅੱਖ 'ਚ ਇਹ ਕੰਕਰੀ ਹੈ, ਤਾਂ ਉਹ ਕੱਢਾਂਗੀ। ਉਸ ਅਰਜ਼ੀ ਦੇ ਥੱਲੇ ਇੱਕ ਸ਼ੇਰ ਲਿਖ ਦਿੱਤਾ, ਈਰਾਨ, ਅਫਗਾਨਿਸਤਾਨ, ਭਾਰਤ ਵਿੱਚ, ਪਾਕਿਸਤਾਨ ਵਿੱਚ, ਬੰਗਲਾਦੇਸ਼, ਇਹ ਸ਼ੇਰ ਬੜਾ ਮਸ਼ਹੂਰ ਹੈ ਸ਼ਾਇਰਾਂ ਦੀ ਦੁਨੀਆ 'ਚ, ਵਿਦਵਾਨਾਂ ਦੀ ਦੁਨੀਆ 'ਚ। ਦਰ ਸੁਖਨ ਪਿਨ ਹਾਂਸ਼ ਦਮ ਦਰ ਬਰ ਗਏ ਗੁਲ ਮਾਨਿੰਦੇ ਬੋ ਹਰਚੇ ਦੀ ਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ, ਇਹ ਸ਼ੇਰ ਲਿਖ ਦਿੱਤਾ। ਆਖਿਆ, ਬਾਪੂ ਇਹ ਅੱਬਾ ਹਜ਼ੂਰ ਦੇ ਦੇਣਾ ਉਸ ਫਕੀਰ ਨੂੰ, ਸ਼ਰਮਸਾਰ ਹੋਵੇਗਾ, ਰੋਏਗਾ। ਵਾਕਈ ਇਸ ਸ਼ੇਰ ਨੂੰ ਪੜ੍ਹ ਕੇ ਫਕੀਰ ਸ਼ਰਮਸਾਰ ਹੋਇਆ, ਮਾਫ਼ੀ ਮੰਗੀ। ਗਰ ਸੁਖਨ ਪਿਨ ਹਾਂਸ਼ ਦਮ ਦਰ ਬਰ ਗਏ ਗੁਲ ਮਾਨਿੰਦੇ ਬਹੁ ਹਰ ਚੇ ਦੀ ਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹਦੇ ਜੋ ਕੁਛ ਉਹ ਕਹਿ ਰਹੀ ਹੈ, ਮੁਖਤਸਰ ਮੈਂ ਅਰਜ਼ ਕਰਾਂ। ਦੋ ਮਨੁੱਖ ਇੱਕ ਬਗੀਚੇ ਦੇ ਕੋਲੋਂ ਲੰਘੇ ਜਾ ਰਹੇ ਨੇ ਤੇ ਬਗੀਚੇ ਦੇ ਚਾਰੋਂ ਪਾਸੇ ਫਸੀਲ ਹੈ, ਉੱਚੀ ਦੀਵਾਰ ਹੈ, ਬਗੀਚੇ 'ਚ ਬੜੇ ਸੁੰਦਰ ਸੁੰਦਰ ਫੁੱਲ ਨੇ, ਮਹਿਕ ਬਾਹਰ ਆ ਰਹੀ ਹੈ। ਇੱਕ ਕਹਿੰਦਾ, ਕਿਤਨੀ ਮਧੁਰ ਸੁੰਦਰ ਮਹਿਕ ਆਈ ਹੈ ਗੁਲਾਬ ਦੀ। ਦੂਸਰਾ ਕਹਿੰਦਾ, ਕਿੱਥੇ ਹੈ ਗੁਲਾਬ? ਕਹਿੰਦਾ, ਹੋਵੇਗਾ ਕਿਧਰੇ, ਸਾਨੂੰ ਮਹਿਕ ਆ ਗਈ, ਦਿਲ ਦਿਮਾਗ ਮੁਅੱਤਰ ਹੋ ਗਿਆ। ਅੱਗੇ ਜਾ ਕੇ ਫਿਰ ਕਹਿੰਦਾ, ਕਿਤਨੀ ਮਧੁਰ ਕਿਤਨੀ ਸੁੰਦਰ ਮਹਿਕ ਆਈ ਹੈ ਨਰਗਿਸ ਦੀ, ਚਮੇਲੀ ਦੀ, ਮੋਗਰੇ ਦੀ, ਪਰ ਇਹ ਕਿੱਥੇ ਨੇ ਫੁੱਲ, ਹੋਣਗੇ ਕਿਧਰੇ? ਮਹਿਕ ਆਈ ਹੈ, ਮੁਅੱਤਰ ਹੋ ਗਏ। ਜ਼ੇਬਲ ਨਸਾ ਕਹਿੰਦੀ ਹੈ, ਜਿਸ ਨੂੰ ਮਹਿਕ ਵਿੱਚ ਫੁੱਲ ਦੇ ਦਰਸ਼ਨ ਨਹੀਂ ਹੋਏ, ਜਿਹਨੂੰ ਸੁਗੰਧੀ ਵਿੱਚ ਫੁੱਲਾਂ ਦੇ ਦਰਸ਼ਨ ਨਹੀਂ ਹੋਏ, ਉਹਨੂੰ ਫੁੱਲ ਦੇ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ, ਕੋਈ ਹੱਕ ਨਹੀਂ। ਐ ਫਕੀਰ, ਮੇਰੀ ਮਹਿਕ ਤੇ ਮੇਰੇ ਬੋਲਾਂ 'ਚ ਸੀ, ਮੇਰੀ ਸੁਗੰਧ ਤੇ ਮੇਰੇ ਬੋਲਾਂ 'ਚ ਸੀ, ਤੇ ਮੇਰੇ ਬੋਲਾਂ 'ਚ ਮੈਨੂੰ ਤੂੰ ਨਹੀਂ ਦੇਖ ਸਕਿਆ, ਕਿਉਂਕਿ ਹੱਡ ਮਾਸ ਨਾੜੀ ਦਾ ਪਿੰਡ ਪਿੰਜਰ ਆ ਕੇ ਦੇਖੇਗਾ, ਜਿਹੜਾ ਅੱਜ ਹੈ ਤੇ ਕੱਲ੍ਹ ਨਹੀਂ, ਕੀ ਦੇਖੇਗਾ? ਮੈਂ ਤੇ ਪ੍ਰਗਟ ਹਾਂ ਆਪਣੇ ਬੋਲਾਂ 'ਚ। ਦਰ ਸੁਖਨ ਪਿਨ ਹਾਂਸ਼ ਦਮ ਦਰ ਬਰ ਗਏ ਗੁਲ ਮਾਨਿੰਦੇ ਬਹੁ, ਜਿਵੇਂ ਮਹਿਕ ਫੁੱਲ ਦੇ ਚਾਹੇ ਫੁੱਲ ਤੋਂ ਪ੍ਰਗਟ ਆਉਂਦੀ ਹੈ, ਇਸ ਤਰ੍ਹਾਂ ਬੋਲ ਮੇਰੇ ਅੰਦਰ ਸਨ ਤੇ ਮੈਂ ਬੋਲਾਂ ਦੇ ਰਾਹੀਂ ਬਾਹਰ ਪ੍ਰਗਟ ਹੋਈਆਂ, ਤੂੰ ਮੇਰੇ ਬੋਲਾਂ 'ਚ ਮੈਨੂੰ ਨਹੀਂ ਦੇਖ ਸਕਿਆ। ਦਰ ਸੁਖਨ ਪਿਨ ਹਾਂਸ਼ ਦਮ ਦਰ ਬਰ ਗਏ ਗੁਲ ਮਾਨਿੰਦੇ ਬਹੁ ਹਰਸ਼ੇ ਦੀ ਦਨ ਮਹਿਲਦਾਰੀ ਦਰ ਸੁਖਨ ਬੇ ਨਦ ਮਰਾ। ਕਟਾਕਸ਼ ਵੀ ਕੀਤਾ, ਲੱਗਦਾ ਤੈਨੂੰ ਜ਼ੁਕਾਮ ਹੈ, ਨਜ਼ਲਾ ਹੈ, ਤੈਨੂੰ ਸੁਗੰਧ ਨਹੀਂ ਆਈ, ਮਹਿਕ ਨਹੀਂ ਆਈ, ਤੂੰ ਪੂਰਾ ਮੁਅੱਤਰ ਨਹੀਂ ਹੋਇਆ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਵਿੱਚ, ਸ਼ਬਦ ਵਿੱਚ ਪ੍ਰਭੂ ਦੀ ਝਲਕ ਨਾ ਮਿਲੇ ਐਸਾ ਹੋ ਨਹੀਂ ਸਕਦਾ। ਸ਼ਬਦ ਨਾਲ ਜੁੜਨਾ ਕਠਿਨ ਹੈ, ਜੁੜਨਾ ਕਠਿਨ, ਕਿਉਂਕਿ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਹੈ, ਤੇ ਮਨੁੱਖ ਜ਼ਿਆਦਾ ਪ੍ਰਭਾਵਿਤ ਹੁੰਦਾ ਵੇਖ ਕੇ। ਸ਼ਬਦ ਵੇਖਣ ਦਾ ਵਿਸ਼ਾ ਨਹੀਂ, ਸੁਣਨ ਦਾ ਵਿਸ਼ਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਦੋਨੋਂ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ। ਅੱਜ ਦੇ ਦਿਨ ਜਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਵਾਦਨਾ ਕਰਕੇ ਪ੍ਰਕਾਸ਼ ਕੀਤਾ, ਪੋਥੀਆਂ ਸਾਰੀਆਂ ਸੰਗ੍ਰਹਿ ਕਰਕੇ ਲੰਬੀ ਚੌੜੀ ਦਾਸਤਾਂ ਤੇ ਕਥਾ, ਉਸ ਦਿਨ ਇੱਕ ਕਥਾ ਹੋਈ ਹੈ ਦਰਬਾਰ ਸਾਹਿਬ ਦੇ 'ਚ, ਉਸ ਤੋਂ ਬਾਅਦ ਕਥਾ ਦਰਬਾਰ ਸਾਹਿਬ ਦੇ 'ਚ ਨਹੀਂ ਹੋਈ, ਬਾਹਰ ਹੋਈ ਹੈ। ਮੰਜੀ ਸਾਹਿਬ, ਭਾਈ ਗੁਰਦਾਸ ਮੰਜੀ ਸਾਹਿਬ ਕਥਾ ਕਰਦੇ ਰਹੇ ਨੇ, ਔਰ ਉਸੇ ਯਾਦ ਵਿੱਚ ਅਜੇ ਤੱਕ ਕਥਾ ਆਉਂਦੀ ਹੈ। ਪਰ ਇੱਕ ਕਥਾ ਉਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਅੰਦਰ ਆਪ ਕੀਤੀ, ਉਹ ਜਿਹੜੀ ਕਥਾ ਹੈ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਲਿਖੀ ਹੈ, ਮੈਂ ਤੁਹਾਡੇ ਸਾਹਮਣੇ ਰੱਖਾਂ। ਸਾਹਿਬ ਉੱਥੇ ਕਹਿੰਦੇ ਨੇ, ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ਸਾਰੀ ਜਗ੍ਹਾ ਤੇ ਕੋਈ ਨਹੀਂ, ਔਰ ਇਹ ਅੱਜ ਹੈ ਤੇ ਕੱਲ ਨਹੀਂ ਹੈ। ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਹਰ ਜਗ੍ਹਾ ਇਸ ਸਰੀਰ ਦੇ ਦਰਸ਼ਨ ਨਹੀਂ ਕਰ ਸਕਦੇ, ਔਰ ਹਰ ਵਕਤ ਵੀ ਨਹੀਂ ਕਰ ਸਕਦੇ। ਗ੍ਰੰਥ ਰਿਦਾ ਗੁਰ ਕੋ ਇਹੋ ਜਾਣੋ ਉੱਤਮ ਹੈ ਸਭ ਕਾਲ ਰਹੇ। ਗੁਰੂ ਦੀ ਆਤਮਾ ਪ੍ਰਭੂ ਦੀ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਕਰਕੇ ਜਾਣੋ ਉੱਤਮ ਨੇ, ਹਰ ਸਮੇਂ ਵਿੱਚ ਨੇ, ਹਰ ਜਗ੍ਹਾ ਤੇ ਨੇ। ਜੰਗਲ ਵਿੱਚ ਬੈਠ ਕੇ ਅਗਰ ਜਪਜੀ ਸਾਹਿਬ ਦਾ ਪਾਠ ਕਿਸੇ ਨੇ ਆਰੰਭ ਕਰ ਦਿੱਤਾ ਹੈ, ਗੁਰੂ ਮੇਰੇ ਸੰਗ ਸਦਾ ਹੈ। ਸਫ਼ਰ ਵਿੱਚ ਹੈ, ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਘਰ ਵਿੱਚ ਬੈਠਾ ਹੈ, ਕੰਧ ਵਿੱਚ ਬੈਠਾ ਹੈ, ਇਹਨੇ ਰਹਿਰਾਸ ਸਾਹਿਬ ਦਾ ਜਪ ਸ਼ੁਰੂ ਕਰ ਦਿੱਤਾ ਹੈ, ਤਾਂ ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ। ਜੋ ਸਦਾ ਸੰਗ ਨਹੀਂ ਉਹ ਪ੍ਰਭੂ ਵੀ ਨਹੀਂ, ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਸਦਾ ਸੰਗ ਹੈ, ਸ਼ਬਦ ਦੇ ਰੂਪ ਵਿੱਚ ਗੁਰੂ ਸਦਾ ਸੰਗ ਹੈ। ਉਹ ਸਦਾ ਸੰਗ ਗੁਰੂ ਦਾ ਅੱਜ ਦੇ ਦਿਨ ਹਰਿਮੰਦਰ ਸਾਹਿਬ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਕਾਸ਼ ਕੀਤਾ ਤੇ ਆਖਿਆ, ਮੇਰੇ ਸਰੂਪ ਤੇ ਸਾਹਿਬ ਹੈ ਦੇਰਤ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਾ, ਮੈਂ ਖੁਦ ਪੁਜਾਰੀ ਹਾਂ। ਮੇਰੇ ਸਰੂਪ ਤੇ ਯਾਂ ਤੇ ਹੈ ਦੇਰਗ ਸਾਹਿਬ ਜਾਨ ਅਦਾਇਬ ਕਹਿਓ, ਇਹ ਮੇਰੇ ਸਾਹਿਬ ਨੇ, ਮੈਂ ਇਹਨਾਂ ਦਾ ਗੁਲਾਮ ਹਾਂ, ਮੈਂ ਖੁਦ ਪੁਜਾਰੀ ਹਾਂ। ਗੁਰੂ ਅਰਜਨ ਦੇਵ ਜੀ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣ, ਮੈਂ ਖੁਦ ਪੁਜਾਰੀ ਹਾਂ। ਗੁਰੂ ਅਰਜਨ ਦੇਵ ਜੀ, ਇਹ ਉਹ ਸ਼ਬਦ ਹੈ ਜੋ ਪਰਮਾਤਮਾ ਤੋਂ ਆਇਆ, ਈਸ਼ਵਰ ਤੋਂ ਆਇਆ। ਜਿਸ ਸ਼ਬਦ ਤੋਂ ਸਾਰਾ ਸੰਸਾਰ ਆਇਆ, ਉਹ ਸ਼ਬਦ ਜਿਸ ਨੂੰ ਸੁਣਾਈ ਦੇ ਜਾਏ ਸੰਤ ਹੈ, ਭਗਤ ਹੈ, ਪਰ ਜੋ ਸੁਣ ਕੇ ਪ੍ਰਗਟ ਕਰ ਦੇਵੇ ਉਹ ਅਵਤਾਰ ਹੈ। ਮਹਾਰਾਜ ਕਹਿੰਦੇ, ਮੈਂ ਚੁੱਪ ਹੋ ਗਿਆ, ਮੈਨੂੰ ਜੋ ਕੁਝ ਸੁਣਾਈ ਦਿੱਤਾ ਹੈ ਬ੍ਰਹਿਮੰਡ ਵਿੱਚ, ਜਗਤ ਦੇ ਲੋਕੋ ਤੁਸੀਂ ਸੁਣ ਲਓ, ਜੈਸੇ ਮੈਂ ਆਵੇ ਖਸਮ ਕੀ ਬਾਣੀ ਫੈਸਲਾ ਕਰੀ ਗਿਆਨ ਵੇ ਲਾ ਲਓ। ਖਦੀਜਾ ਨੇ ਮੁਹੰਮਦ ਸਾਹਿਬ ਨੂੰ ਸੁਣ ਕੇ ਕਿਹਾ, ਇਹ ਬੋਲ ਤੁਹਾਡੇ ਨਹੀਂ ਹੋ ਸਕਦੇ, ਇਤਨੇ ਤਰਤੀਬ ਵਿੱਚ ਔਰ ਇਤਨੇ ਗਿਆਨਮਈ ਔਰ ਇਤਨੇ ਰਸਦਾਇਕ, ਇਹ ਤੁਹਾਡੇ ਬੋਲ ਨਹੀਂ ਹੋ ਸਕਦੇ। ਮੁਹੰਮਦ ਸਾਹਿਬ ਦੀ ਅੱਖਾਂ ਭਰੀਆਂ ਹੋਈਆਂ ਸਨ, ਅਸ਼ਕ ਬਾਹਰ ਅੱਖਾਂ ਨਾਲ ਕਹਿਣ ਲੱਗੇ, ਖਦੀਜਾ ਤੂੰ ਠੀਕ ਸਮਝਿਆ, ਮੁਹੰਮਦ ਤੇ ਚੁੱਪ ਕਰ ਗਿਆ, ਸ਼ਾਇਦ ਹੁਣ ਨਹੀਂ ਬੋਲ ਸਕੇਗਾ, ਜੋ ਤੂੰ ਸੁਣਿਆ ਇਹ ਖੁਦਾ ਨੂੰ ਹੀ ਸੁਣਿਆ, ਮੁਹੰਮਦ ਤੇ ਹੁਣ ਨਹੀਂ ਬੋਲ ਸਕੇਗਾ, ਮੁਹੰਮਦ ਤੇ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੋਂ ਆਪੋ ਬੋਲ ਨਾ ਜਾਣਦਾ ਹੋ ਕਿਹਾ ਸਭ ਹੁਕਮ ਆਪ। ਹੁਣ ਤੇ ਮੈਂ ਬੋਲਣਾ ਜਾਣਦਾ ਹੀ ਨਹੀਂ, ਗੱਲ ਖਤਮ। ਹੁਣ ਜੋ ਕੁਛ ਬੋਲਦਾ ਖਸਮ ਹੀ ਬੋਲਦਾ, ਪਰਮਾਤਮਾ ਬੋਲਦਾ, ਈਸ਼ਵਰ ਬੋਲਦਾ। ਉਸ ਈਸ਼ਵਰ ਦੇ ਬੋਲ ਸੁਣਨੇ ਜਿਸ ਨੂੰ ਨਸੀਬ ਹੋਵਣ, ਖੁਸ਼ਕਿਸਮਤ ਹੈ, ਤੇ ਜਿਸ ਨੂੰ ਜੁੜਨਾ ਨਸੀਬ ਹੋਵੇ ਉਹ ਤੇ ਜੀਵਨ ਮੁਕਤ ਹੋ ਗਿਆ, ਉਹ ਤੇ ਜੀਵਨ ਮੁਕਤ ਹੋ ਗਿਆ। ਇਤਨੀ ਸੇਵਾ ਪ੍ਰਵਾਨ ਕਰਨੀ। ਹੁਣ ਇੱਕ ਸ਼ਬਦ ਸੁਣੋ, ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ। ਰੋਜ਼ 8 ਤੋਂ 9 ਦਾਸ ਤੁਹਾਡੀ ਸੇਵਾ ਕਰੇਗਾ, ਗਾਲਬਨ ਥਰਸਡੇ ਤੱਕ, ਵੀਰਵਾਰ ਤੱਕ। ਉਮੀਦ ਹੈ ਆਪ ਸਮੇਂ ਸਿਰ ਪਹੁੰਚ ਕੇ ਸਤਿਗੁਰ ਦੀ ਹਾਜ਼ਰੀ ਭਰੋਗੇ। ਬੁੱਲ ਚੁੱਕ ਦੀ ਸ਼ਮਾ ਤੁਸੀਂ ਬੜੇ ਇਕਾਗਰਤਾ ਨਾਲ ਟਿਕਾਓ ਨਾਲ ਸਰਵਣ ਕੀਤਾ, ਵਾਰ ਵਾਰ ਸਾਰਿਆਂ ਦਾ ਧੰਨਵਾਦ। ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ।
0: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 15.98 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ।
3: ਜਾਣਾ ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
5: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
3: ਜਾਂ ਕਾਲ ਕਿਰਨ ਐਟ 604-581-1900
6: Need help navigating our ever-changing real estate market? Goodale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Goodale Bod, your realtor for life. Call Dale at 604-303-7653 or go online at goodalebodgroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, 20 ਪਾਉਂਡ ਬਾਜ਼ ਆਟਾ ਲਵੋ 11.98 ਦਾ ਬੈਗ, ਤਾਜ਼ਾ ਅਦਰਕ 1.48 ਨੂੰ ਪਾਉਂਡ ਅਤੇ ਬੀਸੀ ਟੋਮੇਟੋਜ਼ ਲਵੋ 99 ਸੈਂਟਸ ਨੂੰ ਪਾਉਂਡ।
2: Family Care Pharmacy
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313। ਗਗਨ ਸਿੰਘ, ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।
0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। 10 ਪਾਉਂਡ ਸਨੋ ਬੋਏ ਰਸਟ ਪਟੇਰੋਜ਼ 2.99 ਦਾ ਬੈਗ, ਬੀਸੀ ਰੈਡ, ਓਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ ਅਤੇ ਦੇਸੀ ਕਰੇਲੇ 41 ਨੂੰ ਪਾਉਂਡ।
2: Family Care Pharmacy
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਨੂੰ ਬੈਗ, ਅਤੇ ਇੰਡੀਅਨ ਸਟਾਈਲ ਕੈਰਟਸ 99 ਸੈਂਟਸ ਨੂੰ ਪਾਉਂਡ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
5: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
4: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
5: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
4: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 1598 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 1598 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
6: ਪਰਮ ਸਨਮਾਨਯੋਗ ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਭੱਟ ਕੀਰਤ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਰਾਮਦਾਸ ਕਿਰਪਾਲੂ ਜੀ ਦੀ ਸਿਫਤ ਵਿੱਚ ਜੋ ਸਵੱਈਆ ਹੈ, ਇਸ ਦਾ ਪਾਠ ਸਰਵਣ ਕੀਤਾ ਹੈ। ਅੱਜ ਦੇ ਇਸ ਸਵੱਈਏ ਦਾ ਸੰਖੇਪ ਭਾਵ ਇਸ ਪ੍ਰਕਾਰ ਹੈ ਕਿ ਆਦ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਨਿਰੰਜਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਾਣਿਆ ਔਰ ਉਹਨਾਂ ਨੇ ਲਿਵ ਲਾ ਕੇ ਆਪਣੇ ਅੰਦਰ ਦੀ ਬਿਰਤੀ ਪੂਰਨ ਤੌਰ ਤੇ ਟਿਕਾ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ। ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਪ੍ਰੇਮਾ ਭਗਤੀ ਦਾ ਸਦਕਾ ਹਜ਼ੂਰ ਦੇ ਅੰਗ ਸੰਗ ਰਹਿਣ ਵਾਲੇ ਧੰਨ ਗੁਰੂ ਅੰਗਦ ਸਾਹਿਬ ਜੀ ਇੱਕ ਸਮੁੰਦਰ ਵੱਤ ਵਿਸ਼ਾਲ ਹੋ ਗਏ ਤੇ ਗੁਰੂ ਅੰਗਦ ਸਾਹਿਬ ਜੀ ਨੇ ਆਏ ਹੋਏ ਜਗਿਆਸੂਆਂ ਉੱਤੇ ਸ਼ਬਦ ਸੁਰਤ ਦੇ ਅਭਿਆਸ ਦੀ ਵਰਖਾ ਕਰ ਦਿੱਤੀ। ਗੁਰੂ ਅਮਰਦਾਸ ਉਹਨਾਂ ਬਾਰੇ ਭੱਟ ਜੀ ਕਹਿ ਰਹੇ ਨੇ, ਉਹਨਾਂ ਦੀ ਕਥਾ ਹੀ ਅਕਤ ਹੈ। ਸਾਡੀ ਇੱਕ ਜ਼ਬਾਨ, ਸਾਡੀ ਇੱਕ ਰਚਨਾ ਗੁਰੂ ਅਮਰਦਾਸ ਜੀ ਦੀ ਕਥਾ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੀ। ਕਹਿੰਦੇ ਨੇ ਇਹਨਾਂ ਤਿੰਨ ਪਾਤਸ਼ਾਹੀਆਂ ਦੀ ਕਿਰਪਾ ਦਾ ਸਦਕਾ ਹੁਣ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਨਾਨਕ ਸਾਹਿਬ ਜੀ ਦੇ ਭਗਤੀ ਦੇ ਖਜ਼ਾਨੇ ਦੇ ਮਾਲਕ ਬਣੇ ਤੇ ਇਸ ਜਗਤ ਜਲੰਦੇ ਨੂੰ ਪਰਮਾਤਮਾ ਦੇ ਨਾਮ ਦੀਆਂ ਦਾਤਾਂ ਵੰਡਣ ਵਾਸਤੇ ਗੁਰੂ ਰਾਮਦਾਸ ਹੁਣ ਕਿਰਪਾ ਪੈ ਕਰਦੇ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਆਪ ਕਿਰਪਾ ਕਰਕੇ ਵਿੱਚ ਵਰਤਨ ਪ੍ਰੇਮ ਭਾਵਨਾ ਸ਼ਰਧਾ ਔਰ ਅਕੀਦਤ ਦੀ ਦਾਤ ਬਖਸ਼ ਕੇ ਇਸ ਮਲੀਨ ਤੇ ਖਿੰਡੇ ਹੋਏ ਮਨ ਨੂੰ ਪੂਰਨ ਤੌਰ ਤੇ ਟਿਕਾ ਬਖਸ਼, ਆਪ ਹੀ ਵਿਚਾਰ ਕਰਾ ਲੈਣ, ਸਾਧ ਸੰਗਤ ਬਖਸ਼ੋ ਆਸੀਸ, ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ

ਦਿਸ ਨਹੀਂ ਰਹੀ ਪਰ ਉਹਦਾ ਚੰਦਰਮਾ ਨਾਲ ਨੇਕ ਹੈ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਅਰਜ਼ ਕਰ ਰਹੇ ਹਾਂ, ਭਾਈ ਸਾਹਿਬ ਨੇ ਪਹਿਲਾ ਬਚਨ ਕਿਹਾ, ਚੰਦ ਚਕੋਰ ਪ੍ਰੀਤ ਹੈ, ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ, ਪ੍ਰੇਮ ਹੈ, ਤੇ ਉਹ ਇੱਕ ਟਿਕ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਤਾਰ ਦਾ ਅਖਰੀ ਅਰਥ ਹੁੰਦਾ ਲਿਵ ਲਾਣੀ, ਇੱਕ ਟਿਕ ਦੇਖੀ ਜਾਣਾ। ਭਾਈ ਸਾਹਿਬ ਕਹਿੰਦੇ ਨੇ ਦੇਖੋ ਪਰਮਾਤਮਾ ਨੇ ਪ੍ਰੇਮ ਇੱਕ ਜਾਨਵਰ ਵਿੱਚ, ਇੱਕ ਜੀਵ ਵਿੱਚ, ਇੱਕ ਪੰਛੀ ਵਿੱਚ ਵੀ ਪੈਦਾ ਕਰ ਦਿੱਤਾ, ਇੱਕ ਟਿਕ ਹੋ ਕੇ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ, ਮਿਲ ਖੂਨ ਸੁਖਾਲੇ। ਹੁਣ ਇੱਥੇ ਭਾਵੇਂ ਸ਼ਬਦ ਉਹਨਾਂ ਨੇ ਸੂਰਜ ਖੇਤ ਕਿਹਾ ਹੈ ਕਿ ਚੱਕਵੀ ਦਾ ਸੂਰਜ ਨਾਲ ਨੇਕ ਹੈ, ਦਰਅਸਲ ਉਹਦਾ ਸੂਰਜ ਨਾਲ ਨੇ ਨਹੀਂ, ਚੱਕਵੀ ਦਾ ਨੇ ਤਾਂ ਆਪਣੇ ਚੱਕਵੇ ਦੇ ਨਾਲ ਹੈ, ਕਿਉਂਕਿ ਸੂਰਜ ਚੜ੍ਹ ਨਾਲ ਚਾਨਣ ਵਿੱਚ ਉਹਨਾਂ ਦਾ ਮਿਲਾਪ ਹੈ ਤੇ ਅੰਧਕਾਰ ਵਿੱਚ ਰਾਤ ਦੇ ਹਨੇਰੇ ਵਿੱਚ ਉਹਨਾਂ ਦਾ ਵਿਛੋੜਾ ਪੈ ਜਾਂਦਾ ਹੈ। ਹੁਣ ਇੱਕ ਰਾਤ ਦਾ ਵਿਛੋੜਾ ਹੈ, ਸਾਰੀ ਰਾਤ ਚੱਕਵੀ ਤੇ ਚੱਕਵਾ ਇੱਕ ਦੂਜੇ ਨੂੰ ਪੁਕਾਰੀ ਜਾ ਰਹੇ ਨੇ। ਹਜ਼ੂਰ ਦੇ ਪਿਆਰੇ ਸਿੱਖ ਭਾਈ ਗੁਰਦਾਸ ਕਹਿੰਦੇ ਨੇ ਉਸ ਚੱਕਵੀ ਤੇ ਚੱਕਵੇ ਨੂੰ ਮਨੁੱਖ ਵਰਗਾ ਉਹਦਾ ਸਰੀਰ ਨਹੀਂ, ਮਨੁੱਖ ਵਰਗੀ ਉਹਦੀ ਬੁੱਧੀ ਨਹੀਂ, ਮਨੁੱਖ ਵਰਗੀ ਉਹਦੀ ਸੋਚਣ ਦੀ ਸ਼ਕਤੀ ਨਹੀਂ, ਮਨੁੱਖ ਜਿਤਨਾ ਉਹ ਕੋਈ ਕਾਰ ਵਿਖਾਰ ਵੀ ਨਹੀਂ ਕਰ ਸਕਦਾ, ਪਰ ਦੇਖ ਉਸ ਚੱਕਵੀ ਤੇ ਚੱਕਵੇ ਅੰਦਰ ਵੀ ਪਰਮਾਤਮਾ ਨੇ ਖਿੱਚ ਰੱਖ ਦਿੱਤੀ। ਇੱਕ ਰਾਤ ਦਾ ਵਿਛੋੜਾ ਪਿਆ ਤੇ ਸਾਰੀ ਰਾਤ ਇੱਕ ਦੂਜੇ ਨੂੰ ਪੁਕਾਰ ਦੇ ਰਹੇ, ਓਨੀ ਦੇਰ ਤੱਕ ਚੈਨ ਨਹੀਂ, ਸਕੂਨ ਨਹੀਂ, ਜਿੰਨੀ ਦੇਰ ਤੱਕ ਚੱਕਵੀ ਤੇ ਚੱਕਵਾ ਦੋਨੋਂ ਆਪਸ ਵਿੱਚ ਮਿਲ ਨਹੀਂ ਜਾਂਦੇ। ਹੁਣ ਉਹ ਕਿਹੜੀ ਖਿੱਚ ਹੈ ਜਿਹੜੀ ਸਾਰੀ ਰਾਤ ਕੁਰਲਾਉਂਦੇ ਰਹੇ, ਪੁਕਾਰਦੇ ਰਹੇ? ਸਿਰ ਮੈਂ ਅਰਜ਼ ਕਰਨੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਨੇ ਪ੍ਰੇਮਾ ਭਗਤੀ ਕੀਤੀ ਇੱਕ ਟਿਕ ਹੋ ਕੇ, ਤੇ ਅਰਜ਼ ਕਰ ਰਿਹਾ ਕਿ ਪ੍ਰੇਮ ਦੀ ਦਾਤ ਪਰਮਾਤਮਾ ਨੇ ਇਹ ਖਿੱਚ ਹਰ ਇੱਕ ਦੇ ਵਿੱਚ ਪੈਦਾ ਕੀਤੀ ਹੈ। ਕਮਲ ਵਿੱਚ ਖਿੱਚ ਹੈ ਸੂਰਜ ਨੂੰ ਦੇਖ ਕੇ, ਚੱਕਵੀ ਤੇ ਚੱਕਵੇ ਅੰਦਰ ਖਿੱਚ ਹੈ, ਚੰਦਰਮਾ ਤੇ ਚਕੋਰ ਦੀ ਖਿੱਚ ਹੈ। ਭਾਈ ਸਾਹਿਬ ਨੇ ਦੂਸਰਾ ਬਚਨ ਕਿਹਾ, ਪਹਿਲਾ ਸੀ ਚੰਦ ਚਕੋਰ ਪ੍ਰੀਤ ਹੈ, ਲਾਏ ਤਿਆਰ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ, ਮਿਲ ਹੋਣ ਸੁਖਾਲੇ, ਨਿਹੋ ਕਵਲ ਜਲ ਜਾਣੀਐ ਖਿੜ ਮੂੰਹ ਵਿਖਾਲੇ। ਹੁਣ ਪਾਣੀ ਤੇ ਕਮਲ ਦਾ ਫੁੱਲ ਆਪਸੀ ਕੈਸਾ ਪਿਆਰ ਪੈ ਕਰਦੇ ਕਿ ਸੁੱਕੀ ਮਿੱਟੀ ਦੇ ਉੱਤੇ ਕਮਲ ਦੇ ਫੁੱਲ ਕਦੀ ਪ੍ਰਫੁੱਲਤ ਹੁੰਦੇ ਦੇਖੇ ਨੇ? ਜ਼ਮੀਨ ਤਾਂ ਉਹੀ ਹੈ, ਛੱਪੜ ਟੋਬਾ ਤਾਂ ਉਹੀ ਹੈ, ਪਰ ਕਮਲ ਦੇ ਫੁੱਲ ਨਾ ਸੁੱਕੇ ਕਦੀ ਟੋਬੇ ਵਿੱਚ, ਨਾ ਸੁੱਕੀ ਜ਼ਮੀਨ ਤੇ ਪ੍ਰਫੁੱਲਤ ਹੋਣਗੇ। ਪਾਣੀ ਰੁਕਣ ਦੀ ਦੇਰ ਏ ਤੇ ਸਾਉਣ ਦੇ ਮਹੀਨੇ ਵਿੱਚ ਕਮਲ ਦੇ ਫੁੱਲ ਆਪਣੇ ਆਪ ਨੂੰ ਪ੍ਰਫੁੱਲਤ ਕਰਦੇ ਨੇ ਤੇ ਪਾਣੀ ਦੇ ਵਿੱਚ ਉਹ ਪੂਰਨ ਤੌਰ ਤੇ ਖਿੜ ਜਾਂਦੇ। ਅੱਗੇ ਮੈਂ ਅਰਜ਼ ਕਰਨੀ, ਕਮਲ ਦੇ ਫੁੱਲ ਦੀ ਖਿੱਚ ਸੂਰਜ ਨਾਲ ਵੀ ਹੈ, ਕਮਲ ਦੇ ਫੁੱਲ ਨੂੰ ਜ਼ਿੰਦਗੀ ਪਾਣੀ ਵੀ ਦੇ ਰਿਹਾ ਹੈ, ਪਰ ਜਿਹੜੀ ਦਿਸਦੀ ਨਹੀਂ ਉਹ ਖਿੱਚ ਪਾਣੀ ਵਿੱਚੋਂ ਉਹਨੂੰ ਮਿਲ ਰਹੀ ਹੈ। ਭਾਈ ਸਾਹਿਬ ਨੇ ਚੌਥਾ ਬਚਨ ਕੀਤਾ, ਕਹਿਣ ਲੱਗੇ, ਮੋਰ ਬਬੀਏ ਬੋਲਦੇ ਵੇਖ ਬੱਦਲ ਕਾਲੇ। ਹੁਣ ਕਾਲਾ ਬੱਦਲ ਅਸਮਾਨ ਤੇ ਚੜ ਕੇ ਆਉਂਦਾ ਹੈ, ਜਿਤਨਾ ਮੋਰ ਉਹਨੂੰ ਦੇਖ ਕੇ ਖੁਸ਼ ਹੁੰਦਾ ਹੈ, ਹੁਣ ਬੱਦਲ ਦਾ ਤੇ ਮੋਰ ਦਾ ਆਪਸੀ ਕੀ ਰਿਸ਼ਤਾ ਹੈ? ਉਹ ਅਸਮਾਨ ਦੇ ਉੱਤੇ, ਉਹ ਧਰਤੀ ਦੇ ਉੱਤੇ ਜਦੋਂ ਕਾਲੀ ਘਟਾ ਚੜੀ ਤੇ ਮੋਰ ਇੱਕੋ ਦਮ ਪਹਿਲਾਂ ਪਾਉਣ ਲੱਗ ਪਿਆ ਤੇ ਆਪਣੇ ਪੰਖ ਉਹਨੇ ਪੂਰਨ ਤੌਰ ਤੇ ਖਿਲਾਰ ਲਏ, ਬਖੇਰ ਲਏ। ਉਸ ਬੱਦਲ ਨੂੰ ਦੇਖ ਕੇ ਮੋਰ ਦੇ ਅੰਦਰ ਵੀ ਪਰਮਾਤਮਾ ਨੇ ਇੱਕ ਖਿੱਚ ਪੈਦਾ ਕਰ ਦਿੱਤੀ, ਜਿਹੜੀ ਬੱਦਲ ਨੂੰ ਦੇਖ ਕੇ ਖਿੜਾਓ ਵਿੱਚ ਆਇਆ ਤੇ ਨੱਚਣ ਲੱਗ ਪਿਆ। ਪਪੀਏ ਵੱਲ ਝਾਤੀ ਮਾਰੀਏ, ਸੱਚ ਜਾਣਿਓ ਬਾਕੀ ਸਾਲ ਦੇ ਮਹੀਨੇ ਪਪੀਆ ਕਦੀ ਵੀ ਉੱਚੀ ਨਹੀਂ ਪੁਕਾਰਦਾ, ਪਰ ਜਦੋਂ ਹਾੜ ਤੇ ਸੌਣ ਦਾ ਮਹੀਨਾ ਹੁੰਦਾ ਭਾਦੋਂ ਦਾ, ਉਦੋਂ ਪਪੀਏ ਦੇ ਗਲੇ ਵਿੱਚ ਵੀ ਰਾਗ ਪੈਦਾ ਹੋ ਜਾਂਦਾ, ਉਹ ਵੀ ਬੱਦਲਾਂ ਨੂੰ ਦੇਖ ਕੇ ਉੱਚੀ ਉੱਚੀ ਪੁਕਾਰਨ ਲੱਗ ਪਿਆ। ਉਹਦੇ ਵਿੱਚ ਵੀ ਇੱਕ ਖਿੱਚ ਹੈ, ਚਕੋਰ ਵਿੱਚ, ਕਮਲ ਫੁੱਲ ਵਿੱਚ, ਚੱਕਵੀ ਵਿੱਚ, ਮੋਰ ਤੇ ਬਬੀਏ ਵਿੱਚ, ਤੇ ਸੱਚ ਜਾਣੂ ਮਾਂ ਤੇ ਪੁੱਤਰ ਦੀ ਵੀ ਇੱਕ ਖਿੱਚ ਹੈ, ਇਸਤਰੀ ਦੀ ਪਤੀ ਤੇ ਪਤਨੀ ਦੇ ਅੰਦਰ ਵੀ ਇੱਕ ਦੂਜੇ ਪ੍ਰਤੀ ਖਿੱਚ ਹੈ। ਪਰ ਭਾਈ ਸਾਹਿਬ ਨੇ ਸਾਰੀਆਂ ਗੱਲਾਂ ਕਰਕੇ ਕਹਿਣ ਲੱਗੇ, ਚੰਦਰਮਾ ਦੀ ਚਕੋਰ ਨਾਲ ਪ੍ਰੀਤ ਹੈ, ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ, ਪਰ ਸੱਚ ਜਾਣੀ ਚੰਦਰਮਾ ਬੇਵਫਾਈ ਕਰ ਸਕਦਾ ਹੈ।
ਪਿਆਰਿਆ ਕਿ ਪਾਣੀ ਜਿਹੜਾ ਉਹ ਸੁੱਕ ਸਕਦਾ ਹੈ, ਕਮਲ ਫੁੱਲ ਮੁਰਝਾ ਸਕਦਾ ਹੈ, ਚੱਕਵੀ ਤੇ ਚੱਕਵੇ ਦਾ ਵਿਛੋੜਾ ਪੈ ਸਕਦਾ ਹੈ, ਚਮਕਦੇ ਹੋਏ ਬੱਦਲ ਦੂਰ ਜਾ ਸਕਦੇ ਨੇ, ਮੋਰ ਤੇ ਬਬੀਏ ਵਿਲਕਦੇ ਰਹਿ ਸਕਦੇ ਨੇ, ਮਾਂ ਤੇ ਬਾਪ ਸਾਥ ਛੱਡ ਕੇ ਜਾ ਸਕਦੇ ਨੇ, ਨਾਰ ਤੇ ਪਤਾਰ ਦਾ ਪਿਆਰ ਹੈ ਪਰ ਮੌਤ ਪਿਆਰ ਨੂੰ ਵਿਛੋੜ ਸਕਦੀ ਹੈ, ਪਰ ਗੁਰੂ ਤੇ ਰੱਬ ਦੀ ਪ੍ਰੀਤ ਐਸੀ ਹੈ ਜਿਸ ਖਿਰਦੇ ਵਿੱਚ ਟਿਕ ਜਾਏ। ਸੱਚ ਜਾਣੋ ਇਹ ਪ੍ਰੀਤ ਮਰਨ ਤੋਂ ਬਾਅਦ ਵੀ ਕਦੀ ਨਹੀਂ ਟੁੱਟਦੀ। ਇਹ ਕੈਸੀ ਪ੍ਰੀਤ ਹੈ? ਭਾਈ ਸਾਹਿਬ ਨੇ ਪਿਆਰ ਦੀ ਵਿਆਖਿਆ ਕਰਦਿਆਂ ਬਹੁਤ ਸੋਹਣੀ ਇਹ ਪੌੜੀ ਕਹੀ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ ਮਿਲ ਖੋਣ ਸੁਖਾਲੇ, ਨਿਉ ਕਵਲ ਜਨ ਜਾਣੀਆਂ ਖਿੜ ਮੂੰਹ ਵਿਖਾਲੇ, ਮੋਰ ਬਾਬੀਏ ਬੋਲਦੇ ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਪਰ ਪਿਆਰਿਆ ਗੁਰੂ ਨਾਨਕ ਦੀ ਪ੍ਰੀਤ ਕੈਸੀ ਹੈ? ਪੀਰ ਮਰੀਦਾਂ ਪਿਰ ਹੜੀ ਉਹ ਨਿਭ ਹੈ ਨਾਲੇ, ਕਿ ਮਰੀਦ ਦੀ ਤੇ ਪੀਰ ਦੀ ਜਿਹੜੀ ਪ੍ਰੀਤ ਹੈ ਉਹ ਤੋੜ ਨਿਭਣ ਵਾਲੀ, ਉਹ ਰਸਤੇ ਵਿੱਚ ਟੁੱਟਣ ਵਾਲੀ ਨਹੀਂ। ਆਪ ਤਵੱਜੋ ਦੇਣਾ, ਗੁਰੂ ਨਾਨਕ ਸਾਹਿਬ ਨੇ ਉਸ ਕਰਤਾਰ ਦੀ ਪ੍ਰੇਮਾ ਭਗਤੀ ਕੀਤੀ, ਤੇ ਜਦੋਂ ਅਸੀਂ ਬਾਬੇ ਨਾਨਕ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਉਹਨਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਆਪਣੇ ਮਨ ਨੂੰ ਮੁਖਾਤਬ ਕਰਕੇ ਪਿਆਰੇ ਨੂੰ ਪਿਆਰ ਕਰਨ ਦੇ ਕੁਝ ਜੁਗਤਾਂ ਸਾਨੂੰ ਦੱਸੀਆਂ। ਹਜ਼ੂਰ ਦੀ ਸ੍ਰੀ ਰਾਗ ਵਿੱਚ ਇੱਕ ਅਸ਼ਟਪਦੀ ਹੈ, ਉਸ ਅਸ਼ਟਪਦੀ ਦੇ ਕੁਝ ਪਦੇ ਮੈਂ ਆਪ ਜੀ ਦੇ ਸਮਕਸ਼ ਰੱਖਣੇ ਚਾਹੁੰਦਾ ਹਾਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਪ੍ਰੇਮਾ ਭਗਤੀ ਕੈਸੀ ਹੈ। ਉਸ ਅਸ਼ਟਪਦੀ ਦੀਆਂ ਰਹਾਓ ਦੀਆਂ ਤੁਕਾਂ ਨੇ, ਰਹਾਓ ਦੇ ਬਚਨ ਨੇ, ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਹੇ ਮੇਰੇ ਮਨਾ ਕੀ ਪਰਮਾਤਮਾ ਨੂੰ ਪ੍ਰੇਮ ਤੋਂ ਕਰਨ ਤੋਂ ਬਿਨਾਂ ਤੇਰਾ ਖਹਿੜਾ ਛੁੱਟ ਸਕਦਾ ਹੈ? ਕੀ ਤੂੰ ਬੰਧਨਾਂ ਤੋਂ ਮੁਕਤ ਹੋ ਸਕਣਾ ਪਰਮਾਤਮਾ ਨੂੰ ਪ੍ਰੇਮ ਕਰਨ ਤੋਂ ਬਿਨਾਂ? ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਗੁਰਮੁਖ ਅੰਤਰ ਰਵ ਰਿਹਾ ਹਰ ਬਖਸ਼ੇ ਭਗਤ ਭੰਡਾਰ। ਗੁਰੂ ਦੇ ਰਾਹੀਂ ਇਹ ਸਮਝ ਪੈਂਦੀ ਏ ਕਿ ਪਰਮਾਤਮਾ ਸਾਰੀਆਂ ਥਾਵਾਂ ਤੇ ਰਵਿਆ ਹੈ ਤੇ ਗੁਰੂ ਕਿਰਪਾ ਕਰੇ ਤੇ ਭਗਤੀ ਦੇ ਭੰਡਾਰੇ ਬਖਸ਼ਦਾ ਹੈ। ਰਹਾਓ ਦੀ ਤੁਕ ਨੂੰ ਫਿਰ ਸਮਝੀਏ, ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਪਿਆਰ ਤੋਂ ਬਿਨਾਂ ਪ੍ਰੇਮ ਤੋਂ ਬਿਨਾਂ ਉਸ ਪਰਮਾਤਮਾ ਨੂੰ ਕਦੀ ਤੂੰ ਖੁਸ਼ ਨਹੀਂ ਕਰ ਸਕਦਾ, ਗੁਰੂ ਤੋਂ ਬਿਨਾਂ ਤੈਨੂੰ ਪ੍ਰੇਮ ਕਰਨ ਦੀ ਜੁਗਤ ਨਹੀਂ ਆਉਣੀ। ਵੈਸੇ ਤਾਂ ਜੇ ਇਨਸਾਨ ਨੂੰ ਸਮਝ ਪੈ ਜਾਏ ਕਿ ਪ੍ਰੇਮ ਪ੍ਰੀਤ ਪਿਆਰ ਨੇ, ਇਹ ਜਿਤਨੇ ਵੀ ਸ਼ਬਦ ਅਸੀਂ ਵਰਤਨੇ ਆ, ਜੇ ਇਨਸਾਨ ਦੇ ਸਰੀਰ ਅੰਦਰ ਤਨ ਅੰਦਰ ਪਰਮਾਤਮਾ ਲਈ ਪ੍ਰੀਤ ਨਹੀਂ ਪਿਆਰ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਿਆਰ ਤੋਂ ਪ੍ਰੀਤ ਤੋਂ ਬਿਨਾਂ ਜਿਹੜੇ ਮਨੁੱਖਾਂ ਦੇ ਤਨ ਨੇ, ਕਹਿੰਦੇ ਨੇ ਮਾਨੋ ਉਹ ਤਾਂ ਇਸ ਤਰ੍ਹਾਂ ਨੇ ਜਿਵੇਂ ਸ਼ਮਸ਼ਾਨ ਭੂਮੀ ਵਿੱਚ ਮੁਰਦੇ ਸੜ ਕੇ ਕਿਤੇ ਮਿੱਟੀ ਦਾ ਢੇਰ ਹੋ ਜਾ, ਉਹ ਤਾਂ ਇਸ ਤਰ੍ਹਾਂ ਨੇ ਕਿ ਜਿਵੇਂ ਮਾਨੋ ਕਿ ਇੱਕ ਮਰਿਆ ਹੋਇਆ ਸਰੀਰ ਪਿਆ ਹੈ, ਮਰੇ ਹੋਏ ਸਰੀਰ ਵਿੱਚ ਕੋਈ ਹਰਕਤ ਨਹੀਂ, ਤੇ ਜਿਸ ਮਨੁੱਖ ਦੇ ਜਿਸਮ ਅੰਦਰ ਪਰਮਾਤਮਾ ਦਾ ਪਿਆਰ ਨਹੀਂ, ਸੱਚ ਜਾਣਿਓ ਉਹ ਖਾਏ ਵੀ ਪੀਏ ਵੀ ਬੋਲੇ ਵੀ, ਪਰ ਗੁਰੂ ਦੀ ਨਜ਼ਰ ਵਿੱਚ ਇੱਕ ਉਹ ਜਿੰਦਾ ਲਾਸ਼ ਹੈ, ਉਹ ਮੁਰਦਾ ਹੈ। ਜੇ ਉਸ ਅੰਦਰ ਪ੍ਰੀਤ ਨਹੀਂ ਤਾਂ ਪਿਆਰ ਤੋਂ ਬਿਨਾਂ ਛੁੱਟ ਨਹੀਂ ਸਕਦਾ। ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਇਹ ਸਾਰੇ ਗੁਣ ਹੋਣ ਦੇ ਬਾਵਜੂਦ ਵੀ ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ। ਭਗਵੰਤ ਬਾਬਾ ਨਾਨਕ ਜੀ ਕਹਿ ਰਹੇ ਨੇ ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਜੇ ਉਸ ਪਰਮਾਤਮਾ ਲਈ ਪਿਆਰ ਨਹੀਂ ਤੇ ਸੱਚ ਜਾਣੀ ਉਹ ਸਰੀਰ ਮੁਰਦੇ ਦੇ ਸਮਾਨ ਹੈ, ਉਸ ਸਰੀਰ ਦਾ ਕੋਈ ਅਰਥ ਨਹੀਂ। ਉਹ ਮੁਰਦੇ ਨੂੰ ਜਿਤਨਾ ਮਰਜ਼ੀ ਕੋਈ ਸ਼ਿੰਗਾਰੀ ਜਾਏ ਤੇ ਉਸ ਦਾ ਅਰਥ ਕੀ ਹੈ? ਕੁਛ ਵੀ ਨਹੀਂ। ਹਜ਼ੂਰ ਨੇ ਕਿਹਾ ਪ੍ਰੀਤ ਤੋਂ ਬਿਨਾਂ, ਬਾਬਾ ਫਰੀਦ ਸਾਹਿਬ ਦੇ ਬਚਨ ਸੀ ਪੜ੍ਹਨੇ, ਉਹਨਾਂ ਨੇ ਜੋਬਨ ਦੀ ਗੱਲ ਕੀਤੀ। ਹੁਣ ਜਵਾਨੀ ਆਪਣੇ ਆਪ ਵਿੱਚ ਪਰਮਾਤਮਾ ਦੀ ਇੱਕ ਬੜੀ ਵੱਡੀ ਦਾਤ ਹੈ, ਤੇ ਜੇ ਕਿਸੇ ਬੰਦੇ ਦੇ ਕੋਲ ਜੋਬਨ ਵੀ ਹੈ ਪਰ ਜੋਬਨ ਹੋਣ ਦੇ ਬਾਵਜੂਦ ਉਸ ਦੇ ਅੰਦਰ ਪਿਆਰੇ ਦੀ ਪ੍ਰੀਤ ਨਹੀਂ, ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਪ੍ਰੀਤ ਤੋਂ ਬਿਨਾਂ ਮਨੁੱਖ ਦਾ ਤਨ ਸ਼ਮਸ਼ਾਨ ਭੂਮੀ ਹੈ, ਪ੍ਰੀਤ ਤੋਂ ਬਿਨਾਂ ਤਾਂ ਜਵਾਨੀ ਸੜ ਕੇ ਰਾਖ ਹੋ ਜਾਏ, ਉਹਦਾ ਕਰਨਾ ਕੀ ਹੈ? ਬਾਬਾ ਜੀ ਨੇ ਅੰਮ੍ਰਿਤ ਬਚਨ ਕਹਿ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ। ਕਹਿੰਦੇ ਨੇ ਜੋਬਨ ਜਾਣ ਦਾ, ਵਕਤ ਦੇ ਜਾਣ ਦਾ, ਸਮੇਂ ਦਾ ਜਾਣ ਦਾ ਸਾਨੂੰ ਕੋਈ ਡਰ ਨਹੀਂ,
डर तां उदो है जदो वक्त समा जा जोबन जा जीवन परमात्मा दे प्रेम तो बिना चला जाए, सिमरन तो बिना चला जाए। भाई साहब भाई नंद लाल जी ने अपनिया गजलां विच पहला शेर ही ये क्या है, पहली गजल दा कहन लगे, खवाए बंदगी आ वुर्द दर वजूद मरा, ऐ मिनसान तू वजूद विच ता आया है कि परमात्मा दी इबादत करें, परमात्मा दी बंदगी करें। जे परमात्मा दी बंदगी नहीं सी करनी ते फिर इस वजूद विच इस तन विच आउण दा लाभ की। कहन लगे फिर एवें आसमान दे थले अपनी जिंदगी दे दिन प्या कटने, बंदगी करके ही जिंदगी है, जे बंदगी नहीं ते सच जानी फिर जिंदगी नहीं। हवाए बंदगी आ वुर्द दर वजूद मरा, वगर मैं जो के चुनी आमदन नाबूद मरा। जे उस परमात्मा दी इबादत नहीं ते या अल्लाह या रब मैनू इस शरीर विच रहन दा कोई शौक नहीं, क्योंकि तेरी बंदगी दे शौक करके ही मैं जी रहा हां। प्यारियो तवज्जो दिया जे, बाबा नानक जी ने प्रेमा भगती कीती ते मैं अर्ज करना पिया बाबा जी दी बाणी विचो पुछ लईए कैसी प्रेमा भगती उन्हां कीती। उन्होंने विच प्रमाण दिता, मन रे क्यों छूटे बिन प्यार, ते बाबा फरीद कह लगे, हकीकत है कि जोबन जांदे ना डरां जे शह प्रीत ना जाए, फरीदा किती जोबन प्रीत बिन सुख गए कुमलाए, के किते जवानी प्यार तो बिना ना चली जाए, साई नू ने करन तो बिना ना व्यर्थ चली जाए। सच जानो उस महापुरुष दी कली जवानी ही नहीं, जोबन विच नहीं, वो ता अपने बचपन तो ही रब नू इश्क करन लग पए। बाबा फरीद साहब अजे बचपना है ते कुरान उना नू जबानी कंठ हो गई है, अजे बचपना है कि कितना कितना समा रब दी इबादत भी जुड़े रहिंदे ने। आखर वो कैसी परम अवस्था मिली कि जिदन जमीन ते पई कोई खाक मिट्टी अपने मुंह दे विच पाई ते उस मिट्टी विचो भी शक्कर वर्गा स्वाद आ गया। क्यों? अपना अंदर इन्ना कु मिठा हो चुका सी, आप मिठास दे भंडारे बन चुके सन, ते हकीकत वे असी कहांगे मिट्टी मिट्टी हो गई, जमीन ते मिट्टी मिट्टी नहीं होई, असल विच बाबा जी दी रसना दी मिठास करके मिट्टी भी मिट्टी हो गई। उस महापुरुष वो आप शक्कर गंज है, शक्कर दे खजाने ने। उस महापुरुष ने क्या कहन लगे, जोबन चला जाए प्रीत तो बिना, जवानी चली जाए प्यार तो बिना, जिंदगी दा समा निकल जाए प्रीत तो बिना, ते ए अंदर नू दुख पासदा है। केवल जोबन नहीं, अपने अंतले समय भी ओ महापुरुष रब दी इबादत भी जुड़िया है, खुदा दी इबादत भी जुड़िया है, ते जदो नमाज अदा पे करदे ने अचनचेत गशी पई है, बेहोश होके जमीन ते गिर गए, सजदा पूरी तरह कर ना सके। मुरीदा ने बाबा फरीद साहब जी नू संभालिया, संभालन तो बाद उन्होंने बाबा जी दे जदो तलियां पैरां दियां चशियां, उन्होंने खत पकड़ के खत पैर कुटे नपे ते उठ के बैठ गए, ते पहला प्रश्न सी उस महापुरुष ठीक है, कहन लगे नमाज अदा हो गई, मेरा नेम निब गया, बंदगी वाला समा सही सफल हो गया। बैठे हुए मरीद ने क्या, बाबा साहेब नमाज पूरी तौर ते अदा ना हो सकी, पूर्ण तौर ते आप इको दम जमीन ते डिग पे। कहन लगे लियाओ पानी, कराओ मेरा वजू, मैं परत के फिर खुदा दी याद भी जुड़ना चाहना, मैं नमाज अदा करनी चाहना। ते किसे ने उत्थे प्रश्न कर दिता सी कि बाबा साहेब सारी जिंदगी ता अल्लाह ताला दी विरद विच ओदे जिक्र विच ओदी याद विच बतीत होई, हुण जे नई नमाज हो रही, शरीर खेचल विच है, तन नू थोड़ा बहुता खेद है, हुण अज तुसी ए रहन दियो विश्राम करो। उन्होंने उस वेले पिछे मुड़ के कहा, कहन लगे तेनू की पता मेरा अंदर किथे खलोता होया है, तेनू केवल मेरी बार दी क्रिया दिसी है कि मैं इन्ने साल रब दी इबादत कीती, इन्ने साल मैं परमात्मा दा जिक्र कीता, पर तेनू की पता मैं अंदरों किथे टिकियावां, लियाओ पानी लियाओ आव ते मैं वजू करके परमात्मा दी याद भी जुड़ा, रब दी याद भी जुड़ा। ओ महापुरुष कह रहे ने
ਕਿ ਵਕਤ ਚਲਾ ਜੇ ਪ੍ਰੀਤ ਤੋਂ ਬਿਨਾ ਤੇ ਵਿਅਰਥ ਹੈ। ਬਾਬਾ ਨਾਨਕ ਸਾਹਿਬ ਕਹਿ ਰਹੇ ਨੇ ਮਨ ਰੇ ਕਿਉਂ ਛੁੱਟੇ ਬਿਨ ਪਿਆਰ, ਪਿਆਰ ਤੋਂ ਬਿਨਾ ਤੂੰ, ਪ੍ਰੇਮ ਤੋਂ ਬਿਨਾ ਤੇਰੀ ਬੰਦ ਖਲਾਸੀ ਨੀ ਖੋਣੀ। ਹੁਣ ਪ੍ਰੇਮ ਬੱਧਾ ਚੱਕੀ ਕਰਮ ਨਹੀਂ, ਪ੍ਰੇਮ ਤਾਂ ਇੱਕ ਅੰਦਰ ਦੀ ਖਿੱਚ ਹੈ, ਪ੍ਰੇਮ ਤਾਂ ਆਪਾਂ ਵਾਰਨ ਵਾਲੀ ਇੱਕ ਅੰਦਰ ਦੀ ਬਿਰਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇਹ ਉਦਾਹਰਨਾਂ ਦਿੱਤੀਆਂ। ਉਸ ਅਸ਼ਟਪਦੀ ਦੀ ਪਹਿਲੀ ਐਗਜ਼ਾਮਪਲ, ਪਹਿਲੀ ਉਦਾਹਰਨ ਇਹ ਵੇ, ਮੈਂ ਅਰਜ਼ ਕਰ ਰਿਹਾ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਕੈਸੀ ਭਗਤੀ ਕੀਤੀ, ਕੇਵਲ ਤਾਂ ਕੇਵਲ ਚੌਂਕੜਾ ਮਾਰ ਕੇ ਨਹੀਂ, ਆਪਣੇ ਆਪ ਨੂੰ ਪੂਰਨ ਤੌਰ ਤੇ ਰੱਬ ਦੇ ਚਰਨਾਂ ਵਿੱਚ ਉਹਨਾਂ ਨੇ ਫਿਦਾ ਕਰ ਦਿੱਤਾ, ਉਹਨਾਂ ਨੇ ਸਮਰਪਿਤ ਕਰ ਦਿੱਤਾ। ਬਾਬਾ ਨਾਨਕ ਜੀ ਨੇ ਉਸ ਫਿਦਾ ਹੋਣ ਵਾਲੀਆਂ ਕੁਝ ਉਦਾਹਰਨਾਂ ਨੂੰ ਆਪਣੀ ਬਾਣੀ ਵਿੱਚ ਦਰਜ ਕਰ ਦਿੱਤਾ। ਪੁੱਛਿਆ, ਸੱਚੇ ਪਾਤਸ਼ਾਹ ਇਹ ਤਾਂ ਆਪ ਕਹਿ ਰਹੇ ਹੋ ਕਿ ਪ੍ਰੇਮ ਤੋਂ ਬਿਨਾਂ ਬੰਦ ਖਲਾਸੀ ਨਹੀਂ, ਪਰ ਇਹ ਦੱਸੋ ਪ੍ਰੀਤ ਕੈਸੀ ਕਰੀਏ, ਪਿਆਰ ਕਿਹੋ ਜਿਹਾ ਕਰੀਏ। ਕਿਰਪਾਲੂ ਦਾਤਾ ਜੀ ਨੇ ਪਹਿਲਾ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ। ਸਿਰਫ ਉਦਾਹਰਨ ਸਮਝਣ ਲਈ ਹੈ, ਆਪਣੀ ਜ਼ਿੰਦਗੀ ਦੇ ਟੁਕਾਣ ਵਾਸਤੇ ਨਾ, ਕਿ ਇਹ ਉਦਾਹਰਨਾਂ ਕੇਵਲ ਵਿਦਵਤਾ ਦੀ ਅੰਦਰ ਦੀ ਖੌ ਨੂੰ ਪ੍ਰਗਟ ਕਰਨ ਲਈ। ਕਥਾ ਦਾ ਮਤਲਬ ਹੈ ਕਿ ਵਿਚਾਰ ਕੇ, ਸੁਣ ਕੇ, ਪੜ੍ਹ ਕੇ, ਘੋ ਕੇ, ਉਹਦੇ ਅਨੁਸਾਰ ਆਪਣਾ ਅਮਲੀ ਜੀਵਨ ਵੀ ਢਾਲਣਾ ਸ਼ੁਰੂ ਕਰ ਦੇਣਾ। ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ, ਪਾਣੀ ਦੇ ਵਿੱਚ ਨਿੱਕੀਆਂ ਨਿੱਕੀਆਂ ਤਰੰਗਾਂ ਪੈਦਾ ਹੋਈਆਂ, ਲਹਿਰਾਂ ਪੈਦਾ ਹੋਈਆਂ, ਤੇ ਜਦੋਂ ਪਾਣੀ ਦੀ ਲਹਿਰ ਇੱਕੋਦਮ ਥੋੜੀ ਜਿਹੀ ਹਵਾ ਨਾਲ ਤੇਜ਼ ਹੋਈ ਤੇ ਕਮਲ ਦੀ ਨਾੜ, ਕਮਲ ਦੀ ਨਿੱਕੇ ਜਿਹੇ ਬੂਟੇ ਦੇ ਤਣੇ ਨੂੰ ਵੱਜੀ, ਕਮਲ ਦੀ ਨਾਲੀ ਨੂੰ ਵੱਜਣ ਦੀ ਦੇਰ ਸੀ ਪਾਣੀ ਦੀ ਲਹਿਰ, ਤੇ ਕਮਲ ਜਿਹੜਾ ਜੜ ਤੋਂ ਲੈ ਕੇ ਫੁੱਲ ਤੱਕ ਪੂਰਨ ਤੌਰ ਤੇ ਕੰਬ ਗਿਆ। ਇੱਕੋਦਮ ਉਸ ਲਹਿਰ ਨੇ ਕਮਲ ਨੂੰ ਪਛਾੜਿਆ, ਕਦੀ ਉਹਨੂੰ ਲਹਿਰ ਧੱਕਾ ਮਾਰ ਕੇ ਖੱਬੇ, ਕਦੀ ਸੱਜੇ, ਉਹਨੂੰ ਸਾਰਾ ਦਿਨ ਲਹਿਰ ਆਪਣੇ ਠੋਕਰਾਂ ਦੇ ਵਾਸ ਵਿੱਚ ਕੇਵਲ ਆਪਣੇ ਠੋਕਰਾਂ ਨਾਲ ਖੱਬੇ ਸੱਜੇ ਨੂੰ ਧੱਕਦੀ ਰਹੀ। ਤੇ ਬਾਬਾ ਜੀ ਨੇ ਉੱਥੇ ਕਿਹਾ, ਕਹਿਣ ਲੱਗੇ, ਉਹ ਮਨਾ, ਜੇ ਪ੍ਰੇਮਾ ਭਗਤੀ ਕਰਨੀ ਆ ਤੇ ਇਸ ਕਮਲ ਫੁੱਲ ਤੋਂ ਸਿੱਖ ਰੱਬ ਨੂੰ ਪ੍ਰੀਤ ਕਿਵੇਂ ਕਰੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ, ਕਿਹੋ ਜਿਹਾ ਪਿਆਰ ਹੋਵੇ, ਪਿਆਰ ਜਿਹੜਾ ਗਿਲਵੇ ਸ਼ਿਕੇ ਨਹੀਂ ਕਰਦਾ ਹੁੰਦਾ, ਪਿਆਰ ਕਦੀ ਉਲਾਮੇ ਨਹੀਂ ਦਿੰਦਾ ਹੁੰਦਾ। ਤੇ ਸੱਚ ਜਾਣਿਓ, ਜਿਹੜਾ ਬੰਦਾ ਮਿੱਤਰਤਾ ਕਰਦਿਆਂ ਹੋਇਆਂ ਵੀ ਉਲਾਮੇ ਗਿਲੇ ਸ਼ਿਕਵੇ ਕਰਦਾ, ਉਹ ਕਦੀ ਪ੍ਰੇਮੀ ਨਹੀਂ ਹੋ ਸਕਦਾ, ਉਹ ਕਦੀ ਪਿਆਰਾ ਨਹੀਂ ਹੋ ਸਕਦਾ। ਕਹਿਣ ਲੱਗੇ, ਇਸ ਕਮਲ ਦੇ ਫੁੱਲ ਨੂੰ ਪੁੱਛ ਕੇ ਪ੍ਰੇਮਾ ਭਗਤੀ ਕੀ ਹੈ। ਹਜ਼ੂਰ ਨੇ ਪੁੱਛਿਆ ਕਮਲ ਦੇ ਫੁੱਲ ਨੂੰ, ਤੇ ਬਾਣੀ ਵਿੱਚ ਇਹ ਗੱਲਾਂ ਦਰਜ ਕਰ ਦਿੱਤੀਆਂ ਕਿ ਇਹ ਕਮਲ ਦੇ ਫੁੱਲ, ਤੈਨੂੰ ਰੱਬ ਨੇ ਸਭ ਤੋਂ ਪਹਿਲਾ ਗੁਣ ਇਹ ਦਿੱਤਾ ਹੈ, ਤੂੰ ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਹੈ। ਦੂਜਾ ਗੁਣ ਤੈਨੂੰ ਪਰਮਾਤਮਾ ਨੇ ਦਿੱਤਾ ਹੈ ਕਿ ਤੇਰੇ ਕੋਲ ਕੋਮਲਤਾ ਹੈ। ਤੀਜਾ ਗੁਣ ਤੈਨੂੰ ਦਿੱਤਾ ਤੇਰੇ ਕੋਲ ਸੁਗੰਧੀ ਹੈ। ਚੌਥਾ ਗੁਣ ਤੈਨੂੰ ਦਿੱਤਾ ਤੇਰੇ ਵਿੱਚ ਖਿੱਚ ਹੈ, ਤੂੰ ਕਰੋੜਾਂ ਕੋਲ ਦੂਰ ਬੈਠੇ ਸੂਰਜ ਨਾਲ ਵੀ ਗੱਲਾਂ ਪਿਆ ਕਰਨਾ। ਜਿਹਦੇ ਕੋਲ ਸੁਗੰਧੀ ਹੋਵੇ, ਜਿਹਦੇ ਕੋਲ ਨਿਰਲੇਪਤਾ ਹੋਵੇ, ਜਿਹਦੇ ਕੋਲ ਆਪਣਾ ਸੁਹਾਪਣ ਹੋਵੇ, ਜਿਹਦੇ ਕੋਲ ਦੂਰ ਟਿਕੇ ਕੋਈ ਪ੍ਰੇਮੀ ਨੂੰ ਪਿਆਰ ਕਰਨ ਦੀ ਵੀ ਜਾਂਚ ਹੋਵੇ, ਕੀ ਲੋੜ ਇਸ ਮੈਲੇ ਜੇ ਪਾਣੀ ਦੀਆਂ ਠੋਕਰਾਂ ਖਾਣ ਦੀ। ਇਹ ਪਾਣੀ ਉੱਠਦਾ ਸਵੇਰੇ, ਲਹਿਰਾਂ ਬਣ ਕੇ ਤੇਰੇ ਨਾਲੀ ਨੂੰ, ਤੇਰੇ ਇਸ ਤਣੇ ਨੂੰ ਰੋਜ਼ ਇਹ ਠੋਕਰਾਂ ਮਾਰਦੇ, ਛੱਡ ਪਰਾਂ ਇਹੋ ਜਿਹਾ ਪਾਣੀ ਨੂੰ। ਹਜ਼ੂਰ ਕਹਿੰਦੇ ਨੇ ਉਸ ਕਮਲ ਦੇ ਫੁੱਲ ਦਾ ਉੱਤਰ ਸੀ, ਕਹਿੰਦਾ ਬਾਬਾ ਜੀ ਕਿ ਅਸਲ ਵਿੱਚ ਇਸ ਪਾਣੀ ਦੀ ਬਦੌਲਤ ਹੀ ਮੇਰੀ ਖੌਂਦ ਹੈ। ਜਿਸ ਦਿਨ ਮੈਂ ਪਾਣੀ ਨੂੰ ਛੱਡ ਦਿੱਤਾ, ਉਸ ਦਿਨ ਜਿਹੜੇ ਗੁਣ ਤੁਸੀਂ ਮੇਰੇ ਗਿਣਾਏ ਨੇ, ਇਹਨਾਂ ਵਿੱਚੋਂ ਇੱਕ ਵੀ ਗੁਣ ਨਹੀਂ ਰਹਿਣਾ ਪਾਣੀ ਨੂੰ ਛੱਡਣ ਦੀ ਦੇਰ, ਕਿ ਮੇਰਾ ਆਪਾ ਹੀ ਖਤਮ ਹੋ ਜਾਣਾ, ਮੇਰੀ ਖੋਂਦ ਨੂੰ ਖਤਰਾ ਹੈ। ਕਹਿਣ ਲੱਗੇ, ਨਾ ਸੂਰਜ ਦਾ ਪਿਆਰ, ਨਾ ਇਹਦੇ ਤੋਂ ਨਿਰਲੇਪ ਦਾ, ਨਾ ਸੁਗੰਧੀ, ਨਾ ਰੂਪ ਤੇ ਨਾ ਭਵਰੇ, ਤਾਂ ਕੀ ਹੋਇਆ ਜੇ ਪਾਣੀ ਠੋਕਰਾਂ ਮਾਰਦਾ। ਆਖਰ ਜਿਹੜੇ ਤੁਸੀਂ ਗੁਣ ਗਿਣ ਕੇ ਦੱਸੇ ਨੇ, ਇਹ ਗੁਣ ਵੀ ਤਾਂ ਮੈਨੂੰ ਪਾਣੀ ਨੇ ਕਿਰਪਾ ਕਰਕੇ ਬਖਸ਼ੇ ਨੇ ਨਾ, ਜਿਹਨੇ ਗੁਣ ਦਿੱਤੇ ਨੇ ਇਹਦੀ ਠੋਕਰ ਵੀ ਸਹਾਰਾਂਗੇ। ਹਜ਼ੂਰ ਨੇ ਕਿਹਾ, ਐ ਮਨੁੱਖ, ਪ੍ਰੇਮਾ ਭਗਤੀ ਦਾ ਅਰਥ ਹੈ ਕਮਲ ਦੀ ਥਰਾਂ ਤੂੰ ਪਿਆਰ ਕਰ। ਕਿਵੇਂ? ਪਰਮਾਤਮਾ ਨੇ ਤੈਨੂੰ ਸੁੰਦਰ ਦੇਹ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਗੁਣਾਂ ਦੀ ਸੁਗੰਧੀ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਸੁਰਤ ਦਿੱਤੀ ਇਸ ਸੰਸਾਰ ਵਿੱਚੋਂ ਨਿਰਲੇਪ ਰਹਿਣ ਦੀ ਜੁਗਤ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਤਾਕਤ ਦਿੱਤੀ ਹੈ
करोड़ा जन्मां दी दूरी होने दे बावजूद तू सुरत करके ओदे चरणा नू पकड़ के खेड़ा प्राप्त कर सकना है। जिस परमात्म देव ने कमल दी तरह तेरे ते इनी कृपा कीती होवे ते जे फिर भी थोड़ा जा झटका लगे दुनियावी ते यक लखत परमात्मा वालों मुंह मोड़ के पिट करके चला जाए, सच जानी ए कदी सच्चे प्रेमी नहीं हुंदे।

ਸਭ ਸੁਰਤੀ ਮੇਲਾ ਸੁਰਤ ਕਮਾਈ, ਸਭ ਕੀਮਤ ਮੇਲਾ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ,

ਭੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ

ਦਾਸ ਮੇਰੇ ਮੀਤ ਗੁਰਦੇਵ ਮੋਕਾਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ।

ਰਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਹਗ ਜੀਵੇ ਤ੍ਰਿਹਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗ।